ਕੀ ਫਤਿਹ। ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਨੇ ਗੁਰਮਤਿ ਵਿਦਿਆਲਿਆ ਦੇ ਵਿਦਿਆਰਥੀਆਂ ਪਾਸੋਂ ਬੜੇ ਹੀ ਪ੍ਰੇਮ ਦੇ ਨਾਲ ਆਰਤੀ ਆਰਤੀ ਦੇ ਕੀਰਤਨ ਸਰਵਣ ਕੀਤੇ ਹਨ। ਬੱਚਿਆਂ ਦਾ, ਇਹਨਾਂ ਦੇ ਮਾਤਾ ਪਿਤਾ, ਇਹਨਾਂ ਦੇ ਉਸਤਾਦਾਂ ਦਾ, ਸਮੂਹ ਸੰਗਤ ਪ੍ਰਬੰਧਕ ਸੇਵਾਦਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ। ਸਤਿਗੁਰੂ ਜੀ ਚੜ੍ਹਦੀ ਕਲਾ ਨਾਲ ਪੰਥ ਕੌਮ ਦੀ ਸੇਵਾ ਦੇ ਬਲ ਬਖਸ਼ਿਸ਼ ਕਰਨ ਜੀ। ਸੰਗਤ ਜੀ, ਗੁਰੂ ਘਰ ਵਿਖੇ ਆਉਣ ਵਾਲੇ ਜੋ ਸਮਾਗਮ ਹਨ, 1 ਅਗਸਤ ਦਿਨ ਸ਼ਨੀਵਾਰ ਨੂੰ ਸਲਾਨਾ ਨਗਰ ਕੀਰਤਨ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਹੋਵੇਗਾ। 16 ਅਤੇ 17 ਜੁਲਾਈ ਨੂੰ ਕਥਾ ਦਰਬਾਰ ਹੋਣਗੇ। 18 ਤੋਂ ਲੈ ਕੇ 22 ਤੱਕ ਢਾਡੀ

ਫਰਕੇ ਲਾਹੇ ਪ੍ਰਾਪਤ ਕਰਨੇ ਜੀ। ਅੰਮ੍ਰਿਤ ਦਾ ਬਾਟਾ 2 ਅਗਸਤ ਨੂੰ ਸਵੇਰੇ 6 ਵਜੇ ਗੁਰੂ ਘਰ ਵਿਖੇ ਤਿਆਰ ਹੋਏਗਾ। ਜਿਨ੍ਹਾਂ ਨੇ ਅੱਜ ਤੱਕ ਅੰਮ੍ਰਿਤ ਪਾਨ ਨਹੀਂ ਕੀਤਾ, ਅੰਮ੍ਰਿਤ

ਗਿਆਨ ਪਰਮ ਸਤਿਕਾਰ ਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਸਤ ਸੰਗਤ ਦੀਆਂ ਅਮੋਲਕ ਘੜੀਆਂ ਦੀ ਬਖਸ਼ਿਸ਼ ਹੋਈ ਹੈ। ਗੁਰੂ ਕੇ ਵਜ਼ੀਰਾਂ ਪਾਸੋਂ ਗੁਰੂ ਜਸ ਸੁਣ ਕਰਕੇ ਸਮੇਂ ਸਵਾਸਾਂ ਨੂੰ ਸਫਲਿਆਂ ਕਰ ਰਹੇ ਹਾਂ। ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਅੰਦਰ ਗੁਰੂ

ਦੀਵਾਨਾ ਅੰਦਰ ਆਪ ਜੀਆਂ ਨੇ। ਕੱਲ ਦੀਆਂ ਦੀਵਾਨਾ ਵਿਚ ਗੁਰ ਇਤਿਹਾਸ ਸੁਣਿਆ ਸੀ ਕਿ ਜਿਸ ਵੇਲੇ ਦਿੱਲੀ ਤਖ਼ਤ ਦਾ ਬਾਦਸ਼ਾਹ ਅਕਬਰ ਆਪਣੇ ਚਿਤੌੜਗੜ੍ਹ ਦੇ ਕਿਲੇ ਨੂੰ ਜਿੱਤ ਕਰਕੇ ਵਾਪਸ ਦਿੱਲੀ ਪਹੁੰਚਦਾ ਹੈ

0: ਕਿ ਜੋ ਜੋ ਕੌਤਕ ਤੁਸੀਂ ਸ੍ਰੀ ਗੋਬਿੰਦਵਾਲ ਸਾਹਿਬ ਦੀ ਧਰਤੀ ਤੇ ਵੇਖ ਕੇ ਆਏ ਹੋ ਉਹ ਮੈਨੂੰ ਸੁਣਾਉਣਾ ਕਰੋ। ਫਿਰ ਜਿਹੜੇ ਇਹਦੇ ਅਹਿਲਕਾਰ ਹਨ ਉਹ ਦੱਸਦੇ ਨੇ ਕਿ ਧੰਨ ਗੁਰੂ ਨਾਨਕ ਦੇਵ ਜੀਆਂ ਦੇ ਘਰ ਅੰਦਰ ਬਾਦਸ਼ਾਹ ਅਕਬਰ ਵੱਡੀ ਕਰਾਮਾਤ ਵਰਤ ਰਹੀ ਹੈ। ਉੱਥੇ ਕੋਈ ਊਚ ਨੀਚ ਦਾ ਭੇਦ ਭਾਵ ਨਹੀਂ। ਪੰਗਤ ਦੇ ਵਿੱਚ ਭੋਜਨ ਹੈ, ਸੰਗਤ ਦੇ ਵਿੱਚ ਭਜਨ ਇੱਕੋ ਜਿਹਾ ਵਰਤਾਇਆ ਜਾਂਦਾ ਹੈ।
1: You're listening to KRPI 1550 Radio, Ferndale, Washington.
2: 1550 KRPI Radio te chal reha hai live from Guru Nanak Sikh Gurdwara Sahib, Scott Road, Surrey.
0: Hor ki pragat hoya sari katha sunao. ਆਖਣ ਲੱਗੇ ਮਹਾਰਾਜ ਨੇ ਉੱਥੇ ਆਪਣੇ ਗੁਰਸਿੱਖਾਂ ਲਈ ਸ੍ਰੀ ਗੋਬਿੰਦਵਾਲ ਸਾਹਿਬ ਦੇ ਅੰਦਰ ਮੁਕਤੀ ਸਰੋਵਰ ਬੌਲੀ ਸਾਹਿਬ ਲਵਾਉਣਾ ਕੀਤਾ ਹੈ। ਤਮਾਮ ਦੁਨੀਆਂ ਦੇ ਲੋਕ 68 ਤੀਰਥਾਂ ਦਾ ਰਟਨ ਕਰਦੇ ਗੰਗਾ ਦਾ ਇਸ਼ਨਾਨ, ਗੋਦਾਵਰੀ ਸਰਸਵਤੀ ਦਾ ਇਸ਼ਨਾਨ ਕਰਕੇ ਆਪਣੇ ਆਪ ਨੂੰ ਪਵਿੱਤਰ ਜਾਣਦੇ ਨੇ। ਸੱਚੇ ਸਤਿਗੁਰਾਂ ਨੇ ਉੱਥੇ ਬੌਲੀ ਸਾਹਿਬ ਖਣਵਾਉਣਾ ਕੀਤੀ ਹੈ, ਜਿਸ ਦੀਆਂ 84 ਪੌੜੀਆਂ ਬਣਾ ਕਰਕੇ ਪਾਤਸ਼ਾਹ ਨੇ ਮਰਿਆਦਾ ਕਾਇਮ ਕਰ ਦਿੱਤੀ ਹੈ ਕਿ 84 ਵਾਰ ਇਸ਼ਨਾਨ, 84 ਵਾਰ ਜਪ ਜੀ ਸਾਹਿਬ ਦੇ ਪਾਠ ਪੂਰਨ ਮਰਿਆਦਾ ਅਨੁਸਾਰ ਹੋਵਣ। ਗੁਰੂ ਕਾ ਸਿੱਖ ਆਪਣਾ ਜੀਵਨ ਗੁਰੂ ਆਸ਼ੇ ਅਨੁਸਾਰ, ਹੁਕਮਾਂ ਅਨੁਸਾਰ, ਮਰਿਆਦਾ ਅਨੁਸਾਰ ਬਤੀਤ ਕਰੇ। ਪਰਮੇਸ਼ਰ ਦੇ ਭਾਣੇ ਨੂੰ ਮਿੱਠਾ ਕਰਕੇ ਮੰਨੇ ਨੇਮੀ ਪ੍ਰੇਮੀ ਹੋਵੇ ਤੇ 84 ਲੱਖ ਜੂਨਾਂ ਦਾ ਗੇੜ ਕੱਟਿਆ ਜਾਵੇਗਾ। ਮਹਾਰਾਜ ਜੀਆਂ ਨੇ ਜਿਸ ਵੇਲੇ ਬੌਲੀ ਸਾਹਿਬ ਦੀ ਸੇਵਾ ਕਰਵਾਈ ਹੈ ਤੇ ਬੜਾ ਕਰੜਾ ਥਾਂ ਆਇਆ ਸੀ, ਜਿਸ ਕਾਰਨ ਮਹਾਰਾਜ ਜੀਆਂ ਨੇ ਭਾਈ ਮਾਨਕ ਚੰਦ ਨੂੰ ਹੁਕਮ ਲਾਇਆ ਸੀ ਕਿ ਭਾਈ ਮਾਨਕ ਚੰਦ ਜੀ, ਤੁਸੀਂ ਇਹ ਸੇਵਾ ਦੀ ਸਮਾਪਤੀ ਕਰੋ, ਤੁਸੀਂ ਇਹ ਕਰੜੇ ਥਾਂ ਨੂੰ ਤੋੜੋ। ਫਿਰ ਜਿਸ ਵੇਲੇ ਉਸ ਨੇ ਜਾ ਕਰਕੇ ਇੱਕ ਭਾਰੀ ਸ਼ਸਤਰ ਦੇ ਨਾਲ, ਭਾਰੀ ਇੱਕ ਕੁਹਾੜੇ ਦੇ ਨਾਲ, ਮਾਨੋ ਹਥੌੜੇ ਦੇ ਨਾਲ ਥਾਂ ਨੂੰ ਪੁੱਟਣਾ ਕੀਤਾ ਹੈ ਤੇ ਇੱਕੇ ਦਾਮ ਹੀ ਕਾਗਜ਼ ਦੇ ਵਾਂਗਰਾਂ ਧਰਤੀ ਪਾਟੀ ਹੈ। ਬੌਲੀ ਸਾਹਿਬ ਦੇ ਅੰਦਰ ਜਲ ਭਰ ਆਇਆ ਹੈ, ਮਾਨੋ ਕਿਸੇ ਦਰਿਆ ਦਾ ਜਿਵੇਂ ਕੋਈ ਕਿਨਾਰਾ ਟੁੱਟ ਗਿਆ ਹੋਵੇ ਤੇ ਸਾਰੇ ਗੁਰਸਿੱਖ ਬੜੇ ਖੁਸ਼ ਹੋਏ। ਮਾਨਕ ਚੰਦ ਅੰਦਰ ਹੀ ਰਹਿ ਗਿਆ ਸੀ ਤੇ ਤੀਸਰੇ ਦਿਨ ਉਸਦੀ ਮਾਂ ਨੇ ਆ ਕੇ ਬੇਨਤੀ ਕੀਤੀ ਸੀ, ਧੰਨ ਗੁਰੂ ਅਮਰਦਾਸ, ਮੇਰਾ ਪੁੱਤਰ ਤੁਸੀਂ ਬੌਲੀ ਸਾਹਿਬ ਦੇ ਅੰਦਰ ਉਤਾਰਿਆ ਸੀ, ਬਾਹਰ ਨਹੀਂ ਆਇਆ, ਉਹ ਡੁੱਬ ਗਿਆ ਹੈ, ਮੇਰੇ ਵਡੇਪੇ ਦਾ ਸਹਾਰਾ ਸੀ, ਜਾਂ ਤੇ ਮੇਰਾ ਪੁੱਤਰ ਦੇ ਦੇਵੋ ਜਾਂ ਫਿਰ ਮੈਨੂੰ ਮੇਰੇ ਪੁੱਤਰ ਦੇ ਕੋਲ ਹੀ ਭੇਜ ਦੇਵੋ, ਵਡੇਪੇ ਅੰਦਰ ਪੁੱਤਰਾਂ ਬਿਨਾਂ ਕਾਹਦਾ ਗੁਜ਼ਾਰਾ ਹੈ, ਜੀਵਨ ਰੁਲ ਜਾਂਦਾ ਹੈ ਬਜ਼ੁਰਗਾਂ ਦਾ। ਧੰਨ ਗੁਰੂ ਅਮਰਦਾਸ ਜੀ ਆਖਣ ਲੱਗੇ, ਮਾਤਾ ਜੀ ਫਿਕਰ ਨਾ ਕਰੋ, ਸਾਡੇ ਬਚਨ ਹਨ ਕਿ ਇੱਥੇ ਤੇ ਕੋਈ ਪਸ਼ੂ ਪੰਛੀ ਚੜਾਈ ਨਹੀਂ ਕਰਦਾ ਸਾਡੇ ਹੁਕਮਾਂ ਅਨੁਸਾਰ। ਫਿਰ ਤੇਰਾ ਪੁੱਤਰ ਤੇ ਫਿਰ ਗੁਰੂ ਨਾਨਕ ਦੇ ਘਰ ਦੀ ਸੇਵਾ ਕਰਦਾ ਸੀ। ਪਾਤਸ਼ਾਹ ਨੇ ਬੌਲੀ ਸਾਹਿਬ ਦੇ ਕੋਲ ਜਾ ਕੇ ਬਚਨ ਕੀਤੇ, ਮਾਨਕ ਚੰਦ ਜਿਨ੍ਹਾਂ ਦਾ ਨਾਮ ਮਾਨਕ ਹੁੰਦਾ ਹੈ ਉਹ ਕਿਸੇ ਨੂੰ ਦੁੱਖ ਨਹੀਂ ਦਿੰਦੇ, ਸੁੱਖ ਹੀ ਸੁੱਖ ਵਰਤਾਉਂਦੇ ਨੇ, ਤੇ ਤੂੰ ਆਪਣੀ ਮਾਤਾ ਨੂੰ ਦੁਖੀ ਕਰ ਰਿਹਾ ਹੈ, ਬਾਹਰ ਆ ਜਾ। ਪਰ ਪਾਤਸ਼ਾਹ ਦੇ ਹੁਕਮਾਂ ਅਨੁਸਾਰ ਤੀਸਰੇ ਦਿਨ ਉਹ ਬਾਹਰ ਆਇਆ। ਮਹਾਰਾਜ ਜੀਆਂ ਨੇ ਚਰਨ ਸੁਹਾ ਕਰਕੇ, ਸੰਗਤ ਜੀ ਮ੍ਰਿਤਕ ਪਾਇਓ ਤਨ ਸਾਸਾ, ਮਰੇ ਨੂੰ ਮਾਨੋ ਜਿਉਂਦਾ ਕਰ ਦਿੱਤਾ, ਐਸੇ ਕੌਤਕ ਉਥੇ ਵੇਖੇ ਬਾਦਸ਼ਾਹ ਅਕਬਰ। ਉਥੇ ਤਮਾਮ ਦੁਨੀਆਂ ਆ ਕਰਕੇ ਮਹਾਰਾਜ ਨੂੰ ਨਮਸਕਾਰਾਂ ਕਰਦੀ ਹੈ। ਜਿਸ ਵੇਲੇ ਸੰਗਤ ਜੀ ਪਰ ਬਾਦਸ਼ਾਹ ਅਕਬਰ ਦੇ ਅਹਿਲਕਾਰਾਂ ਨੇ ਸਾਰੀ ਕਥਾ ਸੁਣਾਈ ਹੈ, ਬਾਦਸ਼ਾਹ ਅਕਬਰ ਸੁਣ ਕਰਕੇ ਬੜਾ ਖੁਸ਼ ਹੋਇਆ। ਆਖਣ ਲੱਗਾ ਵੀ ਹੁਣ ਜਦੋਂ ਆਪਾਂ ਲਾਹੌਰ ਨੂੰ ਜਾਵਾਂਗੇ ਨਾ, ਰਸਤੇ ਵਿੱਚ ਦੱਸਿਓ ਪਾਤਸ਼ਾਹ ਦਾ ਦਰਬਾਰ ਕਿੱਥੇ ਕੁ ਆਉਂਦਾ ਹੈ, ਫਿਰ ਮੈਂ ਮਹਾਰਾਜ ਜੀਆਂ ਦਾ ਸ਼ੁਕਰਾਨਾ ਕਰਨ ਲਈ ਜਾਵਾਂਗਾ। ਇੱਥੋਂ ਤੱਕ ਪਿਛਲੀ ਕਥਾ ਆਪਾਂ ਸ਼੍ਰਵਣ ਕੀਤੀ ਸੀ। ਆਓ ਜਿਸ ਪ੍ਰਕਾਰ ਕਵੀ ਸੰਤੋਖ ਸਿੰਘ ਜੀ ਗੁਰੂ ਨਾਨਕ ਦੇ ਘਰ ਦਾ ਪਵਿੱਤਰ ਇਤਿਹਾਸ ਬਿਆਨ ਕਰ ਰਹੇ ਨੇ, ਮਾਨ ਚਿਤ ਬਿਰਤੀਆਂ ਇਕਾਗਰ

0: ਬਾਦਸ਼ਾਹ ਅਕਬਰ ਆਪਣੇ ਸਿੰਘਾਸਨ ਉਪਰ ਮਾਨੋ ਤੰਬੂਆਂ ਅੰਦਰ ਬੈਠਾ ਹੈ।
1: ਨਵੀ ਸਿੰਧ ਸਭ ਕਥਾ ਸਿਮਰ ਕੈ
0: ਇਹਦੇ ਜਿਹੜੇ ਨਿਕਟ ਵਰਤੀ ਸੰਗਤ ਜੀ ਇਹਦੇ ਬੰਦੇ ਸਨ ਅਹਿਲਕਾਰ ਸਨ ਉਹਨਾਂ ਨੇ ਸ਼ੁਭ ਸਮਾਂ ਜਿਹਾ ਵੇਖ ਕੇ ਜੀ
1: ਕਰੀ ਜਨਾਵਨ ਸਕਲ ਉਚਰ ਕੈ
0: ਸਾਰੀ ਬੇਨਤੀ ਆ ਕੇ ਕਰ ਦਿੱਤੀ। ਬਾਦਸ਼ਾਹ ਅਕਬਰ ਤੂੰ ਹੁਕਮ ਕੀਤਾ ਸੀ ਕੇ ਜਦੋਂ ਆਪਾਂ ਦਿੱਲੀ ਤੋਂ ਲਾਹੌਰ ਨੂੰ ਜਾਵਾਂਗੇ ਰਸਤੇ ਵਿੱਚ ਜਿੱਥੇ ਪਾਤਸ਼ਾਹ ਜੀਆਂ ਦਾ ਦਰ ਆਵੇਗਾ ਮੈਨੂੰ ਤੁਸੀਂ ਦੱਸ ਦਿਓ ਮੈਨੂੰ ਯਾਦ ਕਰਵਾ ਦਿਓ ਜੀ।
1: ਸੁਨਤ ਸ਼ਾਹ ਹਰਖਿਓ ਉਰਮਾਹੀ
0: ਜਦੋਂ ਜਾ ਕਰਕੇ ਦੱਸਿਆ ਅਹਿਲਕਾਰਾਂ ਨੇ ਕਿ ਇਹ ਉਹੀ ਪਵਿੱਤਰ ਧਰਤੀ ਹੈ ਬਿਆਸਾ ਦਰਿਆ ਹੈ ਨੇੜੇ ਜਿਹੜਾ ਸਾਹਮਣੇ ਨਜ਼ਰ ਆਉਂਦਾ ਸ਼੍ਰੀ ਗੋਬਿੰਦਵਾਲ ਸਾਹਿਬ ਪਵਿੱਤਰ ਨਗਰ ਹੈ ਜਿੱਥੇ ਪਾਤਸ਼ਾਹ ਮਹਾਰਾਜ ਜੀ ਬੈਠੇ ਸੁਣ ਕਰਕੇ ਬਹੁਤਾ ਖੁਸ਼ ਹੋਇਆ ਹੈ।
1: ਚੱਲਣ ਤਿਆਰ ਪਾ ਸਤ ਗੁਰ ਪਾਹੀ
0: ਸੰਗਤ ਜੀ ਤਿਆਰੀ ਬਰ ਤਿਆਰੀ ਜੀ ਕਰ ਲਈ ਹੈ ਏਦਾਂ ਇਸ਼ਨਾਨ ਪਾਣ ਜਿਹਾ ਕਰਕੇ ਤਿਆਰ ਹੋ ਗਿਆ ਹੈ ਕਿ ਮਹਾਰਾਜ ਜੀਆਂ ਦੇ ਦਰਸ਼ਨ ਕਰੀਏ ਜਾ ਕੇ ਸ਼ੁਕਰਾਨਾ ਕਰੀਏ ਜੀ।
1: ਲਈ ਉਪਾਇਨ ਹੀਰਾ ਮੋਤੀ
0: ਪਰ ਸੰਗਤ ਜੀ ਦਰਸ਼ਨੀ ਭੇਟਾ ਲੈ ਲਈ ਹੈ ਹੁਣ ਬਾਦਸ਼ਾਹ ਸੀ ਰਾਜਾ ਸੀ ਪਰ ਰਾਜਿਆਂ ਵਾਲੀ ਦਰਸ਼ਨੀ ਭੇਟਾ ਸੀ ਹੀਰੇ ਮੋਤੀ ਅਮੋਲਕ ਵਸਤਰ ਸੰਗਤ ਜੀ ਆਦਿਕ ਸੋਹਣੇ ਪਦਾਰਥ ਲੈ ਕਰਕੇ
1: ਵਸਤਰ ਵਿਭੂਖਣ ਜੋਤ ਉਦੋਤੀ
0: ਬਹੁਤ ਹੀ ਅਮੋਲਕ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਸੋਹਣੇ ਵਸਤਰ ਸਨ ਜਰੀਦਾਰ ਉਹ ਇਸ ਨੇ ਨਾਲ ਲੈਣਾ ਕੀਤੇ ਨੇ।
1: ਡੇਰੇ ਤੇ ਪਾਇਨ ਚੱਲਿਓ
0: ਏਦਾਂ ਸੰਗਤ ਜੀ ਪਰ ਪੈਦਲ ਹੀ ਉਤੇ ਘੋੜਿਆਂ ਤੇ ਆਇਆ ਸੀਗਾ ਪਰ ਇੱਥੇ ਹੁਣ ਸੰਗਤ ਜੀ ਸੂਝਵਾਨ ਸੀ ਕਿ ਸਤਿਗੁਰਾਂ ਦੇ ਦਰਸ਼ਨ ਕਿਵੇਂ ਕਰਨੇ ਚਾਹੀਦੇ ਨੇ ਏਦਾਂ ਪੈਦਲ ਹੋ ਗਿਆ ਹੈ ਸੋਹਣੀਆਂ ਭੇਟਾਵਾਂ ਹੱਥ ਵਿੱਚ ਪਕੜ

0: ਕਿ ਪਾਤਸ਼ਾਹ ਨੇ ਲਾਜ ਰੱਖ ਲਈ, ਨਹੀਂ ਤੇ ਜੈਮਲ ਫਤਿਹ ਨੇ ਭਾਰੀ ਨੁਕਸਾਨ ਕਰ ਦਿੱਤਾ ਸੀ, ਜਿਸ ਕਾਰਨ ਜੇਕਰ ਚਿਤੌੜਗੜ੍ਹ ਦੇ ਕਿਲੇ ਨੂੰ ਸਰ ਨਾ ਕਰਦੇ ਨਾ ਜਿੱਤਦੇ, ਫਿਰ ਕਿਧਰੇ ਦੇਸ਼ਾਂ ਵਿਦੇਸ਼ਾਂ ਦੇ ਰਾਜਿਆਂ ਨੇ ਬਦਨਾਮੀ ਕਰਨੀ ਸੀ, ਹਰ ਇਕ ਨੇ ਚੜ ਕੇ ਆਉਣਾ ਸੀ, ਸਾਡੀ ਦਿੱਲੀ ਤਖ਼ਤ ਦੀ ਘੂਰ ਨਹੀਂ ਮੰਨਣੀ ਸੀ। ਇਹ ਤੇ ਪਾਤਸ਼ਾਹ ਨੇ ਲਾਜ ਰੱਖ ਲਈ, ਜਿਨ੍ਹਾਂ ਦੇ ਬਚਨਾਂ ਦੇ ਨਾਲ ਅਸੀਂ ਚਿਤੌੜਗੜ੍ਹ ਦੇ ਕਿਲੇ ਨੂੰ ਸਰ ਕਰ ਲਿਆ ਜਿੱਤ ਲਿਆ। ਏਦਾਂ ਪਾਤਸ਼ਾਹ ਦੀ ਮਹਿਮਾ ਹਿਰਦੇ ਵਿੱਚ ਵਿਚਾਰਦਾ ਹੈ।
1: ਸੰਗ ਪਠਾਨ ਮੁਗਲ ਸਮੁਦਾਇਆ,
0: ਫਿਰ ਇਹਦੇ ਨਾਲ ਜਿਹੜੇ ਅਹਲਕਾਰ ਸਨ, ਸੰਗਤ ਜੀ ਪਠਾਨ ਸੀ, ਮੁਗਲ ਤੁਰਕ ਆਦਿਕ ਸਾਰੇ ਚੱਲੇ ਨੇ।
1: ਵਸਤ੍ਰ ਵਿਭੂਖਣ ਬ੍ਰਿੰਦ ਸੁਹਾਇਆ,
0: ਸਾਰਿਆਂ ਨੇ ਸੋਹਣੇ ਵਸਤ੍ਰ ਪਹਿਨੇ ਨੇ, ਜਿਵੇਂ ਪਾਤਸ਼ਾਹ ਦੇ ਦਰ ਤੇ ਆਉਣਾ ਹੈ। ਸੰਗਤ ਜੀ, ਬੇਸ਼ੱਕ ਅਜੋਕੇ ਸਮੇਂ ਦੇ ਅੰਦਰ ਅਸੀਂ ਮਾਣ ਮਰਿਆਦਾ ਭੁੱਲ ਗਏ ਹਾਂ ਕਿ ਪਾਤਸ਼ਾਹ ਦੇ ਦਰਸ਼ਨ ਕਰਨ ਲਈ ਕੈਸੇ ਵਸਤ੍ਰ ਪਾ ਕੇ ਆਉਣਾ ਚਾਹੀਦਾ ਹੈ। ਬੇਸ਼ੱਕ ਕਿਸੇ ਸਰਕਾਰੀ ਦਰਬਾਰੇ ਜਾਣਾ ਹੋਵੇ ਤੇ ਖਿਆਲ ਰੱਖਦੇ ਆ ਵੀ ਕਿਤੇ ਮੂਹਰੇ ਜਿਹੜਾ ਅਫਸਰ ਬੈਠਾ ਬੁਰਾ ਨਾ ਮੰਨ ਜਾਵੇ, ਪਰ ਗੁਰੂ ਦੇ ਪ੍ਰਤੀ ਅਜੋਕੇ ਸਮੇਂ ਦੇ ਅੰਦਰ ਇਹ ਸ਼ਰਧਾ ਭਾਵਨਾ ਟੁੱਟਦੀ ਜਾਂਦੀ ਹੈ। ਏਦਾਂ ਪ੍ਰਸੰਗਤ ਜੀ, ਬਾਦਸ਼ਾਹ ਅਕਬਰ ਨੇ ਉਹੋ ਜਿਹੀ ਵਸਤ੍ਰ ਆਪ ਪਹਿਨੇ, ਨਾਲ ਦਿਆਂ ਨੂੰ ਪਹਿਨਾਉਣਾ ਕੀਤੇ ਕਿ ਗੁਰੂ

ਬਾਦਸ਼ਾਹ ਅਕਬਰ ਦਿੱਲੀ ਦੇ ਤਖ਼ਤ ਦਾ ਰਾਜਾ ਧੰਨ ਗੁਰੂ ਨਾਨਕ ਦੇਵ ਜੀਆਂ ਦੇ ਘਰ ਦੀ ਮਹਿਮਾ ਜਾਣਦਾ ਹੈ ਕਿ ਪਾਤਸ਼ਾਹ ਜੀ ਦਾਤਾਂ ਬਖਸ਼ਣ ਵਾਲੇ ਨੇ ਤੇ ਉਹਨਾਂ ਦਾ ਸ਼ੁਕਰਾਨਾ ਸ਼ਰਧਾ ਭਾਵਨਾ ਦੇ ਨਾਲ ਹੀ ਕਰਨਾ ਚਾਹੀਦਾ ਹੈ। ਇਦਾਂ ਪਹਿਲਾਂ ਪੈਦਲ ਚੱਲਿਆ ਸੀ, ਜੁੱਤੀ ਪਾ ਕਰਕੇ ਜਦੋਂ ਗੋਵਿੰਦਵਾਲ ਸਾਹਿਬ ਦੇ ਅੰਦਰ ਪਹੁੰਚ ਗਿਆ ਹੈ ਫਿਰ ਆਪਣੀ ਜੋੜੇ ਉਤਾਰ ਦਿੱਤੇ।

ਓਵੇਂ ਓਵੇਂ ਸ਼ਰਧਾ ਵੱਧਦੀ ਜਾਂਦੀ ਹੈ। ਮੁਖ ਤੋਂ ਧੰਨ ਗੁਰੂ ਨਾਨਕ ਦੇਵ ਜੀ ਕਰਦਾ। ਮਨ ਵਿੱਚ ਸੋਚਦਾ ਕਿ ਮਹਾਰਾਜ ਦਾ ਕਿਵੇਂ ਸ਼ੁਕਰਾਨਾ ਕਰਨਾ ਹੈ, ਹੋਰ ਮਹਾਰਾਜ ਨੂੰ ਕੀ ਭੇਟਾ ਕਰ ਦਈਏ ਜਿਸ ਕਾਰਨ

0: ਸਿੰਘ ਜੀ ਇੱਥੇ ਸ਼ਿੰਗਾਰ ਰਸ ਬੰਨ ਰਹੇ ਨੇ ਕਿ ਬਾਦਸ਼ਾਹ ਨੇ ਏਦਾਂ ਸੁੰਦਰ ਆਦਿਕ ਵਸਤਰ ਪਹਿਨੇ ਨੇ।
1: ਰਾਜ ਸਮਾਜ ਬਿਰਾਜਤ ਸੰਗ
0: ਹੋਰ ਵੀ ਸੰਗਤ ਜੀ ਰਾਜਿਆਂ ਦਾ

0: ਪੈਰਾਂ ਤੋਂ ਨੰਗੇ ਹਨ ਔਰ ਸੰਗਤ ਜੀ ਬਹੁਤੀ ਸੋਭਾ ਪਾਉਂਦੇ ਨੇ।
1: ਸ੍ਰੀ ਮੁਖ ਜਬ ਹੈ ਸ਼ਾਹ ਨੇ ਜੋਵਾ,
0: ਜਦੋਂ ਸੰਗਤ ਜੀ ਗੋਇੰਦਵਾਲ ਸਾਹਿਬ ਅੰਦਰ ਪਾਤਸ਼ਾਹ ਦੇ ਦਰਬਾਰ ਅੰਦਰ ਪਹੁੰਚਿਆ ਹੈ, ਸੰਗਤਾਂ ਤਮਾਮ ਬੈਠੀਆਂ ਸਨ। ਸੱਚੇ ਸਤਿਗੁਰੂ ਜੀ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਸੀ। ਬਾਦਸ਼ਾਹ ਨੇ ਜਦੋਂ ਵੇਖਿਆ ਕਿ ਸਾਹਮਣੇ ਪਾਤਸ਼ਾਹ ਬੈਠੇ ਨੇ,
1: ਹੱਥ ਜੋੜ ਨਮਰੀ ਸਿਰ ਹੋਵਾ,
0: ਦੂਰੋਂ ਹੀ ਸੰਗਤ ਜੀ ਹੱਥ ਜੋੜ ਦਿੱਤੇ ਤੇ ਏਦਾਂ ਨਿਮਰਤਾ ਦੇ ਨਾਲ ਸੀਸ ਨਵਾ ਦਿੱਤਾ ਹੈ।
1: ਬਾਬਾ ਜੀ ਪਾਇਨ ਮੈਂ ਪਰਾ,
0: ਸੰਗਤਾਂ ਵਿਚ ਦੀ ਲੰਘਦਾ ਪਾਤਸ਼ਾਹ ਦੇ ਕੋਲ ਆ ਗਿਆ। ਮਹਾਰਾਜ ਜੀਆਂ ਨੂੰ ਨਮਸਕਾਰ ਕਰਕੇ ਆਖਦਾ, ਬਾਬਾ ਜੀ ਆਪ ਜੀਆਂ ਦੇ ਚਰਨਾਂ

0: ਤੋਂ ਬਿਨਾ ਕੋਈ ਹੋਰ ਨਹੀਂ। ਇੱਕ ਹੀ ਅਕਾਲ ਪੁਰਖ ਵਾਹਿਗੁਰੂ ਸ੍ਰਿਸ਼ਟੀ ਦਾ ਕਰਤਾ ਧਰਤਾ ਹੈ। ਉਹਦਾ ਮਹਾਰਾਜ ਇਸ ਸੰਸਾਰ ਦੇ ਉੱਪਰ ਆਪ ਜੀਆਂ ਦੇ ਦਰ ਤੋਂ ਵੱਡਾ ਕੋਈ ਦਰ ਨਹੀਂ, ਕੋਈ ਹੋਰ ਦੂਸਰਾ ਨਜ਼ਰ ਨਹੀਂ ਆਉਂਦਾ ਜੀ।
1: ਸਤ ਹੋਤ ਹੈ ਵਾਕ ਤੁਮਾਰਾ।
0: ਪਾਤਸ਼ਾਹ ਆਪ ਜੀਆਂ ਦੇ ਮੁਖੋਂ ਨਿਕਲਿਆ ਇੱਕ ਇੱਕ ਬੋਲ

0: ਦਾ ਪੀਰ ਹੈ ਗੁਰੂ ਨਾਨਕ ਮਹਾਰਾਜ ਏਦਾਂ ਨਮਸਕਾਰਾਂ ਕਰਦੇ ਨੇ
1: ਹਿੰਦੂ ਨੇ ਸਭੇ ਨੇ ਗੁਰੂ ਕਰ ਮਾਨਾ
0: ਤੇ ਜਿਹੜੇ ਹਿੰਦੂ ਲੋਕ ਨੇ ਉਹਨਾਂ ਨੇ ਆਪਣਾ ਗੁਰੂ ਬਣਾਇਆ ਹੈ ਕਿ ਸੱਚੇ ਸਤਿਗੁਰੂ ਜੀ ਸਾਂਝੇ ਨੇ ਜਿਸ ਵੇਲੇ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਜੀ ਸੱਚਖੰਡ ਗਮਨ ਕੀਤੇ ਸਨ ਉਸ ਵੇਲੇ ਵੀ ਤੁਰਕਾਂ ਤੇ ਹਿੰਦੂਆਂ ਦਾ ਝਗੜਾ ਹੋ ਗਿਆ ਸੀ ਇਹ ਤੁਰਕ ਆਖਦੇ ਸਨ ਅਸੀਂ ਕਬਰ ਬਣਾਉਣੀ ਹੈ ਤੇ ਜਿਹੜੇ ਹਿੰਦੂ ਲੋਕ ਸਨ ਉਹ ਆਖਦੇ ਸਨ ਅਸੀਂ ਆਪਣੀ ਮਰਿਆਦਾ ਅਨੁਸਾਰ ਸੰਸਕਾਰ ਕਰਨਾ ਹੈ ਜਿਸ ਚਾਦਰ ਥੱਲੇ ਪਾਤਸ਼ਾਹ ਜੀ ਏਦਾਂ ਲੰਮੇ ਪਏ ਸਨ ਸੰਗਤ ਜੀ ਕੇਵਲ ਚਾਦਰ ਹੀ ਰਹਿ ਗਈ ਸੀ ਪਾਤਸ਼ਾਹ ਜੀ ਅਲੋਪ ਹੋ ਗਿਆ ਸਰੀਰ ਪਰ ਉਹ ਚਾਦਰ ਨੂੰ ਦੋ ਫਾੜ ਕੀਤਾ ਸੀ ਉਹ ਜਿੱਥੇ ਸੰਗਤ ਜੀ ਚਾਦਰ ਨੂੰ ਦੋ ਫਾੜ ਕੀਤਾ ਸੀ ਨਾ ਅੱਜ ਉਥੇ ਉਥੇ ਹੀ ਹਿੰਦੁਸਤਾਨ ਔਰ ਪਾਕਿਸਤਾਨ ਦੀ ਲੀਕ ਵੱਜੀ ਹੋਈ ਹੈ ਪਾਕਿਸਤਾਨ ਵਾਲੇ ਸੰਗਤ ਜੀ ਉਹ ਏਦਾਂ ਆਪਣਾ ਪੀਰ ਮੰਨਦੇ ਨੇ ਹਿੰਦੁਸਤਾਨ ਦੇ ਵਿਚ ਵਸਣ ਵਾਲੇ ਹਿੰਦੂ ਆਪਣਾ ਗੁਰੂ ਕਹਾਉਂਦੇ ਨੇ
1: ਜਿਨਕੀ ਅਜ਼ਮਤ ਜਗਤ ਮਝਾਰੇ
0: ਜਿਨ੍ਹਾਂ ਦੀ ਵੱਡੀ ਵਡਿਆਈ ਪਾਤਸ਼ਾਹ ਜੀ ਸੰਸਾਰ ਵਿਚ ਪ੍ਰਗਟ ਹੈ
1: ਅਬ ਲੋ ਥਾਨ ਅਨੇਕ ਨਿਹਾਰੇ
0: ਮਹਾਰਾਜ ਮੈਂ ਬੜਿਆਂ ਦੇਸ਼ਾਂ ਵਿਦੇਸ਼ਾਂ ਦਾ ਸੈਰ ਸਪਾਟਾ ਕੀਤਾ ਬੜਾ ਘੁੰਮਿਆ ਹਾਂ ਹਰ ਥਾਂ ਦੇ ਉਪਰ ਜਾ ਕਰਕੇ ਏਦਾਂ ਅਸੀਂ ਮੱਕੇ ਕਾਬੇ ਵੀ ਜਾਂਦੇ ਹਾਂ ਉਥੇ ਵੀ ਪਾਤਸ਼ਾਹ ਨੇ ਜਾ ਕਰਕੇ ਏਦਾਂ ਮੱਕਾ ਘੁਮਾ ਦਿੱਤਾ ਸੀ ਮਹਾਰਾਜ ਇਹ ਸਾਰਾ ਪ੍ਰਸੰਗ ਅਸੀਂ ਜਾਣਦੇ ਹਾਂ
1: ਸੋਈ ਰੂਪ ਆਪ ਤੁਮ ਭਏ
0: ਮਹਾਰਾਜ ਹੁਣ ਉਹੀ ਸਰੂਪ ਤੁਸੀਂ ਹੋ ਜਿਵੇਂ ਗੁਰੂ ਨਾਨਕ ਮਹਾਰਾਜ ਜੀਆਂ ਦੇ ਬੋਲ ਨਿਸਫਲ ਨਹੀਂ ਜਾਂਦੇ ਸੀ ਉਦਾਂ ਆਪ ਜੀਆਂ ਦੇ ਮੁਖੋਂ ਨਿਕਲਿਆ ਇੱਕ ਇੱਕ ਬੋਲ ਸੱਚ ਹੀ ਹੋ ਜਾਂਦਾ ਹੈ
1: ਅਧਿਕ ਸਭਨ ਤੇ ਅਜ਼ਮਤ ਥੀਏ
0: ਮਹਾਰਾਜ ਵਧੇਰੀ ਆਪ ਜੀਆਂ ਅੰਦਰ ਸ਼ਕਤੀ ਹੈ ਕਿਉਂਕਿ ਜਦੋਂ ਮੈਂ ਚਿਤੌੜਗੜ੍ਹ ਦੇ ਕਿਲੇ ਨੂੰ ਜੰਗ ਕਰਨ ਲਈ ਚੱਲਿਆ ਸੀ ਮੈਂ ਪਹਿਲਾਂ ਏਦਾਂ ਬੜੇ ਪੀਰ ਫਕੀਰ ਮਨਾਉਣਾ ਕੀਤੇ ਕਬਰਾਂ ਤੇ ਜਾ ਕਰਕੇ ਆਦਿਕ ਸੀਰਣੀ ਉਥੇ ਲੋਕਾਂ ਨੂੰ ਜਿਵੇਂ ਆਪਾਂ ਕੜਾਹ ਪ੍ਰਸ਼ਾਦ ਛਕਦੇ ਆ ਉਥੇ ਸੀਰਣੀ ਆਖ ਦਿੰਦੇ ਉਹ ਖਵਾਉਣਾ ਕੀਤੀ ਚਾਦਰਾਂ ਚੜਾਉਣੀਆਂ ਕੀਤੀਆਂ ਸਾਰੀ ਮਰਿਆਦਾ ਕਰਕੇ ਗਿਆ ਸੀ ਪਰ ਕਾਰਜ ਮੇਰਾ ਇੱਕ ਵੀ ਸਰ ਨਹੀਂ ਹੋਇਆ ਇੱਕ ਵੀ ਕਾਰਜ ਮੇਰਾ ਫਤਿਹ ਨਹੀਂ ਹੋਇਆ ਜਿਸ ਵੇਲੇ ਮੇਰੇ ਵਜ਼ੀਰਾਂ ਨੇ ਤੁਹਾਡੇ ਦਰ ਦੀ ਦੱਸ ਪਾਈ ਸੀ ਮਹਾਰਾਜ ਫਿਰ ਆਪ ਜੀਆਂ ਦੇ ਦਰ ਤੇ ਬੇਨਤੀਆਂ ਕੀਤੀਆਂ ਜਿਸ ਕਾਰਨ ਮੇਰੀ

ਮੇਰਾ ਕਾਰਜ ਤੁਸੀਂ ਸੁਧਾਰ ਦਿੱਤਾ ਹੈ। ਜਿਹੜੇ ਜੈਮਲ ਤੇ ਫੱਤਾ ਬਾਗੀ ਹੋ ਗਏ ਸਨ ਮਹਾਰਾਜ, ਉਹ ਲੋਟ ਨਹੀਂ ਆਉਂਦੇ, ਮੇਰਾ ਭਾਰੀ ਨੁਕਸਾਨ ਕੀਤਾ ਸੀ। ਜਿਸ ਵੇਲੇ ਇਹ ਬੋਲ ਆਖੇ ਪਰ ਪਾਤਸ਼ਾਹ ਆਖਣ ਲੱਗੇ, ਬਾਦਸ਼ਾਹ ਅਕਬਰ, ਗੱਲ ਏਦਾਂ ਹੈ ਭਾਈ, ਤੂੰ ਜਦੋਂ ਦਿੱਲੀ ਤੋਂ ਚੜਿਆ ਸੀ ਬੜੇ ਹੰਕਾਰ ਦੇ ਨਾਲ ਚੜਿਆ ਸੀ ਕਿ ਜਾਨ ਸਾਰ ਮੈਂ ਮੋਰਚਾ ਫਤਿਹ ਕਰ ਲੈਣਾ। ਉਦੋਂ ਜਿਹੜੇ ਜੈਮਲ ਔਰ ਫੱਤਾ ਸਨ ਉਹ ਬੜੇ ਨਿਮਰਤਾ ਦੇ ਵਿੱਚ ਸੀ, ਕਿਉਂਕਿ ਤੂੰ ਦਿੱਲੀ ਦਾ ਰਾਜਾ ਸੀ। ਜਾ ਕਰਕੇ ਜਦੋਂ ਤੇਰਾ ਭਾਰੀ ਨੁਕਸਾਨ ਹੋਇਆ ਫਿਰ ਤੂੰ ਨਿਮਰਤਾ ਵਿੱਚ ਆ ਗਿਆ। ਉਹ ਹੰਕਾਰ ਦੇ ਸਹਿਤ ਹੋ ਗਏ ਸਨ ਵੀ ਸਾਡੇ ਵਰਗਾ ਕੌਣ ਹੈ, ਅਸੀਂ ਬਾਦਸ਼ਾਹ ਅਕਬਰ ਨੂੰ ਬਾਹਣੇ ਪਾ ਦਿੱਤਾ, ਚਿੰਤਾ ਵਿੱਚ ਪਾ ਦਿੱਤਾ ਏ। ਏਦਾਂ ਫਿਰ ਜਿਹੜਾ ਗੁਰੂ ਨਾਨਕ ਦਾ ਘਰ ਹੈ ਨਾ, ਹਰ ਜੂ ਅਹੰਕਾਰ ਨਾ ਭਾਵਈ ਬੇਦ ਕੂਕ ਸੁਣਾਵੇ। ਗੁਰੂ ਨਾਨਕ ਦੇ ਦਰ ਨੂੰ ਹੰਕਾਰ ਨਹੀਂ ਪਾਉਂਦਾ। ਜਿਹੜੇ ਨਿਮਰਤਾ ਵਿੱਚ ਆ ਕੇ ਝੁਕ ਜਾਂਦੇ, ਨੀਵੇਂ ਹੋ ਜਾਂਦੇ,

0: ਮਹਾਰਾਜ ਇਹ ਤੇ ਛੋਟੀ ਜਿਹੀ ਭੇਟਾ ਹੈ, ਗੁਰੂ ਨਾਨਕ ਦੇ ਦਰ ਅੱਗੇ ਤੇ ਮਹਾਰਾਜ ਇਹ ਤੁਸ਼ ਮਾਤਰ ਹੈ।
1: ਮਨੁਜ ਪਠੋ ਸੁਧ ਦੇਹੋ ਜਨਾਈ।
0: ਮਹਾਰਾਜ ਜੇਕਰ ਕੋਈ ਵੀ ਹੋਰ ਕਾਰਜ ਹੋਵੇ, ਪਰ ਆਪ ਜੀਆਂ ਨੇ ਇੱਕ ਗੁਰਸਿੱਖ ਹੀ ਘੱਲਣਾ ਹੈ। ਮੈਂ ਨਿਮਾਣਾ ਹੋ ਕਰਕੇ ਆਪ ਜੀਆਂ ਦੇ ਦਰ ਦੀ ਸੇਵਾ ਕਰਾਂਗਾ। ਫਿਰ ਪਾਤਸ਼ਾਹ ਗੁਰੂ ਅਮਰਦਾਸ ਜੀ ਆਖਣ ਲੱਗੇ, ਭਾਈ ਤਿੰਨ ਕਾਰਜ ਤੇਰੇ ਕਰਨ ਵਾਲੇ ਨੇ ਰਾਜਾ। ਤੂੰ ਤਖਤ ਤੇ ਬੈਠਾ ਹੈ, ਹਿੰਦੁਸਤਾਨ ਦੇ ਅੰਦਰ ਤੇਰਾ ਹੁਕਮ ਚੱਲਦਾ ਹੈ। ਇੱਕ ਤੇ ਕਾਰਜ ਹੈ ਜਿਹੜੀ ਸਤੀ ਪ੍ਰਥਾ ਚੱਲ ਰਹੀ ਹੈ ਨਾ, ਕੋਈ ਪੰਡਿਤ ਚੜਾਈ ਕਰ ਜਾਂਦਾ ਹੈ ਤੇ ਧੱਕੇ ਨਾਲ ਅਕਤ ਧੂਰਾ ਪਿਆ ਕਰਕੇ ਨਸ਼ੇ ਦੇ ਅੰਦਰ ਪੰਡਤਨੀ ਨੂੰ ਬਲ ਦੀ ਚਿਖਾ ਵਿਚ ਸਾੜ ਦਿੰਦੇ ਨੇ। ਪਹਿਲੇ ਇਹ ਸਤੀ ਪ੍ਰਥਾ ਨੂੰ ਬੰਦ ਕਰ ਦੇਵ। ਦੂਸਰਾ ਹੈ ਜਿਹੜਾ ਇਸ ਵੇਰੀ ਬਰਸਾਤਾਂ ਨਹੀਂ ਹੋਈਆਂ ਤੇ ਕਿਸਾਨ ਲੋਕਾਂ ਦੀ ਜਿਹੜੀ ਫਸਲ ਦੇ ਝਾੜ ਬੜੇ ਘੱਟ ਨੇ, ਐਦਕੀ ਇਹਨਾਂ ਤੋਂ ਤੂੰ ਮਾਮਲਾ ਨਹੀਂ ਲੈਣਾ। ਤੀਸਰਾ ਜਿਹੜਾ ਤੇਰਾ ਰਾਜਿਆਂ ਵਾਲਾ ਮਾੜਾ ਵਿਸ਼ੇ ਵਕਾਰਾਂ ਵਾਲਾ ਸ਼ੌਕ ਹੈ, ਜੈਮਲ ਫੱਤੇ ਦੇ ਨਾਲ ਜਿਸ ਕਰਕੇ ਤੇਰਾ ਜੰਗ ਯੁੱਧ ਹੋਇਆ, ਤੂੰ ਉਹਦੀ ਧੀ ਦਾ ਡੋਲਾ ਮੰਗਦਾ ਸੀ, ਜਿਸ ਕਾਰਨ ਇਹ ਤੇਰੀ ਬੜੀ ਮਾੜੀ ਆਦਤ ਹੈ। ਸਾਡੇ ਨਾਲ ਵਾਅਦਾ ਕਰ, ਜੇਕਰ ਕੋਈ ਸੇਵਾ ਕਰਨੀ ਹੈ ਫਿਰ ਅੱਜ ਤੋਂ ਬਾਅਦ ਤੂੰ ਮਾਮਲਾ ਨਹੀਂ ਲੈਣਾ, ਸਤੀ ਪ੍ਰਥਾ ਤੇ ਰੋਕ ਲਾ ਦੇਣੀ ਹੈ, ਔਰ ਕਿਸੇ ਵੀ ਧੀ ਭੈਣ ਦਾ ਡੋਲਾ ਨਹੀਂ ਲੈਣਾ ਤੂੰ। ਜਿਸ ਜੋ ਰਾਣੀਆਂ ਤੇਰੇ ਨਾਲ ਵਿਆਹੀਆਂ ਉਹਨਾਂ ਨਾਲ ਹੀ ਜੀਵਨ ਬਤੀਤ ਕਰ। ਐਸੇ ਹੁਕਮ ਗੁਰੂ ਅਮਰਦਾਸ ਜੀਆਂ ਨੇ ਕੀਤੇ। ਫਿਰ ਹੱਥ ਜੋੜ ਕੇ ਸੰਗਤ ਜੀ ਇਸ ਨੇ ਨਮਸਕਾਰ ਕੀਤੀ।

0: ਤੇ ਸਾਧੂ ਬਿਰਤੀ ਵਾਲਾ ਸਤੋ ਗੁਣੀ ਹੈ। ਇਸ ਲਈ ਸਾਡੇ ਲਈ ਜੋ ਜੋ ਸਾਨੂੰ ਚਾਹੀਦਾ ਉਹ ਸਾਡੇ ਕੋਲ ਹੈ।
1: ਕੌਣ ਸੰਭਾਰੈ ਕਾਜ ਮਹਾਨ,
0: ਇਹ ਤੇਰੇ ਹੀਰੇ ਮੋਤੀ ਜਾਂ ਨਗਰਾਂ ਦੀ ਜਿਹੜੀ ਚੌਧਰ ਹੈ ਇਹ ਕੌਣ ਸਾਂਭੇਗਾ। ਗੁਰੂ ਨਾਨਕ ਦੇ ਘਰ

0: ਉੱਤੇ ਆਉਂਦੀ ਆਨੰਦ ਦੇ ਨਾਲ ਇੱਕ ਦਿਨ ਦੇ ਵਿੱਚ ਜੋ ਪ੍ਰਸ਼ਾਦਾ ਪਾਣੀ ਛਕਦੀ ਹੈ।
1: ਸੁਨ ਪੁਨ ਸ਼ਾਹ ਅਬਰ ਨਰ ਸਾਰੇ
0: ਏਦਾਂ ਸੰਗਤ ਜੀ ਮਹਾਰਾਜ ਜੀਆਂ ਨੇ ਆਖਿਆ ਸੀ ਉਨੀ ਰਸਤ ਵਸਤ ਪ੍ਰਵਾਨ ਕਰਦੇ ਆ। ਸ਼ਾਮਾਂ ਨੂੰ ਪ੍ਰਸ਼ਾਦਾ ਪਾਣੀ ਵੱਧ ਜਾਵੇ ਫਿਰ ਅਸੀਂ ਬਿਆਸਾ ਦਰਿਆ ਵਿਚ ਆਦਿਕ ਪਾ ਦਿੰਨੇ ਆ, ਭਾਂਡਿਆਂ ਨੂੰ ਮੂਹੇ ਖਾਲੀ ਕਰਕੇ ਸਾਫ ਕਰਕੇ ਰੱਖ ਦਿੰਨੇ ਆ, ਉਦੋਂ ਵਧੇਰਾ ਅਸੀਂ ਕੁਝ ਵੀ ਪ੍ਰਵਾਨ ਨਹੀਂ ਕਰਦੇ। ਜਦੋਂ ਐਸੇ ਬੋਲ ਮਹਾਰਾਜ

0: ਅਕਾਲ ਪੁਰਖ ਵਾਹਿਗੁਰੂ ਦਾ ਰੂਪ ਹੋ, ਆਪ ਜੀ ਤੇ ਦਾਤਾਂ ਦੇਵਣ ਵਾਲੇ ਹੋ।
1: ਪੁਰਹੁ ਕਾਮ ਮਤ ਦਾਸ ਜਿਸੂ ਕੀ,
0: ਪਰਮਾ ਰਾਜ ਕਿਰਪਾ ਕਰੋ, ਜਿੱਥੇ ਤੁਸੀਂ ਸੰਗਤਾਂ ਦੀਆਂ

0: ਦਿੰਦੇ ਹੋ ਸੰਸਾਰ ਵਿਚ ਪ੍ਰਗਟ ਹੋ ਜਾਂਦੇ ਨੇ।
1: ਸਉ ਯੋਗਤਾ ਐਸੀ ਹੈ
0: ਮਹਾਰਾਜ ਆਪ ਜੀ ਮਹਾਨ ਤੋਂ ਮਹਾਨ ਹੋ
1: ਅੰਗੀਕਾਰ ਕਰੋ ਸਭ ਕਹੇ
0: ਪਰ ਪਾਤਸ਼ਾਹ ਮੇਰੀ ਇਹ ਭੇਟਾ ਪ੍ਰਵਾਨ ਕਰ ਲਵੋ। ਫਿਰ ਜਿਹੜੇ ਹੋਰ ਸੰਗਤ ਜੀ ਭਾਈ ਬੱਲੂ ਵਰਗੇ ਆਦਿਕ ਗੁਰਸਿੱਖ ਕੋਲ ਬੈਠੇ ਸਨ ਉਹਨਾਂ ਨੇ

0: ਕੇ ਆਇਆ ਏ ਇਹਦੀ ਲਾਜ ਜੀ ਰਹਿ ਜਾਵੇਗੀ। ਕਿਧਰੇ ਮੋੜ ਦਿੱਤਾ ਸੰਸਾਰ ਮਜ਼ਾਕ ਉਡਾਵੇਗਾ।
1: ਧਰ ਸ਼ਰਧਾ ਹਰ ਖਾਏ ਮਹਾਨੂ,
0: ਪਰ ਮਹਾਰਾਜ ਇਹਦੀ ਸ਼ਰਧਾ ਭਾਵਨਾ

0: ਰਾਜ ਕਿਰਪਾ ਕਰਕੇ ਸਾਡੀ ਬੇਨਤੀ ਪ੍ਰਵਾਨ ਕਰ ਲਵੋ।
1: ਸਤ ਸੰਗਤ ਬਰਤ ਹੈ ਜੋ ਆਵੇ।
0: ਮਹਾਰਾਜ ਜੋ ਵੀ ਇਹ ਦੇਵੇਗਾ ਨਾ ਉਹ ਸਾਰਾ ਗੁਰੂ ਨਾਨਕ ਦੀ ਸੰਗਤ ਵਿਚ ਹੀ ਵਰਤਨਾ ਹੈ।
1: ਤੁਮਰੋ ਇਹ ਉਪਕਾਰ ਰਹਾਵੇ।
0: ਮਹਾਰਾਜ ਤੇਰਾ ਇਹ ਪਰ ਉਪਕਾਰ ਹੋਵੇਗਾ ਪਾਤਸ਼ਾਹ ਜੀ ਸੰਗਤਾਂ

0: ਜਿਆਦਾ ਨੀ ਆਪ ਜੀਆਂ ਨੂੰ ਵਾਰ ਵਾਰ ਅਸੀਂ ਆਖੀਏ, ਬਾਕੀ ਜਿਵੇਂ ਆਪ ਜੀਆਂ ਨੂੰ ਠੀਕ ਲੱਗਦਾ ਓਦਾਂ ਕਰ ਲਵੋ।
1: ਇਹ ਸੁਣ ਕੇ ਸਭ ਹਿੰਨ ਕੀ ਬਾਣੀ।
0: ਏਦਾਂ ਸੰਗਤ ਜੀ ਪ੍ਰਸਾਰਿਆਂ ਨੇ ਬੇਨਤੀਆਂ ਕੀਤੀਆਂ ਮਹਾਰਾਜ ਨੇ ਸੁਣ ਕਰਕੇ।
1: ਸ੍ਰੀ ਗੁਰ ਬਾਤ ਭਵਿੱਖਤ ਜਾਨੀ।
0: ਮਹਾਰਾਜ ਜੀਆਂ ਨੇ ਆਉਣ ਵਾਲੇ ਸਮੇ ਵੱਲ ਵਿਚਾਰਿਆ ਕਿ ਆਉਣ ਵਾਲੇ ਸਮੇ ਮਹਾਨ ਤੀਰਥ ਪ੍ਰਗਟ ਹੋਣਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉਹ ਵੀ ਪ੍ਰਗਟ ਕਰਨਾ ਹੈ, ਤਰਨ ਤਾਰਨ ਸਾਹਿਬ ਪ੍ਰਗਟ ਹੋਵੇਗਾ, ਆਦਿਕ ਹੋਰ ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰਗਟ ਹੋਵੇਗਾ। ਭਵਿੱਖਤ ਬਚਨਾਂ ਨੂੰ ਜਾਣਦਿਆਂ ਹੋਇਆਂ ਮਹਾਰਾਜ ਨੇ ਪ੍ਰਵਾਨਗੀ ਦੇ ਦਿੱਤੀ, ਠੀਕ ਹੈ ਬਾਦਸ਼ਾਹ। 84 ਪਿੰਡ ਲਖਵਾਉਣਾ ਕੀਤੇ, ਫਿਰ ਉਹ 84 ਪਿੰਡ ਆਪਣੇ ਕੋਲ ਨਹੀਂ ਲੱਗੇ, ਕਿਵੇਂ ਸੰਗਤ ਜੀ ਅੱਗੇ ਗੁਰੂ ਅਮਰਦਾਸ ਮਹਾਰਾਜ ਜੀ ਧੰਨ ਗੁਰੂ ਰਾਮਦਾਸ ਜੀਆਂ ਨੂੰ ਬਖਸ਼ਿਸ਼ ਕਰਨਗੇ, ਬੀਬੀ ਭਾਨੀ ਦੇ ਨਾਮ ਲਗਵਾ ਦੇਵਣਗੇ, ਕੱਲ ਦੇ ਇਤਿਹਾਸ ਵਿਚ ਸਰਵਣ ਕਰਨਾ। ਅੱਜ ਇਥੋਂ ਤੱਕ ਕਥਾ ਵਿਚਾਰਾ ਆਈਆਂ ਨੇ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਗੁਰ ਇਤਿਹਾਸ ਗੁਰ ਸ਼ਬਦ ਹਿਰਦਿਆਂ ਵਿਚ ਵਸਾਉਣਾ, ਦੁਰਮਤ ਦਾ ਨਾਸ਼

ਕੁਲਦੀਪ ਸਿੰਘ ਜੀ, ਦਮਦਮੀ ਟਕਸਾਲ, ਗਿਆਨੀ ਜੀ ਰਾਜ ਸਮੂਹ ਸੰਗਤ ਪ੍ਰਬੰਧਕ ਸੇਵਾਦਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ ਜੀ। ਸਤਿਗੁਰੂ ਜੀ ਚੜ੍ਹਦੀ ਕਲਾ ਨਾਲ ਪੰਥ ਕੌਮ ਦੀ ਸੇਵਾ ਦੇ ਬਲ ਬਖਸ਼ਣ। ਗੁਰੂ ਘਰ ਵਿਖੇ ਜੋ ਆਉਣ ਵਾਲੇ ਸਮਾਗਮ ਹਨ, ਮੀਰੀ ਪੀਰੀ ਦਿਵਸ ਨੂੰ ਸਮਰਪਣ

ਵਾਹਿਗੁਰੂ।

0: ਵਾਹਿਗੁਰੂ। ਵਾਹਿਗੁਰੂ ਜੀ,
1: ਵਾਹਿਗੁਰੂ, ਵਾਹਿਗੁਰੂ।

ਦੇਖੋ ਪਰ ਸਿਰੋਂ ਲਹਾ ਗਏ ਕਈ ਯਾਰੇ ਚਲਵਾ ਗਏ ਨੇ।

0: तू सुल्तान कहा हौ मियां तेरी कवन वडाई, जो तू देहे सो कहा स्वामी मैं मूर्ख कहन न जाई। दीन दुनिया दे वाली सतगुरु सर्वरे कायनात वालिए कुल आलम शब्द गुरु जुगो जुग अटल बाणी गुरु गुरु है बाणी विच बाणी अमृत सारे गौर बाणी कह सेवक जन माने प्रतख गुरु निस्तारे। ऐसे दीन दयाल पातशाह धन धन साहब श्री गुरु ग्रंथ साहिब महाराज जी दी पावन पवित्र हजूरी अंदर संध्या दे सजे हुए दीवाना दी हाजरी भर के अपने मनुख जीवन नु सफला बना रहे सरबत माई भाई तंता दे जोग वड भागे हो, जो दास तो पहला बड़े प्रेम दे नाल सत्कारयोग गुरमुख प्यारियां दे पासों लड़ीवार गुर इतिहास दी कथा विचार सरवण कर रहे सी। सुनन दा बहुत वड्डा महात्म है, कन्ना दे नाल बंदा सुनदा है। चेते रखो बोलना किन्ना को है वेखना किन्ना को है ए बंदे दे अपने वस विच है। जे बंदे दा बोलन नू जी ना करे बंदा अपना मुंह बंद कर लैंदा है, बुल बंद कर लैंदा है, जबान रुक जांदी है, चुप हो जांदा है बंदा। बंदे दा वेखन नू जी नहीं करदा, मैं कुछ वेखना नहीं चाहुंदा, बंदा अपनियां पलकां नू डाउन करदा है, अखां बंद कर लैंदा, उहनू दिखाई देना बंद हो जांदा है। पर मनुखी शरीर अंदर जिहड़े कन्न ने इह 24 घंटे सुन रहे ने, बंदे दी नहीं वी ना मर्जी तां वी उह कन्नां नू बंद नहीं कर सकदा, उहनू सुनना पैणा कुछ ना कुछ आले दुआले जो उहदे बोलिया जा रहा है। इह कन्न 24 घंटे बंदा सुत्ता वी होवे ते निक्का जिहा खड़ाक इहदे कन्नां च पवे ते बंदा उठ बैंदा है, खड़ाक होए कन्न सुनदे ने। जे कन्न 24 घंटे काम कर रहे ने सुन रहे ने ते फिर सुनना की चाहिदा है, सारा कुछ तो सुनन योग भी नहीं ना हुंदा। कुछ एदां दा भी हुंदा है जिहड़ा असीं कहने भी साढ़े कन्नां विच ना पवे पर साढ़े वस दी गल नहीं। पातशाह जी दी पावन बाणी कहिंदी भी कन्नां दे नाल सुनना की है ते की नहीं सुनना। गुरु अमरदास महाराज जी दी पावन बाणी आपां पढ़दे हां, ए सरवण हो मेरे हो सच सुनने नो पठाए, सच सुनने नो पठाए शरीर लाए सुनो सत बाणी। कहिंदे शरीर दे नाल कन्न लगे ने, ए सुनन वास्ते लाए ने, पर सुनना की है सच दी बाणी, सच सुनना कन्ना दे नाल। पातशाह कहिंदे ने नाल ही भी जे आले दुआले सच ना होवे फिर अरदास करनी है भी वाहिगुरु एदां दा माहौल ना बने। की नहीं सुनना, मेरे मोहन श्रवणी एह ना सुनाए, ऐ मेरे मोहन मोह लैण वाले परिपूर्ण परमात्मा मेरे कन्ना दे विच सुनन वास्ते आ चीज ना पवे। केड़ी? साकत गीत नाद धुन गावत बोलत बोल अजाए। साकत दे शब्द गुरु नालों टुटे हुए दे शब्द, भैड़े गीत गंदे बोल कहिंदे मेरे कन्नां विच सुनन नू ना पैण। साकत गुरु नालों टुटा है पता है, ते जे टुटा है ते उन्हें भैड़े बचन ही मुंह चो कढ़ने ने जेडे तेनू भी गुरु नालों तोड़नगे। भगत कबीर साहब ने ते आख्या है, कबीर साकत संग न कीजिए दूर है जाइए भाग, बासन कारो परसीए तो कछ लागे दाग। तेनू पता गुरु नालों टुटा होया बंदा तेरे सामने आ रहा, साकत बिरती दा बंदा आ रहा है, ए गुरु नालों तोड़न वाले बचन मुंह चो कढ़ेगा। कहिंदे इहनू वेखदिआं सारी तू परे हो जा, राह छड्ड दे अपना भज जा, इहदा परछावां वी तेरे ते ना पवे। साकत गीत नाद धुन गावत बोलत बोल अजाए। भैड़ा संगीत गंदे गीत किसे दी निंदिआ चुगली ए मेरे कन्नां विच ना पैण, जे ए पैणगे ते मेरी गुरु नालों नेड़ता घटेगी। सुनना है सच्ची बाणी नू, सरवणा भगती अंदर जुड़ के बैठे हो, सुन रहे सी गुरु इतिहास दी कथा, सुन रहे हो ढाडी वारा गुरु का जस जोधिया दिया कहानियां। आओ मन बिरती एकाग्र करिए, कोई रसना वांझी ना रहे, सारी संगत हाथ जोड़ के सीस चुका के मन बिरती एकाग्र करके आखो जी वाहे गुरु जी का खालसा वाहे गुरु जी की फतेह। ਪਾਤਸ਼ਾਹ ਜੀ ਦੇ ਪਾਵਨ ਚਰਨਾਂ ਅੰਦਰ ਗੁਰੂ ਕੀ ਸੰਗਤ ਬੇਨਤ ਅਰਦਾਸਾਂ ਬੇਨਤੀਆਂ ਕਰ ਰਹੀ ਹੈ, ਬੇਨਤ ਮਾਇਆ ਹਾਜ਼ਰ ਕਰ ਰਹੇ ਹੋ, ਗੁਰੂ ਕਿਰਪਾ ਕਰੇ, ਸਤਿਗੁਰੂ ਜੀ ਹਾਜ਼ਰੀਆਂ ਦਰ ਪ੍ਰਵਾਨ ਕਰ ਲੈਣ, ਸਮੁੱਚੇ ਰੂਪ ਅੰਦਰ ਇੱਕ ਵਾਰ ਕਹਿ ਦਿਓ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਪਰਸੋਂ ਦੇ ਦੀਵਾਨਾਂ ਵਿੱਚ ਆਪ ਜੀ ਨੇ ਸਰਵਣ ਕੀਤਾ, ਕਿਉਂਕਿ ਸ਼ਨੀਵਾਰ ਨੂੰ ਨਾਮ ਸਿਮਰਨ ਗੁਰਮੁਖ ਪਿਆਰਿਆਂ ਵੱਲੋਂ ਕਰਵਾਇਆ ਜਾਂਦਾ ਹੈ। ਜਿੱਥੋਂ ਗੱਲ ਆਪਾਂ ਛੱਡੀ ਸੀ ਆਪਾਂ ਉਥੋਂ ਆਰੰਭ ਕਰੀਏ। ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਨੂੰ ਚੜ ਕੇ ਆਇਆ, ਸਰਹਿੰਦ ਦੇ ਗਵਰਨਰ ਵਜ਼ੀਰ ਖਾਨ ਨੂੰ ਚਿੱਠੀ ਲਿਖ ਦਿੱਤੀ ਵੀ ਖਾਲਸਾ ਆ ਗਿਆ, ਤਿਆਰੀ ਕਰ ਲੈ। ਇਹ ਨਾ ਕਵੀ ਕਿ ਤੈਨੂੰ ਤਿਆਰੀ ਦਾ ਮੌਕਾ ਨਹੀਂ ਦਿੱਤਾ, ਤੈਨੂੰ ਸਮਾਂ ਦਿੱਤਾ ਜਾਂਦਾ, ਤਿਆਰੀ ਕਰ, ਮੈਦਾਨੇ ਜੰਗ ਅੰਦਰ ਤੇਰੇ ਕੀਤੇ ਹੋਏ ਕੁਕਰਮਾਂ ਦਾ ਹਿਸਾਬ ਤੇਰੇ ਕੋਲੋਂ ਲਿਆ ਜਾਵੇਗਾ। ਜਹਾਦ ਦਾ ਨਾਰਾ ਦਿੱਤਾ ਗਿਆ, ਕਾਜੀ ਮਲਾਣਿਆਂ ਨੇ ਢੰਡੋਰਾ ਦੇ ਕੇ ਆਖਿਆ ਇਸਲਾਮ ਖਤਰੇ ਵਿੱਚ ਹੈ। ਲੜਾਈ ਹਮੇਸ਼ਾ ਰਾਜਸੀ ਹੁੰਦੀ ਹੈ, ਲੇਕਿਨ ਇਹਨੂੰ ਚਾਤਰ ਲੋਕ ਧਰਮ ਦਾ ਨਾਂ ਦਿੰਦੇ ਨੇ ਕਿ ਧਰਮ ਖਤਰੇ ਵਿੱਚ ਹੈ। ਕਹਿੰਦੇ ਢੰਡੋਰਾ ਦਿੱਤਾ, ਹਜ਼ਾਰਾਂ ਗਾਜੀ ਮੈਦਾਨ ਚ ਨਿਤਰੇ। ਮਲੇਰ ਕੋਟਲੇ ਵਾਲੀ ਵੱਡੀ ਤਾਕਤ ਸ਼ੇਰ ਮੁਹੰਮਦ ਖਾਂ ਜਿਹਨੇ ਹਾਦ ਦਾ ਨਾਰਾ ਮਾਰਿਆ ਸੀ, ਜਿਹਨੇ ਆਖਿਆ ਸੀ ਵਜ਼ੀਰ ਖਾਂ ਸਾਹਿਬਜ਼ਾਦੇ ਛੋਟੀ ਉਮਰ, ਇਸਲਾਮ ਕਿਤੇ ਵੀ ਇਹ ਗੱਲ ਨਹੀਂ ਕਰਦਾ ਕਿ ਇਹਨਾਂ ਦੁੱਧ ਚੁੰਘਦੇ ਮਸੂਮ ਲਾਲਾਂ ਉੱਤੇ ਕੋਈ ਫਤਵਾ ਲਾਗੂ ਕੀਤਾ ਜਾਵੇ। ਤੌਰੇਤ, ਜੰਬੂਰ, ਅੰਜ਼ੀਲ, ਕੁਰਾਨ, ਇਹਨਾਂ ਇਸਲਾਮ ਦੇ ਪਵਿੱਤਰ ਗ੍ਰੰਥਾਂ ਦੇ ਵਿੱਚ ਕਿਤੇ ਵੀ ਇਹ ਗੱਲ ਨਹੀਂ ਲਿਖੀ ਬਜ਼ੁਰਗ ਉੱਤੇ, ਦੁੱਧ ਚੁੰਘਦੇ ਮਸੂਮ ਬੱਚੇ ਉੱਤੇ ਕੋਈ ਸਜ਼ਾ ਲਾਗੂ ਕੀਤੀ ਜਾਵੇ। ਇਹਨੇ ਹਾਦਾ ਨਾਰਾ ਮਾਰਿਆ, ਇਹ ਪਾਪ ਛੱਡ ਦੇ ਇਹਨਾਂ ਨੂੰ। ਸੁੱਚਾਨੰਦ ਨੇ ਆਖਿਆ ਸੀ ਸੂਲਾ ਜੰਮਦੀਆਂ ਦੇ ਮੂੰਹ ਤਿੱਖੇ ਨੇ, ਇਹ ਵੱਡੇ ਹੋ ਕੇ ਡੰਗ ਮਾਰਨਗੇ, ਸਿਰੀਆਂ ਫੇਕੇ ਰੱਖ ਦਿਓ। ਵੱਡੀ ਤਾਕਤ ਹੈ ਸ਼ੇਰ ਮੁਹੰਮਦ ਖਾਂ ਮਲੇਰ ਕੋਟਲੇ ਵਾਲੇ ਦੀ। ਇੱਕ ਪਾਸੇ ਗਾਜੀਆਂ ਨੂੰ ਖੜਾ ਕੀਤਾ ਗਿਆ, ਇੱਕ ਪਾਸੇ ਮਲੇਰ ਕੋਟਲੇ ਵਾਲੇ ਉਹਦੇ ਤੋਂ ਅਗਲੇ ਬੰਨੇ ਰਹਿ ਕੇ ਤੇ ਜੰਬੂਰ ਕੇ ਬੀੜੇ ਗਏ। ਫਿਰ ਕਹਿੰਦੇ ਨੇ ਕਿ 1000 ਹਾਥੀਆਂ ਦੀ ਵੱਡੀ ਕੰਧ ਖੜੀ ਕੀਤੀ ਗਈ। ਹਾਥੀ ਆਮ ਹਾਥੀ ਨਹੀਂ, ਜਿਹੜੇ ਆਮ ਪੰਜਾਬ ਦੇ ਪਿੰਡਾਂ ਵਿੱਚ ਬਾਜ਼ਾਰਾਂ ਵਿੱਚ ਘੁੰਮਦੇ ਨਜ਼ਰ ਆਉਂਦੇ ਨੇ, ਜੰਗੀ ਹਾਥੀ, ਉਹ ਹਾਥੀ ਜਿਸ ਹਾਥੀ ਦੀ ਚਰਚਾ ਸੁਣ ਕੇ ਦੁਨੀ ਚੰਦ ਮਜੀਠੇ ਵਾਲਾ ਮਸੰਦ ਆਨੰਦਪੁਰ ਦਾ ਕਿਲਾ ਛੱਡ ਕੇ ਦੌੜ ਗਿਆ ਸੀ ਵੀ ਹਾਥੀ ਆ ਰਿਹਾ। ਉੱਥੇ ਤੇ ਇੱਕ ਹਾਥੀ ਸ਼ਰਾਬੀ ਹੋਇਆ ਮਸਤਿਆ ਹੋਇਆ ਆ ਰਿਹਾ ਸੀ, ਇੱਥੇ 1000 ਹਾਥੀ ਜਿਹੜੇ ਨੇ ਉਹ ਮੈਦਾਨੇ ਜੰਗ ਅੰਦਰ ਖੜੇ ਕੀਤੇ ਗਏ। ਉਹਦੇ ਤੋਂ ਅਗਲੇ ਬੰਨੇ ਵੱਡੀਆਂ ਤੋਪਾਂ ਬੀੜੀਆਂ ਗਈਆਂ, ਉਹ ਤੋਪਾਂ ਇੰਨੀਆਂ ਮਾਰੂ ਤੇ ਨਹੀਂ, ਇੰਨੀਆਂ ਭਿਆਨਕ ਤੇ ਨਹੀਂ, ਮਾਰ ਤੇ ਨਹੀਂ ਮਾਰਦੀਆਂ, ਪਰ ਉਹਨਾਂ ਦਾ ਖੜਾਕ ਬਹੁਤ ਜ਼ਿਆਦਾ, ਉਹਨਾਂ ਦੀ ਧਮਕ ਬਹੁਤ ਜ਼ਿਆਦਾ, ਦੁਸ਼ਮਣ ਉੱਤੇ ਜਬਾ ਕਾਇਮ ਕਰਨ ਵਾਸਤੇ ਇਹਨਾਂ ਤੋਪਾਂ ਦੀ ਵਰਤੋਂ ਕੀਤੀ ਜਾਂਦੀ ਹੈ। ਏਦਾਂ ਦੀ ਤਿਆਰੀ ਕਰਕੇ ਚੱਪੜਚਿੜੀ ਦੇ ਮੈਦਾਨ ਅੰਦਰ 22 ਮਈ 1710 ਨੂੰ ਕਹਿੰਦੇ ਨੇ ਕਿ ਵਜ਼ੀਰ ਖਾਂ ਡਟ ਗਿਆ ਮੈਦਾਨ ਮੱਲ ਕੇ। ਦੂਸਰੇ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਨਾ ਤੋਪਾਂ ਨੇ ਨਾ ਬੰਦੂਕਾਂ ਨੇ, ਮਾਰੂ ਰਵਾਇਤੀ ਹਥਿਆਰ, ਇਹ ਸਾਡੀਆਂ ਭਗਉਤੀਆਂ, ਤੀਰ ਕਮਾਨ, ਨੇਜੇ, ਭਾਲੇ, ਬਰਛੇ, ਇਹਨਾਂ ਨੂੰ ਲੈ ਕੇ ਨਾਲ ਮੈਦਾਨੇ ਜੰਗ ਅੰਦਰ ਸਿਰ ਲੱਥ ਯੋਧਿਆਂ ਦਾ ਦਲ ਲੈ ਬਾਬਾ ਬੰਦਾ ਸਿੰਘ ਬਹਾਦਰ ਡਟਿਆ ਹੈ। ਯੁੱਧ ਸ਼ੁਰੂ ਹੋਇਆ, ਕਹਿੰਦੇ ਜਦੋਂ ਤੋਪਾਂ ਦਣਦਣਾਈਆਂ ਨੇ, ਤੋਪਾਂ ਦੀ ਆਵਾਜ਼ ਧਰਤੀ ਨੂੰ ਕਾਂਬਾ ਛੇੜਦੀ, ਕਹਿੰਦੇ ਇਲਾਕੇ ਦੇ ਲੁਟੇਰੇ ਤੇ ਧਾੜਵੀ ਜਿਹੜੇ ਨੇ ਉਹ ਮੈਦਾਨ ਛੱਡ ਕੇ ਦੌੜ ਗਏ। ਜਦੋਂ ਉਹ ਦੌੜੇ ਫਿਰ ਸਰਦਾਰ ਬਾਜ ਸਿੰਘ ਬਾਬਾ ਬੰਦਾ ਸਿੰਘ।
1: You're listening to KRPI 1550 Radio, Ferndale, Washington. 1550 KRPI Radio te chal raha hai live from Guru Nanak Sikh Gurdwara Sahib, Scott Road, Surrey.

ਸਰਦਾਰ ਬਾਜ ਸਿੰਘ ਮਝੈਲਾ ਨੂੰ ਲੈ ਕੇ ਨਾਲ ਮੈਦਾਨੇ ਜੰਗ ਅੰਦਰ ਮਲੇਰੀਆ ਦਾ ਸਾਹਮਣਾ ਕਰਨ ਵਾਸਤੇ, ਕਿਉਂਕਿ ਮਲੇਰ ਕੋਟਲੇ ਵਾਲੇ ਖਾਨ ਜਿਹੜੇ ਨੇ ਉਹ ਸਭ ਤੋਂ ਵੱਧ ਤਾਕਤਵਰ ਨੇ ਵਜੀਦੇ ਦੀ ਫੌਜ ਵਿਚ। ਇਹਦੇ ਹੀ ਭਰਾ ਨਾਰ ਖਾਂ ਤੇ ਗਨੀ ਖਾਂ ਚਮਕੌਰ ਦੀ ਜੰਗ ਅੰਦਰ ਪੌੜੀਆਂ ਲਾ ਕੇ ਅੰਦਰ ਜਾਣ ਦਾ ਯਤਨ ਕਰਦੇ ਸਨ, ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਇੱਕ ਤੀਰ ਮਾਰ ਕੇ ਧਰਤੀ ਤੇ ਸੁੱਟਿਆ ਸੀ। ਇਹਨਾਂ ਵਿੱਚੋਂ ਖਵਾਜਾ ਮਰਦੂਦ ਜਿਹੜਾ ਚਮਕੌਰ ਦੀ ਜੰਗ ਵਿੱਚੋਂ ਬਚਿਆ, ਲੇਕਿਨ ਉਹ ਰੋਪੜ ਦੀ ਜੰਗ ਵਿੱਚ ਸਿੰਘਾਂ ਹੱਥੋਂ ਮਾਰਿਆ ਗਿਆ। ਸ਼ੇਰ ਮੁਹੰਮਦ ਖਾਂ ਚੱਪੜਚਿੜੀ ਦੇ ਮੈਦਾਨ ਅੰਦਰ ਟਾਕਰਾ ਕਰਦਾ ਸਿੰਘਾਂ ਦਾ, ਤੇ ਮਝੈਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਇੱਕ ਖਾਸ ਹਦਾਇਤ ਇਹ ਵੀ ਸੀ ਕਿ ਚੱਪੜ ਸਰਹਿੰਦ ਉੱਤੇ ਹਮਲਾ ਉਦੋਂ ਕਰਨਾ ਜਦੋਂ ਮਾਝੇ ਵਾਲੇ ਅੜੀਅਲ ਬਚਨਾਂ ਦੇ ਪੱਕੇ ਸੂਰਬੀਰ ਅਣਖੀਲੇ ਇਹ ਤੇਰੇ ਜਥੇ ਵਿੱਚ ਆ ਕੇ ਸ਼ਾਮਲ ਨਹੀਂ ਹੋ ਜਾਂਦੇ। ਮਝੈਲ ਆਉਣਗੇ ਤੇ ਫਿਰ ਸਰਹਿੰਦ ਉੱਤੇ ਧਾਵਾ ਬੋਲਣਾ। ਸਰਦਾਰ ਬਾਜ ਸਿੰਘ ਕਮਾਂਡ ਕਰਦਾ। ਬਾਬਾ ਦੀਪ ਸਿੰਘ ਸਾਹਿਬ ਉਹ ਵੀ ਪਹੁਵਿੰਡ ਮਝੈਲ ਮਾਝੇ ਦਾ ਇਲਾਕਾ ਉਹ ਮੈਦਾਨੇ ਜੰਗ ਵਿੱਚ ਨੇ। ਇਸੇ ਜੰਗ ਵਿੱਚ ਜਦੋਂ ਉਹਨਾਂ ਨੇ ਲੋਹੜੇ ਦਾ ਖੰਡਾ ਵਾਹਿਆ ਮੈਦਾਨੇ ਜੰਗ ਅੰਦਰ ਡਟੇ ਨੇ ਤੇ ਫਿਰ ਪੰਥ ਨੇ ਇਹਨਾਂ ਨੂੰ ਜਿੰਦਾ ਸ਼ਹੀਦ ਦਾ ਖਿਤਾਬ ਦਿੱਤਾ ਸੀ ਬਾਬਾ ਦੀਪ ਸਿੰਘ ਸਾਹਿਬ ਨੂੰ। ਇਹ ਮਿਸਲ ਸ਼ਹੀਦਾਂ ਦੇ ਜਥੇਦਾਰ ਬਣੇ ਸਨ। ਜਿਹੜਾ ਸ਼ਹੀਦ ਸ਼ਬਦ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦੇ ਨਾਲ ਲੱਗਦਾ ਹੈ ਉਹ ਸ਼ਬਦ ਸ਼ਹੀਦ ਹੋਣ ਤੋਂ ਬਾਅਦ ਨਹੀਂ, ਸ਼ਹੀਦ ਸ਼ਬਦ ਜਿਹੜਾ ਹੈ ਇਹ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਜਿਉਂਦਿਆਂ ਜੀ ਉਹਨਾਂ ਦੇ ਨਾਮ ਦੇ ਨਾਲ ਲੱਗਦਾ ਸੀ। ਉਹ ਮਿਸਲ ਸ਼ਹੀਦਾਂ ਦੇ ਜਥੇਦਾਰ ਸਨ। ਉਹਨਾਂ ਨੂੰ ਜਿੰਦਾ ਸ਼ਹੀਦ ਦਾ ਖਿਤਾਬ ਇਸੇ ਜੰਗ ਵਿੱਚ ਜੌਹਰ ਵਿਖਾਉਣ ਤੋਂ ਬਾਅਦ ਪੰਥ ਨੇ ਦਿੱਤਾ ਸੀ। ਕਹਿੰਦੇ ਨੇ ਕਿ ਮਲੇਰੀਆ ਦਾ ਟਾਕਰਾ ਇਹਨਾਂ ਨਾਲ ਹੋਇਆ, ਡਟ ਕੇ ਮੈਦਾਨੇ ਜੰਗ ਅੰਦਰ ਖਾਲਸਾ ਲੜਿਆ। ਇੱਕੋ ਹੀ ਨਿਸ਼ਾਨਾ ਹੈ ਕਿ ਉਹ ਪਾਪੀ ਦਾ ਸੋਧਾ ਲਾਉਣਾ ਜਿਹਦੇ ਹੁਕਮ ਨਾਲ ਸਾਹਿਬਜ਼ਾਦਿਆਂ ਨੂੰ ਦੀਵਾਰਾਂ ਅੰਦਰ ਚਿਣਿਆ ਗਿਆ। ਕਹਿੰਦੇ ਦੂਸਰੇ ਪਾਸੇ ਉਹ ਗਾਜ਼ੀਆਂ ਦਾ ਟਾਕਰਾ ਫਿਰ ਮਲਵਈਆਂ ਦੇ ਨਾਲ, ਮਾਲਵੇ ਦੇ ਸਰਦਾਰ ਫਤਿਹ ਸਿੰਘ। ਇਸ ਜੰਗ ਦੇ ਵਿੱਚ ਸਰਦਾਰ ਚੂੜ ਸਿੰਘ, ਸਰਦਾਰ ਨਗਾਈਆ ਸਿੰਘ, ਸਰਦਾਰ ਮਾਲੀ ਸਿੰਘ, ਸਰਦਾਰ ਬਖਸ਼ੀ ਗੁਲਾਬ ਸਿੰਘ, ਅਤਿਆਦਕ ਬਾਬਾ ਵਿਨੋਦ ਸਿੰਘ, ਬਾਬਾ ਕਾਹਨ ਸਿੰਘ, ਜਿਹੜੇ ਉਹ ਪੰਜ ਪਿਆਰੇ ਨਦੇੜ ਤੋਂ ਆਏ ਨੇ, ਚੇਤੇ ਰੱਖੋ ਡਟੇ ਹੋਏ ਨੇ ਮੈਦਾਨੇ ਜੰਗ ਵਿੱਚ, ਭਾਈ ਦਇਆ ਸਿੰਘ, ਭਾਈ ਰਣ ਸਿੰਘ। ਇੱਕੋ ਹੀ ਨਿਸ਼ਾਨਾ ਵੀ ਗੁਰੂ ਮਾਰੀ ਸਰਹੰਦ ਫਤਿਹ ਕਰਨੀ ਹੈ। ਜਿਸ ਧਰਤੀ ਉੱਤੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਾਹਿਬ ਨੂੰ ਨੀਹਾਂ ਅੰਦਰ ਦੀਵਾਰਾਂ ਅੰਦਰ ਚਿਣਿਆ ਗਿਆ, ਆਓ ਤੱਕੋ ਜਰਾ ਮਲਵਈ ਸਰਦਾਰ ਫਤਿਹ ਸਿੰਘ ਜਿਸ ਕਦਰ ਇਹਨਾਂ ਗਾਦੀਆਂ ਉੱਤੇ ਟੁੱਟ ਕੇ ਪੈ ਗਿਆ, ਜਿਹੜੇ ਹੱਥਾਂ ਉੱਤੇ ਰੰਗਲੀ ਮਹਿੰਦੀ ਲਾ ਜੰਨਤ ਅੰਦਰ ਜਾਣ ਦੇ ਚਾਹਵਾਨ, ਹੂਰਾਂ ਦੇ ਨਾਲ ਅੰਗੂਰਾਂ ਦੀ ਸ਼ਰਾਬ ਦੇ ਪਿਆਕਲ ਮੈਦਾਨੇ ਜੰਗ ਅੰਦਰ ਜਹਾਦ ਦੇ ਨਾਰੇ ਉੱਤੇ ਆ ਕੇ ਡਟੇ ਨੇ, ਇਹਨਾਂ ਜਹਾਦੀਆਂ ਦਾ ਟਾਕਰਾ ਸਰਦਾਰ ਫਤਿਹ ਸਿੰਘ ਨੇ ਇੰਜ ਕੀਤਾ।

0: ਗੁਰੂ ਕਾ ਖਾਲਸਾ ਮੈਦਾਨੇ ਜੰਗ ਦੇ ਵਿਚ ਡਟਿਆ ਹੋਇਆ ਸਰਦਾਰ ਫਤਿਹ ਸਿੰਘ ਨੇ ਗਾਜੀਆਂ ਉੱਤੇ ਹੱਲਾ ਬੋਲਿਆ। ਕਹਿੰਦੇ ਨੇ ਕਿ ਇਹਨਾਂ ਜਬਰਦਸਤ ਜਿਨ੍ਹਾਂ ਦੁਸ਼ਟਾਂ ਨੇ ਸਾਹਿਬਜ਼ਾਦਿਆਂ ਉੱਤੇ ਜ਼ੁਲਮ ਕੀਤਾ, ਜਿਨ੍ਹਾਂ ਦੇ ਹੱਥੋਂ ਪਰਜਾ ਦੁਖੀ ਹੈ, ਉਸ ਰਾਜ ਦੀਆਂ ਆਪਾਂ ਜੜਾਂ ਪੁੱਟ ਸੁੱਟਣੀਆਂ ਨੇ। ਕਹਿੰਦੇ ਗੁਰੂ ਕਾ ਖਾਲਸਾ ਡਟਿਆ, ਐਨ ਯੁੱਧ ਮਗਿਆ ਹੋਇਆ। ਮੌਕੇ ਤੇ ਦਗਾ ਦੇ ਗਿਆ ਸੁੱਚਾ ਨੰਦ ਦਾ ਭਤੀਜਾ ਗੰਡਾ ਮੱਲ। ਲੁਟੇਰੇ ਪਹਿਲਾਂ ਹਰਨ ਹੋ ਚੁੱਕੇ ਨੇ, ਧਾੜਵੀ ਡਾਕੂ ਜਿਹੜੇ ਨੇ ਉਹ ਦੌੜੀ ਦੌੜ ਕੇ ਜਾ ਚੁੱਕੇ ਨੇ ਮੈਦਾਨ ਵਿੱਚੋਂ। ਲੇਕਿਨ 1000 ਸਿਪਾਹੀ ਲੈ ਕੇ ਜਿਹੜਾ ਸੁੱਚਾ ਨੰਦ ਦਾ ਭਤੀਜਾ ਬੇਈਮਾਨੀ ਧੋਖੇ ਦੇ ਇਰਾਦੇ ਨਾਲ ਆਇਆ ਸੀ ਕਿ ਦਾ ਲੱਗੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਪਾਂ ਧੋਖੇ ਨਾਲ ਮੌਤ ਦੇ ਘਾਟ ਉਤਾਰ ਦੇਣਾ, ਉਹਦਾ ਦਾ ਨਹੀਂ ਲੱਗਾ। ਮੈਦਾਨੇ ਜੰਗ ਵਿੱਚੋਂ ਗੰਡਾ ਮਾਲ ਆਪਣੀ ਫੌਜ ਲੈ ਕੇ ਦੌੜ ਗਿਆ। ਜਿਸ ਪਾਸੇ ਚੋਂ ਨਿਕਲਿਆ ਪਾਸਾ ਕਮਜ਼ੋਰ ਹੋਇਆ, ਬਾਬਾ ਬੰਦਾ ਸਿੰਘ ਬਹਾਦਰ ਦੀ ਆਪਣੀ ਫੌਜ ਰਿਜ਼ਰਵ ਹੈ। ਦੱਸਿਆ ਜਾ ਕੇ ਕਿ ਗੰਡਾ ਮਾਲ ਦਗਾ ਦੇ ਗਿਆ ਹੈ, ਬਾਬਾ ਬੰਦਾ ਸਿੰਘ ਬਹਾਦਰ ਫਿਰ ਆਪ ਮੈਦਾਨ ਵਿੱਚ ਕਿਵੇਂ ਆਉਂਦਾ ਹੈ, ਕਿਵੇਂ ਚੱਪੜ ਚਿੜੀ ਦਾ ਮੈਦਾਨ ਜਿੱਤਿਆ ਜਾਂਦਾ, ਕਿਵੇਂ ਸਰਹਿੰਦ ਦੇ ਨਾਜ਼ਮ ਨੂੰ ਮੈਦਾਨੇ ਜੰਗ ਅੰਦਰ ਸੁੱਟ ਕੇ ਵਹਿੜਕਿਆਂ ਦੇ ਮਗਰ ਪਾ ਕੇ 12 ਸਰਹਿੰਦ ਖੜਿਆ ਜਾਂਦਾ, ਕਿਵੇਂ ਇਹਨਾਂ ਪਾਪੀਆਂ ਨੂੰ ਇਹਨਾਂ ਦੇ ਕੀਤੇ ਗੁਨਾਹਾਂ ਦੀ ਸਜ਼ਾ ਦੇ ਕੇ ਖਾਲਸਾਈ ਰਾਜ ਕਾਇਮ ਕੀਤਾ ਜਾਂਦਾ ਹੈ, ਆਪਾਂ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਧੰਨਵਾਦ ਹੈ ਗੁਰੂ ਕੀ ਸੰਗਤ ਦਾ, ਕੋਟਾਨ ਕੋਟ ਸ਼ੁਕਰ ਹੈ ਦੀਨ ਦੁਨੀਆ ਦੇ ਵਾਲੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀਆਂ ਦਾ ਬੇਅੰਤ ਸਨਮਾਨ ਮਾਇਆ ਰੂਪ ਅੰਦਰ ਗੁਰੂ ਕੀ ਸੰਗਤ ਵੱਲੋਂ ਕੀਤਾ ਜਾ ਰਿਹਾ ਹੈ। ਸਤਿਗੁਰੂ ਜੀ ਕਿਰਤ ਕਮਾਈਆਂ ਸਫਲੀਆਂ ਕਰਨ, ਖਜ਼ਾਨੇ ਭੰਡਾਰੇ ਭਰਪੂਰ ਕਰਨ, ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਦੀਆਂ ਦਾਤਾਂ ਬਖਸ਼ਿਸ਼ ਕਰਨ। ਹੁਣ ਗੁਰਬਾਣੀ ਪਾਠ ਬੋਧ ਸਮਾਗਮ ਪਰਉਪਕਾਰ ਹੈ ਗੁਰਮੁਖ ਪਿਆਰਿਆਂ ਦਾ। ਸਤਿਕਾਰਯੋਗ ਗਿਆਨੀ ਲਖਬੀਰ ਸਿੰਘ ਜੀ, ਹੈੱਡ ਗ੍ਰੰਥੀ ਗੁਰੂ ਨਾਨਕ ਸਿੱਖ ਗੁਰਦੁਆਰਾ ਡੈਲਟਾ, ਉਹਨਾਂ ਦੇ ਨਾਲ ਸਿੱਖ ਪੰਥ ਦੇ ਸਤਿਕਾਰਤ ਗੁਣੀ ਜਨ ਵਿਦਵਾਨ ਗਿਆਨੀ ਜੈਮਲ ਸਿੰਘ ਸਾਹਿਬ ਜੀ ਦਮਦਮੀ ਟਕਸਾਲ ਵਾਲੇ, ਉਹ ਗਿਆਨੀ ਗੁਰਵਿੰਦਰ ਸਿੰਘ ਜੀ ਇਤਿਹਾਸਿਕ ਗੁਰਮੁਖ ਪਿਆਰੇ, ਗੁਰਬਾਣੀ ਦੇ ਗੁੱਜੇ ਭੇਦ ਲਗਾ ਮਾਤਰਾ ਸਾਡੇ ਸਮਝਣ ਵਿੱਚ ਗੱਲ ਭਾਵੇਂ ਛੋਟੀ ਲੱਗੇ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵਕਤ ਦੀ ਸਾਖੀ ਸਾਡੇ ਸਾਹਮਣੇ ਹੈ। ਜਦੋਂ ਇੱਕ ਗੁਰੂ ਕਾ ਪਿਆਰਾ ਬਾਣੀ ਪੜਦਾ ਹੋਇਆ ਗਾ ਰਿਹਾ ਸੀ, ਕਰਤੇ ਕੀ ਮਿਤ ਕਰਤਾ ਜਾਣੈ, ਕੈ ਦੀ ਜਗ੍ਹਾ ਉੱਤੇ ਕੇ ਸ਼ਬਦ ਵਰਤਦਾ ਸੀ, 2-4 ਵਾਰ ਸਮਝਾਇਆ ਗਿਆ ਦੱਸੋ, ਲੇਕਿਨ ਪੱਕ ਚੁੱਕਾ ਸੀ ਜ਼ਬਾਨ ਉੱਤੇ ਸ਼ਬਦ, ਜਦੋਂ ਨਾ ਟਲਿਆ ਪਾਤਸ਼ਾਹ ਕਹਿੰਦੇ ਜਾ ਕੇ ਇਹਦੇ ਚਪੇੜਾ ਮਾਰੋ, ਚਪੇੜਾ ਮਾਰੋ ਇਹਦੇ। ਆ ਕੇ ਸ਼ਿਕਾਇਤ ਕਰਦਾ ਕਹਿੰਦਾ ਪਾਤਸ਼ਾਹ ਮੈਂ ਬਾਣੀ ਪੜਦਾ, ਤੁਹਾਡੇ ਸਿੱਖਾਂ ਮੈਨੂੰ ਕੁੱਟਿਆ ਬਾਣੀ ਪੜਦੇ ਨੂੰ। ਪਾਤਸ਼ਾਹ ਕਹਿੰਦੇ ਵੀ ਤੇਰੇ ਤੇ ਅੱਜ ਵੱਜੀਆਂ, ਤੂੰ ਤੇ ਸਾਡੇ ਰੋਜ਼ ਹੀ ਮਾਰਦਾ ਗੁਰਬਾਣੀ ਗਲਤ ਪੜ ਕੇ। ਗੁਰਬਾਣੀ ਦੀ ਸੰਥਿਆ ਬਹੁਤ ਜ਼ਰੂਰੀ ਹੈ ਸਾਡੇ ਵਾਸਤੇ, ਸੋ ਇਹ ਉਪਰਾਲਾ ਬਹੁਤ ਵਧੀਆ ਤੇ ਬਹੁਤ ਵੱਡਾ ਹੈ ਜੋ ਗੁਰਮੁਖ ਪਿਆਰਿਆਂ ਵੱਲੋਂ ਕੀਤਾ ਜਾ ਰਿਹਾ ਹੈ, ਇਸ ਦਾ ਵੀ ਲਾਹਾ ਪ੍ਰਾਪਤ ਕਰੀਏ। ਅਗਲਾ ਸਮਾਂ ਗਿਆਨੀ ਗੁਰਪ੍ਰੀਤ ਸਿੰਘ ਜੀ ਗੁਰੂ ਘਰ ਦੇ ਸਤਿਕਾਰਤ ਗ੍ਰੰਥੀ ਸਾਹਿਬਾਨ ਆਪ ਗੁਰੂ ਕੀ ਸੰਗਤ ਦੇ ਨਾਲ ਸਾਂਝਾ ਕਰਨਗੇ। ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਜੀਵਨ ਸਫਲਾ ਬਣਾਓ। ਆਖੋ ਜੀ ਵਾਹਿਗੁਰੂ
1: ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖ਼ਤ। ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀ,

ਸਮੂਹ ਸ਼ਹੀਦਾਂ ਸਿੰਘਾਂ ਦੇ ਸ਼ਹੀਦੀ ਦਿਹਾੜਿਆਂ ਸਮਰਪਿਤ ਸਜੇ ਦੀਵਾਨ ਵਿਚ ਆਪ ਸੰਗਤ ਨੇ ਬੜੇ ਪ੍ਰੇਮ ਦੇ ਨਾਲ ਪੰਥ ਪਸੇ ਢਾਡੀ ਜਥਾ ਗਿਆਨੀ ਜਗਦੀਸ਼ ਸਿੰਘ ਜੀ ਵਡਾਲਾ ਹਜ਼ੂਰੀ ਢਾਡੀ ਸ੍ਰੀ ਅਕਾਲ ਤਖ਼ਤ ਸਾਹਿਬ

ਸੱਚੇ ਪਾਤਸ਼ਾਹ ਜੀ ਨੇ ਆਪਣੇ ਜੀਵਨ ਦੇ ਅਖੀਰਲੇ 18 ਸਾਲ ਕਰਤਾਰਪੁਰ ਦੀ ਪਾਵਨ ਧਰਤੀ ਤੇ ਬਤੀਤ ਕੀਤੇ, ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜੀਆਂ ਨੇ ਗੁਰਬਾਣੀ ਉਚਾਰਨ ਕੀਤੀ। ਉੱਥੇ ਸੰਗਤ ਜੀ ਜਦੋਂ ਸਤਿਗੁਰਾਂ ਦਾ

ਪ੍ਰੇਰਿਤ ਹੋਣਗੇ ਤੇ ਉਹ ਸਤਿਗੁਰਾਂ ਦੇ ਸਿਧਾਂਤ ਦਾ ਪ੍ਰਚਾਰ ਹੋਵੇਗਾ। ਸੋ ਲੋੜ ਹੈ ਜੋ ਗੁਰੂ ਸਾਹਿਬ ਜੀ ਨੇ ਮਾਲਾ ਅਖਾੜੇ ਆਰੰਭ ਕੀਤੇ ਉਸ ਦੇ ਭਾਵ ਨੂੰ ਸਮਝਣ ਦਾ, ਜੋ ਉਹਨਾਂ ਨੇ ਸਾਨੂੰ ਗੁਰਮੁਖੀ ਦੀ ਦਾਤ ਬਖਸ਼ਿਸ਼ ਕੀਤੀ ਉਸ ਦੇ ਭਾਵ ਨੂੰ ਸਮਝਣ ਦਾ, ਕਿ ਕਿਵੇਂ ਅਸੀਂ ਜੋ ਆਪਣੇ ਅੰਦਰ ਵਿਦਿਆ ਜਿਹੜੀ ਹੈ ਉਹ ਗ੍ਰਹਿਣ ਕਰਨੀ ਹੈ। ਇਹੀ ਸਿੱਖਿਆ ਸਤਿਗੁਰਾਂ ਨੇ ਉੱਥੇ ਬਖਸ਼ਿਸ਼ ਕੀਤੀ। ਗਿਆਨ ਗੋਸ਼ਟ ਚਰਚਾ ਸਦਾ ਅਨਹਦ ਸ਼ਬਦ ਉੱਠੇ ਧੁਨਕਾਰਾ, ਇਹ ਜਿਹੜੀ ਆਵਾਜ਼ ਸੀ ਸੰਗਤ ਜੀ ਬਾਣੀ ਦੀਆਂ ਧੁਨਾਂ ਦੀ, ਇਸ ਬਾਣੀ ਦੇ ਹੀ ਸੰਗਤ ਜੀ ਵੱਡੇ ਵੱਡੇ ਜਿਹੜੇ ਆਪਣੇ ਆਪ ਨੂੰ ਹਰਨਾਕਸ਼ ਵਰਗੇ ਰਾਕਸ਼ ਬਿਰਤੀ ਦੇ ਧਾਰਨੀ ਬਣੇ ਹੋਏ ਸਨ, ਅਤੇ ਜਿਹੜੇ ਸੰਗਤ ਜੀ ਮਲਕ ਭਾਗ ਵਰਗੇ ਜੀਵਨ ਬਤੀਤ ਕਰ ਰਹੇ ਸਨ, ਇਸੇ ਬਾਣੀ ਦਾ ਜਾਪ ਸੁਣ ਕੇ ਵੇਖੋ। ਅਸੀਂ ਬਾਣੀ ਨੂੰ ਸੁਣਦੇ ਹਾਂ ਪਰ ਇਹਦੀ ਮਹੱਤਤਾ ਇਹਦੀ ਮਹਾਨਤਾ ਨੂੰ ਨਹੀਂ ਸਮਝਦੇ, ਪਰ ਜਦੋਂ ਤੁਸੀਂ ਇਤਿਹਾਸ ਨੂੰ ਸਮਝੋਗੇ ਇਸੇ ਬਾਣੀ ਦਾ ਪਾਠ ਸੁਣ ਕੇ ਨਾ, ਸਕੀ ਵਾਰ ਦੀ ਇਕਵੀਂ ਪੌੜੀ ਦਾ ਭਾਈ ਲਹਿਣਾ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸ਼ਰਧਾਲੂ ਬਣੇ। ਧੰਨ ਧੰਨ ਬਾਬਾ ਅਮਰਦਾਸ ਜੀ ਨੇ ਇਸੇ ਬਾਣੀ ਦਾ ਜਾਪ ਆਪਣੀ ਨੂੰਹ ਬੀਬੀ ਅਮਰੋ ਦੇ ਪਾਸੋਂ ਸਰਵਣ ਕੀਤਾ, ਗੁਰੂ ਵਾਲੇ ਬਣੇ। ਸੰਗਤ ਜੀ ਇਹ ਬਾਣੀ ਕੱਲਾ ਸਾਨੂੰ ਗਿਆਨ ਹੀ ਨਹੀਂ ਬਖਸ਼ਦੀ, ਇਹਦੇ ਨਾਲ ਸਾਡੇ ਤੇ ਪਤਾ ਨਹੀਂ ਕਿੱਡੀ ਕੁ ਵੱਡੀ ਕਿਰਪਾ ਹੋ ਜਾਣੀ। ਜਦੋਂ ਆਪਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇਤਿਹਾਸ ਪੜ੍ਹਦੇ ਹਾਂ, ਜੇ ਸਤਿਗੁਰ ਜੀ ਸਿੱਧਾਂ ਨੂੰ ਇਹ ਗੱਲ ਆਖ ਸਕਦੇ ਨੇ, ਗੁਰਬਾਣੀ ਸੰਗਤ ਬਿਨਾਂ ਦੂਜੀ ਓਟ ਨਹੀਂ ਹੈ ਰਾਈ, ਕਹਿੰਦੇ ਤੁਹਾਡੇ ਕੋਲ ਆਸਰਾ ਕਿਹੜਾ, ਤੁਹਾਡੇ ਕੋਲ ਕਰਾਮਾਤ ਕਿਹੜੀ ਹੈ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉੱਥੇ ਬਚਨ ਕੀਤਾ ਸੀ, ਸਾਡੇ ਕੋਲ ਜਿਹੜੀ ਕਰਾਮਾਤ ਹੈ, ਸਾਡੇ ਕੋਲ ਜਿਹੜੀ ਤਾਕਤ ਹੈ, ਉਹ ਗੁਰੂ ਦੇ ਸ਼ਬਦ ਦੀ ਬਾਣੀ ਦੀ ਹੈ। ਸੋ ਲੋੜ ਹੈ ਸੰਗਤ ਜੀ ਇਸ ਪਾਵਨ ਬਾਣੀ ਦੀ ਮਹੱਤਤਾ ਨੂੰ ਸਮਝਣ ਦੀ, ਇਸੇ ਵਰਕੇ ਕਰਕੇ ਇਹ ਜਿਹੜੇ ਗੁਰਬਾਣੀ ਪਾਠ ਬਹੁਤ ਸਮਾਗਮ ਹੁੰਦੇ ਨੇ ਸੰਗਤ ਜੀ, ਕਿ ਸਾਨੂੰ ਇਸ ਬਾਣੀ ਦੀ ਮਹਾਨਤਾ ਪਤਾ ਲੱਗ ਸਕੇ। ਜਿਸ ਦਿਨ ਸਾਨੂੰ ਇਸ ਬਾਣੀ ਦੀ ਮਹਾਨਤਾ ਦਾ ਪਤਾ ਲੱਗ ਗਿਆ, ਅਸੀਂ ਕਰਮ ਕਾਂਡਾਂ ਭਰਮਾਂ ਦੇ ਵਿੱਚੋਂ ਨਿਕਲ ਕੇ ਆਪਣਾ ਜੋ ਸਤਿਗੁਰਾਂ ਨੇ ਸਾਨੂੰ ਗੁਰੂ ਸ਼ਬਦ ਦਿੱਤਾ ਹੈ ਇਹਦੀ ਕਲਾ ਦੇ ਨਾਲ ਜੁੜ ਜਾਵਾਂਗੇ, ਫਿਰ ਅਸੀਂ ਆ ਕੇ ਇੱਥੇ ਹੀ ਅਰਦਾਸਾਂ ਕਰਾਂਗੇ, ਇਸੇ ਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਵਾਂਗੇ। ਸਤਿਗੁਰਾਂ ਦਾ ਬਚਨ ਹੈ, ਇਹ ਵਸਤ ਤਜੀ ਨਾ ਜਾਈ ਨਿਤ ਨਿਤ ਰਾਖੁਰ ਧਾਰੋ, ਇਹ ਤਿਆਗਣ ਵਾਲੇ ਨਹੀਂ, ਇਹਨੂੰ ਆਧਾਰ ਬਣਾਉਣਾ ਪੈਣਾ ਹੈ। ਸੋ ਆ ਸੰਗਤ ਜੀ ਗੁਰਮੁਖ ਪਿਆਰੇ ਸੱਚ ਚੁੱਕੇ ਨੇ, ਉਹਨਾਂ ਪਾਸੋਂ ਬੜੇ ਹੀ ਪ੍ਰੇਮ ਨਾਲ ਇਸ ਗੁਰਬਾਣੀ ਸੁਧ ਪਾਠ ਬੋਧ ਸਮਾਗਮ ਦੀਆਂ ਆਰੰਭਕ ਬੇਨਤੀਆਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਰਹਿਮਤ ਦਾ ਸਦਕਾ ਸਤਿਗੁਰਾਂ ਦੇ ਹਜ਼ੂਰ ਸੁੰਦਰ ਦੀਵਾਨ ਸੱਜੇ ਹਨ। ਸੱਜੇ ਦੀਵਾਨਾਂ ਅੰਦਰ ਆਪ ਸੰਗਤਾਂ ਨੇ ਹੁਣ ਤੱਕ ਰੱਬੀ ਬਾਣੀ, ਧੁਰਕੀ ਬਾਣੀ, ਅਕਾਲੀ ਬਾਣੀ ਦੇ ਪਾਠ ਬੋਧ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਸਾਧ ਸੰਗਤ ਜੀ, ਉਹ ਸਮਾਂ ਹੋਇਆ ਹੈ, ਆਓ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੁੜ ਕੇ ਆਪਣਾ ਜੀਵਨ ਸਫਲ ਕਰਨ ਦਾ ਯਤਨ ਕਰੀਏ। ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਹ ਮਹਾਨ ਸਾਡੇ ਕਲਯੁਗੀ ਜੀਵਾਂ ਪਰ ਤਰਸ ਹੈ, ਜੋ ਸਾਨੂੰ ਪਾਵਨ ਗੁਰਬਾਣੀ ਪੜ੍ਹਨ ਦਾ ਸਾਧ ਸੰਗਤ ਜੀ ਸੁਭਾਗ ਮਹਾਰਾਜ ਜੀ ਨੇ ਕਿਰਪਾ ਕਰਕੇ ਬਖਸ਼ਿਆ ਹੈ। ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜ ਕੇ ਪਾਵਨ ਬਾਣੀ ਦਾ ਲਾਹਾ ਲਈਏ। 665 ਅੰਗ ਦੇ ਉੱਪਰੋਂ ਸਤਿਗੁਰੂ ਸੱਚੇ ਪਾਤਸ਼ਾਹ

ਬਾਣੀ ਮੱਧ ਭਾਗ ਵਿੱਚ ਪਹੁੰਚੇਗੀ। ਤੋ ਆਪ ਸੰਗਤਾਂ ਜੋ ਵੀ ਗੁਰੂ ਦਰਬਾਰ ਵਿੱਚ ਆਉਂਦੇ ਹੋ, ਆਪ ਸੰਗਤ ਦੇ ਚਰਨਾਂ ਚ ਬੇਨਤੀ ਹੈ, ਜਿੰਨੀ ਆਪ ਜੀ ਦੀ ਸਮਰੱਥਾ ਹੈ, ਸਮਰੱਥਾ ਦੇ ਮੁਤਾਬਕ ਆਪ ਜੀ ਗੁਰੂ ਘਰ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਵਾਸਤੇ ਮਾਇਆ ਆਪ ਸੰਗਤ ਨੇ ਦੇਣੀ, ਕਿਉਂਕਿ ਜਿੰਨੇ ਵੀ ਆਪਾਂ ਜਾਂ ਜਿੱਥੇ ਵੀ ਕੋਈ ਗੁਰਮੁਖ ਪਿਆਰਾ ਇਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰ ਰਿਹਾ ਹੈ ਲਾਈਵ ਦੇ ਦੁਆਰਾ ਜਾਂ ਜਿੱਦਾਂ ਮਰਜ਼ੀ, ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕੱਲ ਨੂੰ ਸਾਧ ਸੰਗਤ ਦੀ ਜਦੋਂ 705 ਅੰਗ ਦੇ ਉੱਪਰੋਂ ਜੈਸਰੀ ਰਾਗ ਦੀ ਵਾਰ ਆਰੰਭ ਹੋਣੀ ਹੈ, ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਸ਼ਬਦਾਂ ਦਾ ਮੱਧ ਲੱਗਦਾ।

ਵੀ ਆਪ ਪ੍ਰਾਣੀ ਗੁਰੂ ਘਰ ਵਿਚ ਹਾਜ਼ਰੀਆਂ ਲਵਾ ਰਹੇ ਹੋ, ਆਪ ਸੰਗਤਾਂ ਦੇ ਚਰਨਾਂ ਚ ਵਿਸ਼ੇਸ਼ ਬੇਨਤੀ ਆਪਣੀ ਸਮਰੱਥਾ ਮੁਤਾਬਕ, ਕੋਈ ਇਹ ਕੋਈ ਮਿੱਥ ਕੇ ਨਹੀਂ ਹੈ, ਜੋ ਵੀ ਆਪ ਜੀ ਦੀ ਸਮਰੱਥਾ ਹੋਵੇ, $5-7-10 ਜਿੰਨਾ ਵੀ ਆਪ ਜੀ ਸਮਰੱਥ ਆਪਣੇ ਆਪ ਨੂੰ ਜਾਣੋ, ਗੁਰੂ ਦਰਬਾਰ ਦੇ ਵਿਚ ਜਿਹੜੀ ਕੱਲ ਨੂੰ ਕੜਾਹ ਪ੍ਰਸ਼ਾਦ ਦੀ ਦੇਗ ਦੀ ਅਰਦਾਸ ਹੈ ਉਹ ਸਾਰੀ ਸੰਗਤ ਵੱਲੋਂ ਹੋਣੀ ਚਾਹੀਦੀ ਹੈ, ਕਿਉਂਕਿ ਜਿੰਨੇ ਵੀ ਆਪਾਂ ਗੁਰੂ ਕੀ ਗੁਰਬਾਣੀ ਪੜ੍ਹ ਰਹੇ ਹਾਂ ਉਹ ਸਾਰਿਆਂ ਦਾ ਇੱਕ ਇੱਕ ਸਹਿਜ ਪਾਠ ਆਪਣਾ ਨਾਲ ਚੱਲ ਰਿਹਾ ਨਾ, ਤੋ ਆਪਾਂ ਵੈਸੇ ਸਾਧ ਸੰਗਤ ਜੀ ਜਦੋਂ ਸਹਿਜ ਪਾਠ ਚੱਲਦਾ ਹੋਵੇ ਉਦੋਂ ਜ਼ਰੂਰੀ ਨਹੀਂ ਕਿ ਆਪਾਂ ਅਰਦਾਸ ਮੱਧ ਦੀ ਕਰੀਏ, ਜੇ ਆਪਾਂ ਕਰਦੇ ਹਾਂ ਤੇ ਬਹੁਤ ਜ਼ਿਆਦਾ ਵਧੀਆ ਹੈ। ਸੋ ਸੱਚੇ ਪਾਤਸ਼ਾਹ ਜੀ ਦੀਆਂ ਵਧੇਰੇ ਖੁਸ਼ੀਆਂ ਲੈਣ ਖਾਤਰ ਨਾਲੇ ਇੱਕ ਸੰਗਤ ਨੂੰ ਮਰਿਆਦਾ ਦ੍ਰਿੜ ਹੁੰਦੀ ਹੈ, ਸੋ ਉਸ ਮਰਿਆਦਾ ਦੇ ਕਰਕੇ ਆਪਾਂ ਇਹ ਸਾਰਿਆਂ ਨੇ ਆਰੰਭਤਾ ਤੇ ਵੀ ਸਾਧ ਸੰਗਤ ਜੀ ਸੰਗਤ ਵੱਲੋਂ ਅਰਦਾਸ ਹੋਈ, ਮੱਧ ਦੀ ਵੀ ਅਰਦਾਸ ਸੰਗਤ ਵੱਲੋਂ ਹੋਵੇਗੀ ਕੜਾਹ ਪ੍ਰਸ਼ਾਦ ਦੀ, ਜਿਹੜੇ ਪ੍ਰਾਣੀ ਗੁਰੂ ਘਰ ਚ ਆ ਰਹੇ ਹਨ, ਤੇ ਸੰਪੂਰਨਤਾਈ ਤੇ ਵੀ ਜਿਹੜੀ ਕੜਾਹ ਪ੍ਰਸ਼ਾਦ ਦੀ ਦੇਗ ਦੀ ਅਰਦਾਸ ਹੈ ਉਹ ਸਾਰੀ ਸੰਗਤ ਵੱਲੋਂ ਹੋਣੀ ਹੈ। ਸੋ ਸੰਗਤ ਨੇ ਇਹ ਬੇਨਤੀ ਪ੍ਰਵਾਨ ਕਰਨੀ, ਕੱਲ ਜੋ ਵੀ ਆਪ ਜੀ ਮਾਈ ਭਾਈ ਆਪਣੇ ਸਮਰੱਥਾ ਮੁਤਾਬਕ ਜਾਂ ਅੱਜ ਹੀ ਜ, ਕਿਉਂਕਿ ਆਪਾਂ ਘਰਾਂ ਚੋਂ ਦੇਗ ਲਿਆ ਕੇ ਬਣਾਉਣ ਵਾਲਾ ਸਿਸਟਮ ਔਖਾ ਹੈ, ਆਪ ਸੰਗਤਾਂ

ਇੱਦਾਂ ਕਰ ਸਕਦੇ ਹੋ ਇੱਥੇ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਕੋਈ ਜੋ ਆਪ ਦੀ ਸਮਰੱਥਾ ਹੋਵੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜੋ ਵੀ ਸਮਰੱਥਾ ਮੁਤਾਬਕ ਦੇ ਦੇਣਾ। ਕੱਲ ਨੂੰ ਫਿਰ ਜਿਹੜੀ ਕੜਾਹ ਪ੍ਰਸ਼ਾਦ ਦੀ ਦੇ ਗਈ ਇਸ ਵੇਲੇ ਆਪਾਂ ਅਰਦਾਸ ਹੋਵੇਗੀ ਮੱਧ ਦੀ ਜਦੋਂ ਪਾਠ ਚੱਲਦੇ ਚ ਹੋਵੇਗੀ ਉਹ ਸਾਰੀ ਸੰਗਤ ਵੱਲੋਂ ਹੀ ਹੋਵੇਗੀ ਤੇ ਉਹ ਅਰਦਾਸ ਵੀ ਆਪ ਸੰਗਤਾਂ ਵੱਲੋਂ ਹੋ ਜਾਵੇਗੀ ਇੱਕੇ ਥਾਂ ਸਾਰਿਆਂ ਦੀ ਸਾਂਝੀ ਦੇਗ ਬਣ ਜਾਊਗੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਸਦਕਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ

ਹਾਂਜੀ ਸੱਸੇ ਨੂੰ ਸਿਹਾਰੀ ਇੱਥੇ ਹੈ ਰਾਗ ਧਨਾਸਰੀ, ਰਾਰੇ ਦੀ ਬਿਹਾਰੀ ਪੂਰੀ ਤੇ ਸੱਸੇ ਦੀ ਸਿਹਾਰੀ ਦੀ ਵੀ ਆਵਾਜ਼ ਆਉਣੀ, ਓਦਾਂ ਧਨਾਸਰੀ ਪੜੀ ਦਾ ਹੈ ਪਰ ਇੱਥੇ ਧਨਾਸਰੀ ਸੱਸੇ ਦੀ ਬਿਹਾਰੀ ਦੀ ਸਿਹਾਰੀ ਦੀ ਥੋੜੀ ਜਿਹੀ ਆਵਾਜ਼ ਨਾਲ।

ਦਿਆਲ ਦੱਦਾ ਈੜੀ ਨੂੰ ਸਿਹਾਰੀ ਐੜੇ ਨੂੰ ਕੰਨਾ ਲੱਲਾ ਪਰ ਇੱਥੇ ਦੱਦੇ ਨੂੰ ਦੁਲਾਵਾਂ ਹਨ ਤੋ ਫਰਕ ਦੋਵਾਂ ਦਾ ਬਸ ਇੰਨਾ ਕਹਿ ਜਦੋਂ ਦੱਦਾ ਤੇ ਈੜੀ ਨੂੰ ਸਿਹਾਰੀ ਆਵੇ ਉਦੋਂ ਉਚਾਰਨ ਹੁੰਦਾ ਹੈ ਸਪੀਡ ਦੇ ਨਾਲ ਤੇਜ਼ੀ ਦੇ ਨਾਲ ਉਚਾਰਨ ਹੋ ਜਾਂਦਾ ਕਿਉਂਕਿ ਹੈਗਾ ਉਹ ਵੀ ਇਹੀ ਅਰਥ ਵੀ ਇਹੋ ਬਣਨਾ ਪਾਠ ਵੀ ਇਹੀ ਹੈ ਉਹਦੇ ਚ ਲਘੂ ਮਾਤਰਾ ਦੀ ਵਰਤੋਂ ਕੀਤੀ ਗਈ ਹੈ ਇਹਦੇ ਚ ਦੀਰਘ ਮਾਤਰਾ ਵਰਤੋਂ ਕੀਤੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਜਦੋਂ ਦੱਦਾ ਈੜੀ ਨੂੰ ਸਿਹਾਰੀ ਲੱਗ ਗਈ ਤੇ ਉਹਦਾ ਉਚਾਰਨ ਹੋਵੇਗਾ ਦੈ ਤੇਜ਼ੀ ਦੇ ਨਾਲ ਦੈ ਤੇ ਇਹਦਾ ਉਚਾਰਨ ਹੋਇਆ ਦੈ ਭਾਵ ਉਚਾਰਨ ਬੋਲਣ ਵੇਲੇ ਈੜੀ ਨੂੰ ਸਿਹਾਰੀ ਦੀ ਆਵਾਜ਼ ਦਾ ਇੰਨਾ ਕੁ ਫਰਕ ਪੈ ਜਾਣਾ ਕਿ ਉਹ ਤੇਜ਼ ਬੋਲੀ ਜਾਣੀ ਆ ਇਹ ਦੀਰਘ ਮਾਤਰਾ ਹੋਣ ਕਰਕੇ ਦਇਆਲ ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ ਹੈ ਸੋ ਐਵੇਂ ਹੀ ਦੈ ਭੈ ਜਿਵੇਂ ਹੋਰ ਵੀ ਭਾਉ ਪਾਠ ਭੱਬਾ ਊੜੇ ਔਂਕੜ ਭਾਉ ਹੈ ਤੇ ਭੱਬੇ ਕਨੌੜਾ ਵੀ ਭਾਉ ਉਹ ਥੋੜਾ ਜਿਹਾ ਜਦੋਂ ਊੜਾ ਨਾਲ ਲੱਗ ਗਿਆ ਜਾਂ ਈੜੀ ਨਾਲ ਲੱਗ ਗਈ ਜਦੋਂ ਲਘੂ ਚ ਆ ਗਈਆਂ ਚੀਜ਼ਾਂ ਉਦੋਂ ਸਪੀਡ ਵੱਧ ਜਾਣੀ ਹੈ ਸ਼ਬਦ ਦੀ ਤਾਂ ਜੋ ਚਾਲ ਨਾ ਟੁੱਟੇ ਸੋ ਚਾਲ ਦੀ ਇਹ ਬਰਾਬਰਤਾ ਰੱਖਣ ਵਾਸਤੇ ਗਰੀਬ ਨਿਵਾਸ ਜੀਆਂ ਨੇ ਉਹਦੇ ਚ ਅੱਖਰ ਦੇ ਵਿੱਚ ਵਾਧਾ ਕਰਕੇ ਬੜੇ ਸੋਹਣੇ ਢੰਗ ਦੇ ਨਾਲ ਉੱਥੇ ਦਿਆਲ ਨਹੀਂ ਪੜ੍ਹਨਾ ਇੱਥੇ ਵੀ ਦਿਆਲ ਨਹੀਂ ਪੜ੍ਹਨਾ ਹੁਣ ਆਪਾਂ ਨੂੰ ਇੱਥੋਂ ਸਪਸ਼ਟ ਹੋ ਗਿਆ ਵੀ ਪਾਠ ਹੈ ਦਇਆਲ ਉਦੋਂ ਈੜੀ ਨੂੰ ਸਿਹਾਰੀ ਦੇ ਨਾਲ ਵੀ ਦਇਆਲ ਹੁੰਦਾ ਪਰ ਤੇਜ਼ੀ ਨਾਲ ਪੜ੍ਹਨਾ ਹੁੰਦਾ ਸੋ ਕਈ ਦਿਆਲ ਪੜ੍ਹੀ ਜਾਂਦੇ ਉਹ ਦੱਦੇ ਨੂੰ ਸਿਹਾਰੀ ਲੱਗ ਜਾਂਦੀ ਉਹ ਬਹੁਤ ਅਸ਼ੁੱਧ ਉਚਾਰਨ ਹੈ ਦਿਆਲ ਦਿਆਲ ਕਿਤੇ ਵੀ ਗੁਰਬਾਣੀ ਦੇ ਵਿੱਚ ਜੇ ਆਵੇ ਤੇ ਉੱਥੇ ਬੇਨਤੀ ਕੀਤੀ ਜਾਵੇਗੀ ਪਰ ਜ਼ਿਆਦਾਤਰ ਸਾਧ ਸੰਗਤ ਜੀ ਦਇਆਲ ਹੀ ਪਾਠ ਗੁਰਬਾਣੀ ਦੇ ਵਿੱਚ ਆਇਆ ਹੈ ਜਾਂ ਦਇਆਲ ਆਇਆ ਜਿਵੇਂ ਇੱਥੇ ਆਇਆ ਹੋ ਦਇਆਲ ਨਾਮ ਦੇਹ ਮੰਗਤ ਜਨ ਕਉ ਸਦਾ ਰਹੋ ਰੰਗ ਰਾਤਾ

ਪਾਖਣ ਪਾਠ ਪਸਕੇ ਕਰਨਾ, ਡੁਬਤ ਪਾਠ ਦਰਮਿਆਨਾ ਹੀ ਕਰਨਾ, ਡੁੱਬਤ ਨਹੀਂ ਕਹਿਣਾ। ਹਮ ਪਾਪੀ ਪਾਥਰ ਨੀਰ ਡੁੱਬਤ, ਡੁੱਬਤ ਕਰ ਕਿਰਪਾ ਪਾਖਣ ਹਮ ਤਾਰੀ।

0: ਕੀਰੇ ਤੁਮ ਵੱਡ ਪੁਰਖ ਵਡਾਗੇ।
1: ਨਾਨ ਪਾਠ ਇਸੇ ਤਰ੍ਹਾਂ ਹੀ ਕਰਨਾ, ਕਿਆ ਹਮ ਕਿਰਮ ਨਾਨ ਨਿਕ ਕੀਰੇ ਤੁਮ ਵੱਡ ਪੁਰਖ ਵਡਾਗੀ।

ਉਕੜੇ ਦੀ ਔਂਕੜ ਦੇ ਨਾਲ ਸ਼ੁੱਧ ਪਾਠ ਹੈ। ਸਰੂਪਾਂ ਦੇ ਵਿੱਚ ਹਾਹੇ ਦੀ ਔਂਕੜ ਨਾਲ ਪਾਠ ਛਾਪਿਆ ਗਿਆ ਹੈ। ਸੋ ਆਪ ਜੀ ਕਈ ਸਰੂਪਾਂ ਦੇ ਵਿੱਚ ਦਰਸ਼ਨ ਕਰ ਰਹੇ ਹੋਵੋਗੇ। ਸੋ ਗਿਆਨੀ ਜੀ ਨੇ ਵੀ ਜਿਵੇਂ ਉਚਾਰਨ ਕੀਤਾ ਹੈ, ਸਤਿਗੁਰ ਸੇਵ ਖਰਚ ਹਰ ਵਾਧੋ ਵਾਧੋ ਬੱਬੇ ਨੂੰ ਕੰਨਾ ਧੱਦਾ ਊੜੇ ਨੂੰ ਔਂਕੜ ਦੇ ਨਾਲ ਪਾਠ ਸ਼ੁੱਧ ਹੈ, ਪਰ ਬੱਬੇ ਨੂੰ ਕੰਨਾ ਧੱਦਾ ਹਾਹੇ ਦੀ ਔਂਕੜ ਦੇ ਨਾਲ ਪਾਠ ਛਾਪਿਆ ਗਿਆ ਹੈ। ਊੜੇ ਵਾਲਾ ਪਾਠ ਆਪ ਜੀ ਕਾਪੀਆਂ ਤੇ ਲਿਖ ਸਕਦੇ ਹੋ। ਸਤਿਗੁਰ ਸੇਵ ਖਰਚ ਹਰ ਵਾਧੋ ਮਤ ਜਾਣੋ ਆਜ ਕੇ ਕਾਲੀ ਕਾਲੀ ਪਾਠ ਥੋੜਾ ਜਿਹਾ ਕੱਸ ਕੇ ਕਰਨਾ ਹਾਂਜੀ।

0: ਧਿਆਈ ਹਰ ਦਰਗਹਿ ਭਾਵਹਿ ਫਿਰ ਜਨਮ ਨਾ ਆਵਹਿ ਹਰ ਹਰ ਹਰ ਜੋਤ ਸਮਾਈ ਜਾਪ ਮਨ ਨਾਮ ਹਰੀ ਹੋਹ ਸਰਬ ਸੁਖੀ ਹਰ ਜਸ ਊਚ ਸਭਨਾ ਤੇ ਉਪਰ ਹਰ ਹਰ ਹਰ ਸੇਵ ਛਡਾਈ ਰਹਾਉ।
1: You're listening to KRPI 1550 Radio, Ferndale, Washington.
2: 1550 KRPI Radio te chal raha hai live from Guru Nanak Sikh Gurdwara Sahib, Scott Road, Surrey.

0: ਸਤ ਸਤ ਕੱਸ ਕੇ ਉਚਾਰਨ ਕਰਨਾ, ਸਤ ਸਤ ਨੀ ਕਹਿ ਜਾਣਾ, ਨਾਲੇ ਨਖੇੜ ਕੇ ਉਚਾਰਨ ਕਰਨਾ, ਸਤ ਸਤ ਕਰ ਮਾਨੀ।
1: ਬੋਲਹ ਭਾਈ ਹਰ ਕੀਰਤ ਹਰ ਭਵਜਲ ਤੀਰਥ, ਹਰ ਤਾਰ ਤਿਨਕੀ ਉਤਮ ਬਾਤ ਹੈ ਸੰਤਾ ਹੋ, ਹਰ ਦਾਰ ਤਿਨਕੀ ਉਤਮ ਬਾਤ।

ਵਿਸ਼ੇਸ਼ ਕਰਕੇ ਸਾਧ ਸੰਗਤ ਦੀ ਇਸ ਪੰਕਤੀ ਦਾ ਵਿਸ਼ਰਾਮ ਯਾਦ ਰੱਖਣਾ ਆਪ ਸੰਗਤ ਦੇ ਚਰਨਾਂ ਚ ਬੇਨਤੀ ਆ। ਹੁਕਮਨਾਮਾ ਸਾਹਿਬ ਹੀ ਸੰਗਤ ਦੇ ਵਿੱਚ ਬਹੁਤ ਜ਼ਿਆਦਾ ਲਿਆ ਜਾਂਦਾ ਗਰੀਬ ਨਵਾਜ ਜੀ ਦੀ ਕਿਰਪਾ ਸਦਕਾ, ਪਰੰਤੂ ਸਾਧ ਸੰਗਤ ਜੀ ਇਹਦਾ ਵਿਸ਼ਰਾਮ ਹਰ ਪਦ ਤੇ ਦੀ ਬਜਾਏ ਸੁਖਦਾਤਾ ਤੇ ਹੀ ਕਈ ਗੁਰਮੁਖ ਲਾ ਜਾਂਦੇ ਹਨ। ਜਦੋਂ ਸੰਥਿਆ ਨਾ ਕੀਤੀ ਹੋਵੇ ਫਿਰ ਏਦਾਂ ਪੜ ਜਾਂਦੇ ਆ, ਇੱਛਾ ਪੂਰਖ ਸਰਬ ਸੁਖਦਾਤਾ ਹਰ ਜਾ ਕੇ ਵਸ ਹੈ ਕਾਮ ਧੇਨਾ। ਏਦਾਂ ਨਹੀਂ ਸਾਧ ਸੰਗਤ ਜੀ ਵਿਸ਼ਰਾਮ ਲਾਉਣਾ, ਇੱਛਾ ਪੂਰਕ ਸਰਬ ਸੁਖਦਾਤਾ ਹਰ, ਹਰੀ ਜਿਹੜਾ ਹੈ ਉਹ ਸਾਰੇ ਸੁੱਖਾਂ ਦੀਆਂ ਦਾਤਾਂ ਸੁੱਖ ਦੇਣ ਵਾਲਾ ਤੇ ਸਾਰਿਆਂ ਦੀ ਇੱਛਾ ਦੀਆਂ ਪੂਰਤੀ ਕਰਨ ਵਾਲਾ ਹੈ। ਜਾ ਕੇ ਵਸ ਜਿਹਦੇ ਵਸੀਕਾਰ ਹੈ ਕੀ ਕਾਮ ਧੇਨ ਗਊ, ਕਾਮ ਧੇਨ ਗਊ ਜਿਹੜੀ ਸਾਧ ਸੰਗਤ ਜੀ ਦੇਵਤਿਆਂ ਤੇ ਦੈਂਤਾਂ ਨੇ ਸਮੁੰਦਰ ਮਥਨ ਕੀਤਾ, ਉਹਦੇ ਚੋਂ 14 ਰਤਨ ਨਿਕਲੇ, 14 ਰਤਨਾਂ ਚੋਂ ਇੱਕ ਕਾਮ ਧੇਨ ਨਾਮ ਦੀ ਗਊ ਵੀ ਨਿਕਲੀ। ਜਿਹੜੀ ਕਾਮ ਧੇਨ ਗਊ ਹੈ ਉਹਦੇ ਕੋਲੋਂ ਇਹ ਮੰਨਿਆ ਜਾਂਦਾ ਹੈ ਸ਼ਾਸਤਰਾਂ ਦੇ ਮੁਤਾਬਕ ਕਿ ਜੋ ਵੀ ਕੋਈ ਉਸ ਕਾਮ ਧੇਨ ਗਊ ਦੇ ਕੋਲੋਂ ਇੱਛਾ ਕਰਦਾ ਉਸ ਦੀ ਇੱਛਾ ਦੀ ਪੂਰਤੀ ਕਰ ਦਿੰਦੀ ਹੈ। ਗਰੀਬ ਨਵਾਜ ਕਹਿੰਦੇ ਭਾਈ ਸਾਡੇ ਤੇ ਹਰੀ ਹੀ ਸਾਰੀਆਂ ਦਾਤਾਂ ਦੀ ਜਿਹੜੀ ਪੂਰਤੀ ਕਰਦਾ ਹੈ ਸਾਡੇ ਵਾਸਤੇ। ਅਸੀਂ ਇਹ ਜਾਣਦੇ ਹਾਂ ਕਿ ਕਾਮ ਧੇਨ ਗਊ ਵੀ ਸਾਡੇ ਗੁਰੂ ਦੇ ਚਰਨਾਂ ਦੇ ਵਿੱਚ ਆਣ ਕੇ ਰਹਿੰਦੀ ਹੈ, ਕਾਮ ਧੇਨ ਗਊ ਵੀ ਗੁਰੂ ਦੇ ਵਸੀਕਾਰ ਹੈ। ਸੋ ਇਸ ਕਰਕੇ ਹਰ ਪਦ ਤੇ ਵਿਸ਼ਰਾਮ ਯਾਦ ਰੱਖਣਾ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਾਸ ਹੈ ਕਾਮ ਧੇਨਾ।

0: ਆਉ ਜਹ ਹਰ ਸਿਮਰਨ ਭਇਆ ਤਹ ਉਪਾਦ ਗਾਤ ਕੀਨੀ ਵਡਭਾਗੀ ਹਾਰ ਜਪਨਾ ਜਾਨ ਨਾਨਕ ਕਾਉ ਗੁਰ ਇਹ ਮਤ ਦੀਨੀ ਜਾਪ ਹਾਰ ਭਵਜਲ ਤਰਨਾ
1: ਜਾਨ ਨਾਨਕ ਕਉ ਇੱਥੇ ਜਮਕ ਲਾਉਣੀ ਗੁਰ ਪਾਠ ਤੇ ਥੋੜਾ ਜਿਹਾ ਠਹਿਰਾ ਲਾ ਕੇ ਇਹ ਮਤ ਦੀਨੀ ਇੱਥੇ ਵਿਸ਼ਰਾਮ ਲਾਉਣਾ ਜਾਪ ਹਾਰ ਭਵਜਲ ਤਰਨਾ

0: ਭੰਜਨ ਸਵਾਮੀ ਭਗਤ ਵਛਦ ਰੰਕਾਰੇ
1: ਸਵਾਮੀ ਸੱਸੇ ਨੂੰ ਔਂਕੜ ਐੜੇ ਨੂੰ ਕੰਨਾ ਮੰਮੇ ਨੂੰ ਬਿਹਾਰੀ ਚਰਨਾਂ ਦਾ ਵਾਵੇ ਦਾ ਉਚਾਰਨ ਸੱਸੇ ਨੂੰ ਔਂਕੜ ਤੇ ਐੜੇ ਨੂੰ ਕੰਨਾ ਬਣੇਗਾ ਭਾਵ ਖੰਡਨ ਦੁੱਖ ਭੰਜਨ ਸਵਾਮੀ ਭਗਤ ਵਛਲ ਨਿਰੰਕਾਰੇ।

ਕਰਕੇ ਕਰਨਾ ਪ੍ਰਵਾਸ ਪਾਠ ਪੱਖਾ ਇਕੱਠਾ ਛਾਪਿਆ ਹੋਇਆ ਹੈ ਪੋਥੀਆਂ ਵਿਚ ਆ ਸੀਕਰ ਜੀ ਕਾਹਦੀ ਆਉਂਦੀ ਚੈੱਕ ਕਰਿਓ ਯਾਰ ਆ ਸੀਕ ਜੀ ਆਉਂਦੀ ਕੋਈ ਯਾਰ ਹਾਂਜੀ ਪਾਰਵਾਸ ਪ੍ਰਵਾਸ ਨੀ ਕਹਿਣਾ ਉਹ ਪਾਰਵਾਸ ਭਇਓ ਬੇਚਾਰਾ

0: ਟਹਿਲ ਗੁਰੂ ਕੀ ਸੇਵਾ। ਸੋ ਸਾਧ ਸੰਗਤ ਦੀ ਟਹਿਲ ਦਾ ਅਰਥ ਹੁੰਦਾ ਹੈ ਹੱਥਾਂ ਦੇ ਨਾਲ ਕੋਈ ਸੇਵਾ ਕਰਨੀ, ਜਿਵੇਂ ਆਪਾਂ ਝਾੜੂ ਪੋਚਾ ਲਾਉਂਦੇ ਹਾਂ। ਸੇਵਾ ਦਾ ਅਰਥ ਕੀ ਹੁੰਦਾ ਹੈ? ਸੇਵਣਾ। ਜਦੋਂ ਅਸੀਂ ਸੇਵਾ ਕਰੀਏ ਨਾ, ਆਪਾਂ ਕਹਿੰਦੇ ਅਸੀਂ ਜੋੜਿਆਂ ਦੀ ਸੇਵਾ ਕੀਤੀ। ਜੇ ਅਸੀਂ ਇਕੱਲੇ ਜੋੜੇ ਝਾੜੇ ਗੱਲਾਂ ਗੁੱਲਾਂ ਜੀਆਂ ਕਰਕੇ ਨਾਲ ਸਾਰ ਲਿਆ, ਫਿਰ ਅਸੀਂ ਕੀਤੀ ਟਹਿਲ। ਜੇ ਅਸੀਂ ਸੇਵਾ ਕਰਦਿਆਂ ਕਰਦਿਆਂ ਜੋੜੇ ਝਾੜਦਿਆਂ ਝਾੜਦਿਆਂ ਇਹ ਮਨ ਦੇ ਵਿੱਚ ਭਾਵ ਰੱਖਿਆ ਨਾ ਕਿ ਮੇਰੇ ਗੁਰੂ ਦੀ ਪਿਆਰੀ ਸੰਗਤ ਦੇ ਜੋੜੇ ਤੇ ਮੈਂ ਇਹਨਾਂ ਜੋੜਿਆਂ ਨੂੰ ਝਾੜ ਰਿਹਾ, ਜਿਹੜੇ ਜੋੜਿਆਂ ਨੂੰ ਚਰਨਾਂ ਵਿੱਚ ਪਾ ਕੇ ਸੰਗਤ ਗੁਰੂ ਦੇ ਦਰਸ਼ਨ ਕਰਨ ਵਾਸਤੇ ਆਈ ਹੈ, ਜਿਹੜਾ ਅੰਦਰ ਹਿਰਦੇ ਦੇ ਵਿੱਚ ਨਿਮਰਤਾ ਵਾਲਾ ਭਾਵ ਤੇ ਗੁਰੂ ਕੀ ਸੰਗਤ ਦੇ ਜੋੜੇ, ਗੁਰੂ ਕੇ ਸੰਗਤ ਦਾ ਸਾਰਾ ਕੁਝ ਜਾਣਦਿਆਂ ਗੁਰੂ ਕੇ ਦਰੀਆਂ ਚੱਪੜ ਝਾੜ ਕੇ ਇਤਿਹਾਦਿਕ ਸੇਵਾਵਾਂ ਕਰਨੀਆਂ, ਉਹਨੂੰ ਕਿਹਾ ਜਾਂਦਾ ਹੈ ਸੇਵਾ। ਭਾਵ ਸੇਵਣਾ, ਗੁਰੂ ਦੀ ਟਹਿਲ ਕਮਾਉਂਦਿਆਂ ਕਮਾਉਂਦਿਆਂ ਨਾਲ ਸੇਵਾ ਕਰੀ ਜਾਣੀ। ਜੇ ਅਸੀਂ ਸਾਧ ਸੰਗਤ ਦੀ ਕੇਵਲ ਤੇ ਕੇਵਲ ਟਹਿਲ ਕਰਦੇ ਹਾਂ ਤਾਂ ਉਹਦੇ ਨਾਲ ਬੜੀਆਂ ਬਖਸ਼ਿਸ਼ਾਂ ਹੁੰਦੀਆਂ ਹਨ। ਸੋ ਸਾਧ ਸੰਗਤ ਜੀ ਉਹ ਕਰਮ ਹੁੰਦਾ, ਕਰਮ ਦੇ ਨਾਲ ਨਾਲ ਸਾਧ ਸੰਗਤ ਜੀ ਜਦੋਂ ਅਸੀਂ ਵਾਹਿਗੁਰੂ ਦਾ ਆਰਾਧਨ ਵੀ ਕਰਦੇ ਹਾਂ। ਸੋ ਸੱਚੇ ਪਾਤਸ਼ਾਹ ਜੀਆਂ ਨੇ ਇੱਥੇ ਦੋ ਅਲੱਗ ਅਲੱਗ ਸ਼ਬਦਾਂ ਦੇ ਵਿੱਚ ਸਪਸ਼ਟ ਕਰ ਦਿੱਤਾ ਹੈ ਕਿ ਟਹਿਲ ਕੀ ਹੈ ਤੇ ਸੇਵਾ ਕੀ ਹੈ। ਸੇਵਾ ਤੋਂ ਭਾਵ ਸੇਵਣਾ, ਜਪਣਾ, ਨਾਲ ਦੀ ਨਾਲ ਵਾਹਿਗੁਰੂ ਦੀ ਆਰਾਧਨਾ ਕਰੀ ਜਾਣੀ। ਜ਼ਰੂਰੀ ਨਹੀਂ ਕਿ ਉੱਚੀ ਉੱਚੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਹਿਣਾ ਹੀ ਸੇਵਣਾ ਹੈ, ਇਹ ਬਿਲਕੁਲ ਗਲਤ ਗੱਲ ਹੈ। ਕੱਲਾ ਇਹ ਨਹੀਂ ਕਿ ਜ਼ਰੂਰੀ ਉਹੋ ਹੀ ਸੇਵਣਾ ਹੈ, ਨਹੀਂ, ਉੱਠਦਿਆਂ ਬਹਿੰਦਿਆਂ ਸੁੱਤਿਆਂ ਜਾਗਦਿਆਂ ਵਾਹਿਗੁਰੂ ਦੀ ਯਾਦ ਅੰਦਰ ਵਸਣੀ। ਸੋ ਸਾਧ ਸੰਗਤ ਜੀ ਜਿਹਦੇ ਨਾਲ ਪਿਆਰ ਹੋਵੇ ਸਾਡਾ, ਜੇ ਸਾਡਾ ਜਿਵੇਂ ਮਾਂ ਦਾ ਪੁੱਤ ਦੇ ਨਾਲ ਪਿਆਰ ਹੁੰਦਾ ਹੈ, ਪਤਨੀ ਦਾ ਪਤੀ ਨਾਲ, ਪਤੀ ਦਾ ਪਤਨੀ ਨਾਲ ਇਤਿਹਾਦਿਕ ਮੋਹ ਮੁਹੱਬਤ ਹੁੰਦਾ, ਉਹ ਇੱਕ ਦੂਜੇ ਦਾ ਨਾਂ ਥੋੜੀ ਜੱਪੀ ਜਾਂਦੇ ਹਨ, ਉਹਦੀ ਯਾਦ ਹਿਰਦੇ ਚ ਵਸਾਉਂਦੇ, ਉਹਦੇ ਨਾਲ ਉਹਦੀ ਹਰ ਗੱਲ ਦੇ ਨਾਲ ਆਪਣੇ ਆਪ ਨੂੰ ਜੋੜ ਕੇ ਰੱਖਦੇ, ਐਵੇਂ ਦਾ ਇੱਕ ਅੰਦਰੋਂ ਪਿਆਰ ਪਰਮੇਸ਼ਰ ਵਾਸਤੇ ਪੈਦਾ ਹੋਵੇ, ਕੋਈ ਵੀ ਕਿਰਿਆ ਕਰਨ ਲੱਗੇ ਆ ਤਾਂ ਉਸ ਵੇਲੇ ਪਰਮੇਸ਼ਰ ਨੂੰ ਯਾਦ ਕੀਤਾ ਜਾਵੇ, ਉਹਨੂੰ ਕਿਹਾ ਜਾਂਦਾ ਸੇਵਣਾ। ਜਿਹੜੀ ਚੀਜ਼ ਨੂੰ ਯਾਦ ਕੀਤੇ ਤੋਂ ਬਿਨਾਂ ਅੰਦਰੋਂ ਚੱਲ ਪਵੇ, ਹੁਣ ਇਹ ਨਹੀਂ ਕਿ ਹੁਣ ਅਸੀਂ ਬਾਣੀ ਪੜ੍ਹ ਰਹੇ ਹਾਂ ਤੇ ਯਾਦ ਕਰਕੇ ਅਰਦਾਸ ਕੀਤੀ, ਜਿਹੜੀ ਹਰ ਵੇਲੇ ਮਨ ਅਰਦਾਸ ਕਰੇ ਉਹਨੂੰ ਕਿਹਾ ਜਾਂਦਾ ਹੈ ਸੇਵਣਾ। ਸੋ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਸਪਸ਼ਟ ਕੀਤਾ ਹੈ, ਗੁਰ ਕੀ ਟਹਿਲ, ਗੁਰੂ ਕੀ ਸੇਵਾ, ਗੁਰ ਕੀ ਆਗਿਆ ਪਾਣੀ, ਕਹੋ ਨਾਨਕ ਜਿਨ ਜਾਮ ਤੇ ਕਾਢੇ ਤਿਸ ਗੁਰ ਕੈ ਕੁਰਬਾਣੀ।
1: ਧਨਾਸਰੀ ਮਹੱਲਾ ਪੰਜਵਾ, ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨ।
0: ਦੂਸਰਾ ਇੱਕ ਅਰਥ ਵੀ ਸ਼ੋਰਟ ਜਿਹਾ ਇੱਕ ਬੇਨਤੀ ਕਰਦਾ, ਗੁਰ ਕੀ ਸੇਵਾ, ਗੁਰਨਾਮ ਗੁਰ ਕੀ ਟਹਿਲ, ਟਹਿਲ ਤੋਂ ਭਾਵ ਹੱਥੀ ਸੇਵਾ, ਗੁਰੂ ਦੀ ਹੱਥੀ, ਗੁਰੂ ਕੇ ਦਰਬਾਰ ਦੀ, ਗੁਰੂ ਕੀ ਸੰਗਤ ਦੀ ਟਹਿਲ ਕਰਨੀ। ਗੁਰੂ ਦਾ ਅਰਥ ਪਰਮ ਪਿਤਾ ਪਰਮੇਸ਼ਰ ਹੈ, ਗੁਰੂ ਦੀ ਟਹਿਲ ਕਰਦਿਆਂ ਗੁਰੂ ਪਰਮੇਸ਼ਰ ਅਕਾਲ ਪੁਰਖ ਦੀ ਆਰਾਧਨਾ ਸੇਵਣਾ ਕਰਨੀ, ਇਹ ਗੁਰੂ ਨੂੰ ਪਾਉਂਦੀ ਹੈ।

0: ਪਾਠ ਜਦੋਂ ਇੱਥੇ ਹੁਕਮਨਾਮਾ ਸਾਹਿਬ ਲੈਂਦੇ ਕਈ ਉਚਾਰਨ ਕਰਦੇ ਡਿੱਗੈ ਨਾ ਡੋਲੈ, ਡਿੱਗੈ ਨਹੀਂ ਕਹਿਣਾ, ਡਿੱਗੈ ਨਾ ਡੋਲੈ, ਦ੍ਰਿੜ ਕਰ ਰਹਿਓ ਪੂਰਨ ਹੋਏ ਤ੍ਰਿਪਤਾਨੀ।
1: ਹੋਏ ਜੋ ਬੀਚ ਹਮ ਤੁਮ ਕੱਛ ਹੋਤੇ, ਤਿਨ ਕੀ ਬਾਤ ਬਿਲਾਨੀ, ਅਲੰਕਾਰ ਮਿਲ ਥੈਲੀ ਹੋਈ ਹੈ ਤਾਤੇ ਕਣਕ ਵਖਾਨੀ, ਪ੍ਰਗਟਿਓ ਜੋਤ ਸਹਿਜ ਸੁਖ ਸੋਭਾ।

0: ਜੋਹ ਨਾ ਚੁੱਕੈ ਦਿਨ ਪ੍ਰਾਤ ਕਰੈ
1: ਦਿਨ ਦਿਨ ਕਰਤ ਭੋਜਨ। ਇਹ ਪੰਕਤੀ ਦੁਬਾਰਾ ਪੜੀ ਜਾਵੇ।
2: ਦਿਨ
0: ਦਿਨ ਪ੍ਰਾਤ ਕਰੈ ਕਰੈ ਪਛਤਾਪੈ ਸੋਗ ਲੋਭ ਮਹਿ ਸੁਕੈ।
2: ਰਹਾਉ ਤੋਂ ਪੜ ਦੋ ਪਿਛੋ।
0: ਰਹਾਉ ਦਿਨ ਦਿਨ ਕਰਤ ਭੋਜਨ ਬਹੁ ਬਿੰਜਨ ਤਾ ਕੀ ਮਿਟੈ ਨਾ ਭੁੱਖਾ।
2: ਮਿਟੈ ਪਾਠ ਪੋਲਾ ਕਰਨਾ ਤਾ ਕੀ ਲਮਕਾ ਕੇ ਜਿਦਾਂ ਉਚਾਰਨ ਕੀਤਾ ਤਾ ਕੀ ਮਿਟੈ ਨਾ ਭੁੱਖਾ।
0: ਉਦਮ ਕਰੈ ਸਵਾਨ ਕੀ ਨਿਆਈ ਚਾਰੇ ਕੁੰਟਾ ਘੋਖਾ

ਨਿਧਾਨਾ ਸੁਖ ਸਹਿਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਾਨਾ ਧਨਾਸਰੀ ਮਹੱਲਾ ਪੰਜਵਾ ਲਵੈ ਨਾ ਲਾਗਨ ਕਉ ਹੈ ਕਛੁਐ ਜਾ ਕਉ ਫਿਰ ਇਹੋ ਧਾਵੈ

ਓਤ ਪੋਤ ਨਾਨਕ ਸੰਗ ਰਵਿਆ ਜਿਉ ਮਾਤਾ ਬਾਲ ਗੋਪਾਲਾ ਧਨਾਸਰੀ ਮਹੱਲਾ ਪੰਜਵਾ ਬਾਰ ਜਾਓ ਗੁਰ ਆਪਣੇ ਉੱਪਰ ਜਿਨ ਹਰ ਹਰ ਨਾਮ ਦ੍ਰਿੜਾਇਆ ਮਹਾ ਉਦਿਆਨ ਅੰਧਕਾਰ ਮਹਿ ਜਿਨ ਸਿੱਧਾ ਮਾਰਗ ਦਿਖਾਇਆ

0: ਕੇ ਮਾਨ ਮਹੱਤ ਪਤ ਪੂਰੀ
1: ਨਾਮ ਲੈਤ ਕੋਟ ਅਗਨਾਸੇ ਭਗਤ ਬਾਛ ਹੈ ਸਭ ਧੂਰੀ ਸਰਬ ਮਨੋਰਥ ਜੇ ਕੋ ਚਾਹੈ ਸੇਵੈ ਏਕ ਨਿਧਾਨਾ ਪਾਰ ਬ੍ਰਹਮ ਅਪਰੰਪਰ ਸੁਆਮੀ ਸਿਮਰਤ ਪਾਰ ਪਰਾਨਾ ਸੀਤਲ ਸਾਂਤ ਮਹਾ ਸੁਖ ਪਾਇਆ ਸੰਤ ਸੰਗ ਰਹਿਓ ਓਲਾ ਹਰ ਧਨ ਸੰਚਨ ਹਰ ਨਾਮ ਭੋਜਨ ਇਹੋ ਨਾਨਕ ਕੀਨੋ ਚੋਲਾ।
0: ਹਾਂਜੀ, ਚੋਲਾ ਥੋੜਾ ਜਿਹਾ ਸਾਧ ਸੰਗਤ ਦੀ ਭਾਰਾ ਕਰਕੇ ਪਾਠ ਕਰਨਾ ਚੋਲਾ। ਹਾਂਜੀ।

ਸੰਗਤ ਜੀ, ਇਹ ਜਿਹੜਾ ਪਿਛਲਾ ਆਪਾਂ ਸ਼ਬਦ ਪੜਿਆ ਨਾ ਚੋਲਾ, ਚੋਲਾ ਸਾਧ ਸੰਗਤ ਜੀ, ਚੂਰੀ ਜਿਹੜੀ ਹੁੰਦੀ ਹੈ ਪੁਰਾਣੇ ਬਜ਼ੁਰਗ ਵਿੱਚ, ਰੋਟੀ ਦੇ ਵਿੱਚ ਸਾਧ ਸੰਗਤ ਜੀ ਘਿਓ ਤੇ ਨਾਲ ਇਤਿਆਦਿਕ ਪਾ ਕੇ ਚੀਜ਼ਾਂ, ਰੋਟੀ ਪਾ ਕੇ ਉਹਦਾ ਕੁਤਰਾ ਕਰਕੇ ਰੋਟੀ ਦਾ ਸੁਆਦੀ ਖਾਣਾ ਬਣਾ ਕੇ, ਸੋ ਸਾਧ ਸੰਗਤ ਜੀ ਉਹ ਛਕਾਇਆ ਜਾਂਦਾ ਹੈ। ਇਹ ਇਸ ਚੋਲਾ ਸ਼ਬਦ, ਇਸ ਇਹੀ ਸ਼ਬਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸੇ ਸ਼ਬਦ ਤੋਂ ਹੀ ਜਿਹੜਾ ਅੱਜ ਤਰਨ ਤਾਰਨ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾ ਸਾਧ ਸੰਗਤ ਜੀ, ਤੇ ਉਦੋਂ ਅੰਮ੍ਰਿਤਸਰ ਜ਼ਿਲ੍ਹਾ ਸੀ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ, ਇੱਕ ਮਾਈ ਨੇ ਬੜੇ ਪਿਆਰ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਚੋਲਾ ਬਣਾ ਕੇ ਖਵਾਇਆ, ਭਾਵ ਚੂਰੀ ਬਣਾ ਕੇ ਛਕਾਈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਜਿਸ ਜਗ੍ਹਾ ਤੇ ਸਾਧ ਸੰਗਤ ਦੀ ਉਹ ਚੂਰੀ ਛਕੀ, ਉੱਥੇ ਅੱਜ ਗੁਰਦੁਆਰਾ ਚੋਲਾ ਸਾਹਿਬ ਹੈ, ਤੇ ਉਸ ਜਗ੍ਹਾ ਤੇ ਹੀ ਪਿੰਡ ਹੈ ਚੋਲਾ, ਤੋ ਜਿੱਥੋਂ ਦੇ ਬੜੇ ਮਹਾਨ ਵੱਡੇ ਸ਼ਹੀਦ ਹੋਏ ਹਨ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ, ਚੋਲਾ ਜਿਨ੍ਹਾਂ ਦੇ ਨਾਂ ਦੇ ਲਾਲ ਲੱਗਦਾ ਸੀ ਚੋਲੇ ਸਾਧ ਸੰਗਤ ਜੀ, ਉਹਨਾਂ ਨੇ ਜਿਹੜੀ ਜਾਗੋ ਗਾਈ ਸੀ ਪਹਿਲੀ ਵਾਰ 84 ਦੇ ਵਿੱਚ, ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਅਟੈਕ ਹੋਇਆ, ਤੇ ਭਾਈ ਨਿਰਮਲ ਸਿੰਘ ਹੋਣਾ ਇਹ ਸਾਧ ਸੰਗਤ ਜੀ ਇਹ ਵਾਰਾਂ ਗਾਈਆਂ, ਤੇ ਅਖੀਰ ਵੇਲੇ ਫਿਰ ਉਹਨਾਂ ਨੂੰ ਯੋਧਿਆਂ ਦੀਆਂ ਵਾਰਾਂ ਗਾਉਣ ਦੀ ਸਜ਼ਾ ਇਹ ਲੱਗੀ ਕਿ ਦੁਸ਼ਟ ਸਰਕਾਰ ਨੇ ਉਹਨਾਂ ਦੀ ਜ਼ੁਬਾਨ ਕੱਟ ਦਿੱਤੀ ਸੀ। ਐਵੇਂ ਕਰਕੇ ਸਾਧ ਸੰਗਤ ਜੀ ਫਿਰ ਭਾਈ ਨਿਰਮਲ ਸਿੰਘ ਚੋਲਾ ਸਿੰਘ ਚੋਲੇ ਸਾਹਿਬ ਵਾਲਿਆਂ ਨੂੰ ਸ਼ਹੀਦ ਕੀਤਾ। ਸੋ ਆਪ ਸੰਗਤਾਂ ਜਦੋਂ ਜਾਓ ਉਸ ਪ੍ਰੇਮ ਦੇ, ਉਸ ਮਾਈ ਦੇ ਪ੍ਰੇਮ ਤੋਂ, ਉਸ ਮਾਈ ਦੇ ਨਾਲ ਪ੍ਰੇਮ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ, ਜਦੋਂ ਮਾਈ ਨੇ ਸ਼ਰਧਾ ਪ੍ਰੇਮ ਵਸ ਹੋ ਕੇ ਮਹਾਰਾਜ ਦੀ ਸੇਵਾ ਕੀਤੀ, ਉਹਦੇ ਕੋਲੋਂ ਚੋਲਾ ਲੈ ਕੇ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਛਕਿਆ। ਪੁਰਾਣੇ ਬਜ਼ੁਰਗ ਚੂਰੀ ਨੂੰ ਚੋਲਾ ਕਿਹਾ ਕਰਦੇ, ਮਾਝੇ ਇਲਾਕੇ ਦੀ ਬੋਲੀ ਜਿਹੜੀ ਸੀ ਉਹਦੇ ਮੁਤਾਬਕ। ਸੋ ਸੱਚੇ ਪਾਤਸ਼ਾਹ ਮਹਾਰਾਜ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਉੱਥੇ ਇੱਕ ਨਗਰੀ ਵੀ ਵਸਾਈ, ਤੇ ਅੱਜ ਵੀ ਉਹ ਨਗਰੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਬਖਸ਼ਿਸ਼ ਸਦਕਾ ਬਹੁਤ ਵੱਡੀ ਵਧੀ ਫੁੱਲੀ ਤੇ ਵੱਡੇ ਸ਼ਹਿਰ ਦਾ ਰੂਪ ਧਾਰਨ ਕੀਤੀ ਹੋਈ ਹੈ। ਹਾਂਜੀ।

ਦ੍ਰਿੜੀ ਪਾਠ ਭਾਰਾ ਕਰਨਾ ਦ੍ਰਿੜੀ ਸੰਤ ਕੀ ਨਿੰਦਾ ਸਾਕਤ ਕੀ ਪੂਜਾ ਐਸੀ ਦ੍ਰਿੜੀ ਵਿਪਰੀਤ ਵਿਪਰੀਤ ਪਾਠ ਕਰਨਾ ਸਾਧ ਸੰਗਤ ਜੀ ਬੇ ਅਗੇਤਰ ਲਾ ਕੇ ਪ੍ਰੀਤ ਵਿਪਰੀਤ ਨਹੀਂ ਕਹਿਣਾ ਵਿਪਰੀਤ।

0: ਜਨਮ ਜਨਮ ਕੇ ਕਿਲ ਵਿਖ ਦੁਖ ਭਾਗੇ, ਗੁਰ ਗਿਆਨ ਅੰਜਨ ਨੇਤਰ ਦੀਤ, ਸਾਧ ਸੰਗ ਇਨ ਦੁਖ ਤੇ ਨਿਕਸਿਓ, ਨਾਨਕ ਏਕ ਪਰੀਤ ਧਨਾਸਰੀ ਮਹੱਲਾ ਪੰਜਵਾ, ਪਾਨੀ ਪੱਖਾ ਪੀਸੋ ਸੰਤ ਆਗੈ, ਗੁਣ ਗੋਵਿੰਦ ਜਸ ਗਾਈ।
1: ਪਾਨੀ ਪਾਠ ਵੀ ਕਸ ਕੇ, ਪੱਖਾ ਪਾਠ ਵੀ ਕਸ ਕੇ, ਪਾਨੀ ਪੱਖਾ ਪੀਸੋ ਸੰਤ ਆਗੈ, ਗੁਣ ਗੋਵਿੰਦ ਜਸ ਗਾਈ।

0: ਰਹਾਓ।
1: ਸਾਧ ਪ੍ਰਸਾਦ ਇੱਥੇ ਜਮਕ ਲਾ ਕੇ ਹਰ ਹਰ ਹਰ ਗਾਏ ਏਦਾਂ ਉਚਾਰਨ ਕਰਨਾ, ਦੋ ਵਾਰ ਹਰ ਬੋਲ ਕੇ ਥੋੜਾ ਜਿਹਾ ਰੁਕਣਾ, ਹਰ ਹਰ ਹਰ ਗਾਏ ਵਿਖੇ ਵਿਆਦ ਤਬ ਹੂਟੋ ਰਹਾਓ।
0: ਨਹਿ ਸੁਣ

ਆਪਣੇ ਜਿਨ ਇਹੋ ਚਲਤ ਦਿਖਾਇਆ ਗੁਜੀ ਭਾਹੇ ਜਲੈ ਸੰਸਾਰਾ ਭਗਤ ਨਾ ਵਿਆਪੈ ਮਾਇਆ ਸੰਤ ਪ੍ਰਸਾਦ ਮਹਾ ਸੁਖ ਪਾਇਆ ਸਗਲੇ ਬੰਧਨ ਕਾਟੇ ਹਰ ਹਰ ਨਾਮ ਨਾਨਕ ਧਨ ਪਾਇਆ ਆਪਣੇ ਘਰ ਲੈ ਆਇਆ ਖਾਟੇ ਧਨਾਸਰੀ ਮਹੱਲਾ ਪੰਜਵਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ

0: ਪ੍ਰਤਾਪ ਭ੍ਰਮਣ ਬਸੁਧਾ ਕਰ ਉਰਧ ਤਾਪ ਲੈ ਗੈਨ
1: ਲੈ ਗੈਨ ਪਾਠ ਇਕੱਠਾ ਹੀ ਹੈ ਸਾਧ ਸੰਗਤ ਦੀ ਤੇ ਇਹਨੂੰ ਉਚਾਰਨ ਥੋੜਾ ਜਿਹਾ ਲਮਕਾ ਕੇ ਕਰਨਾ ਲੈ ਗੈਨ ਪਰ ਪੋਥੀਆਂ ਦੇ ਵਿਚ ਲੈ ਅੱਡ ਤੇ ਗੈਨ ਅੱਡ ਛਾਪਿਆ ਗਿਆ ਹੈ ਪਰ ਲੈ ਗੈਨ ਇਕੱਤਰ ਇਕੱਠੇ ਰੂਪ ਦੇ ਵਿਚ ਉਚਾਰਨ ਕਰਨਾ ਲਿਖਤੀ ਰੂਪ ਵੀ ਇਕੱਠਾ ਹੀ ਹੈ ਹਾਂਜੀ
0: ਇਹ ਬਿਧ ਨਹਿਪਤੀ ਆਨੋ ਠਾਕੁਰ ਜੋਗ ਜੁਗਤ ਕਰ ਜੈਨ ਅੰਮ੍ਰਿਤ ਨਾਮ ਨਿਰਮੋਲਕ ਹਰ ਜਸ ਤਿੰਨ

ਇੱਥੇ ਧਨਾਸਰੀ ਮਹੱਲਾ ਪੰਜਵਾਂ ਪੋਥੀਆਂ ਦੇ ਵਿੱਚ ਛਾਪ ਦਿੱਤਾ ਗਿਆ ਹੈ, ਪਰ ਇੱਥੇ ਸਿਰਲੇਖ ਤੋਂ ਬਿਨਾਂ ਹੀ ਅਗਲਾ ਸ਼ਬਦ ਸ਼ੁਰੂ ਹੋ ਜਾਂਦਾ, ਜਿਵੇਂ ਗਿਆਨੀ ਜੀ ਨੇ ਉਚਾਰਨ ਕਰ ਦਿੱਤਾ, ਬੰਧਨ ਤੇ ਛੁਟਕਾਵੈ ਪ੍ਰਭੂ ਮਿਲਾਵੈ ਹਰ ਹਰ ਨਾਮ ਸੁਣਾਵੈ। ਇੱਥੇ ਪੋਥੀਆਂ ਦੇ ਵਿੱਚ ਜਿਹੜਾ ਧਨਾਸਰੀ ਮਹੱਲਾ ਪੰਜਵਾਂ ਛਾਪਿਆ ਉਹ ਨਹੀਂ ਹੈ ਪੁਰਾਤਨ ਸਰੂਪਾਂ ਦੇ ਵਿੱਚ, ਸਿੱਧਾ ਹੀ ਅਗਲਾ ਸ਼ਬਦ, ਜਿਵੇਂ ਭਗਤ ਬਾਣੀ ਚ ਵੀ ਦਾਸ ਨੇ ਬੇਨਤੀ ਕੀਤੀ ਸੀ ਤੇ ਪਿੱਛੇ ਸਾਧ ਸੰਗਤ ਜੀ ਗੁਰੂ ਮਹਾਰਾਜ ਦੇ ਸ਼ਬਦਾਂ ਚ ਵੀ ਇਵੇਂ ਆਇਆ। ਇਹ ਵੀ ਇਸੇ ਤਰ੍ਹਾਂ ਉਸੇ ਤਰੀਕੇ ਦੇ ਨਾਲ, ਇੱਥੇ ਕੋਈ ਸਿਰਲੇਖ ਨਹੀਂ, ਸਿੱਧਾ ਹੀ 3-13 ਤਿੰਨ ਭਾਵ ਤਿੰਨ ਪਦਿਆਂ ਵਾਲਾ ਇਹ ਸ਼ਬਦ ਹੋ ਗਿਆ, 13 ਸ਼ਬਦ ਇੱਥੋਂ ਤੱਕ ਹੋ ਗਿਆ ਤੇ ਅਗਲਾ ਸ਼ਬਦ ਪ੍ਰਾਰੰਭ ਹੋ ਗਿਆ। ਹੁਕਮਨਾਮਾ ਸਾਹਿਬ ਲੈਣ ਲੱਗਿਆ ਜੇ ਇਹ ਸ਼ਬਦ ਆ ਜਾਵੇ, ਕਈ ਵਾਰ ਅਗਲਾ ਸ਼ਬਦ ਵੀ ਨਾਲ ਗੁਰਮੁਖ ਪਿਆਰੇ ਪੜ ਜਾਂਦੇ ਹਨ, ਪਰ ਉਹ ਸਾਧ ਸੰਗਤ ਦੀ ਹੁਕਮਨਾਮਾ ਸਾਹਿਬ ਇੱਥੇ ਤੱਕ ਸੰਪੂਰਨ ਹੋ ਜਾਂਦਾ, ਰੈਣ ਪਦ ਤੱਕ। ਸਾਧ ਸੰਗ ਰੰਗ ਪ੍ਰਭ ਭੇਟੇ ਨਾਨਕ ਸੁਖ ਜਨ ਰੈਣ, ਇੱਥੇ ਇਹ ਇੱਕ ਸ਼ਬਦ ਦੀ ਸੰਪੂਰਨਤਾ ਹੀ ਹੋ ਗਈ 13ਵੇਂ ਸ਼ਬਦ ਦੀ, ਤੇ ਅਗਲਾ 14ਵਾਂ ਸ਼ਬਦ ਪ੍ਰਾਰੰਭ ਹੋ ਗਿਆ। ਹਾਂਜੀ।

ਜਿਹੜਾ ਸ਼ਬਦ ਹੈ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਚਾਰਨ ਕੀਤਾ ਜਦੋਂ ਪ੍ਰਿਥੀ ਚੰਦ ਨੇ ਬਹੁਤ ਜ਼ਿਆਦਾ ਈਰਖਾ ਕੀਤੀ। ਪਹਿਲਾਂ ਸਤਿਗੁਰੂ ਜੀ ਨੂੰ ਅਨੇਕਾਂ ਤਰ੍ਹਾਂ ਨੁਕਸਾਨ ਪਹੁੰਚਾਉਣ ਦਾ ਯਤਨ ਕੀਤਾ, ਜ਼ਹਿਰ ਦੇਣ ਦਾ ਯਤਨ ਕੀਤਾ ਦਾਈ ਭੇਜ ਕੇ, ਫਿਰ ਉਸ ਤੋਂ ਬਾਅਦ ਇੱਕ ਸਪੇਰਾ ਭੇਜਿਆ

0: ਗੁਰੂ ਜੀ ਨੇ ਰੱਖਿਆ ਕੀਤੀ। ਪਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਹੋਇਆਂ, ਵੱਡੇ ਸਤਿਗੁਰਾਂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਅਤੇ ਛੇਵੇਂ ਪਾਤਸ਼ਾਹ ਜੀ ਦੀ ਰੱਖਿਆ ਜਿਸ ਪ੍ਰਕਾਰ ਪਰਮਾਤਮਾ ਵਾਹਿਗੁਰੂ ਜੀ ਨੇ ਸਤਿਗੁਰਾਂ ਨੇ ਕੀਤੀ, ਇਹ ਸ਼ਬਦ ਉਸ ਦੇ ਸੰਬੰਧ ਦੇ ਵਿੱਚ ਪੰਜਵੇਂ ਪਾਤਸ਼ਾਹ ਜੀ ਨੇ ਉਚਾਰਨ ਕੀਤਾ।
1: ਜਾਨਕਾ ਆਪ ਸਹਾਈ ਹੋਆ, ਨਿੰਦਕ ਭਾਗੇ ਹਾਰ, ਪ੍ਰਮਤ ਪ੍ਰਮਤ ਊਹਾ ਹੀ ਮੂਏ, ਬਾਹੁੜ ਗ੍ਰਹਿ ਨਾ ਮੰਝਾਰ, ਨਾਨਕ ਸਰਨ ਪਰਿਓ।

0: ਹਾ ਹਾ ਵੀ ਨੀ ਕਹਿਣਾ ਮਾਝੇ ਵਾਲਿਆਂ ਨੂੰ ਸਾਧ ਸੰਗਤ ਦੀ, ਤੇ ਹਾ ਹਾ ਤੇ ਹਾ ਹਾ ਵੀ ਨੀ ਕਹਿ ਜਾਣਾ, ਹਾ ਹਾ ਪ੍ਰਭ ਰਾਖ ਲੇ ਹੋ, ਏਦਾਂ ਹੀ ਉਚਾਰਨ ਕਰਨਾ।
1: ਹਮ ਤੇ ਕਿਛੂ ਨਾ ਹੋਏ ਮੇਰੇ ਸਵਾਮੀ, ਕਰ ਕਿਰਪਾ ਆਪਣਾ ਨਾਮ ਦੇ ਹੋ ਰਹਾਓ। ਅਗਨ ਕੁਟੰਬ ਸਾਗਰ ਸੰਸਾਰ, ਪਰਮ ਮੋਹੇ ਅਗਿਆਨ ਅੰਧਾਰ।
0: ਮੋਹ ਪਾਤਸ਼ਾਹ ਹਾਹੇ ਨੂੰ ਸਿਹਾਰੀ ਦੇ ਸਹਿਤ ਸ਼ੁੱਧ ਹੈ, ਪਰ ਸਰੂਪਾਂ ਦੇ ਵਿੱਚ ਕਈਆਂ ਚ ਮੋਹ ਮੰਮੇ ਨੂੰ ਹੋੜਾ ਹਾਹਾ ਇੰਨਾ ਹੀ ਪਾਠ ਛਾਪਿਆ, ਪਰ ਹਾਹੇ ਨੂੰ ਸਿਹਾਰੀ ਦੇ ਸਹਿਤ ਪਾਠ ਸ਼ੁੱਧ ਹੈ, ਪਰਮ ਮੋਹ ਅਗਿਆਨ ਅੰਧਾਰ।
1: ਊਚ ਨੀਚ ਸੁਖ ਦੁਖ, ਧਰਾਪਸ ਨਾਹੀ ਤ੍ਰਿਸ਼ਨਾ ਭੂਖ, ਮਨ ਬਾਸਨਾ ਰਚ ਬਿਖੇ ਬਿਆਧ, ਪੰਚ ਦੂਤ ਸੰਗ।

0: ਜੇ ਖਸਮ ਸਮਾਰੈ।
1: ਸਾਧ ਸੰਗਤ ਜੀਓ, ਇਹ ਜੋ ਸ਼ਬਦ ਹੈ, ਜਦੋਂ ਸੁਲਹੀ ਖਾਂ ਅੰਮ੍ਰਿਤਸਰ ਸਾਹਿਬ ਤੇ ਚੜ੍ਹਾਈ ਕਰਕੇ ਆ ਰਿਹਾ ਸੀ, ਸੰਗਤਾਂ ਨੇ ਡਰ ਉਤਪੰਨ ਕੀਤਾ। ਸੰਗਤਾਂ ਦਾ ਡਰ ਦੂਰ ਕਰਨ ਵਾਸਤੇ ਪੰਜਵੇਂ ਪਾਤਸ਼ਾਹ ਸਤਿਗੁਰੂ ਜੀ ਨੇ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤਾ ਹੈ। ਆਓ ਜੀ, ਸਰਵਣ ਕਰੀਏ ਸਤਿ

ਦਾ ਵੀ ਡਰ ਨਹੀਂ ਧਾਰਨ ਕਰਨਾ ਚਾਹੀਦਾ। ਸੋ ਕਤ ਡਰੈ ਜੇ ਖਸਮ ਸੰਭਾਰੈ, ਜਿਨੇ ਪਰਮਾਤਮਾ ਨੂੰ ਆਪਣੇ ਹਿਰਦੇ ਦੇ ਵਿੱਚ ਯਾਦ ਰੱਖਿਆ ਉਹ ਡਰ ਦੂਰ ਕਰ ਦਿੰਦਾ ਹੈ।

ਸ਼ੁੱਧ ਪਾਠ ਹੈ, ਦੱਦੇ ਦੀ ਔਂਕੜ ਵੀ ਨਾਲ ਹੈ, ਪਰ ਆਨੰਦ ਨੰਨੇ ਦੇ ਮੁਕਤਾ ਛਾਪਿਆ ਗਿਆ ਹੈ, ਟਿੱਪੀ ਨਾਲ ਪਾਠ ਪੁਰਾਤਨ ਸਰੂਪਾਂ ਸ਼ੁੱਧ ਹੈ। ਪੇਖ ਪੇਖ ਸਵਾਮੀ ਕੀ ਸੋਭਾ, ਆਨੰਦ ਸਦਾ ਉਲਾ।

0: ਮਾਨ ਸਦਾ ਧਿਆਈ ਈਤ ਊਤ ਨਹਿ ਬੀਛੋੜੈ ਸੋ ਸੰਗੀ ਗਣੀਐ ਮਿਨ ਸਜਾ ਜੋ ਨਿਮਕ ਮਹਿ ਸੋ ਅਲਪ ਸੁਖ ਭਣੀਐ ਰਹਾਉ ਪ੍ਰਤਪਾਲੈ ਅਪਿਆਉ ਦੇ ਕਾਛ ਊਨ ਨਾ ਹੋਈ ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ
1: ਸੰਭਾਲਤਾ ਇਸੇ ਤਰ੍ਹਾਂ ਕੱਸ ਕੇ ਉਚਾਰਨ ਕਰਨਾ ਸੰਭਾਲਤਾ ਪੋਲਾ ਜਾਣੀ ਕਹਿ ਜਾਣਾ ਸੰਭਾਲਤਾ ਹਾਂਜੀ
0: ਅਸ਼ਾਲ ਅਸ਼ੇਦ ਅਪਾਰ ਪ੍ਰਭ ਊਚਾ ਜਾ ਕਾ ਰੂਪ ਜਾਪ ਜਪ ਕਰ ਆਨੰਦ

ਗੁਰਦਾਸ ਜੀ ਇੱਕ ਵਾਰ ਸਾਧ ਸੰਗਤ ਜੀ ਸਤਿਗੁਰੂ ਜੀ ਦੇ ਦਰਸ਼ਨਾਂ ਕਰਨ ਵਾਸਤੇ ਅੰਮ੍ਰਿਤਸਰ ਸਾਹਿਬ ਨੂੰ ਆ ਰਹੇ ਸਨ। ਗੋਇੰਦਵਾਲ ਸਾਹਿਬ ਦੇ ਲੱਗੋਂ ਜਦੋਂ ਦਰਿਆ ਲੰਘਣ ਲੱਗੇ, ਬਿਆਸ ਦਰਿਆ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਚੜਿਆ ਹੋਇਆ ਸੀ। ਪਾਣੀ ਚੜ੍ਹਨ ਦੇ ਕਰਕੇ ਰਾਤ ਦਾ ਹਨੇਰਾ ਪੈ ਗਿਆ ਤੇ ਵਰਖਾ ਬਹੁਤ ਜ਼ਿਆਦਾ ਤੇਜ਼ ਵਹਿਣ ਲੱਗੀ। ਤੋ ਸਾਧ ਸੰਗਤ ਜੀ ਫਿਰ ਐਵੇਂ ਸੱਸੋ ਪੰਜੇ ਚ ਪੈ ਗਏ ਕਿ ਜੰਗਲ ਹੈ, ਕਿਵੇਂ ਜੰਗਲ ਦੇ ਵਿੱਚ ਸੰਗਤ ਕਿਵੇਂ ਬਚੇਗੀ। ਫਿਰ ਐਵੇਂ ਸਾਧ ਸੰਗਤ ਦੀ ਸ਼ਬਦ ਪੜ੍ਹ ਰਹੀ ਸੀ ਸੰਗਤ। ਇੱਕ ਸਿੱਖ ਨੇ ਇਸ ਸ਼ਬਦ ਦਾ ਜਾਪ ਕਰ ਰਿਹਾ ਸੀ ਜਦੋਂ ਭਾਈ ਗੁਰਦਾਸ ਜੀ ਨੇ ਆਪਣੇ ਕੰਨਾਂ ਦੇ ਨਾਲ ਇਸ ਸ਼ਬਦ ਨੂੰ ਸਰਵਣ ਕੀਤਾ। ਇਸ ਸ਼ਬਦ ਨੂੰ ਸੁਣਦਿਆਂ ਹੀ ਭਾਈ ਸਾਹਿਬ ਦੇ ਮਨ ਦੇ ਵਿੱਚ ਵਿਚਾਰ ਆਇਆ ਕਿ ਸਤਿਗੁਰੂ ਜੀ ਦੇ ਬਚਨ ਦੇ ਉੱਤੇ ਤਰਕ ਨਹੀਂ ਹੋ ਸਕਦਾ, ਕਿੰਨਾ ਭਰੋਸਾ ਹੈ। ਕਹਿੰਦੇ ਸਤਿਗੁਰੂ ਜੀ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਬਚਨ ਹੈ, ਗੁਰ ਕਾ ਬਚਨ ਬਸੈ ਜੀਅ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਪਾਹੇ ਨਾ ਸਾਕੇ ਜਲ। ਵੀ ਇਹ ਜੇ ਗੁਰੂ ਦੇ ਸ਼ਬਦ ਨੂੰ ਅਸੀਂ ਗ੍ਰਹਿਣ ਕਰ ਲਿਆ, ਨਾਮ ਨੂੰ ਜਪਣ ਲੱਗ ਪੈ, ਪਾਣੀ ਡੋਬ ਨਹੀਂ ਸਕਦਾ, ਅੱਗ ਸਾੜ ਨਹੀਂ ਸਕਦੀ, ਤਸਕਰ ਚੋਰੀ ਨਹੀਂ ਕਰ ਸਕਦਾ, ਤੋ ਐਵੇਂ ਦਾ ਜਿਹੜਾ ਪੂਰਨ ਭਰੋਸਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੇ ਹਿਰਦੇ ਦੇ ਵਿੱਚ ਸਾਧ ਸੰਗਤ ਜੀ ਕੀਤਾ। ਭਾਈ ਗੁਰਦਾਸ ਜੀ ਭੱਲੇ ਜਿਹੜੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਕੁੱਲ ਚੋਂ ਅਤੇ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਲਿਖਾਰੀ ਔਰ ਐਸੇ ਮਹਾਨ ਬ੍ਰਹਮ ਗਿਆਨੀ ਗੁਰਮੁਖ ਪਿਆਰੇ ਮਹਾਂਪੁਰਖ ਹੋਏ ਹਨ ਜਿਨ੍ਹਾਂ ਨੇ ਪੂਰਨ ਗੁਰੂ ਕੇ ਇਹਨਾਂ ਸ਼ਬਦਾਂ ਤੇ ਭਰੋਸਾ ਕੀਤਾ ਤੇ ਸੰਗਤ ਨੂੰ ਕਿਹਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਵਾਹਿਗੁਰੂ ਸਿਮਰਨ ਦਾ ਤੇ ਇਹਨਾਂ ਪੰਕਤੀਆਂ ਦਾ ਜਾਪ ਕਰਦੇ ਹੋਏ ਆਓ ਸੰਗਤ ਜੀ ਆਪਾਂ ਦਰਿਆ ਚ ਉਤਰੀਏ। ਸੰਗਤ ਨੇ ਵੀ ਭਾਈ ਸਾਹਿਬ ਭਾਈ ਗੁਰਦਾਸ ਜੀ ਤੇ ਐਸਾ ਵਿਸ਼ਵਾਸ ਜਤਾਇਆ ਸਾਰੀ ਸੰਗਤ ਨਾਲ, ਸਾਧ ਸੰਗਤ ਦੀ ਬਿਆਸ ਦਰਿਆ ਦੇ ਵਿੱਚ ਉਤਰ ਗਈ। ਸਾਰੇ ਬਿਆਸ ਦਰਿਆ ਨੇ ਖਲੋ ਕੇ ਭਾਈ ਗੁਰਦਾਸ ਜੀ ਨੂੰ ਰਾਹ ਦਿੱਤਾ। ਵਰ ਦੇ ਮੀਂਹ ਤੇ ਠਾਠਾਂ ਮਾਰਦਾ ਪਾਣੀ ਰੁਕ ਗਿਆ, ਗੋਡੇ ਗੋਡੇ ਤੱਕ ਸੰਗਤ ਦੇ ਪਾਣੀ। ਸਾਧ ਸੰਗਤ ਜੀ ਆਇਆ ਰਾਤ ਦੇ ਹਨੇਰੇ ਦੇ ਵਿੱਚ, ਐਸੀ ਬਣੀ ਦਸ਼ਾ ਦੇ ਵਿੱਚ ਇਹਨਾਂ ਸ਼ਬਦਾਂ ਦਾ ਜਾਪ ਕਰਦੇ ਹੋਏ ਭਾਈ ਗੁਰਦਾਸ ਜੀ ਸਾਧ ਸੰਗਤ ਜੀ ਬਿਆਸ ਦਰਿਆ ਨੂੰ ਪਾਰ ਕਰ ਗਏ। ਕਈ ਵਾਰ ਅਸ਼ਰਧਕ ਲੋਕ ਜਿਨ੍ਹਾਂ ਦੇ ਅੰਦਰ ਸ਼ਰਧਾ ਨਹੀਂ ਹੈ, ਸ਼ਰਧਾ ਤੋਂ ਹੀਣੇ, ਐਸੀਆਂ ਗੱਲਾਂ ਕਰਦੇ ਜੀ ਇੱਦਾਂ ਕਿੱਦਾਂ ਹੋ ਸਕਦਾ। ਸੋ ਸਾਧ ਸੰਗਤ ਜੀ ਜਦੋਂ ਪਰਮੇਸ਼ਰ ਚਾਹੁੰਦਾ ਨਾ, ਜਦੋਂ ਵਾਹਿਗੁਰੂ ਚਾਹੁੰਦਾ, ਸਾਧ ਸੰਗਤ ਜੀ ਅੱਗੇ ਪੰਕਤੀਆਂ ਆਉਣੀਆਂ, ਨਾਰੀ ਤੇ ਜੋ ਪੁਰਖ ਕਰਾਵੈ ਪੁਰਖਨ ਤੇ ਜੋ ਨਾਰੀ, ਇੰਨੀ ਸਮਰੱਥਾ ਹੈ ਪਰਮੇਸ਼ਰ ਦੀ, ਬੰਦੇ ਤੋਂ ਔਰਤ ਤੇ ਔਰਤ ਤੋਂ ਬੰਦਾ ਬਣਾ ਸਕਦਾ ਹੈ। ਦਾਸ ਇੱਕ ਸਥਾਨ ਦੇ ਦਰਸ਼ਨ ਕੀਤੇ, ਸਾਧ ਸੰਗਤ ਜੀ ਕਲਕੱਤੇ ਕਥਾ ਕਰਨ ਵਾਸਤੇ ਗਿਆ ਸੀ, ਉੱਥੋਂ 50 ਕਿਲੋਮੀਟਰ ਦੂਰ ਇੱਕ ਸਥਾਨ ਤੇ ਸਿੰਘਾਂ ਨੇ ਕਾਫੀ ਕਿਹਾ ਵੀ ਆਪਾਂ ਦਰਸ਼ਨ ਕਰਕੇ ਆਉਣੇ। ਉੱਥੇ ਗਏ ਤਾਂ ਉੱਥੋਂ ਦਾ ਉੱਥੇ 400 ਵਿਘਾ ਜ਼ਮੀਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਨਾਂ ਉਦੋਂ ਦੇ ਉੱਥੇ ਰਾਜੇ ਨੇ ਕਰਵਾ ਦਿੱਤੀ ਸੀ, ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਹੀ, ਤੇ ਉੱਥੇ ਸਿੱਖ ਕੋਈ ਨਹੀਂ ਸੀ ਉਦੋਂ ਗਿਆ। 70 ਕੁ ਸਾਲ ਪਹਿਲਾਂ ਹੁਣ ਤੋਂ ਸਿੱਖ ਉੱਥੇ ਪਹੁੰਚੇ। ਸਿੱਖਾਂ ਨੇ ਜਾ ਕੇ ਜਦੋਂ ਵੇਖਿਆ ਉੱਥੋਂ ਦਾ ਇੱਕ ਰਹਿਣ ਵਾਲਾ ਉਦਾਸੀ ਸਾਧੂ ਜਿਹੜਾ ਉਦਾਸੀ ਮਤ ਦਾ ਧਾਰਨੀ ਸੀ, ਉਹਨੇ ਅੰਮ੍ਰਿਤਸਰ ਸਾਹਿਬ ਆਣ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਸੰਪੂਰਨ ਕੀਤੀ, ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਉੱਥੇ ਖੜ ਕੇ ਸੁਭਾਏਮਾਨ ਕੀਤੇ। ਦਾਸ ਨੇ ਆਪਣੀ ਅੱਖਾਂ ਨਾਲ ਦਰਸ਼ਨ ਕੀਤੇ ਹਨ। ਅੱਧਾ ਗੁਰਦੁਆਰਾ ਸਾਹਿਬ ਤੇ ਅੱਧਾ ਮੰਦਿਰ, ਪਿੱਟ ਸੀ ਦੋਵੇਂ ਬੰਨੇ, ਇੱਕ ਬੰਨੇ ਨੂੰ ਮੰਦਿਰ ਦਾ ਮੂੰਹ, ਇੱਕ ਬੰਨੇ ਨੂੰ ਗੁਰਦੁਆਰਾ ਸਾਹਿਬ ਦਾ ਮੂੰਹ, ਤੇ ਉਹ ਕਈ ਚਿਰ ਉਹ ਗੁਰਮੁਖ ਪਿਆਰਾ ਜਿਹੜਾ ਸਾਧ ਸੰਗਤ ਜੀ ਉਹ ਮਹਾਤਮਾ ਸੀ, ਉਹਨੇ ਸੇਵਾ ਕੀਤੀ। ਉਹਦੇ ਸੇਵਾ ਕਰਨ ਤੋਂ ਬਾਅਦ ਵਿੱਚ ਜਿਹੜੇ ਉਹ, ਕਿਉਂਕਿ ਚੇਲਾ ਪ੍ਰਥਾ ਚੱਲਦੀ ਹੈ ਇਹਨਾਂ ਦੇ ਅੰਦਰ ਉਦਾਸੀ ਸੰਤਾਂ ਦੇ ਅੰਦਰ, ਜਦੋਂ ਉਹ ਸਰੀਰ ਛੱਡ ਗਏ ਉਹਨਾਂ ਦੀ ਮੂਰਤੀ ਲਾ ਕੇ, ਚੇਲਿਆਂ ਨੇ ਮੂਰਤੀ ਵੱਲ ਵਧੇਰੇ ਧਿਆਨ ਦਿੱਤਾ। ਐਵੇਂ ਸੰਗਤਾਂ ਨੂੰ ਜਦੋਂ ਪਤਾ ਲੱਗਾ, 70-75 ਸਾਲ ਪਹਿਲਾਂ ਸੰਗਤਾਂ ਨੇ ਜਾ ਕੇ ਵੇਖਿਆ, ਸਾਰਾ ਇਤਿਹਾਸ ਬਾਅਦ ਵਿੱਚ ਖੋਜ ਕੀਤੀ, ਉੱਥੋਂ ਦਾ ਰਹਿਣ ਵਾਲਾ ਇੱਕ ਜਿਹੜਾ ਰਾਜਾ ਸੀ ਉਹਦੇ ਘਰੇ ਪੁੱਤਰੀ ਸੀ, ਤੇ ਪੁੱਤਰ ਨਹੀਂ ਸੀ ਹੁੰਦਾ। ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਉੱਥੇ ਗਏ ਨਾ ਸਾਧ ਸੰਗਤ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੂੰ ਉਹਨੇ ਬੇਨਤੀ ਕੀਤੀ, ਮਹਾਰਾਜ ਪੁੱਤਰ ਦੀ ਦਾਤ ਦਿਓ, ਸੱਚੇ ਪਾਤਸ਼ਾਹ ਕਿਰਪਾ ਕਰੋ। ਮਹਾਰਾਜ ਕਹਿੰਦੇ ਕਿਰਪਾ ਕਰਨਗੇ ਕਾਲ ਪੁਰਖ ਵਾਹਿਗੁਰੂ। ਕਹਿੰਦਾ ਨਹੀਂ ਮਹਾਰਾਜ, ਇੱਦਾਂ ਸਾਰੇ ਸਾਧੂ ਕਹਿ ਕੇ ਚੱਲ ਜਾਂਦੇ, ਸ਼ਰਧਾ ਨਾਲ ਬੜੀ ਸੇਵਾ ਕੀਤੀ। ਮਹਾਰਾਜ ਕਹਿੰਦੇ ਰਾਜਾ, ਜੇ ਤੈਨੂੰ ਏਡੀ ਛੇਤੀ ਹੈ ਨਾ ਪੁੱਤਰ ਦੀ, ਤੇ ਇਹ ਜਿਹੜੀ ਤੇਰੀ ਪੁੱਤਰੀ ਹੈ ਇਹ ਤੇਰਾ ਪੁੱਤਰ ਹੈ, ਜਾਂ ਇਹਨੂੰ ਅੱਜ ਤੋਂ ਬਾਅਦ ਪੁੱਤਰ ਸਮਝ ਕੇ ਪਾਲ, ਇਹ ਤੇਰਾ ਪੁੱਤਰ ਹੀ ਹੈ। ਰਾਜੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਤੇ ਵਿਸ਼ਵਾਸ ਕਰ ਲਿਆ। ਇੰਨੀ ਜ਼ਿਆਦਾ ਸ਼ਰਧਾ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਤੇ ਰੱਖੀ, ਅੱਜ ਅਸੀਂ ਕਹਿਣ ਵਾਲੇ ਸਿੱਖ, ਗੁਰੂ ਨਾਨਕ ਸਾਹਿਬ ਦੇ ਆਪਣੇ ਆਪ ਨੂੰ ਸਿੱਖ ਘਵਾਉਣ ਵਾਲੇ, ਉਹਦੇ ਸਾਧ ਸੰਗਤ ਜੀ ਕਿਣਕਾ ਮਾਤਰ ਵੀ ਉਹਦੇ ਬਰਾਬਰ ਅਸੀਂ ਸ਼ਰਧਾ ਨਹੀਂ ਕਰ ਸਕਦੇ ਗੁਰੂ ਸਾਹਿਬ ਤੇ। ਉਹਨੇ ਐਸੀ ਸ਼ਰਧਾ ਕੀਤੀ, ਉਸ ਦਿਨ ਤੋਂ ਆਪਣੀ ਪੁੱਤਰੀ ਨੂੰ ਪੁੱਤਰਾਂ ਦੇ ਵਾਂਗਰਾਂ ਪਾਲਣਾ ਸ਼ੁਰੂ ਕਰ ਦਿੱਤਾ। ਪੁੱਤਰੀ ਜਵਾਨ ਹੋਈ, ਪੁੱਤਰ ਦੇ ਰੂਪ ਦੇ ਵਿੱਚ ਉਹਨੂੰ ਜੋ ਰਾਜੇ ਨੇ ਆਪਣੇ ਰਾਜਕੁਮਾਰ ਦੇ ਨਾਲ
ਨਾਲ ਰੀਤੀ ਰਿਵਾਜ ਕਰਨੇ ਸਨ, ਪੁੱਤਰਾਂ ਵਾਲੇ ਰੀਤੀ ਰਿਵਾਜ ਕਰਦਾ ਰਿਹਾ ਤੇ ਜਦੋਂ ਸਮਾਂ ਆਇਆ ਉਹਨੂੰ ਵਿਆਹੁਣ ਦਾ ਤੇ ਇਸੇ ਤਰ੍ਹਾਂ ਇੱਕ ਲੜਕੀ ਦੇ ਨਾਲ ਹੀ ਉਹਦਾ ਰਿਸ਼ਤਾ ਭੇਜ ਕੇ ਉਹਦੀ ਮੰਗਣੀ ਕਰ ਦਿੱਤੀ। ਲੜਕੀ ਦੇ ਨਾਲ ਜਦੋਂ ਮੰਗਣੀ ਹੋਈ, ਇਲਾਕੇ ਦੇ ਲੋਕਾਂ ਨੇ ਇਸ ਚੀਜ਼ ਦਾ ਪਹਿਲਾਂ ਹੀ ਰੌਲਾ ਪਾਇਆ ਸੀ ਵੀ ਰਾਜਾ ਛਦਾਈ ਹੋ ਗਿਆ, ਕਿਸੇ ਸਾਧ ਦੇ ਕਹਿਣ ਤੇ ਆਪਣੀ ਪੁੱਤਰੀ ਨੂੰ ਪੁੱਤਰਾਂ ਵਾਂਗਰਾਂ ਪਾਲ ਰਿਹਾ ਹੈ ਤੇ ਉਹਦੇ ਕੁੜਮਾਂ ਦੇ ਵਿੱਚ ਜਾ ਕੇ ਰਾਜੇ ਦੇ ਕਿਸੇ ਨੇ ਸ਼ਿਕਾਇਤ ਕਰ ਦਿੱਤੀ। ਜਦੋਂ ਰਾਜੇ ਦੇ ਕੁੜਮਾਂ ਦੇ ਵਿੱਚ ਸ਼ਿਕਾਇਤ ਹੋ ਗਈ ਇਸ ਗੱਲ ਦੀ, ਉਹਨਾਂ ਨੇ ਕਿਹਾ ਵੀ ਸਾਡੀ ਬੇਇੱਜ਼ਤੀ ਹੋਊਗੀ ਜਦੋਂ ਰਾਜਾ ਕੁੜੀ ਆਪਣੀ ਨੂੰ ਮੁੰਡਾ ਬਣਾ ਕੇ ਬਰਾਤੇ ਲੈ ਕੇ ਆਵੇਗਾ ਤੇ ਸਾਡੀ ਬੇਇੱਜ਼ਤੀ ਹੋਣੀ ਹੈ। ਉਹਨਾਂ ਇਕੱਠੇ ਹੋ ਕੇ ਰਾਜੇ ਦੇ ਡਰ ਤੋਂ ਭੈ ਵੀ ਰੱਖਿਆ ਤੇ ਸਾਰੇ ਪੰਚਾਇਤ ਰੂਪ ਹੋ ਕੇ ਉਸ ਰਾਜ ਭਾਗ ਦੇ ਵਿੱਚ ਉਸ ਰਾਜੇ ਉਸ ਚੌਧਰੀ ਕੋਲ ਜਾ ਕੇ ਉਹਨੂੰ ਕਹਿੰਦੇ ਵੀ ਸਾਡੀ ਇੱਕ ਮਰਿਆਦਾ, ਜਦੋਂ ਅਸੀਂ ਧੀ ਵਿਆਹੁਣੀ ਹੋਵੇ ਤੇ ਜਿਹੜਾ ਅਸੀਂ ਜਵਾਈ ਬਣਾਈਏ ਨਾ ਉਹਨੂੰ ਇੱਕ ਸਰੋਵਰ ਦੇ ਵਿੱਚ ਪਤਲੇ ਕੱਪੜਿਆਂ 'ਚ ਆਪਣੇ ਸਾਹਮਣੇ ਇਸ਼ਨਾਨ ਕਰਵਾਈਦਾ, ਤੂੰ ਆਪਣੇ ਜਿਹੜਾ ਤੇਰਾ ਪੁੱਤਰ ਹੈ ਉਹਨੂੰ ਸਾਡੇ ਸਾਹਮਣੇ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰਵਾ। ਤਾਂ ਰਾਜੇ ਨੇ ਆਪਣੀ ਉਸ ਪੁੱਤਰ ਜਿਹੜਾ ਗੁਰੂ ਕੇ ਬਚਨਾਂ ਦੇ ਨਾਲ ਜਿਹਨੂੰ ਪੁੱਤਰ ਮੰਨ ਰਿਹਾ ਸੀ ਉਹਨੂੰ ਗੁਰੂ ਸਾਹਿਬ ਜੀ ਦਾ ਵਚਨ ਯਾਦ ਕਰਦਿਆਂ ਹੋਇਆ ਕਿਹਾ ਕਿ ਚੱਲ ਮੈਨੂੰ ਗੁਰੂ ਤੇ ਭਰੋਸਾ ਹੈ, ਗੁਰੂ ਕਿਰਪਾ ਕਰੇਗਾ। ਸੋ ਸਾਧ ਸੰਗਤ ਜੀ ਉਹ ਪਤਲੇ ਬਸਤਰ ਪਾ ਕੇ ਉਹ ਜਿਹੜੀ ਉਹਦੀ ਰਾਜੇ ਦੀ ਪੁੱਤਰੀ ਸੀ ਜਿਹਨੂੰ ਗੁਰੂ ਸਾਹਿਬ ਨੇ ਵਰ ਦਿੱਤਾ ਸੀ ਉਹ ਜਦੋਂ ਸਰੋਵਰ ਦੇ ਵਿੱਚੋਂ ਜਾ ਕੇ ਇਸ਼ਨਾਨ ਕਰਕੇ, ਕਿਉਂਕਿ ਜਦੋਂ ਪਤਲੇ ਬਸਤਰ ਪਾਣੀ 'ਚ ਭਿੱਜ ਜਾਣ ਤਾਂ ਅੰਗ ਪ੍ਰਤੰਗ ਸਾਹਮਣੇ ਨਜ਼ਰ ਆਉਣੇ ਸੀ, ਸਾਰੇ ਦੇ ਸਾਰੇ ਅੰਗ ਪ੍ਰਤੰਗ ਜਿਹੜੇ ਬੀਬੀਆਂ ਵਾਲੇ ਸਨ ਗੁਰੂ ਦੀ ਕਿਰਪਾ ਵਰਤੀ ਕੇ ਸਾਰੇ ਬੰਦਿਆਂ ਵਾਲੇ ਬਣ ਗਏ, ਕੋਈ ਵੀ ਅੰਗ ਜਿਹੜਾ ਉਹਨਾਂ ਨੂੰ ਦਿਖੇ ਨਾ। ਫਿਰ ਸਾਧ ਸੰਗਤ ਜੀ ਸਾਰੇ ਅੰਗ ਪ੍ਰਤੰਗ ਉਹਨਾਂ ਨੇ ਜਦੋਂ ਵੇਖੇ ਸ਼ਰਮਸਾਰ ਹੋ ਕੇ ਉਹ ਕੁੜਮਵੇਂ ਮੁੜੇ, ਇਲਾਕੇ ਦੇ ਲੋਕਾਂ ਨੇ ਵੀ ਢਹਿ ਕੇ ਰਾਜੇ ਕੋ ਮਾਫੀਆਂ ਮੰਗੀਆਂ ਕਿ ਸਾਧ ਲੱਭੀਏ, ਪਰ ਉਹਨੇ ਚਿਰ ਨੂੰ ਗੁਰੂ ਸਾਹਿਬ ਸੱਚੇ ਪਾਤਸ਼ਾਹ ਆਪਣੀ ਉਦਾਸੀ ਤੇ ਬਹੁਤ ਅੱਗੇ ਜਾ ਚੁੱਕੇ ਸਨ। ਸੋ ਸਾਧ ਸੰਗਤ ਜੀ ਜੇ ਸ਼ਰਧਾ ਕਰੀਏ ਨਾ ਤੇ ਬਹੁਤ ਵੱਡੀ ਚੀਜ਼ ਹੈ। ਕਈ ਕਹਿੰਦੇ ਜੀ ਸ਼ਰਧਾ ਅੰਨੀ ਹੁੰਦੀ ਹੈ, ਸ਼ਰਧਾ ਨਹੀਂ ਅੰਨੀ ਨਹੀਂ ਹੋਣੀ ਚਾਹੀਦੀ, ਸ਼ਰਧਾ ਦਾ ਅਰਥ ਹੀ ਅੰਨਾਪਨ ਹੈ, ਬਲਾਇੰਡ ਫੇਥ। ਸਾਧ ਸੰਗਤ ਜੀ ਜੇ ਕਿਸੇ ਚੀਜ਼ ਨੂੰ ਵੇਖ ਕੇ ਯਕੀਨ ਕੀਤਾ, ਪਰਮੇਸ਼ਰ ਨੂੰ ਕਿਸੇ ਨੇ ਵੇਖਿਆ ਅਸੀਂ ਪਰਮੇਸ਼ਰ ਨੂੰ ਮੰਨਣ ਵਾਲੇ ਹਾਂ, ਕਿਸੇ ਨੇ ਨਹੀਂ ਵੇਖਿਆ, ਅਸੀਂ ਸ਼ਰਧਾ ਦੇ ਸਹਿਤ ਪਰਮੇਸ਼ਰ ਨੂੰ ਮੰਨਦੇ ਹਾਂ। ਜੇ ਗੁਰਦੁਆਰੇ 'ਚ ਬਹਿ ਕੇ ਵੀ ਕਹੀਏ ਜੀ ਸ਼ਰਧਾ ਨਹੀਂ ਹੋਣੀ ਚਾਹੀਦੀ, ਫਿਰ ਉਹ ਸਾਧ ਸੰਗਤ ਜੀ ਉਹ ਫਿਰ ਕਿਸੇ ਹੋਰ ਹੀ ਬਿਰਤੀ ਦੇ ਲੋਕ ਹੋਣਗੇ, ਉਹ ਲੋਕ ਗੁਰੂ ਕੀ ਸਾਧ ਸੰਗਤ ਦੀ ਬਾਣੀ ਗੁਰੂ ਪਰਮੇਸ਼ਰ ਤੇ ਭਰੋਸਾ ਨਹੀਂ ਉਹ ਰੱਖ ਸਕਦੇ। ਸ਼ਰਧਾ ਅੰਨੀ ਹੀ ਹੁੰਦੀ ਹੈ, ਔਰ ਜਿਹਦੇ ਤੇ ਸ਼ਰਧਾ ਕਰਨੀ ਹਾਂ ਉਹ ਅੰਨਾ ਨਾ ਹੋਵੇ। ਸੋ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਇਹਨਾਂ ਬਚਨਾਂ ਤੇ ਭਾਈ ਗੁਰਦਾਸ ਜੀ ਨੇ ਉਹ ਸ਼ਰਧਾ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਚਰਨਾਂ ਚੋਂ ਇਸ ਭਾਗ ਪ੍ਰਾਪਤ ਕੀਤਾ।

0: ਜਿਸ ਸਿਮਰਤ ਨਾਨਕ ਨਾ
1: 1550 KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ
2: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ
3: ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਬੇਸੁਮਾਰ ਅਥਾ ਅਗਨ ਅਤੋਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ। ਸਨਮਾਨਯੋਗ ਉਪਸਥਿਤ ਗੁਰੂ ਰੂਪ ਸਤਸੰਗ ਜੀਓ, ਗੁਰਬਾਣੀ ਵਿਚਾਰ ਆਪ ਜੀ ਦੇ ਸਮਕਸ਼ ਪੇਸ਼ ਕਰਾਂ। ਪੇਸ਼ਤਰ ਗੁਰਮਤ ਮਰਿਆਦਾ ਅਨੁਸਾਰ ਫਤਿਹ ਕਬੂਲ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜਾਪ ਸਾਹਿਬ ਦੇ ਆਏ ਇੱਕ ਛੰਦ ਤੋਂ ਗੁਰਬਾਣੀ ਵਿਚਾਰ ਤੁੱਛ ਬੁੱਧੀ ਅਨੁਸਾਰ ਆਪ ਜੀ ਦੇ ਸਾਹਮਣੇ ਰੱਖਣ ਦੀ ਇੱਕ ਨਿਮਾਣੀ ਜਿਹੀ ਕੋਸ਼ਿਸ਼ ਕਰ ਰਹੇ ਹਾਂ। ਛੰਦ ਹੈ ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੋਲ, ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ। ਨਿਧਾਨ ਹੈ, ਤੂੰ ਗੁਣਾਂ ਦਾ ਖਜ਼ਾਨਾ ਹੈ, ਤੂੰ ਸ਼ਕਤੀ ਦਾ ਨਿਧਾਨ ਹੈ, ਤੂੰ ਸੁਹੱਪਣ ਦਾ ਖਜ਼ਾਨਾ ਹੈ। ਲੇਕਿਨ ਅਮਾਨ ਹੈ, ਤੈਨੂੰ ਮਾਣ ਨਹੀਂ ਹੈ, ਨਾ ਆਪਣੀ ਸ਼ਕਤੀ ਦਾ, ਨਾ ਆਪਣੇ ਸੁਹੱਪਣ ਦਾ, ਨਾ ਆਪਣੇ ਗੁਣਾਂ ਦਾ। ਤੈਨੂੰ ਕਿਸੇ ਵੀ ਗੁਣ ਦਾ ਮਾਣ ਨਹੀਂ, ਤੈਨੂੰ ਆਪਣੀ ਸਮਰੱਥਾ ਅਤੇ ਸ਼ਕਤੀ ਦਾ ਕੋਈ ਮਾਣ ਨਹੀਂ, ਤੈਨੂੰ ਆਪਣੇ ਸੁਹੱਪਣ ਦਾ, ਸੁੰਦਰਤਾ ਦਾ ਕੋਈ ਮਾਣ ਨਹੀਂ। ਪ੍ਰਾਚੀਨ ਉਪਨਿਸ਼ਦਾਂ ਦੇ ਰਿਸ਼ੀਆਂ ਨੇ ਪਰਮਾਤਮਾ ਦੇ ਇਹ ਤਿੰਨ ਗੁਣ ਮੰਨੇ ਨੇ, ਸਤਿਅਮ, ਸ਼ਿਵਮ, ਸੁੰਦਰਮ। ਉਹ ਸੱਤ ਹੈ, ਸ਼ਿਵਮ ਉਹ ਪ੍ਰਕਾਸ਼ਮਾਨ ਹੈ, ਔਰ ਉਹ ਅਤੀ ਸੁੰਦਰ ਹੈ। ਉਸਨੂੰ ਵੈਦਿਕ ਰਿਸ਼ੀਆਂ ਨੇ ਬਿਆਨ ਕੀਤਾ, ਸੱਤ ਚਿੱਤ ਆਨੰਦ। ਉਹ ਸੱਤ ਹੈ, ਚਿੱਤ ਉਹ ਚੇਤਨ ਹੈ, ਉਹ ਆਨੰਦ ਸਰੂਪ ਹੈ। ਉਸਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੰਜ ਬਿਆਨ ਕੀਤਾ, ਸੱਤ ਸੁਹਾਣ ਸਦਾ ਮਨ ਚਾਉ। ਤੂੰ ਸੱਤ ਹੈ, ਸੁਹਾਣ ਤੂੰ ਅਤੀ ਸੁੰਦਰ ਹੈ, ਸਦਾ ਮਨ ਚਾਉ ਤੂੰ ਆਨੰਦ ਸਰੂਪ ਹੈ, ਖਿੜਿਆ ਹੋਇਆ ਹੈ, ਤੇਰੇ ਵਿੱਚ ਖੇੜਾ ਹੀ ਖੇੜਾ ਹੈ, ਤੇਰੇ ਵਿੱਚ ਉਲਾਸ ਹੀ ਉਲਾਸ ਹੈ, ਤੇਰੇ ਵਿੱਚ ਚਾਉ ਹੀ ਚਾਉ ਹੈ, ਤੂੰ ਕਦੀ ਮੁਰਝਾਉਂਦਾ ਨਹੀਂ। ਐਸਾ ਜੋ ਸ਼ਕਤੀ ਦਾ ਸੋਮਾ ਹੈ, ਐਸਾ ਜੋ ਸੁਪਨ ਦਾ ਖਜ਼ਾਨਾ ਹੈ, ਐਸਾ ਜੋ ਗੁਣਾਂ ਦਾ ਮਰਕਜ਼ ਹੈ, ਕੇਂਦਰ ਹੈ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਅਮਾਨ ਹੈ, ਤੈਨੂੰ ਕੋਈ ਮਾਣ ਨਹੀਂ ਹੈ, ਕਿਸੇ ਵੀ ਗੁਣ ਦਾ, ਆਪਣੀ ਸ਼ਕਤੀ ਦਾ, ਆਪਣੇ ਸੁਪਨ ਦਾ। ਅਮਾਨ ਹੈ, ਨਿਧਾਨ ਹੈ। ਅਗਲੀ ਗੱਲ, ਅਨੇਕ ਹੈ, ਫਿਰ ਏਕ ਹੈ। ਤੂੰ ਇੱਕ ਹੁੰਦਾ ਹੋਇਆ ਅਨੇਕ ਹੈ, ਔਰ ਤੂੰ ਅਨੇਕ ਹੁੰਦਾ ਹੋਇਆ ਇੱਕ ਹੈ। ਇਹ ਤੇ ਪਹਿਲੀ ਜਾਪੇਗੀ, ਜੋ ਇੱਕ ਹੈ ਉਹ ਇੱਕ ਹੀ ਹੋ ਸਕਦਾ ਹੈ, ਅਨੇਕ ਕਿਸ ਤਰ੍ਹਾਂ ਹੋਵੇਗਾ। ਔਰ ਜੋ ਅਨੇਕ ਹੈ ਉਹ ਅਨੇਕ ਹੋ ਸਕਦਾ ਹੈ, ਇੱਕ ਕਿਸ ਤਰ੍ਹਾਂ ਹੋਵੇਗਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਅਨੇਕ ਹੈ, ਫਿਰ ਏਕ ਹੈ। ਤੂੰ ਅਨੇਕ ਹੁੰਦਾ ਹੋਇਆ ਇੱਕ ਹੈ, ਤੂੰ ਇੱਕ ਹੁੰਦਾ ਹੋਇਆ ਅਨੇਕ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਅਕਸ਼ਰ ਇੱਕ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਇੱਕ ਤੋਂ ਆਰੰਭ ਆਉਂਦੀ ਹੈ। ਗੁਰੂ ਨਾਨਕ ਦੇ ਕੰਠ ਤੋਂ ਜੋ ਪਹਿਲਾ ਉਦਘੋਸ਼ ਹੋਇਆ, ਗੁਰੂ ਨਾਨਕ ਦੇ ਕੰਠ ਤੋਂ ਜਿਹੜਾ ਪਹਿਲਾ ਬ੍ਰਹਮਨਾਦ ਪ੍ਰਗਟ ਹੋਇਆ, ਇੱਕ ਗਣਤ ਦੇ ਉੱਤੇ ਹਿੰਸਾ ਹੈ, ਇੱਕ ਨਹੀਂ, ਗੁਰੂ ਨਾਨਕ ਦੇ ਕੰਠ ਤੋਂ ਇਹ ਬ੍ਰਹਮ ਵਾਕ ਹੋ ਕੇ ਪ੍ਰਗਟ ਹੋਇਆ ਹੈ। ਗੁਰੂ ਨਾਨਕ ਦੇ ਕੰਠ ਤੋਂ ਇਹ ਪਹਿਲਾ ਉਦਘੋਸ਼ ਹੈ ਪਰਮਾਤਮਾ ਦੇ ਸੰਬੰਧ ਵਿੱਚ, ਇੱਕ ਉਸ ਇੱਕ ਦਾ ਸਰੂਪ ਕੀ ਹੈ, ਉਸ ਇੱਕ ਦਾ ਸੁਭਾਅ ਕੀ ਹੈ, ਉਸਦੀ ਹਸਤੀ ਕੀ ਹੈ, ਉਸਦੀ ਸਮਰੱਥਾ ਕੀ ਹੈ, ਸਾਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਫਿਰ ਉਸ ਇੱਕ ਦੀ ਵਿਆਖਿਆ ਔਰ ਫਿਰ ਫੈਸਲਾ ਗੁਰਬਾਣੀ ਦਾ, ਪਤਾ ਕਿ ਏਕ ਵਸਤ ਬੂਝੇ ਤਾਂ ਹੋਵੇ ਪਾਕ, ਬਿਨ ਬੂਝੇ ਤੂੰ ਸਦਾ ਨਾ ਪਾਕ। ਅਗਰ ਉਸ ਇੱਕ ਨੂੰ ਸਮਝ ਜਾਏ ਤੇ ਤੂੰ ਪਵਿੱਤਰ ਹੈ, ਅਗਰ ਤੂੰ ਉਸ ਇੱਕ ਨਾਲ ਜੁੜ ਜਾਏ ਤੇ ਪਵਿੱਤਰ ਹੈ, ਨਹੀਂ ਤੇ ਸਦਾ ਹੀ ਨਾ ਪਾਕ, ਗੰਦਗੀ ਦੀ ਢੇਰ, ਗਲਾਜ਼ਤ ਨਾਲ ਭਰਿਆ ਹੋਇਆ ਮੈਲਾ। ਮਹਾਰਾਜ ਸ਼ੁੱਧਤਾ ਮੰਨਦੇ ਹੀ ਨਹੀਂ, ਇੱਕ ਨੂੰ ਸਮਝੇ ਬਿਨਾਂ ਕੋਈ ਸ਼ੁੱਧ ਨਹੀਂ, ਇੱਕ ਨਾਲ ਜੁੜੇ ਬਿਨਾਂ ਕੋਈ ਪਵਿੱਤਰ ਨਹੀਂ। ਕੋਈ ਬਹੁਤ ਵੱਡਾ ਦਾਨੀ ਹੈ, ਇੱਕ ਦੀ ਸਮਝ ਨਹੀਂ, ਇੱਕ ਨਾਲ ਜੁੜਿਆ ਨਹੀਂ, ਇਹ ਖੁਦ ਵੀ ਅਪਵਿੱਤਰ, ਇਹਦੇ ਦਾਨ ਵਿੱਚ ਵੀ ਅਪਵਿੱਤਰਤਾ ਹੋਵੇਗੀ, ਇਹਦੇ ਦਾਨ ਵਿੱਚ ਵੀ ਹੰਕਾਰ ਦੀ ਬੂਹ ਹੋਵੇਗੀ। ਕੋਈ ਬਹੁਤ ਵੱਡੀ ਸੇਵਾ ਕਰ ਰਿਹਾ, ਇੱਕ ਦੀ ਸਮਝ ਨਹੀਂ, ਇੱਕ ਨਾਲ ਜੁੜਿਆ ਨਹੀਂ, ਇਸ ਸੇਵਾ ਦੇ ਚੋਵੀ ਹੰਕਾਰ ਨੇ ਜਨਮ ਲੈਣਾ, ਨਿਰੰਕਾਰ ਨੇ ਨਹੀਂ। ਕੋਈ ਜਪ ਕਰ ਰਿਹਾ, ਗੁਰਦੁਆਰੇ ਆ ਰਿਹਾ, ਹੋਰ ਤਰ੍ਹਾਂ ਤਰ੍ਹਾਂ ਦੀ ਸੇਵਾ ਦੇ ਜੁਟਿਆ ਹੋਇਆ, ਨਾ ਇੱਕ ਦੀ ਸਮਝ, ਨਾ ਇੱਕ ਨਾਲ ਜੁੜਿਆ। ਤੋ ਮੈਂ ਅਰਜ਼ ਕਰਾਂ, ਇਹਨਾਂ ਸਾਰੇ ਧਾਰਮਿਕ ਕਰਮਾਂ ਦੇ ਚੋਂ ਹੰਕਾਰ ਹੀ ਪ੍ਰਗਟ ਹੋਵੇਗਾ, ਨਿਰੰਕਾਰ ਨਹੀਂ। ਔਰ ਜਿਸ ਜਿਸ ਕਰਮ ਤੋਂ ਹੰਕਾਰ ਪ੍ਰਗਟ ਹੋਵੇ, ਉਸ ਕਰਮ ਨੂੰ ਨਿਰਮਲ ਨਹੀਂ ਆਖਿਆ ਜਾ ਸਕਦਾ, ਉਹ ਤੇ ਮਲੀਨ ਹੈ, ਉਹ ਤੇ ਮੈਲਾ ਹੈ। ਜੋ ਖੁਦ ਮੈਲਾ ਹੈ ਉਹਦਾ ਦਾਨ ਵੀ ਮੈਲਾ, ਜੋ ਖੁਦ ਮੈਲਾ ਹੈ ਉਹਦੀ ਸੇਵਾ ਵੀ ਮੈਲੀ, ਔਰ ਜੋ ਖੁਦ ਮੈਲਾ ਹੈ ਯਕੀਨ ਜਾਣੋ ਉਸਦਾ ਗੁਰਦੁਆਰੇ ਬੈਠਣਾ ਵੀ ਮੈਲਾ ਹੈ। ਕਿਉਂਕਿ ਜਿਤਨੇ ਚਿਰ ਤੱਕ ਖੁਦ ਸ਼ੁੱਧ ਨਹੀਂ ਹੋਵੇਗਾ, ਇਸਦਾ ਕੋਈ ਕਰਮ ਸ਼ੁੱਧ ਨਹੀਂ ਹੈ। ਤੋ ਸਵਾਲ ਇਹ ਪੈਦਾ ਹੁੰਦਾ, ਕਿਵੇਂ ਸ਼ੁੱਧ ਹੋਵੇਗਾ, ਇਹ ਕਿਵੇਂ ਪਾਕ ਹੋਵੇਗਾ, ਇਹ ਕਿਸ ਤਰ੍ਹਾਂ ਪਵਿੱਤਰ ਹੋਵੇਗਾ? ਤੋ ਫੈਸਲਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ, ਏਕ ਵਸਤ ਬੂਝੇ ਤਾਂ ਹੋਵੇ ਪਾਕ, ਬਿਨ ਬੂਝੇ ਤੂੰ ਸਦਾ ਨਾ ਪਾਕ। ਇਕਾਗਰਤਾ ਬਖਸ਼ਣੀ, ਇੱਕ ਨੂੰ ਸਮਝੇ, ਇੱਕ ਨਾਲ ਜੁੜੇ, ਇੱਕ ਨੂੰ ਜਾਣੇ ਤੇ ਤੂੰ ਪਾਕ ਹੈ, ਪਵਿੱਤਰ ਹੈ, ਸ਼ੁੱਧ ਹੈ। ਜੇ ਇੱਕ ਨੂੰ ਤੂੰ ਸਮਝਿਆ ਨਹੀਂ, ਇੱਕ ਨੂੰ ਤੂੰ ਜਾਣਿਆ ਨਹੀਂ, ਇੱਕ ਨਾਲ ਤੂੰ ਜੁੜਿਆ ਨਹੀਂ, ਤੂੰ ਬਿਨ ਬੂਝੇ ਤੂੰ ਸਦਾ ਨਾ ਪਾਕ। ਮੈਂ ਫਿਰ ਅਰਜ਼ ਕਰਾਂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਪਹਿਲਾ ਬੋਲ, ਪਹਿਲਾ ਅਕਸ਼ਰ, ਪਹਿਲਾ ਸ਼ਬਦ ਇੱਕ, ਦੁਨੀਆਂ ਦੇ ਵਾਹਿਦ ਗ੍ਰੰਥ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ, ਜਿਨ੍ਹਾਂ ਦੇ ਬੋਲ ਆਰੰਭ ਆਉਂਦੇ ਨੇ ਇੱਕ ਤੋਂ, ਬਾਣੀ ਆਰੰਭ ਆਉਂਦੀ ਹੈ ਇੱਕ ਤੋਂ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਨ ਕਰਦੇ ਨੇ, ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ। ਤੂੰ ਅਨੇਕ ਹੁੰਦਾ ਹੋਇਆ ਇੱਕ ਹੈ, ਤੂੰ ਇੱਕ ਹੁੰਦਾ ਹੋਇਆ ਅਨੇਕ ਹੈ। ਤਵੱਜਾ, ਧਿਆਨ ਬਖਸ਼ਣਾ, ਇਹ ਤੇ ਪਹਿਲੀ ਹੋ ਗਈ, ਉਹ ਅਨੇਕ ਵੀ ਹੈ, ਉਹ ਇੱਕ ਵੀ ਹੈ, ਉਹ ਇੱਕ ਵੀ ਹੈ, ਉਹ ਅਨੇਕ ਵੀ ਹੈ। ਦਰਅਸਲ ਸੰਸਾਰ ਦੇ ਤਲ ਤੇ ਉਹ ਅਨੇਕ ਹੈ, ਔਰ ਖੁਦ ਉਹ ਆਪਣੇ ਆਪ ਵਿੱਚ ਨਿਰੰਕਾਰ ਦੇ ਤਲ ਤੇ ਇੱਕ ਹੈ। ਆਕਾਰ ਦੇ ਤਲ ਤੇ ਅਨੇਕ ਹੈ, ਨਿਰਾਕਾਰ ਦੇ ਤਲ ਤੇ ਇੱਕ ਹੈ। ਉਹ ਸਰਗੁਣ ਦੇ ਤਲ ਤੇ ਅਨੇਕ ਹੈ, ਉਹ ਨਿਰਗੁਣ ਦੇ ਤਲ ਤੇ ਇੱਕ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਫੈਸਲਾ, ਇਹ ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ, ਇਹਨੂੰ ਪੜ੍ਹਨ ਵਾਲੇ, ਸੁਣਨ ਵਾਲੇ, ਗਾਉਣ ਵਾਲੇ ਬਹੁਤ ਆਉਣਗੇ, ਪਰ ਸਤਿਗੁਰੂ ਦਾ ਫੈਸਲਾ, ਇਹ ਬਾਣੀ ਬਿਰਲੋ ਵਿਚਾਰ ਸੀ। ਇਹ ਕੋਈ ਬਿਰਲਾ ਵਿਚਾਰੇਗਾ ਔਰ ਬਿਰਲਾ ਹੀ ਆਪਣੇ ਸੋਚ ਮੰਡਲ ਵਿੱਚ ਲਿਆਵੇਗਾ। ਜਦ ਅਸੀਂ ਕਹਿੰਦੇ ਹਾਂ ਫਲਾਣਾ ਮਨੁੱਖ ਬਦਲ ਗਿਆ, तो की बदल गया? हाथ बदल गए, पैर बदल गए, मुंह मथा बदल गया, कुछ भी नहीं बदलिया, विचार बदल गया, सोचनी बदल गई है, चितवनी बदल गई है। विचार दे बदलदिया मनुख का संसार बदल जाता है, सोचनी दे बदलदिया मनुख का आचरण बदल जाता है, चिंतन दे बदलदिया मनुख का सब कुछ बदल जाता है, सारे का सारा व्यवहार बदल जाता है विचार दे बदलदिया। और किधरे बहु गिणती दे मनुखा दे विचार बदल जान, किसी नूं कहिंदे ने युग बदल गया, समा बदल गया, युग बदल गया। युग की तब्दीली मनुख के विचारां की तब्दीली है, और मनुख के विचारां की तब्दीली युग की तब्दीली है। बहु गिणती दे मनुखी विचार बदल जान तो सारे का सारा आचार बदल जाता है, युग बदल जाता है। और जे व्यक्तिगत रूप दे किसी एक मनुख के विचार बदल गए ने तो उसकी दुनिया बदल गई, उसका व्यवहार बदल गया, उसका आचार बदल गया, उसकी तर्ज जिंदगी बदल गई। सब कुछ ते विचार है। इस रूहे जमीन दे इको एक कौम है सिख, जो विचार नु मत्था टेक दी है। विचार दे खजाने, विचार दे मरकज, विचार दे केंद्र धन गुरु ग्रंथ साहब जी महाराज नु मत्था टेक दी है। इस वास्ते सिख अविचारी नहीं चाहिदा, सिख अज्ञानी नहीं चाहिए। एदा ते गुरु ही ज्ञान है। ज्ञान गुरु आत्म उपदेशो नाम भी बहुत लगाओ। जिसका गुरु ज्ञान होवे तो वो आप अज्ञानी होवे। जो विचार दे खजाने दे अगो मत्था टेकदा होवे ते खुद कोई विचार ना होवन तो शायद मत्था टेकना भी पखंड हो जाएगा। वाकई कईयां दा मत्था टेकना भी पखंड है। शीस निवाइए क्या थिए जा हृदय कुछ उदे, कि तेरा मत्था टेकना की मैंने रखता है। जिस दे अगों तू झुक रहे हैं ना तेनू समझ, ना तेनू बोध, ना तेरी श्रद्धा, ना तेरा भरोसा। शीस निवाइए क्या थिए जा हृदय कुछ उदे जाए। हो सकता है कि तेरे दान देश भी पखंड होवे, तेरे मत्था टेकन देश भी दुबाजरा काम होवे। दरअसल विचार बदले बिना मनुख की तर्ज जिंदगी नहीं बदलती। इत्थे सब तो वड्डी भेटा केड़ी रखनी है गुरु दे अगों? धन अर्पण करना, अन्न अर्पण करना, वस्त्र अर्पण करने, सोना चांदी अर्पण करना, ये पूरने पाने ने। जैसे पहले पहले मासूम बच्चे नो लिखना सिखाया जाता है तो उस्ताद पहले पूरने पाता है, ये पूरने ने। धन अर्पण करना, अन्न अर्पण करना, वस्त्र अर्पण करने, सोना अर्पण करना, चांदी अर्पण करना, इस सब कुछ इस वास्ते है ताकि एक दिन मनुख नो अपने विचार अर्पण करने की जाच आ जाए, अपना मन अर्पण करने की जाच आ जाए। मनुख का मन की है, विचारां दी मूर्ति होर की है, ए भेट करने की जाच आ जाए। और जिस दिन ए अपने विचार भेट करता है, गुरु अपने विचार इस नू दे देंदा है। मनुख दे विचारां दे च लोभ है, गुरु दे विचारां दे संतोख है। मनुख दे विचारां दे च काम है, गुरु दे विचारां दे च राम है। मनुख दे विचारां दे च हंकार है, गुरु दे विचारां दे च निरंकार है। मनुख दे विचारां दे च क्रोध है, गुरु दे विचारां दे च दया है। मनुख दे विचार दे च मोह है, गुरु दे विचार दे च प्रेम है। ए क्रोध भेट करे ते दया मिले, ए काम भेट करे ते राम मिले, ए हंकार भेट करे ते निरंकार मिले, निर्माणता मिले, विनम्रता मिले। तो मैं अर्ज करा अपने मन नु भेट करना की, अपने विचारां नु भेट करना। ते हुण मैं अर्ज करा मनुख दे विचारां विच है की, कदी बगौर मुताला कर लेना। जैसे किसे मनुख ते प्रश्न करिए तन की है, तो चार शब्दां च व्याख्या की जा सकती है। तन हड्डियां है, हड्डियां दे उत्ते चढ़िया होया मांस है, मांस दे उत्ते चढ़ी हुई मिंज है, और मिंज दे उत्ते चलदी हुई एक खलड़ी है, स्किन खलड़ी है। इस खलड़ी दे थले मिंज है, मिंज दे थले मांस है, मांस दे थले हड्डियां है। आखिर इन्हां चारां दा मजमूआ ही तन है। और भगत कबीर कहिंदे ने बिष्टा अस्त रकत परेटे चाम, वो इस ऊपर ले रखे गुमान है कि ਤੈਨੂੰ ਹੱਡੀਆਂ ਦਾ ਮਾਣ ਹੈ, ਤੈਨੂੰ ਮਾਸ ਦਾ ਮਾਣ ਹੈ, ਤੂੰ ਮਿੰਜ ਤੇ ਹੰਕਾਰ ਕਰ ਰਿਹਾ, ਤੂੰ ਇਸ ਖਲੜੀ ਤੇ ਆਪਣੀ ਹਉਮੈ ਪ੍ਰਗਟਾ ਰਿਹਾ। ਕਦੀ ਬਗੌਰ ਮੁਤਾਲਾ ਕਰਨਾ, ਤਨ ਦਾ ਹੰਕਾਰ ਕੀ ਹੈ, ਖਲੜੀ ਦਾ ਹੰਕਾਰ। ਤੇ ਜੈਸੇ ਅਸੀਂ ਵੱਖ ਵੱਖ ਰੰਗ ਦੇ ਕੱਪੜੇ ਪਾਏ ਨੇ, ਪਰਮਾਤਮਾ ਨੇ ਇੱਕ ਰੰਗ ਦੀ ਖਲੜੀ ਕਿਸੇ ਨੂੰ ਨਹੀਂ ਦਿੱਤੀ, ਔਰ ਖਲੜੀ ਹੀ ਕੱਪੜਾ ਹੈ। ਕਰਮੇ ਹੀ ਆਵੇ ਕੱਪੜਾ, ਨਦਰੀ ਮੌਖ ਦੁਆਰ, ਕੀਤੇ ਹੋਏ ਕਰਮਾਂ ਦੇ ਮੁਤਾਬਕ ਇਹ ਸਰੀਰ ਰੂਪੀ ਚੋਲਾ ਸਾਨੂੰ ਮਿਲਦਾ। ਪਰ ਇਸ ਚੋਲੇ ਦਾ ਰੰਗ, ਇਸ ਕੱਪੜੇ ਦਾ ਰੰਗ ਵੀ ਰੱਬ ਨੇ ਵੱਖ ਵੱਖ ਦੇ ਦਿੱਤਾ। ਕਿਸੇ ਨੂੰ ਗੋਰਾ, ਕਿਸੇ ਨੂੰ ਕਾਲਾ, ਕਿਸੇ ਨੂੰ ਸਾਂਵਰਾ, ਕਿਸੇ ਨੂੰ ਲਾਲ, ਕਿਸੇ ਨੂੰ ਜ਼ਰਦੀ ਮਾਇਲ, ਕਿਸੇ ਨੂੰ ਗਹਿੂਆ ਰੰਗ, ਇੱਕ ਰੰਗ ਨਹੀਂ ਹੈ। ਤੂੰ ਵੇਖੀ ਜਗ ਤੋਂ ਪਾਇਆ, ਪਰਮਾਤਮਾ ਦੀ ਪਸੰਦ ਵੀ ਇਹੀ ਹੈ, ਇੱਕ ਰੰਗ ਨਹੀਂ, ਅਨੇਕ ਰੰਗ ਤੇਰੇ ਨਾਰਾਇਣਾ, ਅਨੇਕਾਂ ਰੰਗ, ਬੇਸਤਰ ਰੰਗ। ਔਰ ਸਾਰੇ ਰੰਗ ਚੂੰਕਿ ਉੱਥੋਂ ਆਏ ਨੇ, ਇਸ ਵਾਸਤੇ ਸਾਰੇ ਰੰਗਾਂ ਵਿੱਚ ਨਾਰਾਇਣ ਹੈ। ਰੰਗ ਸਭੇ ਨਾਰਾਇਣ ਹੈ, ਜੇਤੇ ਮਨ ਭਾਵਨ। ਖੈਰ ਮੁਕਤਸਰ ਜੋ ਹੈ, ਮੈਂ ਅਰਜ਼ ਕਰਾਂ, ਤਨ ਕੀ ਹੈ? ਤਨ ਹੱਡੀਆਂ ਹੈ, ਹੱਡੀਆਂ ਦਿੱਤੇ ਚੜਿਆ ਹੋਇਆ ਮਾਸ, ਔਰ ਮਾਸ ਦੇ ਉੱਤੇ ਲਿਪਟੀ ਹੋਈ ਮਿੰਜ, ਔਰ ਮਿੰਜ ਦੇ ਉੱਤੇ ਚੜੀ ਹੋਈ ਹੈ ਖਲੜੀ। ਤੇ ਜੇ ਹੁਣ ਕੋਈ ਪ੍ਰਸ਼ਨ ਕਰੇ ਮਨ ਕੀ ਹੈ, ਤਵੱਜਾ, ਮਨ ਕੀ ਹੈ, ਵਾਸਤਵਿਕ ਮਨ ਕੀ ਹੈ? ਮਨ ਵਿਚਾਰ ਹੈ, ਮਨ ਸੋਚਣੀ ਹੈ, ਮਨ ਚਿਤਵਨੀ ਹੈ, ਮਨ ਅਹੰ ਹੈ। ਇਹ ਚਾਰ ਸ਼ਕਤੀਆਂ ਦਾ ਮਜਮੂ ਹੈ। ਜੈਸੇ ਤਨ ਚਾਰਾਂ ਦਾ ਜੋੜ ਹੈ, ਹੱਡੀਆਂ, ਮਾਸ, ਮਿੰਜ, ਖਲੜੀ, ਇਸ ਤਰ੍ਹਾਂ ਮਨ ਵੀ ਚਾਰਾਂ ਦਾ ਮਜਮੂ ਹੈ। ਵਿਚਾਰ, ਸੋਚਣੀ, ਚਿਤਵਨੀ ਤੇ ਅਹੰ, ਇਸ ਨੂੰ ਕਹਿੰਦੇ ਨੇ ਮਨ ਬੁੱਧ ਚਿੱਤ ਅਹੰ, ਮਨ ਬੁੱਧ ਚਿੱਤ ਅਹੰ। ਇਸ ਨੂੰ ਸ਼ਾਸਤਰਕਾਰ ਚਤੁਸ਼ਟਾ ਅੰਤਕਰਨ ਵੀ ਕਹਿੰਦੇ ਨੇ, ਚਤੁਸ਼ਟਾ ਅੰਤਕਰਨ, ਚਾਰਾਂ ਦਾ ਮਜਮੂਆ, ਚਾਰਾਂ ਦਾ ਜੋੜ। ਜਦ ਅੰਦਰ ਵਿਚਾਰਾਂ ਦਾ ਪ੍ਰਵਾਹ ਚੱਲਦਾ ਹੈ ਮਨ, ਜਦ ਮਨੁੱਖ ਸੋਚਦਾ ਹੈ ਕਿ ਕਿਸ ਵਿਚਾਰ ਨੂੰ ਮੈਂ ਆਪਣੀ ਜ਼ਿੰਦਗੀ ਦਾ ਅੰਗ ਬਣਾਉਣਾ ਹੈ ਤੇ ਕਿਸ ਵਿਚਾਰ ਨੂੰ ਤਲਾਂਜਲੀ ਦੇਣੀ ਹੈ, ਇਸ ਤਰ੍ਹਾਂ ਜਦ ਸੋਚਦਾ ਹੈ ਤਾਂ ਮਨ ਹੀ ਬੁੱਧ ਬਣ ਗਿਆ, ਬੁੱਧ। ਤੇ ਜਦ ਮਨੁੱਖ ਕਿਸੇ ਨੂੰ ਯਾਦ ਕਰਦਾ ਹੈ ਜਾਂ ਯਾਦ ਦੇ ਚ ਬੈਠਾ ਹੈ, ਚਿੰਤਨ ਦੇ ਚ ਬੈਠਾ ਹੈ, ਉਹੀ ਮਨ ਬਣ ਗਿਆ ਚਿੱਤ, ਮਨ ਬੁੱਧ ਚਿੱਤ। ਇੱਕ ਚੌਥੀ ਸ਼ਕਤੀ ਹੈ ਅਹੰ, ਇਹ ਮੇਰੇ ਵਿਚਾਰ ਨੇ, ਇਹ ਮੈਂ ਸੋਚ ਰਿਹਾ, ਇਹ ਮੈਂ ਯਾਦ ਕਰ ਰਿਹਾ। ਇਹ ਅਹੰਗ ਭਾਵ ਹਰ ਵਕਤ ਛਾਇਆ ਰਹਿੰਦਾ ਹੈ। ਇਹ ਚਾਰਾਂ ਦਾ ਮਜਮੂਆ ਹੈ ਸਾਡਾ ਮਨ, ਮਨ ਬੁੱਧ ਚਿੱਤ ਅਹੰਗ, ਇਹ ਮਨ ਹੈ। ਮਨ ਦਾ ਬਦਲਣਾ ਕੀ ਹੈ? ਵਿਚਾਰਾਂ ਦਾ ਬਦਲ ਜਾਣਾ, ਸੋਚਣੀ ਦਾ ਬਦਲ ਜਾਣਾ, ਯਾਦ ਦਾ ਬਦਲ ਜਾਣਾ, ਹੰਕਾਰ ਦਾ ਬਦਲ ਜਾਣਾ। ਤੁਸੀਂ ਆਖੋਗੇ ਹੰਕਾਰ ਬਦਲ ਜਾਂਦਾ, ਹਾਂ, ਇੱਕ ਨਿਰਮਲ ਹੰਕਾਰ ਵੀ ਆਉਂਦਾ। ਪਹਿਲੇ ਮਨੁੱਖ ਤਨ ਦਾ ਮਾਣ ਕਰਦਾ, ਧਨ ਦਾ ਮਾਣ ਕਰਦਾ, ਜੋਬਨ ਦਾ ਮਾਣ ਕਰਦਾ, ਪ੍ਰਭਤਾ ਦਾ ਮਾਣ ਕਰਦਾ, ਪਰਿਵਾਰ ਤੇ ਮਾਣ ਕਰਦਾ, ਜਾਤ ਤੇ ਮਾਣ ਕਰਦਾ, ਕੁੱਲ ਤੇ ਮਾਣ ਕਰਦਾ। ਲੇਕਿਨ ਜਦ ਹੰਕਾਰ ਬਦਲ ਜਾਂਦਾ ਹੈ ਤਾਂ ਇਹ ਰੱਬ ਤੇ ਮਾਣ ਕਰਦਾ, ਬਾਕੀ ਕਿਸੇ ਤੇ ਮਾਣ ਨਹੀਂ ਕਰਦਾ, ਗੁਰੂ ਤੇ ਮਾਣ ਕਰਦਾ। ਤਾਣ ਮਾਣ ਦੀਬਾਣ ਸਾਚਾ ਨਾਨਕ ਕੀ ਪ੍ਰਭਟੇ, ਹੇ ਪ੍ਰਭੂ, ਹੇ ਸੱਚੇ, ਤੂੰ ਮੇਰਾ ਮਾਣ ਹੈ, ਤੂੰ ਮੇਰਾ ਤਾਣ, ਮੈਨੂੰ ਹੁਣ ਤੇਰੇ ਤੇ ਮਾਣ। ਤਨ ਤੇ ਮਾਣ ਹੈ, ਧਨ ਤੇ ਮਾਣ ਹੈ, ਜੋਬਨ ਤੇ ਮਾਣ ਹੈ, ਪ੍ਰਭਤਾ ਤੇ ਮਾਣ ਹੈ, ਪਰਿਵਾਰ ਤੇ ਮਾਣ ਹੈ, ਕੁੱਲ ਤੇ ਮਾਣ ਹੈ, ਜਾਤ ਤੇ ਮਾਣ ਹੈ, ਇਹ ਤੇ ਮਹਿਲਾ ਹੈ, ਹੰਕਾਰੀ ਹੈ, ਇਹੀ ਲੋਕਾਂ ਕੋਲ ਹੈ। ਕੋਈ ਜੋਬਨ ਦਾ ਮਾਣ ਕਰਦਾ, ਕੋਈ ਪ੍ਰਭਤਾ ਦਾ ਮਾਣ ਕਰਦਾ, ਕੋਈ ਧਨ ਦਾ ਮਾਣ ਕਰਦਾ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਬੜਾ ਸੁੰਦਰ ਪ੍ਰਮਾਣ, ਜੋਬਨ ਧਨ ਪ੍ਰਭਤਾ ਕੈ ਮਦ ਮੇ ਅਹਿਨਿਸ ਰਹੇ ਦੀਵਾਨਾ, ਦਿਨ ਰਾਤ ਪਾਗਲ ਹੋਇਆ ਫਿਰਦਾ। ਧਨ ਦਾ ਮਾਣ, ਜੋਬਨ ਦਾ ਮਾਣ, ਪ੍ਰਭਤਾ ਦਾ ਮਾਣ। ਭਗਤ ਵੀ ਮੈਰਜ ਕਰਾਂ ਨਿਮਾਣੇ ਨਹੀਂ ਆਉਂਦੇ, ਮਾਣ ਤੋਂ ਰਹਿਤ ਨਹੀਂ ਆਉਂਦੇ ਔਰ ਨਿਮਾਣੇ ਨਹੀਂ ਆਉਂਦੇ। ਬੜਾ ਭਾਰੀ ਮਾਣ ਆਉਂਦਾ ਉਹਨਾਂ ਕੋਲ, ਕਿਸ ਤੇ? ਉਸ ਪਰਮਾਤਮਾ ਤੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬੋਲ ਮੈਂ ਆਪ ਜੀ ਦੇ ਸਾਹਮਣੇ ਰੱਖਾਂ। ਪਾਤਸ਼ਾਹ ਕਹਿੰਦੇ ਨੇ, ਮਾਣ ਮੰਗੋ, ਤਾਣ ਮੰਗੋ, ਧਨ ਲਖਮੀ ਸੁੱਤ ਦੇ, ਇਹ ਪ੍ਰਭੂ ਨਿਮਾਣੇ ਹੋ ਕੇ ਨਹੀਂ ਜੀਵਣਾ। ਨਿਤਾਣੇ ਹੋ ਕੇ ਨਹੀਂ ਜੀਵਣਾ। ਕੁਦਰਤੀ ਗੱਲ ਹੈ, ਨਿਤਾਣਾ ਨਿਮਾਣਾ ਹੁੰਦਾ ਹੈ। ਜੋ ਨਿਤਾਣਾ ਹੈ, ਜਿਹਦੇ ਕੋਲ ਤਾਣ ਨਹੀਂ, ਉਹਦੇ ਕੋਲ ਮਾਣ ਕਾਦਾ। ਔਰ ਜੋ ਨਿਤਾਣਾ ਹੈ, ਨਿਮਾਣਾ ਹੈ, ਉਹ ਤੇ ਮਰਨ ਤੋਂ ਪਹਿਲੇ ਮਰ ਗਿਆ, ਉਹ ਤੇ ਕਬਰ ਤੇ ਚਲਾ ਗਿਆ, ਤੇ ਚਲਦੀ ਫਿਰਦੀ ਲਾਸ਼ ਹੈ, ਹੋਰ ਕੁਛ ਵੀ ਨਹੀਂ। ਨਿਤਾਣੀ ਕੌਮ ਨਿਮਾਣੀ ਆਉਂਦੀ ਹੈ, ਨਿਤਾਣਾ ਮਨੁੱਖ ਨਿਮਾਣਾ ਆਉਂਦਾ, ਨਿਤਾਣਾ ਦੇਸ਼ ਨਿਮਾਣਾ ਆਉਂਦਾ, ਉਹ ਮਰਨ ਤੋਂ ਪਹਿਲੇ ਮਰ ਗਿਆ ਆਉਂਦਾ। ਨਿਤਾਣੇ ਲਈ ਜਗਤ ਵਿੱਚ ਕੋਈ ਜਗ੍ਹਾ ਨਹੀਂ, ਕਮਜ਼ੋਰ ਕਹਿੰਦੇ ਨੇ ਉਸ ਲਈ ਕੋਈ ਥਾਂ ਨਹੀਂ। ਤੇ ਜਦ ਕਿਸੇ ਤਰ੍ਹਾਂ ਦੀ ਵੀ ਕੋਈ ਤਾਕਤ ਨਹੀਂ, ਨਾ ਧਨ ਦਾ ਜ਼ੋਰ, ਨਾ ਜੋਬਨ ਦਾ ਜ਼ੋਰ, ਨਾ ਕੁੱਲ ਦਾ ਜ਼ੋਰ, ਨਾ ਜ਼ਾਤ ਦਾ ਜ਼ੋਰ, ਤਾਂ ਜ਼ੋਰ ਕਿਸ ਦਾ? ਜ਼ੋਰ ਹੁਣ ਪ੍ਰਭੂ ਦਾ। ਤਾਣ ਮਾਣ ਦੀਬਾਣ ਸਾਚਾ ਨਾਨਕ ਕੀ ਪ੍ਰਭਟੇ। ਇਹ ਪ੍ਰਭੂ, ਹੁਣ ਤੂੰ ਮੇਰਾ ਤਾਣ ਹੈ, ਇਸ ਵਾਸਤੇ ਮੈਨੂੰ ਤੇਰੇ ਤੇ ਹੀ ਮਾਣ ਹੈ। ਪਰਮਾਤਮਾ ਨਿਰਮਲ ਹੈ, ਉਸਦਾ ਮਾਣ ਵੀ ਨਿਰਮਲ ਹੈ, ਬਾਕੀ ਹੰਕਾਰ ਮਹਿਲਾ ਹੈ। ਵਿਚਾਰ ਜਦ ਬਦਲਦੇ ਨੇ, ਤਾਂ ਹੁਣ ਮੈਂ ਇਸ ਕਰਾਂ, ਮਨੁੱਖ ਦੇ ਵਿਚਾਰਾਂ ਵਿੱਚ ਹੈ ਕੀ? ਮਨੁੱਖ ਦੀ ਸੋਚਣੀ ਵਿੱਚ ਕੀ ਹੈ? ਅਗਰ ਕਹਿ ਦਈਏ ਵਿਚਾਰਾਂ ਦੇ ਬਦਲਦਿਆਂ ਸੰਸਾਰ ਬਦਲਦਾ, ਸੋਚਣੀ ਦੇ ਬਦਲਦਿਆਂ ਹੀ ਜ਼ਿੰਦਗੀ ਬਦਲਦੀ ਹੈ, ਚਿੰਤਨ ਦੇ ਬਦਲਦਿਆਂ, ਯਾਦਾਂ ਦੇ ਬਦਲਦਿਆਂ ਹੀ ਸਾਰੀ ਦੁਨੀਆਂ ਬਦਲਦੀ ਹੈ, ਹੰਕਾਰ ਦੇ ਬਦਲਦਿਆਂ ਹੀ ਸਭ ਕੁਛ ਬਦਲਦਾ ਹੈ। ਤਾਂ ਸਵਾਲ ਇਹ ਪੈਦਾ ਹੁੰਦਾ ਹੈ, ਮਨੁੱਖ ਦੇ ਵਿਚਾਰਾਂ ਵਿੱਚ ਕੀ ਹੈ, ਸੋਚਣੀ ਵਿੱਚ ਕੀ ਹੈ, ਯਾਦਾਂ ਵਿੱਚ ਕੀ ਹੈ? ਧਾਰਮਿਕ ਮਨੋਚਿੰਤਕ ਐਸਾ ਕਹਿੰਦੇ ਨੇ ਕਿ ਮਨੁੱਖ ਦੇ ਵਿਚਾਰਾਂ ਵਿੱਚ, ਮਨੁੱਖ ਦੀ ਸੋਚਣੀ ਵਿੱਚ, ਔਰ ਮਨੁੱਖ ਦੇ ਚਿੰਤਨ ਵਿੱਚ ਕਾਮ ਹੈ, ਲੋਭ ਹੈ, ਅਹੰਕਾਰ ਹੈ, ਔਰ ਕੀ ਹੈ? ਕੁਛ ਵੀ ਨਹੀਂ। ਪੜ੍ਹੋ ਆਪਣੇ ਵਿਚਾਰਾਂ ਨੂੰ ਅੰਦਰ ਕਿਹੜੇ ਪਏ ਵਿਚਾਰ ਚੱਲਦੇ ਨੇ, ਪੜ੍ਹੋ ਆਪਣੀ ਸੋਚਣੀ ਨੂੰ, ਸੋਚਣੀ ਵਿੱਚ ਕੀ ਹੈ, ਔਰ ਪੜ੍ਹੋ ਆਪਣੀਆਂ ਯਾਦਾਂ ਨੂੰ, ਯਾਦਾਂ ਵਿੱਚ ਕੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਬੜੀਆਂ ਬੜੀਆਂ ਕਿਤਾਬਾਂ ਪੜ੍ਹ ਲੈਂਦਾ, ਆਪਣੇ ਮਨ ਨੂੰ ਨਹੀਂ ਪੜ੍ਹਦਾ। ਕਾਇਆ ਕਾਗਜ ਮਨ ਭਰਵਾਣਾ, ਸਿਰ ਕੇ ਲੇਖ ਨਾ ਪੜ੍ਹੇ ਆਣਾ। ਬੜੇ ਬੜੇ ਗ੍ਰੰਥ ਪੜ੍ਹ ਲੈਂਦਾ, ਬੜੀਆਂ ਬੜੀਆਂ ਕਿਤਾਬਾਂ ਪੜ੍ਹ ਲੈਂਦਾ, ਬਹੁਤ ਕੁਛ ਪੜ੍ਹ ਲੈਂਦਾ, ਪਰ ਮੱਥੇ ਦੇ ਲੇਖ ਨਹੀਂ ਪੜ੍ਹ ਸਕਦਾ, ਸਿਰ ਦੇ ਲੇਖ ਨਹੀਂ ਪੜ੍ਹਦਾ। ਤੇਰੇ ਸਿਰ ਵਿੱਚ ਕੀ ਚੱਲ ਰਿਹਾ, ਤੇਰੇ ਦਿਮਾਗ ਵਿੱਚ ਕੀ ਚੱਲ ਰਿਹਾ, ਤੇਰੇ ਮਨ ਵਿੱਚ ਕੀ ਚੱਲ ਰਿਹਾ, ਪੜ੍ਹ। ਔਰ ਜਿਸ ਨੂੰ ਆਪਣਾ ਮਨ ਪੜ੍ਹਨ ਦੀ ਜਾਚ ਆ ਜਾਏ, ਸਾਧਕ, ਔਰ ਜੋ ਆਪਣੇ ਮਨ ਨੂੰ ਬਦਲ ਦੇਵੇ, ਸ਼ੁੱਧ ਕਰ ਲਵੇ, ਸਾਧੂ, ਜੋ ਸਾਧਨਾ ਵਿੱਚ ਲੀਨ ਹੈ, ਮਨ ਨੂੰ ਸਮਝਣ ਦੀ ਕੋਸ਼ਿਸ਼ ਪਿਆ ਕਰਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਤੇ ਇੱਥੇ ਤੱਕ ਕਹਿੰਦੀ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ, ਬ੍ਰਹਮਾ ਬਿਸ਼ਨ ਨਾਰਦ ਮੁਨ ਸੇਖਾ, ਤਿੰਨ ਵੀ ਤਨ ਮੇ ਮਨ ਨਹੀਂ ਪੇਖਾ। ਧਾਰਮਿਕ ਦੁਨੀਆਂ ਦੇ ਇਹ ਅਜ਼ੀਮ ਦੇਵਤੇ ਬੜੇ ਦਾਰਸ਼ਨਿਕ ਸਨ, ਬੜੇ ਸਿਆਣੇ ਸਨ, ਬੜੀਆਂ ਸ਼ਕਤੀਆਂ ਦੇ ਮਾਲਕ, ਪਰ ਜਿਸ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਆਪ ਮੱਥਾ ਟੇਕ ਰਹੇ ਹੋ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਬ੍ਰਹਮਾ ਬਿਸ਼ਨ ਨਾਰਦ ਮੁਨੀ ਸੇਖਾ, ਤਿੰਨ ਵੀ ਤਨ ਮੇ ਮਨ ਨਹੀਂ ਪੇਖਾ। ਉਹ ਵੀ ਮਨ ਦੀਆਂ ਗਹਿਰਾਈਆਂ ਨੂੰ ਸਮਝ ਨਾ ਸਕੇ, ਤੇ ਮਨ ਦੇ ਹੱਥੋਂ ਠਗਾ ਗਿਆ, ਬ੍ਰਹਮਾ ਠਗਾ ਗਿਆ। ਕਿਸ ਤਰ੍ਹਾਂ ਠਗਾ ਗਿਆ? ਆਪਣੀ ਬੱਚੀ ਦਾ ਰੂਪ ਵੇਖ ਕੇ ਹੀ ਆਪਣਾ ਮਨ ਮੈਲਾ ਕਰ ਬੈਠਾ। ਪੁਰਾਣਕ ਕਥਾਵਾਂ ਜਿਸ ਦਾ ਅਨੁਵਾਦ ਕਰਦੇ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ, ਚਾਰੇ ਵੇਦ ਵਖਾਣ ਦਾ ਚਤਰਮੁਖੀ ਹੋਏ ਖਰਾ ਸਿਆਣਾ, ਲੋਕਾਂ ਨੂੰ ਸਮਝਾਏ ਦਾ ਵੇਖ ਸੁਰਸਤੀ ਰੂਪ ਲੁਭਾਣਾ। ਬ੍ਰਹਮਾ ਜਿਹੜੀ ਭੁੱਲ ਬ੍ਰਹਮਾ ਕਰਦਾ, ਉਹੀ ਭੁੱਲ ਵਿਸ਼ਨੂੰ ਕਰਦਾ, ਉਹੀ ਭੁੱਲ ਸ਼ੰਕਰ ਕਰਦਾ, ਉਹੀ ਭੁੱਲ ਇੰਦਰ ਕਰਦਾ, ਉਹੀ ਭੁੱਲ ਨਾਰਦ ਕਰਦਾ। ਕਾਰਨ ਕਿਉਂ ਕਰਦਾ? ਮਨ ਦੀਆਂ ਗਹਿਰਾਈਆਂ ਨੂੰ ਸਮਝਣ ਦੇ ਅਸਮਰਥ ਰਹਿ ਗਏ। ਤੇ ਮਨ ਨੂੰ ਸਮਝਣਾ ਕਿਧਰੇ ਬੱਚਿਆਂ ਦੀ ਖੇਡ ਨਾ ਸਮਝ ਲੈਣੀ। ਲੋਕੀ ਕਹਿੰਦੇ ਨਾ, ਮਨ ਨੂੰ ਸ਼ੁੱਧ ਕਰਕੇ ਗੁਰਦੁਆਰੇ ਜਾਓ, ਬਿਲਕੁਲ ਗਲਤ ਕਹਿੰਦੇ ਨੇ। ਐਸਾ ਕਹਿਣਾ ਵੀ ਨਹੀਂ ਚਾਹੀਦਾ, ਮਨ ਨੂੰ ਸ਼ੁੱਧ ਕਰਕੇ ਗੁਰਦੁਆਰੇ ਜਾਓ। ਇੰਜ ਕਹਿਣਾ ਚਾਹੀਦਾ, ਗੁਰਦੁਆਰੇ ਜਾਓ ਤਾਂ ਕਿ ਮਨ ਸ਼ੁੱਧ ਹੋਵੇ। ਪਹਿਲੇ ਕਿਸ ਤਰ੍ਹਾਂ ਕਰ ਲੈਣਗੇ, ਕਿਵੇਂ ਕਰ ਲੈਣਗੇ? ਜਿਨ੍ਹਾਂ ਨੂੰ ਮਨ ਦੀ ਬਿਲਕੁਲ ਸਮਝ ਨਹੀਂ, ਇੰਜ ਕਹਿੰਦੇ ਨੇ, ਮਨ ਨੂੰ ਇਕਾਗਰ ਕਰਕੇ ਪਾਠ ਕਰੋ, ਬਿਲਕੁਲ ਗਲਤ ਕਹਿੰਦੇ ਨੇ। ਔਰ ਉਹ ਕਹਿ ਰਹੇ ਨੇ ਜਿਨ੍ਹਾਂ ਨੂੰ ਮਨ ਦੀ ਸਮਝ ਨਹੀਂ, ਇੰਜ ਕਹਿਣਾ ਚਾਹੀਦਾ ਹੈ, ਪਾਠ ਕਰੋ ਤਾਂ ਕਿ ਮਨ ਇਕਾਗਰ ਹੋਵੇ। ਮਨ ਦੀ ਇਕਾਗਰਤਾ ਤੇ ਫਲ ਹੈ, ਜਿਹੜੇ ਕਹਿੰਦੇ ਮਨ ਨੂੰ ਇਕਾਗਰ ਕਰਕੇ ਕੀਰਤਨ ਕਰੋ, ਮਨ ਨੂੰ ਇਕਾਗਰ ਕਰਕੇ ਕੀਰਤਨ ਸੁਣੋ, ਬਿਲਕੁਲ ਗਲਤ ਕਹਿੰਦੇ ਨੇ। ਔਰ ਮੈਂ ਫਿਰ ਅਰਜ਼ ਕਰਾਂ, ਉਹੀ ਕਹਿ ਰਹੇ ਨੇ ਜਿਨ੍ਹਾਂ ਨੂੰ ਮਨ ਦੀ ਬਿਲਕੁਲ ਸਮਝ ਨਹੀਂ, ਕੋਈ ਬੋਧ ਨਹੀਂ, ਉਹੀ ਕਹਿੰਦੇ ਨੇ ਮਨ ਨੂੰ ਇਕਾਗਰ ਕਰਕੇ ਕੀਰਤਨ ਸੁਣੋ। ਨਹੀਂ, ਇੰਝ ਕਹਿਣਾ ਚਾਹੀਦਾ ਕੀਰਤਨ ਸੁਣੋ ਤਾਂ ਕਿ ਮਨ ਇਕਾਗਰ ਹੋਵੇ, ਪਾਠ ਕਰੋ ਤਾਂ ਕਿ ਮਨ ਇਕਾਗਰ ਹੋਵੇ, ਗੁਰਦੁਆਰੇ ਜਾਓ ਤਾਂ ਕਿ ਮਨ ਸ਼ੁੱਧ ਹੋਵੇ। ਮਨ ਨੂੰ ਸ਼ੁੱਧ ਕਰਕੇ ਗੁਰਦੁਆਰੇ ਜਾਓ, ਬੱਚਿਆਂ ਦੀ ਖੇਡ। ਔਰ ਗੱਲ ਸਪਸ਼ਟ ਹੋ ਗਈ, ਮਨ ਦੀ ਸਮਝ ਨਹੀਂ, ਮਨ ਦਾ ਕੋਈ ਪਤਾ ਨਹੀਂ। ਆਮ ਸਾਧਾਰਨ ਮਨੁੱਖਾਂ ਦਾ ਤੇ ਕਹਿਣਾ ਕੀ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਬ੍ਰਹਮਾ ਬਿਸ਼ਨ ਨਾਰਦ ਮੁਨੀ ਸੇਖਾ ਤਿੰਨ ਵੀ ਤਨ ਮੈਂ ਮਨ ਨਹੀਂ ਪੇਖਾ। ਆਮ ਬੰਦੇ ਮਨ ਦੇ ਹੱਥੋਂ ਠਗਾਏ ਜਾਂਦੇ ਨੇ, ਬ੍ਰਹਮਾ ਵੀ ਠਗਾ ਗਿਆ, ਕਿਸੇ ਹੋਰ ਨੇ ਨਹੀਂ ਠਗਿਆ, ਮਨ ਨਹੀਂ ਠੱਗ ਲਿਆ ਵਿਸ਼ਨੂੰ ਨੂੰ, ਮਨ ਨਹੀਂ ਠੱਗ ਲਿਆ ਸ਼ਿਵ ਜੀ ਨੂੰ, ਮਨ ਨਹੀਂ ਠੱਗ ਲਿਆ ਇੰਦਰ ਨੂੰ। ਜੋ ਆਮ ਸਾਧਾਰਨ ਮਨੁੱਖ ਭੁੱਲ ਕਰਦੇ ਨੇ, ਇੰਦਰ ਵੀ ਕਰ ਬੈਠਾ। ਔਰ ਹੈਰਾਨਗੀ ਕਿ ਗੌਤਮ ਰਿਸ਼ੀ ਦੀ ਨਾਰ ਅਹਿਲਿਆ ਆਪਣੇ ਵਿਚਾਰ ਆਪਣੇ ਜਜ਼ਬਾਤ ਨੂੰ ਕਾਬੂ ਨਾ ਪਾਉਂਦਾ ਹੋਇਆ ਇੱਕ ਸੰਤ ਦੀ ਪਤਨੀ ਨੂੰ ਭ੍ਰਸ਼ਟ ਕਰਦਾ ਹੈ ਇੰਦਰ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਫੈਸਲਾ, ਗੁਰੂ ਗ੍ਰੰਥ ਸਾਹਿਬ ਜੀ ਇਸ ਇਤਿਹਾਸ ਨੂੰ ਸਾਡੇ ਸਾਹਮਣੇ ਰੱਖਦੇ ਨੇ। ਗੌਤਮ ਨਾਰ ਅਹਿਲਿਆ ਤਿਸ ਦੇਖ ਇੰਦਰ ਲੁਭਾਇਆ, ਸਹਿਸ ਸਰੀਰ ਚਹਿਨ ਭਗ ਉਹ ਤਾਮਨ ਪਛੋਤਾਇਆ। ਤੋਂ ਮੈਂ ਅਰਜ਼ ਕਰਾਂ, ਮਨੁੱਖ ਦੇ ਵਿਚਾਰਾਂ ਵਿੱਚ ਕੀ ਹੈ, ਮਨੁੱਖ ਦੀ ਸੋਚਣੀ ਵਿੱਚ ਕੀ ਹੈ, ਮਨੁੱਖ ਦੇ ਚਿੰਤਨ ਵਿੱਚ ਯਾਦਾਂ ਵਿੱਚ ਕੀ ਹੈ, ਮਨੁੱਖ ਦੇ ਵਿਚਾਰਾਂ ਵਿੱਚ ਕਾਮ ਹੈ, ਮਨੁੱਖ ਦੇ ਵਿਚਾਰਾਂ ਵਿੱਚ ਲੋਭ ਹੈ, ਮਨੁੱਖ ਦੇ ਵਿਚਾਰਾਂ ਵਿੱਚ ਅਹੰਕਾਰ ਹੈ। ਮੈਂ ਦੋਵਾਂ ਦਾ ਨਾਂ ਨਹੀਂ ਲਿਆ, ਕ੍ਰੋਧ ਤੇ ਮੋਹ। ਪਤਾ ਕਿਉਂ? ਧਾਰਮਿਕ ਦਾਰਸ਼ਨਿਕ ਕਹਿੰਦੇ ਨੇ ਇਹ ਜੋ ਤਿੰਨ ਨੇ ਕਾਮ ਲੋਭ ਅਹੰਕਾਰ, ਇਹਨਾਂ ਦੀ ਆਪਣੀ ਬੁਨਿਆਦ ਹੈ। ਕ੍ਰੋਧ ਤੇ ਮੋਹ ਇਹਨਾਂ ਤਿੰਨਾਂ ਦੀ ਛਾਇਆ ਹੈ, ਕ੍ਰੋਧ ਤੇ ਮੋਹ ਦੀ ਆਪਣੀ ਕੋਈ ਬੁਨਿਆਦ ਨਹੀਂ ਹੈ, ਇਸ ਦੀ ਆਪਣੀ ਕੋਈ ਹੋਂਦ ਨਹੀਂ ਹੈ, ਇਹ ਉਹਨਾਂ ਤਿੰਨਾਂ ਦੀ ਛਾਇਆ ਹੈ। ਕਾਮ ਦੀ ਛਾਇਆ ਹੈ ਮੋਹ, ਲੋਭ ਦੀ ਛਾਇਆ ਹੈ ਮੋਹ, ਹੰਕਾਰ ਦੀ ਛਾਇਆ ਹੈ ਮੋਹ। ਹੰਕਾਰ ਦੀ ਛਾਇਆ ਹੈ ਕ੍ਰੋਧ, ਮੋਹ ਦੀ ਛਾਇਆ ਹੈ ਕ੍ਰੋਧ, ਕਾਮ ਦੀ ਛਾਇਆ ਹੈ ਕ੍ਰੋਧ। ਜਿਸ ਤੋਂ ਲੋਭ ਦੀ ਪੂਰਤੀ ਹੋ ਜਾਏ ਉਸ ਤੇ ਮੋਹ ਆ ਜਾਂਦਾ ਹੈ, ਪਿਆਰਾ ਲੱਗਦਾ ਹੈ, ਚੰਗਾ ਲੱਗਦਾ ਹੈ। ਜਿਹੜਾ ਰੋਗ ਖੜੀ ਕਰ ਦੇਵੇ ਉਸ ਤੇ ਕ੍ਰੋਧ ਆਉਂਦਾ, ਗੁੱਸਾ ਆਉਂਦਾ। ਜਿਹੜਾ ਕਾਮ ਦੀ ਪੂਰਤੀ ਕਰ ਦੇਵੇ ਉਸ ਤੇ ਮੋਹ ਆਉਂਦਾ, ਪਿਆਰਾ ਲੱਗਦਾ, ਚੰਗਾ ਲੱਗਦਾ। ਜਿਹੜਾ ਰੋਗ ਖੜੀ ਕਰ ਦੇਵੇ ਉਸ ਤੇ ਕ੍ਰੋਧ ਆਉਂਦਾ। ਔਰ ਜਿਹੜਾ ਹੰਕਾਰ ਨੂੰ ਪੱਠੇ ਪਾ ਦੇ, ਪਿਆਰਾ ਲੱਗਦਾ, ਚੰਗਾ ਲੱਗਦਾ। ਜਿਹੜਾ ਕਹਿ ਦੇਵੇ ਤੁਹਾਡੇ ਜੈਸਾ ਕੋਈ ਦਾਨੀ ਨਹੀਂ, ਤੁਹਾਡੇ ਜੈਸਾ ਕੋਈ ਗਿਆਨੀ ਨਹੀਂ, ਤੁਸੀਂ ਨਾ ਹੋ ਤੇ ਸੇਵਾ ਹੋ ਨਹੀਂ ਸਕਦੀ, ਤੁਸੀਂ ਨਾ ਹੋ ਤੇ ਗੁਰਦੁਆਰੇ ਚੱਲ ਨਹੀਂ ਸਕਦੇ। ਕੁਛ ਤੇ ਹੰਕਾਰੀ ਐਸੇ ਹੁੰਦੇ ਨੇ, ਉਹ ਆਪ ਹੀ ਆਪਣੇ ਮੂੰਹ ਚ ਸਭ ਕੁਝ ਪ੍ਰਗਟ ਕਰਦੇ ਨੇ। ਕਹਿੰਦੇ ਨੇ ਗਿਆਨੀ ਜੀ, ਅਸੀਂ ਨਾ ਹੋਈਏ ਤੇ ਜਲੂਸ ਕਿਵੇਂ ਨਿਕਲੇਗਾ, ਅਸੀਂ ਨਾ ਹੋਈਏ ਤੇ ਸਕੂਲ ਦੇ ਦਰਵਾਜ਼ੇ ਬੰਦ ਹੋ ਜਾਣ, ਅਸੀਂ ਨਾ ਹੋਈਏ ਤੇ ਗੁਰਦੁਆਰੇ ਦਾ ਕੰਮ ਚੱਲ ਹੀ ਨਹੀਂ ਸਕਦਾ। ਮੇਰਾ ਇੱਕੋ ਹੀ ਜਵਾਬ ਹੁੰਦਾ, ਤੂੰ ਮਰ ਕੇ ਵੇਖ, ਸਭ ਕੁਝ ਆਉਂਦਾ ਰਹੇਗਾ। ਇਹ ਤੇ ਕੇਤੀ ਗਈ ਦੇਖ ਵਾਜੇ ਵਜਾਏ, ਵਹੀ ਇੱਕ ਰੈਸੀ ਜੋ ਸਾਚਾ ਖੁਦਾ ਹੈ। ਕੱਲ ਤੂੰ ਇਹ ਆਖੇਗਾ ਜੇ ਮੈਂ ਨਾ ਵਾਂ ਤੇ ਸੂਰਜ ਕਿਵੇਂ ਚੜੇਗਾ, ਮੈਂ ਨਾ ਵਾਂ ਤੇ ਦਰਿਆਵਾਂ ਦੇ ਵੇਗ ਕਿਸ ਤਰ੍ਹਾਂ ਚੱਲਣਗੇ, ਮੈਂ ਨਾ ਵਾਂ ਤੇ ਹਵਾਵਾਂ ਕਿਸ ਤਰ੍ਹਾਂ ਚੱਲਣਗੀਆਂ। ਪਰ ਇਸ ਨੂੰ ਕੌਣ ਦੱਸੇ ਤੂੰ ਨਹੀਂ ਵੀ ਆਵੇਂਗਾ ਤਾਂ ਸਭ ਕੁਝ ਹੁੰਦਾ ਰਹੇਗਾ। ਐਵੇਂ ਤੇਰਾ ਹੰਕਾਰ, ਫਜ਼ੂਲ ਹੰਕਾਰ, ਫੋਕਾ ਹੰਕਾਰ। ਤੋ ਜਿਹੜਾ ਹੰਕਾਰ ਨੂੰ ਪੱਠੇ ਪਾ ਦੇਵੇ ਉਸ ਤੇ ਮੋਹ ਆਉਂਦਾ, ਚੰਗਾ ਲੱਗਦਾ, ਪਿਆਰਾ ਲੱਗਦਾ। ਔਰ ਜਿਹੜਾ ਰੋਕ ਖੜੀ ਕਰ ਦੇਵੇ ਉਸ ਤੇ ਕ੍ਰੋਧ ਆਉਂਦਾ। ਜਿਹੜਾ ਲੋਭ ਦੀ ਪੂਰਤੀ ਕਰ ਦੇਵੇ ਪਿਆਰਾ ਲੱਗਦਾ, ਚੰਗਾ ਲੱਗਦਾ। ਔਰ ਜਿਹੜਾ ਰੋਕ ਖੜੀ ਕਰ ਦੇਵੇ ਉਸ ਤੇ ਕ੍ਰੋਧ ਆਉਂਦਾ। ਇਕਾਗਰਤਾ ਬਖਸ਼ਣੀ ਤਵੱਜਾ। ਜੋ ਕਾਮ ਦੀ ਪੂਰਤੀ ਕਰ ਦੇਵੇ ਪਿਆਰਾ ਲੱਗਦਾ, ਉਸ ਤੇ ਮੋਹ ਆਉਂਦਾ। ਔਰ ਜਿਹੜਾ ਰੋਕ ਖੜੀ ਕਰ ਦੇਵੇ ਉਸ ਤੇ ਕ੍ਰੋਧ ਆਉਂਦਾ। ਇਸ ਵਾਸਤੇ ਸਿਆਣੇ ਧਾਰਮਿਕ ਚਿੰਤਕ ਐਸਾ ਕਹਿੰਦੇ ਨੇ, ਕ੍ਰੋਧ ਤੇ ਮੋਹ ਦਾ ਆਪਣਾ ਕੋਈ ਵਜੂਦ ਨਹੀਂ ਹੈ, ਆਪਣੀ ਕੋਈ ਬੁਨਿਆਦ ਨਹੀਂ ਹੈ, ਆਪਣੀ ਕੋਈ ਹੋਂਦ ਨਹੀਂ ਹੈ, ਇਹ ਉਹਨਾਂ ਤਿੰਨਾਂ ਦੀ ਛਾਇਆ ਹੈ। ਮਨ ਨੂੰ ਸਮਝਣਾ ਹੈ, ਥੋੜਾ ਜਿਹਾ ਅੰਤਰਮੁਖੀ ਹੋਣਾ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ। और अंतरमुखी होए बिना कुछ समझ भी नहीं आएगी ते अंतरमुखी ओही हो सकेगा जो सुनदा है ते सुनना ही ते कठिन है बहुत कठिन है बहुत ही कठिन है। मस्जिदा ने मंदिर ने गुरुद्वारे ने साधना दा थोड़ा थोड़ा अंतर है मंजिल इको ही है ठिकाना इको है। साडे हिंदू वीर जांदे ने मंदिरां दे दर्शन करन लई किसे देवते अवतार दी मूर्ति दे सारी साधना अखां ते खड़ी है वेखण ते खड़ी है दर्शन ते खड़ी है दर्शन करने ने वेखना है अखां दे सामने जो कुछ होएगा अखां वेख लैणगियां सारी साधना दर्शना ते खड़ी है। अज एक मंदिर दी कोठड़ी दे भगवान नू वेखीए फिर बाहर वेखीए फिर सारा संसार भगवान दा रूप दिखाई देवे साधना है वेखना है दर्शन करने ने। साडे मुसलमान भरा जांदे ने मस्जिद दे पढ़न लई नमाज सारी साधना पढ़न ते खड़ी है कुरान दी तलावत करनी है नमाज पढ़नी है पढ़न ते खड़ी है वेखण नालों थोड़ा जिहा पढ़ना इहदे वास्ते एकाग्रता चाहीदी है थोड़ी जिहा। सिख जांदे ने गुरुद्वारे सुनन लई गुरु का शब्द सारी साधना कन्ना ते खड़ी है सुनन ते खड़ी है वेखण नालों पढ़ना औखा है और पढ़न नालों सुनना औखा है कठिन है। इस चक्कर च ना पैना कि असि इतने सारे बैठे हाँ सारे सुन रहे हैं कता ही नहीं दो चारा तो ज्यादा कोई नहीं सुन रहा सब अपने विचारों सुन रहे हैं सब अपनी सोचनी सुन रहे हैं सब अपनी यादा च महो अंदर जो फुरने चल रहे हैं सब उन्होंने जुड़े हैं कठिन है। अगर कोई सुने तो साहब कहने नानक भगता सदा विगास सुनिए दुख पाप का नाश सुनदिया ही दुख नाश हो जाते हैं सुनदिया ही पाप नाश हो जाते हैं सुनदिया ही गुरु का शब्द अंदर प्रवेश करेगा सुनदिया ही गुरु की विचार अंदर प्रवेश करेगी अंदरों अहंकार निकलेगा अंदरों दुख निकलणगे अंदरों संताप निकलणगे सुनना ही तो औखा है और सुन ओही सकेगा जिसका पूरा ध्यान एकाग्र होवे इधर भटकता पे इधर भटकता पे उधर वेख रहा है उधर वेख रहा है तो स्पष्ट है इहदा ध्यान भी भटक रहा है इन्हें की सुनना है। सुनने लई ध्यान की पूरी एकाग्रता चाहिए है। एक मनुख उची उची बोल रहा हुंदा है दूसरा सुन रहा हुंदा है ते सुनन वाला अचनचेत कह देंदा मित्र ये गल फिर आख मैं नहीं सुनी तू क्यों नहीं सुनी जब बोलन वाला इतनी उची उची बोल रहा है तो कहिंदा मेरा ध्यान किसे होर पासे चला गया। बिना ध्यान की एकाग्रता तो सुनना कठिन है और बिना सुनिया गुरु दे शब्द दा अंदर प्रवेश होना कठिन है और शब्द दे अंदर दे प्रवेश होए बिना दुखां दा बाहर निकलना भी कठिन है। दुख तां ही बाहर निकलणगे संताप बाहर तां ही निकलणगे जे शब्द अंदर प्रवेश करेगा। नानक भगता सदा विगास सुनिए दुख पाप का नाश सुन के ही मनुख सिद्ध बन जांदा है पीर बन जांदा है नाथ बन जांदा है ज्ञानी बन जांदा है दानी बन जांदा है इतना पावन हो जांदा है कि 68 तीर्थ भी उस तो सदके कीते जा सकते ने सुनिए 68 का इशनान इतना पावन हो जांदा है वो तो इतना पवित्र हो जांदा है जे किधरे सुने। भोजन की बुरकी मुंह दे राही अंदर प्रवेश कर दी है वो पच के मिंज बन दिए खून बन दिए मांस बन दिए शरीर की शक्ति बन दिए तवानाई बन दिए इंद्रिया का बल बन दिए। गुरु का शब्द कन्ना दे राही अंदर प्रवेश करता है यही समाधि बनता है यही आनंद बनता है यही देवी गुण बनता है यही परम शक्ति बनता है यही रूहानी ताकत बनता है। पर शब्द ते कन्ना दे राही अंदर प्रवेश करेगा और उदों प्रवेश करेगा जब कोई सुनेगा और सुनेगा ओही जिसका ध्यान पूरा एकाग्र नहीं तो कौन सुनता है। शौकिया लोकी अपने घर दे च भी अखंड पाठ रखा लेंदे ने पर जिस कमरे दे च रखांदे ने उत्थे वड़ना ही भुल जांदे ने किधर सुनना ना पै जाए कौन सुनता है कठिन है। मनुख पुत्र नू सुन सकदा है मित्र नू सुन सकदा है पत्नी नू सुन सकदा है पति नू सुन सकदा है गुरु नू सुनना औखा है कठिन है। कारण गुरु दी गल गुरु दी विचार साडे विचारां नाल तालमेल नहीं खांदी साडे विचारां च काम गुरु दे विचारां च राम साडे विचारां च क्रोध गुरु दे विचारां च दया साडे विचारां च हंकार गुरु दे विचारां च निरंकार ਨਿਰਮਾਣਤਾ, ਵਿਨਿਮਰਤਾ, ਤਾਲਮੇਲ ਨਹੀਂ ਬੈਠਦਾ। ਵਾਜੇ ਦੀ ਸੁਰ ਇੱਕ ਪਾਸੇ ਜਾਏ, ਤਬਲੇ ਦੀ ਸੁਰ ਇੱਕ ਪਾਸੇ ਜਾਏ, ਕਹਿੰਦੇ ਤਾਲਮੇਲ ਨਹੀਂ ਬੈਠਿਆ, ਤਾਲਮੇਲ ਨਹੀਂ ਬੈਠਿਆ। ਤਾਲ ਤਬਲਾ ਸੁਰ ਤਾਲ ਦੋਹਾਂ ਦਾ ਮੇਲ ਤੇ ਬੈਠਣਾ ਚਾਹੀਦਾ। ਸੁਰ ਕਿਸੇ ਪਾਸੇ ਜਾ ਰਹੀ ਹੈ, ਤਾਲ ਕਿਸੇ ਪਾਸੇ ਜਾ ਰਿਹਾ ਹੈ। ਗੁਰੂ ਦੇ ਵਿਚਾਰ ਕੁਛ ਹੋਰ, ਸਾਡੇ ਵਿਚਾਰ ਕੁਛ ਹੋਰ, ਤਾਲਮੇਲ ਨਹੀਂ ਬੈਠਦੇ। ਔਰ ਕਹਿੰਦੇ ਨੇ ਜਿੱਥੇ ਤਾਲਮੇਲ ਬੈਠ ਜਾਏ ਰਸ ਬਣਦਾ ਵੀ ਉੱਥੇ ਹੀ ਹੈ, ਵਰਨਾ ਰਸ ਨਹੀਂ ਬਣਦਾ। ਔਰ ਕਿਸੇ ਦਿਨ ਕੀਰਤਨ ਸੁਣਦਿਆਂ ਕਿਸੇ ਨੂੰ ਰਸ ਆ ਗਿਆ, ਤਾਲਮੇਲ ਬੈਠ ਗਿਆ। ਅਵਲ ਤੇ ਮੈਂ ਦੇਖਿਆ ਕੀਰਤਨ ਦਾ ਰਸ ਤੇ ਕਿਸੇ ਨੂੰ ਵਿਰਲੇ ਨੂੰ ਹੀ ਆਉਂਦਾ ਹੈ। ਲੋਕ ਸੁਰਾਂ ਦੇ, ਆਵਾਜ਼ਾਂ ਦੇ, ਅਗਲੇ ਦੇ ਰੰਗ ਰੂਪੇ ਚ ਜਾਂ ਵਿਅਰਥ ਦੀਆਂ ਸਾਖੀਆਂ ਚ ਫਸ ਕੇ ਰਹਿ ਜਾਂਦੇ ਨੇ, ਜਿਨ੍ਹਾਂ ਦਾ ਇਤਿਹਾਸ ਨਾਲ ਵੀ ਕੋਈ ਮਤਲਬ ਨਹੀਂ, ਸੱਚਾਈ ਨਾਲ ਵੀ ਕੋਈ ਮਤਲਬ ਨਹੀਂ। ਮੈਂ ਤੇ ਇੱਥੇ ਤੱਕ ਦੇਖਿਆ, ਇਤਨੀ ਨੀਵੀਂ ਲੋਕਾਂ ਦੀ ਸਰੋਤ, ਇਹ ਕਿਸ ਤਰ੍ਹਾਂ ਗੁਰੂ ਨੂੰ ਸੁਣਨਗੇ, ਇਹ ਕਿਸ ਤਰ੍ਹਾਂ ਗੁਰਬਾਣੀ ਨੂੰ ਸੁਣਨਗੇ। ਇਹ ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਇਆ। ਸੱਚ ਦੀ ਵਿਚਾਰ, ਫੋਕੀਆਂ ਸਾਖੀਆਂ ਨਹੀਂ। ਔਰ ਜਿਹੜੀ ਸਾਖੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਤੇ ਪੂਰੀ ਨਹੀਂ ਉਤਰਦੀ, ਉਸ ਦੀ ਸੱਚਾਈ ਹੈ ਕਿੱਥੇ, ਹਕੀਕਤ ਹੈ ਕਿੱਥੇ? ਖੈਰ, ਮੁਕਤਸਰ ਜੋ ਮੈਂ ਅਰਜ਼ ਕਰਾਂ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿਚਾਰਾਂ ਵਿੱਚ ਨਿਰੰਕਾਰ ਹੈ, ਦੈਵੀ ਗੁਣ ਨੇ, ਈਸ਼ਵਰੀ ਗੁਣ ਨੇ। ਇਹ ਸੁਣ ਕੇ ਹੀ ਅੰਦਰ ਪ੍ਰਵੇਸ਼ ਕਰਦੇ ਨੇ, ਸ਼ਬਦ ਅੰਦਰ ਪ੍ਰਵੇਸ਼ ਕਰੇਗਾ, ਸਮਾਧੀ ਬਣੇਗਾ, ਦੈਵੀ ਗੁਣ ਬਣੇਗਾ, ਔਰ ਸਮਝ ਆ ਜਾਏਗੀ ਉਸ ਪਰਿਪੂਰਨ ਪ੍ਰਮਾਤਮਾ ਦੀ, ਅਕਾਲ ਪੁਰਖ ਦੀ। ਕਿਸ ਅਕਾਲ ਪੁਰਖ ਦੀ? ਜਿਹਦੇ ਬਾਰੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਅਨੇਕ ਹੈ ਫਿਰ ਏਕ ਹੈ। ਜੋ ਇੱਕ ਹੁੰਦਾ ਹੋਇਆ ਅਨੇਕ ਹੈ ਤੇ ਅਨੇਕ ਹੁੰਦਾ ਹੋਇਆ ਇੱਕ ਹੈ। ਇਹ ਤੇ ਪਹਿਲੀ ਹੋ ਗਈ, ਉਹ ਅਨੇਕ ਵੀ ਹੈ, ਉਹ ਇੱਕ ਵੀ ਹੈ, ਉਹ ਇੱਕ ਵੀ ਹੈ, ਉਹ ਅਨੇਕ ਵੀ ਹੈ। ਹਾਂ, ਉਹ ਆਕਾਰ ਰਹਿਤ ਹੈ, ਉਹ ਆਕਾਰ ਵਾਲਾ ਵੀ ਹੈ। ਉਹ ਸਰਗੁਣ ਹੈ, ਉਹ ਨਿਰਗੁਣ ਹੈ, ਨਿਰਗੁਣ ਆਪ ਸਰਗੁਣ ਵੀ ਉਹੀ। ਕਲਾਧਾਰ ਜਿਨ ਸਗਲੀ ਮੋਹੀ, ਉਹ ਨਿਰਗੁਣ ਰੂਪ ਵਿੱਚ ਇੱਕ ਹੈ, ਉਹ ਸਰਗੁਣ ਰੂਪ ਵਿੱਚ ਅਨੇਕ ਹੈ। ਉਹ ਇੱਕ ਤੋਂ ਅਨੇਕ ਹੈ ਔਰ ਅਨੇਕ ਤੋਂ ਇੱਕ ਹੈ। ਕਦੀ ਜਗਤ ਦੇ ਵਿੱਚ ਬਗੌਰ ਮੁਤਾਲਾ ਕਰਕੇ ਦੇਖਣਾ, ਸਭ ਕੁਛ ਅਨੇਕ ਹੈ, ਇੱਕ ਕੁਛ ਵੀ ਨਹੀਂ।

0: ਵਿੱਚ ਹਾਰ ਹੋਵੇ ਉਹ ਖੇਲ ਨਹੀਂ ਹੈ, ਉਹ ਜੰਗ ਹੈ। ਜਿਸ ਵਿੱਚ ਨਫਾ ਹੋਵੇ, ਜਿਸ ਵਿੱਚ ਨੁਕਸਾਨ ਹੋਵੇ, ਉਹ ਖੇਲ ਨਹੀਂ ਹੈ, ਉਹ ਤੇ ਧੰਦਾ ਹੈ। ਮਨੁੱਖੀ ਜਗਤ ਦੇ ਸਭ ਤੋਂ ਵੱਡੀਆਂ ਖੇਲਾਂ ਓਲੰਪਿਕ, ਮੇਰੀ ਦ੍ਰਿਸ਼ਟੀ ਉਹ ਵੀ ਇੱਕ ਜੰਗ ਹੈ, ਉਹ ਵੀ ਇੱਕ ਧੰਦਾ ਹੈ, ਖੇਲ ਨਹੀਂ ਹੈ। ਜਿਸ ਮੁਲਕ ਦੇ ਖਿਲਾੜੀ ਹਾਰ ਜਾਂਦੇ ਨੇ, ਕਹਿੰਦੇ ਫਲਾਣਾ ਮੁਲਕ ਹਾਰ ਗਿਆ, ਫਲਾਣਾ ਮੁਲਕ ਜਿੱਤ ਗਿਆ, ਇਹ ਜੰਗ ਹੈ ਜਾਂ ਕਿ ਖੇਲ ਹੈ। ਔਰ ਜਿਸ ਮੁਲਕ ਦੇ ਖਿਲਾੜੀ ਹਾਰ ਜਾਂਦੇ ਨੇ, ਸੋਗਵਾਰ ਹੋ ਕੇ ਆਉਂਦੇ ਨੇ, ਰੋਂਦੇ ਹੋਏ ਆਉਂਦੇ ਨੇ। ਔਰ ਜਿਸ ਮੁਲਕ ਦੇ ਖਿਲਾੜੀ ਜਿੱਤ ਜਾਣ, ਨੱਚਦੇ ਹੋਏ ਆਉਂਦੇ ਨੇ, ਮੁਲਕ ਵਿੱਚ ਉਹਨਾਂ ਦਾ ਸਵਾਗਤ ਆਉਂਦਾ, ਉਹਨਾਂ ਨੂੰ ਇਨਾਮ ਮਿਲਦੇ ਨੇ, ਜੈਸੇ ਕਿਸੇ ਮੁਲਕ ਨੂੰ ਜਿੱਤ ਕੇ ਆਏ ਨੇ, ਔਰ ਵਾਕਈ ਨਾਮ ਵੀ ਲਿਆ ਜਾਂਦਾ ਹੈ, ਫਲਾਣਾ ਮੁਲਕ ਹਾਰ ਗਿਆ, ਫਲਾਣਾ ਜਿੱਤ ਗਿਆ। ਤਾਂ ਇਹ ਖੇਲ ਹੈ ਕਿ ਜੰਗ ਹੈ? ਇਹ ਖੇਲ ਹੈ ਕਿ ਧੰਦਾ ਹੈ? ਇਹ ਖੇਲ ਨਹੀਂ ਹੈ। ਇਸ ਨੂੰ ਮੇਰੀ ਆਤਮਾ ਨੇ ਕਤਈ ਖੇਲ ਨਹੀਂ ਮੰਨਿਆ, ਕਤਈ ਖੇਲ ਨਹੀਂ। ਜਿਸ ਵਿੱਚ ਜਿੱਤ ਹੈ, ਜਿਸ ਵਿੱਚ ਹਾਰ ਹੈ, ਜਿਸ ਵਿੱਚ ਹਾਰ ਦੀ ਘਿਰਣਾ ਹੋਵੇ, ਜਿਸ ਵਿੱਚ ਹਾਰ ਦੀ ਬੇਇੱਜ਼ਤੀ ਹੋਵੇ, ਤੇ ਜਿਸ ਵਿੱਚ ਜਿੱਤ ਦਾ ਤਕੱਬਰ ਹੋਵੇ, ਉਹਨੂੰ ਖੇਲ ਆਖਣ ਦੀ ਕੀ ਲੋੜ ਹੈ? ਉਹ ਖੇਲ ਨਹੀਂ ਹੈ, ਉਹ ਜੰਗ ਹੈ। ਜਿਹਦੇ 'ਚ ਨੁਕਸਾਨ ਦਾ ਦੁੱਖ ਹੋਵੇ, ਜਿਹਦੇ 'ਚ ਨਫੇ ਦੀ ਖੁਸ਼ੀ ਹੋਵੇ, ਉਹਨੂੰ ਖੇਲ ਆਖਣ ਦੀ ਲੋੜ ਕੀ ਹੈ? ਇਹ ਤੇ ਧੰਦਾ ਹੈ। ਖੇਲ ਬੱਚੇ ਖੇਡਦੇ ਨੇ, ਖੇਲ ਪਰਮਾਤਮਾ ਖੇਡਦਾ ਹੈ। ਦਰਿਆ ਦੇ ਕੰਢੇ ਤੇ, ਸਾਗਰ ਦੇ ਤੱਟ ਤੇ ਬੱਚੇ ਖੇਲ ਪਏ ਖੇਡਦੇ ਨੇ। ਰੇਤ ਦੇ ਮਹਿਲ ਖੜੇ ਕਰ ਰਹੇ ਨੇ, ਬੜੀ ਮਿਹਨਤ ਨਾਲ, ਬੜੀ ਲਗਨ ਨਾਲ, ਬੜੀ ਇਕਾਗਰਤਾ ਦੇ ਨਾਲ। ਤੋ ਕਿਆ ਇਹਨਾਂ ਬੱਚਿਆਂ ਨੇ ਇਹਨਾਂ ਮਹਿਲਾਂ ਵਿੱਚ ਰਹਿਣਾ ਹੈ, ਜੋ ਇਤਨੀ ਮਿਹਨਤ ਨਾਲ ਪਏ ਬਣਾਉਂਦੇ ਨੇ, ਇਤਨੀ ਇਕਾਗਰਤਾ ਨਾਲ ਬਣਾ ਰਹੇ ਨੇ? ਨਹੀਂ, ਖੇਲ ਹੈ, ਪਰ ਬੜੀ ਲਗਨ ਨਾਲ, ਬੜੀ ਮਿਹਨਤ ਨਾਲ ਇਹ ਮਹਿਲ ਖੜੇ ਕਰ ਰਹੇ ਨੇ। ਮਹਿਲ ਬਣ ਗਏ ਨੇ, ਇਧਰੋਂ ਸੂਰਜ ਡੁੱਬਣ ਵਾਲਾ ਹੈ, ਸ਼ਾਮ ਹੋ ਗਈ ਹੈ, ਘਰ ਦੀ ਯਾਦ ਆਈ ਹੈ। ਹੱਸਦਿਆਂ ਹੱਸਦਿਆਂ ਰੇਤ ਦੇ ਮਹਿਲ ਖੜੇ ਕੀਤੇ ਸਨ, ਹੱਸਦਿਆਂ ਹੱਸਦਿਆਂ ਹੁਣ ਤੋੜ ਰਹੇ ਨੇ। ਬੜੀ ਇਕਾਗਰਤਾ ਨਾਲ ਬਣਾਏ ਸਨ, ਬੜੀ ਇਕਾਗਰਤਾ ਦੇ ਨਾਲ ਤੋੜ ਰਹੇ ਨੇ। ਜਦ ਬਣਾਉਣ ਲੱਗੇ ਸਨ ਖੁਸ਼, ਹੱਸਦਿਆਂ ਹੱਸਦਿਆਂ ਅੱਜ ਮਿਟਾਉਣ ਲੱਗੇ ਨੇ ਖੁਸ਼, ਹੱਸਦਿਆਂ ਹੱਸਦਿਆਂ। ਖੇਲ ਹੈ, ਧੰਦਾ ਨਹੀਂ ਹੈ, ਜੰਗ ਨਹੀਂ ਹੈ। ਬਣਾਉਣਾ ਵੀ ਖੇਲ ਸੀ, ਮਿਟਾਉਣਾ ਵੀ ਖੇਲ ਸੀ। ਆਵਨ ਜਾਨ ਇੱਕ ਖੇਲ ਬਣਾਇਆ, ਆ ਗਿਆ ਕਾਰੀ ਕੀ ਨਹੀਂ ਮਾਇਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਪਰਮਾਤਮਾ ਦੀ ਦੁਨੀਆਂ 'ਚ ਵੀ ਉਹਦੀ ਦ੍ਰਿਸ਼ਟੀ 'ਚ ਸਭ ਕੁਝ ਖੇਲ। ਜੰਮਣਾ ਇੱਕ ਖੇਲ, ਮਰਨਾ ਇੱਕ ਖੇਲ, ਨਫਾ ਇੱਕ ਖੇਲ, ਨੁਕਸਾਨ ਇੱਕ ਖੇਲ, ਜਵਾਨੀ ਇੱਕ ਖੇਲ, ਬੁਢੇਪਾ ਇੱਕ ਖੇਲ। ਕਿਉਂਕਿ ਜਵਾਨੀ ਬੁਢੇਪੇ 'ਚ ਬਦਲ ਜਾਂਦੀ ਹੈ, ਜਨਮ ਮਰਨ ਦੇ 'ਚ ਬਦਲ ਜਾਂਦਾ ਹੈ, ਨਫੇ ਨੁਕਸਾਨ ਦੇ 'ਚ ਬਦਲ ਜਾਂਦੇ ਨੇ, ਇੱਜ਼ਤ ਬੇਇੱਜ਼ਤੀ ਦੇ 'ਚ ਬਦਲ ਜਾਂਦੀ ਹੈ, ਜ਼ਿੰਦਾਬਾਦ ਦੇ ਨਾਰੇ ਮੁਰਦਾਬਾਦ ਦੇ 'ਚ ਬਦਲ ਜਾਂਦੇ ਨੇ। ਖੇਲ ਤਮਾਸ਼ਾ, ਸੁੰਦਰਤਾ ਕਰੂਪਤਾ ਵਿੱਚ ਬਦਲ ਜਾਂਦੀ ਹੈ, ਹਾਸੇ ਰੋਣਿਆਂ ਵਿੱਚ ਬਦਲ ਜਾਂਦੇ ਨੇ। ਫੂਲ ਖਿਲਤਾ ਹੈ ਮੁਰਝਾਨੇ ਕਾ ਤਖੈਲ ਲੇਕਰ, ਜਿੱਥੇ ਹੱਸਤਾ ਹੁਆ ਪਾਓਗੇ ਵੋ ਪਰੇਸ਼ਾਨ ਹੋਗਾ। ਹਾਸਿਆਂ ਦੇ ਥੱਲੇ ਪਰੇਸ਼ਾਨੀਆਂ ਛੁਪੀਆਂ ਪਈਆਂ ਨੇ, ਦੁੱਖ ਸੰਤਾਪ ਜੋ ਹੈ ਛੁਪੇ ਪਏ ਨੇ, ਜਨਮ ਦੇ ਥੱਲੇ ਮਰਨ ਛੁਪਿਆ ਪਿਆ। ਖੇਲ ਤਮਾਸ਼ਾ, ਬਣਾਉਣ ਲੱਗਿਆਂ ਪ੍ਰਸੰਨਤਾ ਹੈ ਪਰਮਾਤਮਾ ਨੂੰ, ਬਿਠਾਉਣ ਲੱਗਿਆਂ ਵੀ ਪ੍ਰਸੰਨਤਾ ਹੈ। ਜਦ ਬਣਾਉਂਦਾ ਹੈ ਤੋ ਇੱਕ ਤੋਂ ਅਨੇਕ ਹੋ ਜਾਂਦਾ ਹੈ, ਜਦ ਮਿਟਾਉਂਦਾ ਹੈ ਤੋ ਅਨੇਕ ਤੋਂ ਇੱਕ ਹੋ ਜਾਂਦਾ ਹੈ। ਖੇਲ ਸੰਕੋਚੇ ਤੋ ਨਾਨਕ ਏਕ ਹੈ, ਜੈਸੇ ਖੇਲ ਨੂੰ ਸੰਕੋਚਦਾ ਹੈ ਇੱਕ, ਤੇ ਜਦ ਖੇਲ ਖੇਲਣ ਲੱਗਦਾ ਹੈ ਅਨੇਕ। ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ, ਖੇਲ ਖੇਲ ਅਖੇਲ ਖੇਲਨ, ਅੰਤ ਕੋ ਫਿਰ ਏਕ। ਇਸ ਅਨੇਕਤਾ ਵਿੱਚ ਜਿਹੜਾ ਇੱਕ ਨੂੰ ਵੇਖ ਲਵੇ, ਇੱਕ ਨੂੰ ਸਮਝ ਲਵੇ, ਉਹ ਪਵਿੱਤਰ ਹੈ। ਉਸ ਨੂੰ ਕਿਸੇ ਨਾਲ ਘਿਰਣਾ ਨਹੀਂ ਹੋਵੇਗੀ, ਕਿਸੇ ਮੁਲਕ ਨਾਲ, ਕਿਸੇ ਜ਼ਾਤ ਨਾਲ, ਕਿਸੇ ਵਿਅਕਤੀ ਨਾਲ, ਕਿਸੇ ਕੌਮ ਨਾਲ, ਕਿਸੇ ਧਾਰਮਿਕ ਮੰਦਰ ਨਾਲ। ਮਸਜਿਦ ਨੂੰ ਵੇਖ ਕੇ ਵੀ ਉਸ ਦੇ ਅੰਦਰ ਝਰਨਾਟ ਵੱਜੇਗੀ, ਮੰਦਰ ਨੂੰ ਵੇਖ ਕੇ ਵੀ ਉਸ ਦੇ ਅੰਦਰ ਖੁਸ਼ੀਆਂ ਜਾਗਣਗੀਆਂ। ਗੁਰਦੁਆਰੇ ਤੇ ਚਰਚ ਦੇ ਕੋਲੋਂ ਲੰਘਿਆ ਹੋਈ ਉਹਦੇ ਅੰਦਰ ਅਧਿਆਤਮਿਕ ਤਰੰਗਾਂ ਪੈਦਾ ਹੋਣਗੀਆਂ, ਭੇਦ ਤੇ ਮਿਟ ਗਿਆ, ਉਹਨੂੰ ਦਿਸ ਪਿਆ ਅਨੇਕਤਾ ਦੇ ਅੰਦਰ ਇੱਕ ਹੈ। ਅਨੇਕਤਾ ਉਸਦਾ ਖੇਲ ਹੈ, ਵਾਸਤਵਿਕ ਉਹ ਇੱਕ ਹੈ। ਸੂਰਜ ਇੱਕ ਹੈ, ਕਿਰਨਾਂ ਅਨੇਕ ਨੇ, ਸਾਗਰ ਇੱਕ ਹੈ, ਲਹਿਰਾਂ ਅਨੇਕ ਹੈ। ਜਿਸ ਨੂੰ ਲਹਿਰਾਂ ਨਾਲ ਨਫ਼ਰਤ ਹੈ ਉਹਨੂੰ ਸਾਗਰ ਨਾਲ ਵੀ ਨਫ਼ਰਤ ਹੈ, ਜਿਹਨੂੰ ਕਿਰਨਾਂ ਨਾਲ ਨਫ਼ਰਤ ਹੈ ਉਹਨੂੰ ਸੂਰਜ ਨਾਲ ਵੀ ਨਫ਼ਰਤ ਹੈ, ਜਿਹਨੂੰ ਅਨੇਕਤਾ ਨਾਲ ਨਫ਼ਰਤ ਹੈ ਉਹਨੂੰ ਇੱਕ ਨਾਲ ਵੀ ਕਿਰਨਾ ਹੈ, ਉਹਨੂੰ ਇੱਕ ਦੀ ਕੋਈ ਸਮਝ ਨਹੀਂ, ਉਸਨੇ ਇੱਕ ਦਾ ਕੋਈ ਬੋਧ ਨਹੀਂ। ਅਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਫੈਸਲਾ, ਏਕ ਵਸਤ ਬੂਝੇ ਤਾਂ ਹੋਵੇਂ ਪਾਕ, ਬਿਨ ਬੂਝੇ ਤੋਂ ਸਦਾ ਨਾ ਪਾਕ। ਜੇ ਇੱਕ ਨੂੰ ਸਮਝ ਜਾਏ ਤੂੰ ਪਾਵਨ ਹੈ, ਪਵਿੱਤਰ ਹੈ, ਤੇ ਜੇ ਨਹੀਂ ਸਮਝਿਆ ਤੂੰ ਅਪਵਿੱਤਰਤਾ ਦੀ ਢੇਰੀ। ਭੱਟਾ ਨੇ इस संबंध च एक सवैया उच्चारण किया कह के मैं समाप्ति करा एकाग्रता बख्शने और धन गुरु अमरदास जी महाराज की उपमा दे भट्ट फरमान करते ने हे गुरु अमरदास तैं पढ़े हो एक मन धरे हो एक कर एक पछाणे हो हे गुरु अमरदास तुसी जीवन भर पढ़िया ते एक नू पढ़िया दो तीन चार पांच नहीं एक सिर्फ एक नू पढ़िया ही नहीं मन दे च भी एक नू वसाया धन गुरु नानक देव जी महाराज भी कहिंदे ने दुबदा ना पढ़ो मैं एक तो बिना दूजा नहीं पढ़न तैयार दूजी तीजी गल मैं सुनन नू तैयार नहीं पढ़न नू तैयार नहीं दुबदा ना पढ़ो हर बिन आवर ना पूजो मड़ी मसान न जाई तृष्णा राच न पर घर जावा तृष्णा नाम बुझाई मैं नहीं दुबदा पढ़ता भट्ट कहिंदे ने हे गुरु अमरदास तैं पढ़ियो एक तुसी जीवन भर पढ़िया एक नो सिर्फ पढ़िया ही नहीं मन विच वसाया एक नो तैं पढ़ियो एक मन धरियो एक कर एक पछाणियो नैण बैण मोह एक एक दोए ठाए न जाने थोड़ी अखां च भी एक है जिथे तक वेखदे हो एक नो थोड़ी जबान ते भी एक है जिन्ने बोल बोलदे हो उन्हां च एक प्रगट आउंदा है अनेकता नहीं दुबदा नहीं थोड़ी जबान ते भी एक थोड़े अखां दे च भी एक आखिर धार्मिक मनुख की पहचान किस तरह करोगे उसके व्यवहार तो उसके बोलन तो उसके वेखण तो उसकी तर्ज जिंदगी तो और किस तरह हो सकता है गुरुद्वारे आने वाला भी अधार्मिक होवे हो सकता है मंदिर विच रोज पूजा पाठ करने वाले का भी कोई भगवान नाल संबंध ना होवे व्यवहार तो पता चलेगा उसके आचरण तो पता चलेगा कि इहदे जीवन विच निरंकार प्रगट होया है कि नहीं भट्ट कहिंदे ने हे गुरु अमरदास थोड़ी रसना ते इक थोड़े नेत्रां दे चिक नैण बैण मोह एक एक दोए ठाए ना जाने तुसी एक तो बिना दूजे नू नहीं जानदे थानू एक ही एक दिखाई देंदा सारियां किरणां दे इक्को ही सूरज दिखाई देंदा है थानू सारी लहरां दे इक्को ही सागर दिखाई देंदा है थानू सारी अनेकता दे एक दिखाई देंदा है भट्ट गुरु अमरदास जी महाराज की उपमा करदे होया अगां चल के कहिंदे ने सुपन एक पर तख एक एक समय लीने हे गुरु अमरदास तुसी जागदे रहिंदे हो एक दे च लीन रहिंदे हो पर जब तुसी सौ जांदे हो तुहानू सुपने भी एक दे ही आउंदे ने तुसी सुपनियां दे च भी एक दे च लीन रहिंदे हो थोड़ी जागृत अवस्था एक नाल जुड़ी हुई है थोड़ी स्वपन अवस्था भी एक नाल जुड़ी हुई है सुपन एक पर तख एक समय लीने हो तीस एक अर पंच सिद्ध पैंतीस निखेणे हो ये सारे हिंसे जमा करने पैणगे जोड़ करना पेगा तीस एक अर पंच सिद्ध पैंतीस निखेणे हो तीस एक इकती पंच छत्ती ते पैंती इकहत्तर हे गुरु अमरदास ये अवस्था थोड़ी इकहत्तर वरे की उम्र दे बनी इकहत्तर साल की अवस्था दे ऐसा जीवन आप नू नसीब होया तीस एक अर पंच सिद्ध पैंतीस निखेणे हो इको जे लाख लखो अलक है एक एक कर वरने हो गुरु अमरदास कब भल भण तू एक लोड़े एक मने कवि भल भट्ट कहिंदे ने हे गुरु अमरदास मैं सच कह रहा थानू एक दी लोड़ है तुसी एक नू मनदे हो एक नू वेखदे हो एक नू बोलदे हो एक नू पढ़दे हो और एक नू मन दे च वसाया थोड़ी जागृत अवस्था दे चिक थोड़ी स्वपन अवस्था दे चिक तुसी इस गल नू समझ लिया है कि एक वस्त बूझे तो होवे पाक बिन बूझे तू सदा ना एक नू कोई समझ जाए एक नाल कोई जुड़ जाए वही पवित्र है बाकी कोई पवित्र नहीं क्योंकि उन्हों सारिया लहरां दे सागर दिखाई देगा उन्हों सारिया किरणा दे सूरज दिखाई देगा उन्हों सारे मनुखां दे प्रभु दिखाई देगा उन्हों सारे पशु पक्षियों दे ईश्वर दिखाई देगा जो दिसे सो तेरा रूप गुण निधान गोविंद अनूप ए विसंसार तुम देख दे ए हर का रूप है हर रूप नदरी आया ए अवस्था जिस दी बन जाए ओही पावन है ओही पवित्र है धन गुरु गोविंद सिंह जी महाराज कहंदे ने तू एक होंदा होया अनेक है और अनेक होंदा होया एक है अनेकता तेरा खेल है अनेकता तेरा तमाशा है ते बस मैं यही तमाशा देखन लिए आया मैं हूं परम पुरख को दासा देखन आयो जगत तमाशा। عجیب ہے تیرا تماشا، دیکھ رہے ہیں۔ ایک صوفی دا کہنا ہے، جو ہنس رہا ہے سو ہنس رہے گا، جو رو رہا ہے سو رو رہے گا، سکون قلب سے خدا خدا کر جو کچھ کے ہونا ہے سو ہو رہے گا۔ اس دا تماشا ہے، کتے ہو ہوے گا، تو ویکھن والا بن۔ دھن گرو گوبند سنگھ جی مہاراج کہندے نے اس تماشے دے بڑی بھاری انیکتا ہے، اور اے انیکتا اس دا تماشا ہے۔ اسی انیکتا دے جس نو ایک دی سمجھ ہوے، ایک دس ہے، ایک رسنا تے آ جائے، ایک ہردے چ بس جائے، او تے پاون ہے، او تے پوتر ہے، باقی سارے دے سارے اپوتر نے۔ ایک وسط بوجھیں ہوویں پاک، بن بوجھے تو سدا نا پاک۔ گرو گرنتھ صاحب جی مہاراج دا پہلا اکھر ایک، ایک تو گربانی آرمب ہوندی ہے، ساری گربانی ایک دا گیان کراندی ہے۔ جو ایک نال جڑ گیا بس اوہی برہم گیانی، اوہی بھگت، اوہی سنت، اوہی فقیر، اوہی ولی اللہ، اوہی اوتار، اوہی مہاپرش، اور اوہی پاون، اوہی پویتر۔ دھن گرو گرنتھ صاحب جی مہاراج بخشش کرن۔ گرو گوبند سنگھ جی مہاراج دے اس تھند دی وچار سرون کردے ہاں، آپ نو ایک دی سمجھ پوے، اور صرف سمجھ ہی نہ پوے، ساری انیکتا دے ایک دکھائی دے وے، تاکہ کتھا سنی ہوئی دا لاب سڑی چولی دے پہ جائے۔ صاحب رحمت کرن، سن کے تھانو آنند ملے، اور سنا کے مینو ایک آگرتا نصیب ہوئے۔ کوئی گاوے کو سنے ہر نامہ چتلائے، کہو کبیر سنسا نہیں انت پرم گت پائے۔ سارے دا ہاردک طور سے دھنواد۔ بڑے ٹکاؤ نال، اکاگرتا دے نال آپ نے گربانی وچار نو جو ہے سرون کیتا۔ کل پھر اسی سمے داس آپ جی دے چرن پرسے گا۔ پہلے داس دے نال آئے ہوئے ساتھی وچاراں تے کیرتن سرون کران گے، اس تو بعد داس گربانی وچار آپ جی دے سامنے جو ہے پیش کرے گا۔ صاحب رحمت کرن، اسی طریقے نال سنجوگ بنائی رکھن۔ بھول چک دی شمع۔ واہگرو جی کا خالصہ، واہگرو جی کی فتح۔
1: You're listening to KRPI 1550 Radio, Ferndale, Washington. ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
2: Need help navigating our ever-changing real estate market? Grudel Baud of RE/MAX Real Estate Services is among the top 1% of all Lower Mainland realtors. Whether thinking of buying or selling residential properties, commercial properties, or farmland, call the agent with 30 years of experience to help you. Grudel Baud, your realtor for life. Call Dale at 604-303-7653 or go online at grudelbaudgroup.com.

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸਿੰਘ ਜੀ ਨੂੰ ਹਰੀ ਜਸ ਪਹਿਲੇ ਆਪ ਜੀ ਨੇ ਰਸ ਗਿਨੇ ਕੀਰਤਨ ਰਾਹੀਂ ਸਰਵਨ ਕੀਤਾ, ਫਿਰ ਗੁਰਮੁਖ ਪਿਆਰਿਆਂ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਗੰਮੀ ਲੜੀ ਵਾਰ ਵਿਚਾਰ ਆਪ ਨੇ ਸਰਵਨ ਕੀਤੀ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਿਆਨ ਦੇ ਮਹਾਂਸਾਗਰ ਨੇ। ਇਸ ਸਾਗਰ ਵਿੱਚ ਜੀਵਨ ਭਰ ਦੇ ਚੋਂ ਵੀ ਅਗਰ ਕੋਈ ਮਨੁੱਖ ਪ੍ਰਾਪਤ ਕਰੇ ਤਾਂ ਮੇਰੇ ਖਿਆਲ ਇੱਕ ਬੂੰਦ ਤੋਂ ਜ਼ਿਆਦਾ ਪ੍ਰਾਪਤ ਨਹੀਂ ਕਰ ਸਕਦਾ। ਕੁਛ ਵਿਚਾਰਾਂ ਆਪ ਜੀ ਦੇ ਸਾਹਮਣੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਮਿਹਰਾਮਤ ਦਾ ਸਦਕਾ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰ ਰਹੇ ਹਾਂ। ਗੁਰੂ ਅਰਜਨ ਦੇਵ ਜੀ ਮਹਾਰਾਜ ਦੀਆਂ ਉਚਾਰਨ ਕੀਤੀਆਂ ਦੋ ਪੰਕਤੀਆਂ, ਅਗਾਂ ਕੋ ਤਰਾਂਗ ਪਿੱਛਾ ਫੇਰ ਨਾ ਮੋੜੜਾ, ਨਾਨਕ ਸਿੰਜ ਇਹ ਆਵਾਰ ਬਹੁੜ ਨਾ ਹੋਵੀ ਜਨਮੜਾ। ਜਿੱਥੇ ਮੁੜ ਕੇ ਜਨਮ ਤੇ ਮਰਨ ਤੋਂ ਬਚਣਾ ਚਾਹੁੰਦਾ, ਕਿਉਂਕਿ ਭਾਰਤ ਦਾ ਸਾਰਾ ਧਾਰਮਿਕ ਜੀਵਨ, ਧਾਰਮਿਕ ਅਭਿਆਸ ਰਿਸ਼ੀ ਮੁਨੀ ਬਸ ਦੋ ਹੀ ਦੁੱਖ ਮੰਨਦੇ ਨੇ, ਜਨਮ ਤੇ ਮਰਨ, ਬਾਕੀ ਸਾਰੇ ਦੁੱਖ ਇਹਨਾਂ ਦੀ ਛਾਇਆ ਨੇ। ਬਹੁੜ ਨਾ ਹੋਵੇ ਜਨਮੜਾ ਤਾਂ ਫਿਰ ਕੀ ਕਰੀਏ, ਅਗਾਂਹ ਕੂ ਤਰਾਂ ਅੱਗੇ ਵੇਖ, ਅੱਗੇ ਵੇਖ, ਪਿੱਛਾ ਫੇਰ ਨਾ ਮੋੜੜਾ, ਭੁੱਲ ਕੇ ਵੀ ਪਿੱਛੇ ਵੇਖਣ ਦਾ ਯਤਨ ਨਾ ਕਰੇ। ਅਗਾਂਹ ਕੂ ਤਰਾਂ ਪਿੱਛਾ ਫੇਰ ਨਾ ਮੋੜੜਾ, ਨਾਨਕ ਸਿੰਜ ਇਹ ਆਵਾਰ ਬਹੁੜ ਨਾ ਹੋਵੀ ਜਨਮੜਾ। ਪ੍ਰਭੂ ਨੇ ਇੱਕ ਮੌਕਾ ਦਿੱਤਾ, ਇੱਕ ਵਾਰੀ ਦਿੱਤੀ ਹੈ, ਅਵਸਰ ਦਿੱਤਾ ਹੈ ਅੱਗੇ ਵੇਖਣ ਦਾ। ਤੂੰ ਅੱਗੇ ਵੇਖ, ਤੂੰ ਅੱਗੇ ਕੀ ਵੇਖੀਏ, ਇੱਕ ਪ੍ਰਸ਼ਨ। ਸਾਹਿਬ ਕਹਿੰਦੇ ਨੇ ਦੇ ਲੰਮੀ ਨਦਰ ਨਿਹਾਲੀਏ, ਗੁਰੂ ਨਾਨਕ ਦੇਵ ਜੀ ਮਹਾਰਾਜ ਲੰਮੀ ਨਦਰ ਵਾਲੇ ਨੂੰ ਉਰਦੂ ਚ ਕਹਿੰਦੇ ਨੇ ਦੂਰ ਦ੍ਰਿਸ਼ਟ। ਇਹ ਬੜਾ ਦੂਰ ਦ੍ਰਿਸ਼ਟ ਹੈ, ਬੜੀ ਦੂਰ ਤੱਕ ਵੇਖਦਾ ਹੈ, ਤੋ ਦੂਰ ਤੱਕ ਕੀ ਵੇਖਦਾ ਹੈ। ਲੰਮੀ ਨਦਰ ਨਿਹਾਲੀਏ, ਇਹਦੇ ਕੋਲ ਬੜੀ ਲੰਬੀ ਨਿਗਾਹ ਹੈ, ਇਹਦੀ ਤੱਕਣੀ ਬੜੀ ਲੰਬੀ ਹੈ, ਬਹੁਤ ਦੂਰ ਤੱਕ ਵੇਖਦਾ ਹੈ, ਬਹੁਤ ਦੂਰ ਤੱਕ ਵੇਖਦਾ। ਤੋ ਦੂਰ ਤੱਕ ਕੀ ਵੇਖਣਾ ਹੈ, ਸ਼ਿਖਰ ਨੂੰ ਵੇਖਣਾ, ਸ਼ਿਖਰ ਨੂੰ। ਦੂਰ ਤੱਕ ਕੀ ਵੇਖਣਾ ਹੈ, ਆਪਣੇ ਘਰ ਨੂੰ ਵੇਖਣਾ। ਹੁਣ ਮੈਂ ਅਰਜ਼ ਕਰਾਂ, ਸਾਡੇ ਕੋਲ ਜਿਹੜਾ ਜੀਵਨ ਹੈ, ਕੋਈ ਬੱਚਾ ਹੈ, ਕੋਈ ਜਵਾਨ ਹੈ, ਕੋਈ ਬਿਰਧ ਹੈ, ਅਗਰ ਇੱਕ ਬੱਚਾ ਅੱਗੇ ਵੇਖੇ ਆਪਣੇ ਵਿੱਚ, ਅੱਗੇ ਵੇਖੇ ਤੋ ਕੀ ਹੈ, ਜਵਾਨੀ। ਜਦਕਿ ਬੱਚਾ ਅੱਗੇ ਨਹੀਂ ਵੇਖਦਾ, ਬੱਚਾ ਬਚਪਨ ਵਿੱਚ ਹੀ ਉਲਝਿਆ ਰਹਿੰਦਾ, ਆਪਣੇ ਹਾਣ ਦੇ ਵਿੱਚ ਹੀ ਉਲਝਿਆ ਰਹਿੰਦਾ, ਖਿਡੌਣਿਆਂ ਦੀ ਖੇਡ ਦੇ ਵਿੱਚ ਹੀ ਉਲਝਿਆ ਰਹਿੰਦਾ। ਭਾਵੇਂ ਜਵਾਨ ਉਸਦੇ ਸਾਹਮਣੇ ਹੋਣ, ਬੱਚਾ ਜਵਾਨੀ ਨੂੰ ਨਹੀਂ ਦੇਖਦਾ, ਆਪਣੇ ਵਿੱਚ ਜਵਾਨੀ ਨੂੰ ਨਹੀਂ ਦੇਖਦਾ, ਇਤਨੀ ਲੰਬੀ ਨਿਗਾਹ ਉਸਦੀ ਨਹੀਂ ਹੁੰਦੀ। ਅਗਰ ਇੱਕ ਬੱਚਾ ਅੱਗੇ ਵੇਖਣ ਦੇ ਸਮਰੱਥ ਹੋ ਜਾਏ ਤਾਂ ਫਿਰ ਕੀ ਹੈ, ਜਵਾਨੀ ਹੈ। ਜ਼ਰਾ ਹੋਰ ਅੱਗੇ ਵੇਖਣ ਦੇ ਸਮਰੱਥ ਹੋ ਜਾਏ ਤਾਂ ਕੀ ਹੈ, ਬੁਢੇਪਾ। ਤੋ ਮਿਰਜ ਕਰਾਂ, ਕੋਈ ਜਵਾਨ ਬੁਢੇਪੇ ਨੂੰ ਨਹੀਂ ਵੇਖਦਾ ਆਪਣੇ ਵਿੱਚ, ਹਰ ਜਵਾਨ ਜਵਾਨੀ ਚ ਹੀ ਉਲਝਿਆ ਰਹਿ ਜਾਂਦਾ, ਅੱਗੇ ਨਹੀਂ ਵੇਖਦਾ, ਵਾਸ਼ਨਾ ਵਿੱਚ, ਕਾਮਨਾਵਾਂ ਵਿੱਚ, ਤਰ੍ਹਾਂ ਤਰ੍ਹਾਂ ਦੇ ਇੱਛਾ ਆਸਾਵਾਂ ਵਿੱਚ ਉਲਝਿਆ ਹੀ ਰਹਿ ਜਾਂਦਾ ਹੈ। ਕੋਈ ਜਵਾਨ ਅੱਗੇ ਵੇਖਣ ਦਾ ਯਤਨ ਨਹੀਂ ਕਰਦਾ, ਕੋਈ ਬੱਚਾ ਅੱਗੇ ਨਹੀਂ ਵੇਖਦਾ। ਅਗਰ ਇੱਕ ਜਵਾਨ ਅੱਗੇ ਵੇਖੇ ਔਰ ਇੱਕ ਬੱਚੇ ਦੀ ਨਿਗਾਹ ਵੀ ਜਵਾਨੀ ਤੋਂ ਅੱਗੇ ਚਲੀ ਜਾਏ ਤਾਂ ਫਿਰ ਕੀ ਹੈ, ਬੁਢੇਪਾ। ਹੁਣ ਇੱਥੇ ਵੀ ਮੈਂ ਅਰਜ਼ ਕਰਾਂ, ਕੋਈ ਬੁੱਢਾ ਬੁਢੇਪੇ ਨੂੰ ਨਹੀਂ ਦੇਖਦਾ, ਨਹੀਂ ਦੇਖਦਾ। ਬੁੱਢਾ ਆਪਣੀ ਨਿਗਾਹ ਪਿੱਛੇ ਕਰ ਲੈਂਦਾ, ਉਹਦੇ ਅੰਦਰ ਚੱਲਦੀਆਂ ਨੇ ਯਾਦਾਂ ਜਵਾਨੀ ਦੀਆਂ, ਬਚਪਨ ਦੀਆਂ, ਤੇ ਰਿਵਰਸ ਗੇਅਰ ਲਾ ਲੈਂਦਾ। ਚਲੋ ਇੱਕ ਬੱਚਾ ਬਚਪਨ ਦੇ ਚ ਉਲਝਿਆ ਰਹਿੰਦਾ, ਇੱਕ ਜਵਾਨ ਜਵਾਨੀ ਦੇ ਚ ਉਲਝਿਆ ਰਹਿੰਦਾ, ਪਰ ਇੱਕ ਬੁੱਢਾ ਬੁਢੇਪੇ ਨੂੰ ਵੀ ਨਹੀਂ ਦੇਖਦਾ, ਉਹ ਪਿੱਛੇ ਮੁੜ ਲੈਂਦਾ, ਆਪਣਾ ਧਿਆਨ ਪਿੱਛੇ ਕਰ ਲੈਂਦਾ, ਆਪਣੀ ਦ੍ਰਿਸ਼ਟੀ ਪਿੱਛੇ ਕਰ ਲੈਂਦਾ। ਬਾਬਾ ਫਰੀਦ ਸਮਝਾਉਂਦੇ ਨੇ, ਦੇਖ ਫਰੀਦਾ ਜੇਤੀਆ ਦਾੜੀ ਹੋਈ ਬੋਰ, ਅੱਗਾ ਨੇੜਾ ਆਇਆ ਪਿੱਛਾ ਰਿਹਾ ਦੋਸ। ਅੱਗਾ ਤੇ ਬਹੁਤ ਰੋਜ਼ ਰੋਜ਼ ਨੇੜੇ ਆ ਰਿਹਾ, ਨੇੜੇ ਆ ਰਿਹਾ, ਤੂੰ ਵੇਖ। ਮੈਂ ਫਿਰ ਅਰਜ਼ ਕਰਾਂ, ਕੋਈ ਆਪਣੀ ਉਮਰ ਤੋਂ ਅੱਗੇ ਨਹੀਂ ਵੇਖ, ਆਪਣੀ ਉਮਰ ਦੇ ਚ ਆਪਣੀ ਹਾਣ ਦੇ ਚ ਹੀ ਉਲਝਿਆ ਰਹਿ ਜਾਂਦਾ। ਇੱਕ ਬੱਚਾ ਅਗਰ ਅੱਗੇ ਨਿਗਾਹ ਕਰੇ ਤਾਂ ਕੀ ਹੈ ਜਵਾਨੀ, ਹੋਰ ਅੱਗੇ ਨਿਗਾਹ ਕਰੇ ਤਾਂ ਕੀ ਹੈ ਬੁਢੇਪਾ, ਤੇ ਹੋਰ ਅੱਗੇ ਨਿਗਾਹ ਕਰੇ ਤਾਂ ਕੀ ਹੈ ਕਾਲ। ਤੇ ਸ਼ਿਖਰ ਤੱਕ ਇਹਦੀ ਨਿਗਾਹ ਚਲੇ ਜਾਏ ਤਾਂ ਕੀ ਹੈ ਅਕਾਲ। ਇਹ ਜੋ ਸਾਹਿਬ ਕਹਿੰਦੇ ਨੇ ਦੇ ਲੰਬੀ ਨਜ਼ਰ ਨਿਹਾਲੀ ਹੈ, ਨਿਗਾਹ ਬਹੁਤ ਲੰਬੀ ਕਰ, ਅਖੀਰ ਨੂੰ ਵੇਖ, ਆਪਣੀ ਸ਼ਿਖਰਤਾ ਨੂੰ ਵੇਖ। ਮੈਂ ਅਰਜ਼ ਕਰਾਂ, ਕਿਸੇ ਬੱਚੇ ਦੀ ਨਿਗਾਹ ਅੱਗੇ ਨਹੀਂ ਜਾਂਦੀ। ਸੰਸਾਰ ਦੇ ਇਤਿਹਾਸ ਵਿੱਚ ਬਹੁਤ ਥੋੜੇ ਹੀ ਬੱਚੇ ਹੋਏ ਨੇ ਜੋ ਅੱਗੇ ਵੇਖਣ ਦੇ ਸਮਰੱਥ ਹੋਏ। ਗੁਰੂ ਅਰਜਨ ਦੇਵ ਜੀ ਮਹਾਰਾਜ ਦੀਆਂ ਪੰਕਤੀਆਂ ਮੈਂ ਫਿਰ ਤੁਹਾਡੇ ਸਾਹਮਣੇ ਰੱਖਾਂ। ਅਗਾਂਹ ਕੋ ਤਰਾਂ ਪਿੱਛਾ ਫੇਰ ਨਾ ਮੋੜੜਾ, ਨਾਨਕ ਸਿੰਜ ਇਹ ਵਾਰ ਬਹੁੜ ਨਾ ਹੋਵੀ ਜਨਮੜਾ। ਸਾਰੇ ਧਾਰਮਿਕ ਕਰਮ ਕਰ ਰਿਹਾ ਪਰ ਨਿਗਾਹ ਅੱਗੇ ਨਹੀਂ, ਇਹ ਮਨੁੱਖ ਰੁਕਿਆ ਹੋਇਆ ਹੈ, ਰੁਕਿਆ ਹੋਇਆ, ਇਹਦਾ ਧਿਆਨ ਨਹੀਂ ਚੱਲ ਰਿਹਾ, ਇਹਦੀ ਸੁਰਤ ਨਹੀਂ ਚੱਲ ਰਹੀ, ਭਾਵੇਂ ਸਰੀਰ ਤੇ ਚੱਲ ਰਿਹਾ। ਹਰ ਬੱਚੇ ਦਾ ਸਰੀਰ ਜਵਾਨੀ ਦੀ ਤਰਫ ਜਾ ਰਿਹਾ, ਹਰ ਜਵਾਨ ਦਾ ਸਰੀਰ ਬੁਢੇਪੇ ਦੀ ਤਰਫ ਜਾ ਰਿਹਾ, ਹਰ ਬੁੱਢੇ ਦਾ ਸਰੀਰ ਸ਼ਮਸ਼ਾਨ ਦੀ ਤਰਫ ਜਾ ਰਿਹਾ, ਮਰਗੜ ਘਾਤ ਦੀ ਤਰਫ ਜਾ ਰਿਹਾ। ਧਿਆਨ ਧਿਆਨ ਇਸ ਢੰਗ ਨਾਲ ਨਹੀਂ ਚੱਲਦਾ। ਇਹ ਵੀ ਮੈਂ ਅਰਜ਼ ਕਰਾਂ, ਇੱਕ ਬੱਚਾ ਬਚਪਨ ਦੇ ਚ ਉਲਝਿਆ ਰਹਿ ਜਾਂਦਾ, ਧਿਆਨ ਅੱਗੇ ਨਹੀਂ ਜਾਂਦਾ। ਇੱਕ ਜਵਾਨ ਜਵਾਨੀ ਦੇ ਚ ਹੀ ਫਸਿਆ ਰਹਿ ਜਾਂਦਾ, ਸੁਰਤ ਅੱਗੇ ਨਹੀਂ ਜਾਂਦੀ, ਨਹੀਂ ਜਾਂਦੀ। ਇੱਕ ਬੁੱਢਾ ਤੇ ਕਹਿੰਦੇ ਨੇ ਬੁਢੇਪੇ ਚ ਵੀ ਨਹੀਂ ਰੁਕਦਾ, ਇਹ ਤੇ ਧਿਆਨ ਪਿੱਛੇ ਕਰ ਲੈਂਦਾ। ਦਸ ਵੀਹ ਬਿਰਧ ਕਿਧਰੇ ਬੈਠੇ ਹਨ, 80% ਜੋ ਗੱਲਾਂ ਹੋਣਗੀਆਂ ਉਹ ਜਵਾਨੀ ਦੀਆਂ ਹੋਣਗੀਆਂ, ਬਚਪਨ ਦੀਆਂ ਹੋਣਗੀਆਂ। ਬੁੱਢਾ ਤੇ ਬੁਢੇਪੇ ਦੀ ਗੱਲ ਹੀ ਨਹੀਂ ਕਰਦਾ। ਅਗਰ ਇੱਕ ਬੁੱਢਾ ਅੱਗੇ ਵੇਖੇ ਤਾਂ ਕੀ ਹੈ ਕਾਲ। ਕਾਲ ਤੱਕ ਜਿਸ ਦੀ ਦ੍ਰਿਸ਼ਟੀ ਪਹੁੰਚ ਜਾਏ, ਕਾਲ ਵੈਸੇ ਸਮੇਂ ਨੂੰ ਕਹਿੰਦੇ ਨੇ, ਸਮੇਂ ਵਿੱਚ ਜੋ ਕੁਛ ਬਣਦਾ ਹੈ ਸਮਾਂ ਸਭ ਨੂੰ ਮਿਟਾ ਦਿੰਦਾ ਹੈ। ਸਮੇਂ ਦੇ ਦੋ ਕੰਮ ਨੇ, ਬਣਾਉਣਾ ਮਿਟਾਉਣਾ, ਬਣਾਉਣਾ ਮਿਟਾਉਣਾ। ਸਮਾਂ ਕਿਸ ਨੂੰ ਬਣਾਉਂਦਾ ਹੈ ਆਕਾਰ ਨੂੰ, ਸਮਾਂ ਕਿਸ ਨੂੰ ਮਿਟਾ ਦਿੰਦਾ ਹੈ ਆਕਾਰ ਨੂੰ। ਸਰੀਰ ਆਕਾਰ ਹੈ, ਇਹ ਸਰੀਰ ਚਾਹੇ ਗੁਰੂ ਪੀਰ ਪੈਗੰਬਰ ਅਵਤਾਰ ਰਿਸ਼ੀ ਮੁਨੀਆਂ ਦਾ ਹੋਵੇ, ਸਮਾਂ ਮਿਟਾ ਦਿੰਦਾ। ਕਾਲ ਪਾਏ ਬ੍ਰਹਮਾ ਬਪਦਰਾ, ਕਾਲ ਪਾਏ ਸ਼ੋਜੋ ਅਵਤਰਾ, ਕਾਲ ਪਾਏ ਕਰ ਬਿਸਨ ਪ੍ਰਗਾਸਾ, ਸਕਲ ਕਾਲ ਕਾ ਕਿਉਂ ਤਮਾਸਾ। ਸਭ ਸਮੇਂ ਦਾ ਤਮਾਸ਼ਾ ਹੈ, ਬ੍ਰਹਮਾ ਬਣਿਆ ਸਮੇਂ ਨੇ ਮਿਟਾ ਦਿੱਤਾ, ਵਿਸ਼ਨੂੰ ਬਣੇ ਸ਼ਿਵ ਬਣੇ ਸਮੇਂ ਨੇ ਮਿਟਾ ਦਿੱਤੇ। ਤਮਾਮ ਰਿਸ਼ੀ ਮੁਨੀ ਪੀਰ ਪੈਗੰਬਰ, ਸਰੀਰ ਬਣਿਆ ਉਹਨਾਂ ਦਾ ਨਾਸ ਹੋ ਗਿਆ, ਇਸ ਵਾਸਤੇ ਮੂਲ ਰੂਪ ਦੇ ਚ ਕਹਿੰਦੇ ਨੇ ਕੋਈ ਪੈਗੰਬਰ ਕੋਈ ਅਵਤਾਰ ਕੇਵਲ ਸਰੀਰ ਨਹੀਂ ਆਉਂਦਾ, ਔਰ ਸਰੀਰ ਤੇ ਜੋ ਰੁਕ ਗਿਆ ਉਸਨੇ ਗੱਲ ਨੂੰ ਸਮਝਿਆ ਹੀ ਨਹੀਂ, ਗੱਲ ਨੂੰ ਜਾਣਿਆ ਹੀ ਨਹੀਂ। ਪਰ ਚੂੰਕਿ ਸਰੀਰ ਦਿਖਾਈ ਦੇ ਰਿਹਾ, ਸਰੀਰ ਪ੍ਰਭਾਵਿਤ ਕਰਦਾ, ਤੇ ਸਰੀਰ ਦੇ ਤਲ ਤੇ ਜਿਸ ਦੀ ਦ੍ਰਿਸ਼ਟੀ ਰੁਕੀ ਹੋਵੇ ਤੇ ਇਸ ਤਰ੍ਹਾਂ ਦੀਆਂ ਗੱਲਾਂ ਕਰੇ, ਆਮ ਜਗਤ ਪ੍ਰਭਾਵਿਤ ਹੁੰਦਾ, ਕਿਉਂਕਿ ਆਮ ਜਗਤ ਸਰੀਰ ਦੇ ਤਲ ਤੇ ਹੀ ਰੁਕਿਆ ਹੋਇਆ। ਕੋਈ ਅਵਤਾਰ ਸਰੀਰ ਦੇ ਤਲ ਤੇ ਨਹੀਂ ਰੁਕਿਆ, ਅਗਰ ਸਰੀਰ ਦੇ ਤਲ ਤੇ ਰੁਕਿਆ फिर साढ़े वर्ग ही है, पूजन की कोई लोड़ नहीं। वो शरीर तो अगे आ तन तो अगे आ। हुण मैं फिर दोहरावां, हो सकता मैनु कोई चंगे शब्द ना मिलन। अगांकु तरांग अगे वेख, पिछा फेर ना मोड़ा। पिछे की है जन्म दिन, अगे की है मरण दिन काल। अगांकु तरांग। हुण मैं अर्ज करा, परमात्मा दे मार्ग ते मनुख परमात्मा दे ज्ञान करके नहीं चलता, इस चक्कर च ना पैना। क्यों? परमात्मा ते ज्ञान ये दोवें कट्ठे ही मिलते हैं। ना पहले ज्ञान मिलता है, ना पहले भगवान मिलता है, दोवें कट्ठे ही मिलते हैं। चलो इसनों मैं स्पष्ट करने की कोशिश करा। जैसे कोई मनुख ये आखे, बड़ी धुप निकली है, बड़ा चानना है, पर वह आखे सूरज तो है ही नहीं, वह तो निकलिया ही नहीं, यह किवें हो सकता है? जब धुप है, रोशनी है, तो फिर सूरज भी है। कि कोई ऐसा आखे सूरज तो सिर ते खड़ा है, चमकदा पै, पर चानना तो है ही नहीं, धुप तो है ही नहीं, यह किस तरह हो सकता है? सूरज है तो फिर चानना भी है, चानना है तो सूरज है। ज्ञान ते भगवान दोवें कट्ठे प्रगट आउंदे ने, सूरज ते चानना दोवें कट्ठे ही प्रगट आउंदे, अगे पिछे नहीं आउंदे। सूरज अज चढ़िया ते चानना कल आवेगा, या चानना अज होया ते सूरज कल आवेगा। ब्रह्म ज्ञान, ज्ञान ते ब्रह्म दोवें कट्ठे प्रगट आउंदे ने, इस वास्ते कट्ठा नाम है ब्रह्म ज्ञान। ज्ञान ते ब्रह्म दोवें कट्ठे प्रगट आउंदे ने। हुण मैं अर्ज करा, ज्ञान करके मनुख ब्रह्म दे मार्ग ते नहीं चलता। क्यों? उते जद ब्रह्म मिलता है तो ज्ञान मिलता है, ज्ञान मिलता है तो ब्रह्म मिलता है, फिर उस दे मार्ग ते मनुख किस तरह चलेगा, अपने ध्यान नु किस तरह चलाएगा? उम्मीद है आप सत्संगी हो, जरूर इस गहराई नु पकड़ोगे। फिर परमात्मा दे मार्ग ते साडा ध्यान किस तरह चले, साडी सुरत किस तरह चले? क्योंकि परमात्मा का ज्ञान, जिसनों असी ज्ञान कहने अक्षरी ज्ञान, मैं थोड़ा अक्षरी ज्ञान सुना रहा, यह भी मैं अर्ज कर दिया। मैं अर्थ पढ़े ने, अगांकु तरांग पिछा फेर ना मोड़ा, नानक सिंज एह आवार, बौड़ ना होवी जन्मड़ा। अक्षरी ज्ञान नाल जिंदगी चलती जरूर है, बदलती नहीं है, कतई नहीं बदलती, उक्की नहीं बदलती, यह भी मैच कर दिया। फिर किड़े ज्ञान नाल जिंदगी बदलती है? परमात्मा का ज्ञान अनुभवी ज्ञान है। परमात्मा मिलता है तो परमात्मा का ज्ञान मिलता है, ज्ञान मिलता है तो परमात्मा मिलता है, अगे पिछे की गल नहीं है। इसका मतलब है फिर परमात्मा के मार्ग से ज्ञान करके तो साडा ध्यान चलेगा नहीं, फिर किस तरह चलाइए, किवें चलाइए? इस नुकते नूं अगर मैं कोई चंगे शब्दों में बयान कर सकया तो थोड़ी पकड़े च आ गई गल, बुनियादी गल समझ च आ जाएगी। परमात्मा के ज्ञान करके कोई मनुख परमात्मा के मार्ग से नहीं चलता। इन्हों स्पष्ट करने वास्ते एक छोटी जिया गाथा भी थानू सरवण करा दें। रायपुर देच किसी ने उस वक्त दे चंगे दार्शनिक संत स्वामी विवेकानंद ते किसी ने प्रश्न कर दिता सी कि स्वामी जी, क्या मनुख दी जिंदगी च कोई ब्लाइंड फेथ दी जगह भी है, इहदी आवश्यकता है, अंधविश्वास चाहिए? शायद आप नू पता होवे, स्वामी विवेकानंद ने कहा सी भारत नू बचाना है ते भारत दी संस्कृति नू बचाना है तो हर घर दे गुरु गोबिंद सिंह दा एक सिख चाहिए। उदे ही बोलां दी अगों नकल कीती मदन मोहन मालविया ने, और उसने कहा कि भारत दी संस्कृति नू बचाना है, भारत दे धर्म नू बचाना है, ਤੋ ਹਰ ਘਰ ਵਿੱਚ ਗੁਰੂ ਗੋਬਿੰਦ ਸਿੰਘ ਦਾ ਸਿੱਖ ਚਾਹੀਦਾ ਹੈ। ਮੂਲ ਰੂਪ ਵਿੱਚ ਪਹਿਲੇ ਬੋਲ ਸਵਾਮੀ ਵਿਵੇਕਾਨੰਦ ਦੇ ਸਨ। ਕਾਫੀ ਇਸਦੇ ਗ੍ਰੰਥ ਨੇ, ਬੜੇ ਵਿਚਾਰਕ ਸੁਲਝੇ ਵਿਦਵਾਨ। ਰਾਏਪੁਰ ਵਿੱਚ ਜਦ ਇਹਨਾਂ ਦੇ ਉੱਤੇ ਪ੍ਰਸ਼ਨ ਹੋਇਆ, ਸਵਾਮੀ ਜੀ ਕਿਆ ਬਲਾਇੰਡ ਫੇਥ ਦੀ ਆਵਸ਼ਕਤਾ ਹੈ, ਲੋੜ ਹੈ? ਜਿਹੜਾ ਤਰਕ ਕਰ ਰਿਹਾ ਸੀ, ਪ੍ਰਸ਼ਨ ਕਰ ਰਿਹਾ ਸੀ, ਉਹ ਵੀ ਸੁਲਝਿਆ ਹੋਇਆ ਸਿਆਣਾ ਬੰਦਾ ਤੇ ਵਿਵੇਕਾਨੰਦ ਇਕਦਮ ਸਮਝ ਗਏ। ਜਿਹਨੇ ਥੋੜੇ ਜਿਹਾ ਸ਼ਬਦਾਂ ਵਿੱਚ ਇਤਨਾ ਵੱਡਾ ਉਸਨੇ ਪ੍ਰਸ਼ਨ ਕੀਤਾ, ਬਿਲਕੁਲ ਥੋੜੇ ਸ਼ਬਦਾਂ ਵਿੱਚ ਸਵਾਮੀ ਵਿਵੇਕਾਨੰਦ ਨੇ ਉੱਤਰ ਦਿੱਤਾ। ਆਖਿਆ ਬਲਾਇੰਡ ਫੇਥ ਵੀ ਚਾਹੀਦਾ ਚਾਹੀਦਾ, ਇੱਕ ਸ਼ਰਤ ਦੇ ਨਾਲ, ਜਿਸ ਤੇ ਫੇਥ ਕਰੀਏ ਉਹ ਬਲਾਇੰਡ ਨਾ ਹੋਵੇ। ਅੰਧ ਵਿਸ਼ਵਾਸ ਵੀ ਚਾਹੀਦਾ, ਜਿਸ ਤੇ ਵਿਸ਼ਵਾਸ ਕਰੀਏ ਉਹ ਅੰਧਾ ਨਾ ਹੋਵੇ। ਹੁਣ ਜਿਸ ਪਰਮਾਤਮਾ ਨੂੰ ਮੈਂ ਵੇਖਿਆ ਨਹੀਂ, ਮੈਂ ਜਾਣਿਆ ਨਹੀਂ, ਮੈਂ ਸਮਝਿਆ ਹੀ ਨਹੀਂ, ਮੈਂ ਪਾਠ ਕਰਾਂ, ਮੈਂ ਗੁਰਦੁਆਰੇ ਆਵਾਂ, ਮੈਂ ਮੱਥਾ ਟੇਕਾਂ, ਮੈਨੂੰ ਕੋਈ ਸਮਝ ਨਹੀਂ ਗੁਰੂ ਗ੍ਰੰਥ ਸਾਹਿਬ ਦੀ, ਕੋਈ ਸ਼ਬਦਾਂ ਦੀ ਸਮਝ ਨਹੀਂ, ਨਾ ਪਰਮਾਤਮਾ ਵੇਖਿਆ। ਤਾਂ ਹੁਣ ਪਹਿਲੇ ਪਹਿਲ ਤੇ ਵਿਸ਼ਵਾਸ ਹੀ ਕਰਨਾ ਪਏਗਾ। ਸੰਸਾਰ ਵਿੱਚ ਅਸੀਂ ਦੇਖਦੇ ਪਹਿਲੇ ਹਾਂ, ਭਰੋਸਾ ਬਾਅਦ ਵਿੱਚ ਕਰਦੇ ਹਾਂ। ਧਰਮ ਦੀ ਦੁਨੀਆ 'ਚ ਭਰੋਸਾ ਪਹਿਲੇ ਕਰਨਾ ਪਏਗਾ, ਦਿਖਾਈ ਬਾਅਦ ਵਿੱਚ ਦੇਵੇਗਾ। ਜਾਂ ਕਿ ਹਿਰਦੇ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤੇ ਸੁਮਨ ਪ੍ਰਗਟ ਆਇਆ। ਤਤ ਕਹਿੰਦੇ ਨੇ ਉਸੇ ਵਕਤ, ਤਤਕਾਲ ਉਸੇ ਵਕਤ, ਤਤ ਛਿੰਨ ਉਸੇ ਵਕਤ। ਇਹ ਨਹੀਂ ਭਰੋਸਾ ਮੇਰਾ ਹੁਣ ਬਣਿਆ ਤੇ ਬ੍ਰਹਮ ਗਿਆਨ ਕੱਲ ਪ੍ਰਗਟ ਹੋਏਗਾ। ਇਹ ਨਹੀਂ ਕਿ ਵਿਸ਼ਵਾਸ ਮੇਰਾ ਅੱਜ ਪੱਕਾ ਹੋਇਆ ਤੇ ਪ੍ਰਮਾਤਮਾ ਮੈਨੂੰ ਕੱਲ ਮਿਲੇਗਾ। ਤਤ ਉਸੇ ਵਕਤ, ਉਸੇ ਵਕਤ। ਹਿਰਦੇ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਫਿਰ ਗੁਸਤਾਖੀ ਮਾਫ ਕਹਿਣ ਦੇਣਾ, ਅਗਰ ਅਜੇ ਤੱਕ ਬ੍ਰਹਮ ਗਿਆਨ ਨਹੀਂ ਪ੍ਰਗਟ ਹੋਇਆ ਤਾਂ ਫਿਰ ਸਾਡਾ ਭਰੋਸਾ ਡੋਲਦਾ, ਵਿਸ਼ਵਾਸ ਡੋਲਦਾ। ਅਜੇ ਤੱਕ ਭਗਵਾਨ ਦੀ ਝਲਕ ਨਹੀਂ ਮਿਲੀ ਤਾਂ ਭਰੋਸਾ ਡੋਲਦਾ। ਬਹੁਤ ਛੋਟੀਆਂ ਛੋਟੀਆਂ ਗੱਲਾਂ ਕਰਕੇ ਲੋਕਾਂ ਦੇ ਭਰੋਸੇ ਡੋਲ ਜਾਂਦੇ, ਬਹੁਤ ਛੋਟੀਆਂ ਛੋਟੀਆਂ ਘਟਨਾਵਾਂ ਨਾਲ ਮਨੁੱਖ ਦੇ ਨਿਸ਼ਚੇ ਡੋਲ ਜਾਂਦੇ ਨੇ, ਬਹੁਤ ਛੋਟੀਆਂ ਛੋਟੀਆਂ ਗੱਲਾਂ ਮਨੁੱਖ ਦੇ ਵਿਸ਼ਵਾਸ ਦੇ ਦਰਾੜਾਂ ਪਾ ਦੇਣਗੀਆਂ। ਜਾਂ ਕਿ ਹਿਰਦੇ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤੇ ਸਮਨ ਪ੍ਰਗਟ ਆਇਆ। ਚਲੋ ਉਸ ਤੇ ਵਿਸ਼ਵਾਸ ਕਰੀਏ, ਇਹਦੇ ਵਾਸਤੇ ਵੀ ਤੇ ਕੋਈ ਪ੍ਰੇਰਣਾ ਚਾਹੀਦੀ ਹੈ ਨਾ, ਕੁਛ ਨਾ ਕੁਛ ਤੇ ਪ੍ਰੇਰਣਾ ਚਾਹੀਦੀ। ਵਿਸ਼ਵਾਸ ਕਰਨ ਵਾਸਤੇ ਵੀ ਤੇ ਕੋਈ ਪ੍ਰੇਰਣਾ ਚਾਹੀਦੀ ਹੈ। ਉਹੀ ਸਤਿਗੁਰੂ ਕਹਿ ਰਹੇ ਨੇ ਅਗਾਂਖੂ ਤਰਾਂਗ, ਅੱਗੇ ਵੇਖ। ਮੈਂ ਫਿਰ ਅਰਜ਼ ਕਰਾਂ, ਬਚਪਨ ਜਵਾਨੀ ਬੁਢੇਪੇ ਤੋਂ ਅੱਗੇ ਕੀ ਹੈ ਕਾਲ? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਾਲ ਦੇ ਅਰਥ ਮੌਤ ਨੇ, ਕਾਲ ਦੇ ਅਰਥ ਸਮਾਂ, ਸਮਾਂ ਸਭ ਨੂੰ ਮਿਟਾ ਦਿੰਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਪਰਮਾਤਮਾ ਨੂੰ ਤੂੰ ਬਾਅਦ ਦੇ ਚ ਮੰਨ, ਬਾਅਦ ਦੇ ਚ ਕਬੂਲ ਕਰ, ਪਹਿਲਾਂ ਮਰਨ ਕਬੂਲ। ਰੱਬ ਦੀ ਗੱਲ ਛੱਡ, ਬਾਅਦ ਵਿੱਚ ਦੇਖ, ਪਹਿਲਾਂ ਮਰਨ ਕਬੂਲ। ਜੀਵਨ ਕੀ ਛਡਾਸ, ਕਿਉਂਕਿ ਅਕਾਲ ਤੋਂ ਪਹਿਲੇ ਕਾਲ ਹੈ। ਅਗਾਂਹ ਕੂ ਤਰਾਂਗ, ਦ੍ਰਿਸ਼ਟੀ ਅੱਗੇ ਰੱਖ। ਕਾਲ ਤੈਨੂੰ ਰੋਜ਼ ਰੋਜ਼ ਘਟਾ ਰਿਹਾ, ਘਟਾ ਰਿਹਾ। ਇਸ ਵਾਸਤੇ ਮੈਂ ਅਕਸਰ ਅਰਜ਼ ਕਰਦਾ ਹੁੰਦਾ, ਮਨੁੱਖ ਰੋਜ਼ ਰੋਜ਼ ਛੋਟਾ ਹੋ ਰਿਹਾ, ਛੋਟਾ ਹੋ ਰਿਹਾ। ਅੱਜ ਦਾ ਦਿਨ ਲੰਘ ਗਿਆ, ਲੋਕੀ ਆਪਣੇ ਨਾਲ ਜੋੜਦੇ ਨੇ ਅਸੀਂ ਇੱਕ ਦਿਨ ਵੱਡੇ ਹੋ ਗਏ ਹਾਂ, ਬੱਚੇ ਆਪਣੇ ਨਾਲ ਜੋੜਦੇ ਨੇ ਇੱਕ ਦਿਨ ਵੱਡੇ ਹੋ ਗਏ, ਮਾਂ ਬਾਪ ਜੋੜਦੇ ਨੇ ਇਹ ਵੱਡਾ ਹੋ ਗਿਆ, ਇੱਕ ਦਿਨ ਆਪਣੇ ਨਾਲ ਵੀ ਜੋੜਦੇ ਨੇ ਅੱਜ ਦਾ ਦਿਨ ਸਾਨੂੰ ਵੱਡਾ ਕਰ ਗਿਆ, ਇੱਕ ਦਿਨ ਵੱਡੇ ਹੋ ਗਏ ਹਾਂ। ਗੁਰਬਾਣੀ ਐਸਾ ਨਹੀਂ ਮੰਨਦੀ, ਹਰ ਦਿਨ ਤੈਨੂੰ ਛੋਟਾ ਕਰ ਰਿਹਾ, छिन छिन औद बेहत है, फूटे घट ज्यो पाने। एक टूटे घड़े दे एक एक बूंद पानी दी निकल रही है, पानी बढ़ रहा है कि घट रहा है?
1: घट रहा है।
0: जे 100 साल जीवना है किसी ने, अज का दिन लंघे आ तो एक दिन ते घट गया। मनुख रोज रोज छोटा हो रहा है। किसी नूं कहिए तो एक दिन अज छोटा हो गया है, इनू अपशगन मनते हैं, अशुभ मनते हैं, पर ये सच्चाई है। एक दिन तू अज छोटा हो गया, गुरबाणी ये कह रही है, जननी जानत है सुत बड़ा होत है, इतना किना जाने जे दिन दिन औद घटत है। तसली देंदा है अपने आप नूं, बार दे सिलसिले नूं देख के मैं वड्डा हो रहा हां, नहीं तू छोटा हो रहा है। हो सकता है तेरा परिवार वड्डा हो रहा हो पर तू छोटा हो रहा है, हो सकता है तेरा कारोबार वड्डा हो रहा हो पर तू छोटा हो रहा है, हो सकता है तेरिया मैल माड़िया वड्डिया हो रही पर तू छोटा हो रहा है। वड्डा होंदा कारोबार, वड्डा होंदा अपना परिवार, वड्डे होंदे साजो समान नूं वेख के मनुख भुलेखे च पै जांदा है, मैं भी वड्डा हो रहा हां तू छोटा हो रहा है। परिवार वड्डा जरूर हो रहा है, तू छोटा हो रहा है। कारोबार वड्डा जरूर हो रहा है, तू छोटा हो रहा है। इस वड्डे होने नूं देखेगा तेरी दृष्टि काल ते नहीं जाएगी, नहीं जाएगी। ते जेदी निगाह काल तक ही नहीं गई, अकाल तक किस तरह जाएगी? सवाल ही नहीं पैदा होता, प्रश्न ही नहीं पैदा होता। अगांकु तरांग पिछा फेर ना मोड़ड़ा। ठीक है, शताब्दियां चल रही ने, इस दास की भी काफी मसरूफियत है, दो दो दिन तीन तीन दिन वक् वक् शहरां आज दौड़ जा रही है। कोई गुरु ग्रंथ साहब की शताब्दी 400 साल, गुरु ग्रंथ साहब की ने ज्ञान दे सागर, इस ज्ञान को समझना ते जिंदगी दे धारना, यही शताब्दी मनानी है। और किस शताब्दी बनाओगे? और किस ढंग नाल शताब्दी बनाओगे? वाहिगुरु जी का खालसा, वाहिगुरु जी की फतेह। गुरु रूप सत्संग जीओ। धन गुरु अर्जन देव जी महाराज दे दो वाक, उन्हां दियां दो दो पंक्तियां विचार आरंभ कीती से, ए आप नूं सरवण कराण दा निमाणा यतन कर रहे हां। अगांको तरांग पिछा फेर ना मोड़ड़ा, नानक सिंज एह आवार, बहुड़ ना होवी जनमड़ा। दूसरा, प्रभ की उस्तत करो संत मीत, सावधान एकागर चीत। पहले वाक्य साहिब कहिंदे ने अगे वेख, अगे वेख, अगां को उतरां, पिछा फेर ना मोड़ड़ा, पिछे मुड़ना ते एक पासे पिछे वेख भी ना, पिछा फेर ना मोड़ड़ा। वेखना तो एक पासे पिछे, तो पिछे मुंह ही ना मोड़, पिछे चलना तो एक पासे पिछे वेख ही ना। अगां को तरांग पिछा फेर ना मोड़ड़ा, नानक सिंज एहया वार, बहुड़ ना होवी जनमड़ा। अदकी तो ये पूरी ताकत ला दे सिंज, अदकी तो पूरे इस जंग विच शामिल हो जा, अपने आप नूं दाते ला दे, फिर जन्म मरण तो रहत हो जाएगा, परम आनंद की प्राप्ति हो जाएगी। हुण इह गल रमज दे चाखी गई है, अगे की वेखी है? ये ठीक है, प्रभु ने अखां अगे ही लाईआं ने, अगे वेखणगीआं, पर साहिब कहिंदे ने दे लम्मी नदर निहाल, बड़ा लंबा देख, अपनी मंजिल नूं देख, टिकाने नूं देख।
2: ਤੋਂ ਹੁਣ ਮੈਂ ਅਰਜ਼ ਕਰਾਂ, ਇੱਕ ਬੱਚਾ ਅਗਰ ਆਪਣੇ ਜੀਵਨ ਵਿੱਚ ਅੱਗੇ ਵੇਖੇ, ਟੋਕੀ ਹੈ, ਜਵਾਨੀ ਹੈ, ਜਦਕਿ ਕੋਈ ਬੱਚਾ ਅੱਗੇ ਨਹੀਂ ਦੇਖਦਾ, ਬਚਪਨ ਦੇ ਚ ਹੀ ਉਲਝਿਆ ਜਾਂਦਾ, ਆਪਣੇ ਹਾਣ ਦੇ ਚ ਹੀ ਉਲਝਿਆ ਜਾਂਦਾ, ਕੋਈ ਬੱਚਾ ਜਵਾਨੀ ਨੂੰ ਨਹੀਂ ਦੇਖਦਾ, ਆਪਣੇ ਜੀਵਨ ਵਿੱਚ ਨਹੀਂ ਦੇਖਦਾ। ਜਵਾਨਾਂ ਨੂੰ ਦੇਖਣਾ ਹੋਰ ਗੱਲ ਹੈ, ਆਪਣੇ ਵਿੱਚ ਜਵਾਨੀ ਨੂੰ ਦੇਖਣਾ ਹੋਰ ਗੱਲ ਹੈ, ਉਹਦੇ ਬੜੀ ਗਹਿਰੀ ਦ੍ਰਿਸ਼ਟੀ ਚਾਹੀਦੀ ਹੈ। ਜ਼ਰਾ ਹੋਰ ਅੱਗੇ ਵੇਖੇ ਤਾਂ ਫਿਰ ਕੀ ਇਹ ਬੁਢੇਪਾ। ਜਦ ਬੱਚੇ ਨੂੰ ਅਜੇ ਆਪਣੇ ਵਿੱਚ ਜਵਾਨੀ ਹੀ ਨਹੀਂ ਦਿਖਾਈ ਦੇਂਦੀ ਤਾਂ ਬੁਢੇਪਾ ਕੀ ਹੱਕ ਦਿਖਾਈ ਦੇਗਾ। ਹੋਰ ਜ਼ਰਾ ਅੱਗੇ ਨਿਗਾਹ ਕਰੇ ਤਾਂ ਕੀ ਹੈ, ਕਾਲ ਹੈ। ਕਾਲ, ਕਾਲ ਦੇ ਅਰਥ ਤੇ ਸਮਾਂ ਹੈ, ਪਰ ਸਮੇਂ ਦੇ ਅਰਥ ਮੌਤ ਵੀ ਹੈ। ਕਿਉਂ? ਸਮੇਂ ਦੇ ਚ ਜੋ ਬਣਦਾ ਹੈ ਸਮਾਂ ਉਸ ਨੂੰ ਮਿਟਾ ਦਿੰਦਾ ਹੈ। ਸਮੇਂ ਦੇ ਇਹ ਦੋ ਸੁਭਾਅ ਨੇ, ਬਣਾਉਣਾ ਮਿਟਾਉਣਾ, ਬਣਾਉਣਾ ਮਿਟਾਉਣਾ, ਕਾਲ ਦੇ ਇਹ ਦੋ ਸੁਭਾਅ ਨੇ। ਜੋ ਸਮੇਂ ਵਿੱਚ ਬਣਿਆ, ਜੈਸੇ ਅਸੀਂ ਕੁਝ ਸਮਾਂ ਪਹਿਲੇ ਨਹੀਂ ਸੀ, 10, 20, 30, 40, 50

0: ਇਹ ਮੈਂ ਪੜ੍ਹਿਆ, ਅਰਥਬੋਧ ਪੜ੍ਹੇ ਨੇ, ਤੁਹਾਨੂੰ ਸੁਣਾ ਰਿਹਾ, ਤੁਸੀਂ ਵੀ ਅਰਥਬੋਧ ਸੁਣੋਗੇ, ਇਹ ਵੀ ਮੈਂ ਅਰਜ਼ ਕਰਦੇ ਹਾਂ। ਔਰ ਇਹ ਰੋਜ਼ ਹੁੰਦਾ ਰਹਿੰਦਾ, ਕਥਨੀ ਬਦਨੀ ਕਹਿਣ ਕਹਾਵਨ, ਸਮਝ ਭਰੀ ਤੋਂ ਵਿਸਰੇ ਉਗਾਵਨ। ਲੇਕਿਨ ਇਹ ਚਾਹੀਦਾ, ਇਹ ਕਥਨੀ ਵੀ ਚਾਹੀਦੀ ਹੈ, ਤਾਂ ਕਿ ਕੁਝ ਅਕਥ ਦੀ ਤਰਫ ਇਸ਼ਾਰੇ ਹੋ ਸਕਣ। ਇਸ ਕਥਨੀ ਨੂੰ ਵੀ ਸੁਣਨਾ ਹੈ ਤਾਂ ਕਿ ਇਤਨਾ ਪਤਾ ਚਲੇ ਕਿ ਕੁਝ ਐਸੀ ਵੀ ਦੁਨੀਆ ਜੋ ਇਸ ਕਥਨੀ ਤੋਂ ਅੱਗੇ ਹੈ, ਕਥਨੀ ਨਹੀਂ ਪਹੁੰਚਦੀ, ਐਸੀ ਦੁਨੀਆ ਵੀ ਹੈ। ਕਥਾ ਉਸ ਦਿਨ ਸਫਲ ਹੋ ਗਈ, ਕਿਸ ਦਿਨ ਸੁਣਨਾ ਸਫਲ ਹੋ ਗਿਆ, ਜਿਸ ਦਿਨ ਸਫਲ ਜੋ ਹੈ ਸਮਝ ਆ ਜਾਏ ਪ੍ਰਭੂ ਅਕਥ ਹੈ, ਕਥਾ ਨਹੀਂ ਹੋ ਸਕਦੀ, ਨਹੀਂ ਹੋ ਸਕਦੀ, ਕਥਾ ਸੁਣਨੀ ਸਫਲ ਹੋ ਗਈ। ਕਿਆ ਹੋ ਕਥੀ ਕਥੇ ਕਥ ਦੇਖਾ, ਮੈਂ ਅਕਥ ਨਾ ਕਥਨਾ ਜਾਈ, ਨਹੀਂ ਕਥਨ ਹੁੰਦਾ, ਨਹੀਂ ਕਥਨੀ ਦੇ ਚਾਹੁੰਦਾ। ਪਰ ਇਹ ਵੀ ਤੇ ਕਥਾ ਕਰਕੇ ਹੀ ਪਤਾ ਚਲੇਗਾ ਨਾ, ਕਥਾ ਸੁਣੀ ਹੋਈ, ਕਥਾ ਕੀਤੀ ਹੋਈ, ਉਹਦੀ ਸਫਲ ਕਿਹਦੀ? ਜਿਹਨੂੰ ਪਤਾ ਚੱਲ ਜਾਏ ਉਹ ਅਕਥ ਹੈ, ਕਥਾ ਦੇ ਚ ਨਹੀਂ ਆਉਂਦਾ। ਮਹਾਰਾਜ ਕਹਿੰਦੇ ਨੇ ਐਸਾ ਨਹੀਂ ਕਿ ਮੈਂ ਕਥਨੀ ਨਹੀਂ ਕੀਤੀ, ਕਿਆ ਹੋ ਕਥੀ ਕਥੇ ਕਥ ਦੇਖਾ, ਮੈਂ ਕਥਨ ਕਰ ਕਰਕੇ ਦੇਖਿਆ, ਮੈਂ ਕਹਿ ਕਹਿ ਦੇਖ ਲਿਆ, ਜੋ ਮੈਂ ਕਹਿੰਦਾ ਉਸ ਤੋਂ ਅੱਗੇ ਦੀ ਗੱਲ ਹੈ, ਕਥਾ ਤੋਂ ਅੱਗੇ ਦੀ ਗੱਲ ਹੈ, ਅਕਥ ਹੈ, ਅਕਥ ਹੈ। ਪਰ ਅਕਥ ਹੈ ਇਸਦਾ ਪਹਿਲੇ ਬੋਧ ਤੇ ਹੋਵੇਗਾ ਕਥਾ ਕਰਕੇ, ਸਿਰਫ ਸਮਝ ਪ੍ਰੇਰਣਾ ਮਿਲੇਗੀ, ਇਤਨਾ ਲਾਭ ਹੈ। ਲੇਕਿਨ ਮੈਂ ਅਰਜ਼ ਕਰਾਂ, ਇਹ ਆਪਣਾ ਅਨੁਭਵ ਨਹੀਂ ਬਣੇਗਾ। ਮੈਂ ਦੁਹਰਾਵਾਂ, ਪਰਮਾਤਮਾ ਦੇ ਗਿਆਨ ਕਰਕੇ ਕੋਈ ਮਨੁੱਖ ਪਰਮਾਤਮਾ ਦੇ ਮਾਰਗ ਤੇ ਨਹੀਂ ਚੱਲਦਾ। ਕਿਉਂ? ਜਦ ਪਰਮਾਤਮਾ ਮਿਲਦਾ ਉਦੋਂ ਹੀ ਪਰਮਾਤਮਾ ਦਾ ਗਿਆਨ ਮਿਲਦਾ, ਜਦ ਗਿਆਨ ਮਿਲਦਾ ਉਦੋਂ ਹੀ ਭਗਵਾਨ ਮਿਲਦਾ, ਦੋਵੇਂ ਇਕੱਠੇ ਮਿਲਦੇ ਨੇ, ਅਲੱਗ ਅਲੱਗ ਨਹੀਂ ਮਿਲਦੇ। ਤੁਹਾਡੇ ਵਿੱਚੋਂ ਅਗਰ ਕੋਈ ਅਭਿਆਸ ਕਰਦੇ ਹੋਣਗੇ ਤੇ ਜ਼ਰੂਰ ਗੱਲ ਪਕੜਦੇ ਚਾਹੇਗੇ। ਕੋਈ ਮਨੁੱਖ ਐਸਾ ਕਹਿ ਸਕਦਾ, ਧੁੱਪ ਤੇ ਅੱਜ ਨਿਕਲੀਏ ਪਰ ਸੂਰਜ ਤੇ ਅੱਜ ਚੜਿਆ ਹੀ ਕੋਈ ਨਹੀਂ, ਇਹ ਕਿਸ ਤਰ੍ਹਾਂ ਹੋ ਸਕਦਾ? ਜੇ ਧੁੱਪ ਨਿਕਲੀਏ ਤਾਂ ਸੂਰਜ ਵੀ ਚੜਿਆ, ਜੇ ਰੋਸ਼ਨੀ ਸੀ ਤਾਂ ਸੂਰਜ ਵੀ ਚੜਿਆ। ਤੇ ਕੋਈ ਆਖੇ ਸੂਰਜ ਤੇ ਸਾਹਮਣੇ ਦਿਖਾਈ ਦਿੰਦਾ ਪਿਆ, ਚਾਨਣਾ ਤੇ ਹੈ ਹੀ ਕੋਈ ਨਹੀਂ, ਇਹ ਕਿਸ ਤਰ੍ਹਾਂ ਹੋ ਸਕਦਾ? ਸੂਰਜ ਹੈ ਤੋ ਚਾਨਣਾ ਹੈ, ਚਾਨਣਾ ਹੈ ਤੋ ਸੂਰਜ ਹੈ, ਗਿਆਨ ਹੈ ਤੋ ਭਗਵਾਨ ਹੈ, ਭਗਵਾਨ ਹੈ ਤੋ ਗਿਆਨ ਹੈ, ਦੋਵੇਂ ਇਕੱਠੇ ਪ੍ਰਗਟ ਹੁੰਦੇ, ਅਲੱਗ ਅਲੱਗ ਨਹੀਂ ਆਉਂਦੇ। ਬ੍ਰਹਮ ਗਿਆਨ ਇਹ ਮਿਸ਼ਰਤ ਸ਼ਬਦ ਨੇ, ਅਵਸਥਾ ਵੀ ਮਿਸ਼ਰਤ ਹੈ, ਬ੍ਰਹਮ ਤੇ ਬ੍ਰਹਮ ਦਾ ਗਿਆਨ ਦੋਵੇਂ ਇਕੱਠੇ ਪ੍ਰਗਟ ਹੁੰਦੇ, ਸੂਰਜ ਤੇ ਸੂਰਜ ਦਾ ਚਾਨਣਾ ਦੋਵੇਂ ਇਕੱਠੇ ਪ੍ਰਗਟ ਹੁੰਦੇ, ਅਲੱਗ ਅਲੱਗ ਨਹੀਂ ਪ੍ਰਗਟ ਹੁੰਦੇ। ਸੂਰਜ ਅੱਜ ਚੜਿਆ ਤੇ ਚਾਨਣਾ ਕੱਲ ਹੋਵੇਗਾ, ਜਾਂ ਚਾਨਣਾ ਅੱਜ ਹੋ ਗਿਆ ਤੇ ਸੂਰਜ ਕੱਲ ਨਿਕਲੇਗਾ, ਐਸਾ ਨਹੀਂ ਹੈ। ਬ੍ਰਹਮ ਅੱਜ ਮਿਲ ਗਿਆ ਤੇ ਗਿਆਨ ਕੱਲ ਮਿਲੇਗਾ, ਜਾਂ ਗਿਆਨ ਅੱਜ ਮਿਲ ਗਿਆ ਤੇ ਬ੍ਰਹਮ ਕੱਲ ਮਿਲੇਗਾ, ਐਸਾ ਨਹੀਂ ਹੈ। ਦੋਵੇਂ ਇਕੱਠੇ ਮਿਲਦੇ, ਦੋਵੇਂ ਇਕੱਠੇ ਮਿਲਦੇ। ਜਦ ਬ੍ਰਹਮ ਦਾ ਗਿਆਨ ਬ੍ਰਹਮ ਦੇ ਨਾਲ ਹੀ ਮਿਲਦਾ, ਤੋ ਬ੍ਰਹਮ ਦੇ ਮਾਰਗ ਤੇ ਕਿਸ ਤਰ੍ਹਾਂ ਚੱਲੀਏ? ਅਕਸ਼ਰੀ ਗਿਆਨ ਕਰਕੇ, ਇਹ ਅਖਰੀ ਗਿਆਨ ਮੈਂ ਤੁਹਾਨੂੰ ਸਰਵਨ ਕਰਾ ਰਿਹਾ, ਇਸ ਕਰਕੇ ਪ੍ਰੇਰਣਾ ਮਿਲੇਗੀ। ਤੇ ਇਸ ਤੇ ਕਿਧਰੇ ਭਰੋਸਾ ਬੱਜ ਜਾਏ ਤੇ ਮਨੁੱਖ ਚੱਲ ਪਵੇ, ਚਲੇ ਕੀ ਉਸਦਾ ਧਿਆਨ? ਅਗਰ ਇੱਕ ਜਵਾਨ ਜਵਾਨੀ ਚ ਹੀ ਉਲਝਿਆ ਪਿਆ ਤੇ ਕਿਤਨਾ ਹੀ ਪਾਠ ਕਰਦਾ ਹੋਵੇ, ਕਿਤਨਾ ਸਤਸੰਗ ਕਰਦਾ ਹੋਵੇ, ਅਜੇ ਧਿਆਨ ਅੱਗੇ ਨਹੀਂ ਚੱਲਿਆ। ਇਹ ਵੀ ਅਰਜ਼ ਕਰਦੇ ਹਾਂ, ਅਜੇ ਸੁਰਤ ਅੱਗੇ ਨਹੀਂ ਗਈ। ਅਗਾਂਖੂ ਤਰਾਂਗ ਪਿੱਛਾ ਫੇਰ ਨਾ ਮੋੜੜਾ, ਨਾਨਕ ਸਿੰਘ ਅਪਰਾਧ ਅਕਾਲ ਮਿਲਦਾ ਤਾਂ ਦੋਵੇਂ ਇਕੱਠੇ ਮਿਲਦੇ। ਜਿਸ ਦੀ ਦ੍ਰਿਸ਼ਟੀ ਪਹਿਲੇ ਕਾਲ ਤੇ ਪਹੁੰਚ ਗਈ, ਬੜਾ ਮਹਾਨ ਮਨੁੱਖ ਹੈ। ਮਨੁੱਖ ਆਪਣੇ ਵਿੱਚ ਜਨਮ ਨੂੰ ਵੇਖਦਾ ਹੈ, ਜੀਵਨ ਨੂੰ ਵੇਖਦਾ ਹੈ, ਮਰਨ ਨੂੰ ਨਹੀਂ। ਇਹ ਵੀ ਮਹਿਸੂਸ ਕਰਦੇ ਹਾਂ। ਪੰਜਾਬ ਦਾ ਇੱਕ ਛੋਟਾ ਜਿਹਾ ਕਸਬਾ ਬੁਨਿਆਣਾ ਮੰਡੀ ਬਠਿੰਡੇ ਦੇ ਕੋਲ, ਬਹਾਦਰੋਂ ਦੀ ਸੰਗਰਾਂਦ ਸੀ ਤੇ ਪ੍ਰਬੰਧਕਾਂ ਨੇ ਮੈਨੂੰ ਕਹਿ ਦਿੱਤਾ, ਗਿਆਨੀ ਜੀ ਅੱਜ ਬਹਾਦਰੋਂ ਦੇ ਸੰਗਰਾਂਦ ਦੀ ਕਥਾ ਕਰ ਦਿਓ, ਹਫ਼ਤਾ ਮੈਂ ਰਹਿਣਾ ਸੀ। ਮੈਂ ਠੀਕ ਹੈ। ਉਸ ਸੰਗਰਾਂਦ ਦੀ ਕਥਾ ਦੇ ਚ ਇੱਕ ਪੰਕਤੀ ਹੈ, ਬਹਾਦਰੋਂ ਦੇ ਮਹੀਨੇ, ਭਾਦੋਂ ਦਾ ਮਤਲਬ ਹੈ ਭਾਦੋ, ਛਿੱਠੇ ਪੈ ਗਏ ਪਾਣੀ ਦੇ, ਠੰਡ ਹੋ ਗਏ, ਬਰਸਾਤ ਹੋ ਜਾਂਦੀ ਹੈ, ਧੁੱਪ ਨਿਕਲ ਆ ਗਈ ਗਰਮ, ਦੋ ਭਾਦੋਏ। ਹਰ ਮਹੀਨੇ ਦਾ ਨਾਂ ਉਹਦੇ ਸਵਾਦ ਦੇ ਮੁਤਾਬਕ ਰੱਖਿਆ ਗਿਆ ਸੀ, 12 ਮਹੀਨੇ ਦੇ ਨਾਮ ਬਿਕਮਣੀ ਸੰਮਤ ਦੇ ਮੁਤਾਬਕ ਭਾਦੋਏ। ਹੁਣੇ ਠੰਡ, ਹੁਣੇ ਗਰਮੀ, ਹੁਣੇ ਗਰਮੀ, ਹੁਣੇ ਠੰਡ। ਬਾਦਲੋਂ ਦੀ ਛੋਟੀ ਛੋਟੀ ਬਾਰਿਸ਼ ਹੁੰਦੀ ਰਹਿੰਦੀ ਹੈ, 5 ਮਿੰਟ ਹੋ ਗਈ, 2 ਮਿੰਟ ਹੋ ਗਈ, ਫਿਰ ਧੁੱਪ ਨਿਕਲਾਈ ਗਰਮੀ, ਹੁਣੇ ਠੰਡ, ਹੁਣੇ ਗਰਮੀ, ਬਾਦ ਹੋਏ। ਕਈ ਮਨੁੱਖ ਵੀ ਬਾਦਲੋਂ ਦੀ ਤਰ੍ਹਾਂ ਆਉਂਦੇ ਨੇ, ਗੁਰਦੁਆਰੇ ਬੈਠੇ ਨੇ ਬਿਲਕੁਲ ਠੰਡੇ, ਸ਼ਾਂਤ, ਘਰ ਗਏ ਪਰਤੂ ਪਾ ਦਿੱਤਾ, ਹੈਂ ਉਬਲ ਗਏ, ਤਪ ਗਏ, ਹੁਣੇ ਬੜੇ ਆਨੰਦਮਈ ਬੈਠੇ ਸਨ, ਹੁਣੇ ਚਿੰਤਾ ਤੁਰ ਹੋ ਗਏ, ਹੁਣੇ ਬੜਾ ਸ਼ਾਂਤਮਈ ਬੈਠਾ ਸੀ, ਹੁਣੇ ਕ੍ਰੋਧੀ ਹੋ ਗਿਆ, ਪਾ ਦੋਏ। ਹੁਣੇ ਤੇ ਬੜੀ ਪਰਉਪਕਾਰ ਦੀ ਅੰਦਰ ਬਿਰਤੀਆਂ ਕੰਮ ਪਈਆਂ ਕਰਦੀਆਂ ਸਨ, ਹੁਣ ਦੁਰਾਚਾਰ, ਹੁਣੇ ਤੇ ਬੜਾ ਮਿੱਠਾ ਬੋਲ ਰਿਹਾ ਸੀ, ਹੁਣ ਬੜਾ ਕੁਰਖ ਤੇ ਕੌਲਾ, ਪਾ ਦੋਏ। ਬਹੁਤੀ ਮਨੁੱਖ ਤਾਂ ਬਾਦਲੋਂ ਦੀ ਤਰ੍ਹਾਂ, ਦੋ ਬਹਾਰ ਹੈ। ਇੱਕ ਘੰਟੇ ਦੀ ਕਥਾ ਦੇ ਚ ਗਾਲਬਨ ਮੈਂ 20 ਮਿੰਟ ਤੇ ਬਾਕੀ ਪੰਕਤੀਆਂ ਤੇ ਲਾਏ, 40 ਮਿੰਟ ਇੱਕ ਪੰਕਤੀ ਤੇ ਲਾਏ। ਉਹ ਪੰਕਤੀ ਹੈ, ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੇਤ। ਆਖਰੀ ਪ੍ਰਾਣ ਆਯੁਰਵੇਦ ਦੇ ਮੁਤਾਬਕ, ਧਰਮ ਗ੍ਰੰਥਾਂ ਦੇ ਮੁਤਾਬਕ, ਮਨੁੱਖ ਦੀ ਨਾਭੀ ਦੇ ਚ ਹੈ ਆਖਰੀ ਪ੍ਰਾਣ। ਨਾਭੀ ਨੂੰ ਗੰਢ ਵੀ ਕਹਿੰਦੇ ਨੇ। ਆਜ ਕਾਲ ਖੁਲੇ ਤੇਰੀ ਗਾਂਠੜੀ। ਇਹ ਗੰਢ ਦੋ ਹਾਲਤਾਂ ਵਿਚ ਖੁੱਲਦੀ ਹੈ, ਇੱਕ ਮੌਤ ਦੇ ਸਮੇਂ, ਕਾਲ ਦੇ ਸਮੇਂ। ਇੱਕ ਦ੍ਰਿਸ਼ਟੀ ਜਦ ਅਕਾਲ ਤੇ ਪਹੁੰਚ ਜਾਏ ਉਸ ਵਕਤ ਖੁੱਲਦੀ ਹੈ। ਕਾਲ ਆ ਗਏ ਤੇ ਦ੍ਰਿਸ਼ਟੀ ਵੀ ਕਾਲ ਤੇ ਨਹੀਂ ਸੀ, ਕਾਲ ਨੇ ਗੰਢ ਖੋਲ ਦਿੱਤੀ, ਮੌਤ ਨੇ ਗੰਢ ਖੋਲ ਦਿੱਤੀ। ਆਜ ਕਾਲ ਖੁਲੇ ਤੇਰੀ ਗਾਂਠੜੀ। ਜੈਸੇ ਨਾਭੀ ਖੁੱਲਦੀ ਹੈ ਤੇ ਆਖਰੀ ਪ੍ਰਾਣ ਨਿਕਲਦਾ, ਤੋ ਸਰੀਰ ਦੀ ਜੋ ਹਾਲਤ ਆਉਂਦੀ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਲਿਖਦੇ ਨੇ, ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੇ। ਇੰਜ ਮੁੱਠੀਆਂ ਬੰਦ ਆਉਂਦੀਆਂ, ਦੰਦੀਆਂ ਵੱਜਦੀਆਂ, ਸਰੀਰ ਤੇ ਕੰਬੜੀ ਛਿੜ ਜਾਂਦੀ ਹੈ, ਹਿਟਕੀ ਆਉਂਦੀ ਹੈ। ਸਿਆਣੇ ਅੰਦਾਜ਼ਾ ਲਾ ਲੈਂਦੇ ਨੇ ਗੰਢ ਖੁੱਲ ਗਏ, ਨਾਭੀ ਖੁੱਲ ਗਏ। ਇੱਕ ਮੌਤ ਦੀ ਚੋਟ ਨਾਲ, ਕਾਲ ਦੀ ਚੋਟ ਨਾਲ ਇਹ ਗੰਢ ਖੁੱਲਦੀ ਹੈ, ਇੱਕ ਅਕਾਲ ਦੀ ਚੋਟ ਨਾਲ ਖੁੱਲਦੀ ਹੈ। ਕਾਲ ਦੀ ਚੋਟ ਨਾਲ ਇਹ ਜਦ ਗੰਢ ਖੁੱਲਦੀ ਹੈ, ਸਰੀਰ ਦੀ ਮੌਤ ਹੋ ਜਾਂਦੀ ਹੈ, ਤਨ ਮਰ ਜਾਂਦਾ। ਮਨ ਸੂਖਸ਼ਮ ਸਰੀਰ ਦੂਜੇ ਸਰੀਰ ਦੀ ਯਾਤਰਾ ਤੇ ਚਲਾ ਜਾਂਦਾ, ਕਿਸੇ ਦੂਜੇ ਸਰੀਰ ਵਿਚ, ਗਰਭ ਵਿਚ ਪ੍ਰਵੇਸ਼ ਕਰ ਜਾਂਦਾ। ਜੇ ਮੌਤ ਹਰ ਸਮੇਂ ਘਟਤ ਹੋ ਰਹੀ ਹੈ, ਤਾਂ ਗਰਭ ਵੀ ਹਰ ਸਮੇਂ ਉਪਲਬਧ ਨੇ। ਇਸ ਨੂੰ ਧਾਰਮਿਕ ਅਨੁਭਵੀ ਪੁਰਸ਼ ਇੰਜ ਕਹਿੰਦੇ ਨੇ। ਲੱਖਾਂ ਮਨੁੱਖ ਰੋਜ਼ ਮਰ ਰਹੇ ਨੇ, ਗਰਭ ਧਾਰਨ ਕਰਨ ਦੀ ਉਪਲਬਧੀ ਹਰ ਵਕਤ ਮੌਜੂਦ ਹੈ। ਆਮ ਸਾਧਾਰਨ ਮਨੁੱਖ ਪ੍ਰਵੇਸ਼ ਕਰ ਜਾਂਦਾ, ਕਿਉਂਕਿ ਤਨ ਦੀ ਮੌਤ ਹੋਈ ਹੈ, ਸੂਖਸ਼ਮ ਸਰੀਰ ਦੀ ਤੇ ਮੌਤ ਹੋਈ ਨਹੀਂ, ਇਸ ਸੂਖਸ਼ਮ ਸਰੀਰ ਦਾ ਖੁਲਾਸਾ ਕਿਸੇ ਵਕਤ ਕਰਾਂਗਾ। ਇਹਨੂੰ ਮਨ ਵੀ ਕਹਿੰਦੇ ਨੇ, ਇਹਨੂੰ ਆਤਮਾ ਵੀ ਕਹਿੰਦੇ ਨੇ, ਔਰ ਇਹਨੂੰ ਸੂਖਸ਼ਮ ਸਰੀਰ ਵੀ ਕਹਿੰਦੇ ਨੇ। ਇਨਰਲ ਬਾਡੀ, ਅੰਦਰ ਇੱਕ ਸਰੀਰ, ਸਰੀਰ ਦੇ ਅੰਦਰ ਇੱਕ ਸਰੀਰ, ਪਰ ਉਹ ਨਿਰਾਕਾਰ ਸਰੀਰ ਹੈ, ਆਕਾਰ ਨਹੀਂ ਰੱਖਦਾ। ਵਿਚਾਰਾਂ ਦਾ ਪ੍ਰਵਾਹ, ਸੋਚਣੀ ਦਾ ਪ੍ਰਵਾਹ, ਯਾਦਾਂ ਦਾ ਪ੍ਰਵਾਹ, ਸੰਸਕਾਰਾਂ ਦਾ ਇਕੱਠ ਕਹਿ ਲਓ, ਇੱਕ ਹਵਾ ਹੈ ਪੂਰੇ ਸਰੀਰ ਦੇ ਵਿੱਚ। ਗੰਢ ਜਦ ਖੁੱਲਦੀ ਹੈ, ਸੂਖਸ਼ਮ ਸਰੀਰ ਦਾ ਇਸ ਅਸਥੂਲ ਸਰੀਰ ਨਾਲ ਸੰਬੰਧ ਟੁੱਟ ਜਾਂਦਾ। ਦੋਹਾਂ ਦਾ ਸੰਬੰਧ ਬਣਾ ਰੱਖਿਆ ਪ੍ਰਾਣਾਂ ਨੇ, ਤੇ ਆਖਰੀ ਪ੍ਰਾਣ ਨਾਭੀ ਦੇ ਵਿੱਚ ਹੈ। ਜਿਤਨੇ ਚਿਰ ਤਾਂ ਆਖਰੀ ਪ੍ਰਾਣ ਨਾਭੀ ਵਿੱਚੋਂ ਰੁਖਸਤ ਨਹੀਂ ਆਉਂਦਾ, ਇਹ ਸੂਖਸ਼ਮ ਸਰੀਰ ਦਾ ਸੰਬੰਧ ਅਸਥੂਲ ਸਰੀਰ ਨਾਲ ਬਣਿਆ ਰਹਿੰਦਾ। ਜੈਸੇ ਉਹ ਗੰਢ ਖੁੱਲਦੀ ਏ ਮੌਤ ਦੀ ਚੋਟ ਨਾਲ, ਆਖਰੀ ਪ੍ਰਾਣ ਰੁਖਸਤ ਆਉਂਦਾ ਤੋ ਤਨ ਦੱਸ ਦਿੰਦਾ, ਕਿਉਂਕਿ ਤਨ ਦੇ ਚੋਂ ਸੂਖਸ਼ਮ ਸਰੀਰ ਨਿਕਲਦਾ। ਹੱਥ ਮਰੋੜੇ ਤਨ ਕਪੇ, ਸਿਆਉ ਹੋਆ ਸਿਹਤ। ਕਾਲ ਨਾਲ ਇਹ ਗੰਢ ਖੁੱਲੀਏ, ਦੂਜਾ ਤਨ ਮਿਲ ਜਾਂਦਾ ਉਸ ਸੂਖਸ਼ਮ ਸਰੀਰ ਨੂੰ, ਪਰ ਅਕਾਲ ਦੀ ਚੋਟ ਨਾਲ ਇਹ ਗੰਢ ਖੁੱਲੀਏ, ਇਹ ਸੂਖਸ਼ਮ ਸਰੀਰ ਨਿਰੰਕਾਰ ਦੇ ਵਿੱਚ ਇੰਜ ਲੀਨ ਹੋ ਜਾਂਦਾ, ਜੋਤੀ ਜੋਤ ਰਲੀ ਸੰਪੂਰਨ ਥਿਆ ਰਾਮ, ਕਿਉਂਕਿ ਸੂਖਸ਼ਮ ਸਰੀਰ ਨਿਰਾਕਾਰ ਹੈ, ਨਿਰਾਕਾਰ ਨਿਰਾਕਾਰ ਦੇ ਵਿੱਚ ਲੀਨ ਹੋ ਜਾਂਦਾ। ਇਸੇ ਨੂੰ ਕਿ ਸੂਰਜ ਕਿਰਨ ਮਿਲੇ ਜਲ ਕਾ ਜਲ ਹੋਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥਿਆ ਰਾਮ। ਹੁਣ ਮੈਂ ਫਿਰ ਦੁਹਰਾਵਾਂ ਤਾਂ ਕਿ ਗੱਲ ਪੂਰੀ ਪਕੜਦੇ ਚ ਆ ਜਾਏ। ਪਰਮਾਤਮਾ ਦੇ ਗਿਆਨ ਕਰਕੇ ਕੋਈ ਪਰਮਾਤਮਾ ਦੇ ਮਾਰਗ ਤੇ ਨਹੀਂ ਚੱਲਦਾ, ਨਹੀਂ ਚੱਲਦਾ। ਮੈਂ ਉੱਥੇ ਕਾਲ ਦੀ ਮੌਤ ਦੀ ਸਾਰੀ ਕਥਾ ਕੀਤੀ। ਘੰਟਾ ਲੰਘ ਗਿਆ, ਸਮਾਪਤੀ ਹੋਈ। 20 ਮਿੰਟ ਮੈਂ ਬਾਕੀ ਪੰਕਤੀਆਂ ਦੀ ਵਿਚਾਰ ਕੀਤੀ, 40 ਮਿੰਟ ਇਸ ਇੱਕ ਪੰਕਤੀ ਦੀ। ਹੱਥ ਮਰੋੜੇ ਤਨ ਕਪੇ, ਸਿਆਉ ਹੋਆ ਸੇ। ਸਮਾਪਤੀ ਤੋਂ ਬਾਅਦ ਮੈਂ ਗੁਰਦੁਆਰਾ ਸਾਹਿਬ ਤੋਂ ਬਾਹਰ ਆਇਆ, ਸਾਹਮਣੇ ਗੁਰਦੁਆਰਾ ਸਾਹਿਬ ਦਾ ਰੈਸਟ ਹਾਊਸ ਹੈ, ਉੱਥੇ ਮੇਰੀ ਰਿਹਾਇਸ਼ ਸੀ। ਬਾਹਰ 5-7 ਬੰਦਿਆਂ ਨੇ ਮੈਨੂੰ ਘੇਰ ਲਿਆ, ਤੇ 5-7 ਬੀਬੀਆਂ ਨੇ ਕਹਿਣ ਲੱਗੇ, ਗਿਆਨੀ ਜੀ ਭਾਗਾਂ ਭਰੀ ਸੰਗਰਾਮ ਦਾ ਦਿਹਾੜਾ ਸੀ, ਮੌਤ ਦੀਆਂ ਗੱਲਾਂ ਸੁਣਾ ਕੇ ਸੱਤਿਆਨਾਸ਼ ਕਰ ਛੱਡਿਆ ਤੁਸੀਂ, ਭਾਗਾਂ ਭਰੀ ਸੰਗਰਾਮ ਦਾ। ਤੇ ਮੈਂ ਕਿ ਇਹ ਪੰਕਤੀ ਭਾਗਾਂ ਭਰੇ ਦਿਹਾੜੇ ਦੇ ਚੀ ਹੈ ਲਿਖੀ ਹੋਈ, ਹੁਣ ਮੈਂ ਕੱਢ ਦਿਆਂ ਹੱਥ ਮਰੋੜੇ ਤਨ ਕਪੇ, ਸਿਆਉ ਹੋਆ ਸੇਤ। ਆਪਦੀ ਗਿਆਤ ਲਈ ਅਰਜ਼ ਕਰਾਂ, ਕਾਲ ਤੱਕ ਵੀ ਦ੍ਰਿਸ਼ਟੀ ਕੋਈ ਕਰੋੜਾਂ ਵਿੱਚ ਇੱਕ ਅੱਧੀ ਪਹੁੰਚਦੀ ਹੈ। ਉਹ ਜਿਹੜੀ ਇੱਕ ਅੱਧੀ ਦ੍ਰਿਸ਼ਟੀ ਕਾਲ ਤੱਕ ਪਹੁੰਚਦੀ ਹੈ, ਉਸੇ ਦੀ ਅਕਾਲ ਤੱਕ ਪਹੁੰਚਦੀ ਹੈ, ਦੂਸਰੇ ਦੀ ਨਹੀਂ ਪਹੁੰਚਦੀ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਪਰਮਾਤਮਾ ਨੂੰ ਤੋਂ ਬਾਅਦ ਵਿੱਚ ਕਬੂਲ ਕਰ, ਗੱਲ ਛੱਡ ਪਰਮਾਤਮਾ ਦੀ, ਪਹਿਲਾਂ ਮਰਨ ਕਬੂਲ। ਜੀਵਨ ਕੀ ਛਡਾਸ, ਹੋਏ ਸਬਨ ਕੀ ਰੇਨਕਾ, ਤੋ ਆਓ ਹਮਾਰੇ ਪਾਸ। ਹੁਣ ਬਾਕੀ ਦੋ ਪੰਕਤੀਆਂ ਮੈਂ ਤੁਹਾਡੇ ਸਾਹਮਣੇ ਰੱਖਾਂ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਜੀ। ਜਪ ਕਰ ਰਿਹਾ ਵਾਹਿਗੁਰੂ, ਵਾਹਿਗੁਰੂ ਪੂਰੀ ਸਾਵਧਾਨੀ, ਪੂਰੀ ਇਕਾਗਰਤਾ, ਬਾਣੀ ਦਾ ਜਪ ਕਰ ਰਿਹਾ, ਜਪਜੀ ਸਾਹਿਬ, ਜਾਪ ਸਾਹਿਬ ਜਾਂ ਸੁਖਮਨੀ ਸਾਹਿਬ, ਨਿਤਨੇਮ, ਪੂਰੀ ਸਾਵਧਾਨੀ, ਪੂਰੀ ਇਕਾਗਰਤਾ। ਜਿਸ ਕੰਮ ਵਿੱਚ ਇਕਾਗਰਤਾ ਪੂਰੀ ਨਾ ਹੋਵੇ, ਧਿਆਨ ਪੂਰਾ ਨਾ ਹੋਵੇ, ਉਸ ਕੰਮ ਨੂੰ ਪਾਇਆ ਤਕਮੀਲ ਤੱਕ ਲੈ ਜਾਣਾ ਵੀ ਬੜਾ ਔਖਾ ਹੈ। ਇਹ ਵੀ ਮੈਂ ਅਰਜ਼ ਕਰਦਾ। ਲੇਕਿਨ ਪੂਰੀ ਇਕਾਗਰਤਾ, ਪੂਰੀ ਸਾਵਧਾਨੀ ਕਿਹੜੇ ਕੰਮ ਦੇ ਵਿੱਚ ਆਉਂਦੀ ਹੈ? ਜਿਹਦੇ ਚ ਕੋਈ ਖਤਰਾ ਹੋਵੇ, ਕਾਰੋਬਾਰ ਦੇ ਵਿੱਚ ਵੀ ਖਤਰਾ ਹੈ, ਪੂਰੀ ਸਾਵਧਾਨੀ ਨਾ ਵਰਤੀ, ਇਕਾਗਰਤਾ ਨਾ ਵਰਤੀ, ਘਾਟਾ ਪੈ ਸਕਦਾ ਹੈ, ਖਤਰਾ ਹੈ, ਨੁਕਸਾਨ ਹੋ ਸਕਦਾ ਹੈ। ਜਿਸ ਕੰਮ ਵਿੱਚ ਖਤਰਾ ਨਾ ਹੋਵੇ ਉਸ ਕੰਮ ਵਿੱਚ ਮਨੁੱਖ ਸਾਵਧਾਨੀ ਨਹੀਂ ਦਿੰਦਾ, ਇਕਾਗਰਤਾ ਨਹੀਂ ਦਿੰਦਾ। ਜੈਸੇ ਮੈਂ ਉਦਾਹਰਣ ਦਿੱਤੇ ਸਨ ਤੇ ਤੁਹਾਡੇ ਸਾਹਮਣੇ ਥੋੜਾ ਜਿਹਾ ਹੋਰ ਖੋਲਾ। ਨਵੀਂ ਨਵੀਂ ਕਾਰ ਚਲਾਉਣੀ ਸਿੱਖਣੀ ਹੈ ਮਨੁੱਖ ਨੇ, ਬੜੀ ਸਾਵਧਾਨੀ, ਬੜੀ ਇਕਾਗਰਤਾ। ਉਹਨੂੰ ਪਤਾ ਹੈ ਮੇਰੀ ਇਕਾਗਰਤਾ ਭੰਗ ਹੋ ਗਈ, ਸਾਵਧਾਨੀ ਭੰਗ ਹੋ ਗਈ, ਨਾ ਕਾਰ ਰਹੇਗੀ ਨਾ ਮੈਂ ਰਹਾਂਗਾ, ਗਈ ਕਾਰ ਵੀ ਤੇ ਮੈਂ ਵੀ, ਖਤਰਾ। ਤੋ ਪੂਰੀ ਸਾਵਧਾਨੀ ਹੈ, ਪੂਰੀ ਇਕਾਗਰਤਾ ਹੈ, ਪਰ ਚਲਾਉਣ ਦਾ ਅਭਿਆਸ ਪੱਕ ਗਿਆ ਹੈ, ਚਲਾਉਣਾ ਸੁਭਾਅ ਬਣ ਗਿਆ, ਹੁਣ ਸਾਵਧਾਨੀ ਖੋ ਗਈ, ਇਕਾਗਰਤਾ ਵੀ ਖੋ ਗਈ। ਹੁਣ ਨਾਲ ਬੈਠੇ ਸਾਥੀ ਨਾਲ ਤੇ ਗੱਪ ਸ਼ੱਪ ਕਰਦਾ ਕਾਰ ਚਲਾ ਰਿਹਾ, ਹੁਣ ਤੇ ਟੇਪ ਸੁਣਦਾ ਹੋਇਆ ਕਾਰ ਚਲਾ ਰਿਹਾ, ਹੁਣ ਸਾਵਧਾਨੀ ਨਹੀਂ ਹੈ ਇਤਨੇ, ਹੁਣ ਉਤਨੀ ਇਕਾਗਰਤਾ ਨਹੀਂ, ਪੂਰੀ ਇਕਾਗਰਤਾ ਨਹੀਂ ਹੈ। ਪੂਰੀ ਇਕਾਗਰਤਾ ਕਿਸਦੇ ਚ ਆਉਂਦੀ ਹੈ, ਪੂਰੀ ਸਾਵਧਾਨੀ ਕਿਸਦੇ ਚ ਆਉਂਦੀ ਹੈ? ਜਿਹਦੇ ਚ ਬਹੁਤ ਵੱਡਾ ਖਤਰਾ ਹੋਵੇ, ਨਹੀਂ ਤੇ ਸਾਵਧਾਨੀ ਨਹੀਂ ਆਉਂਦੀ, ਇਕਾਗਰਤਾ ਨਹੀਂ ਆਉਂਦੀ। ਸਤਿਗੁਰਦੇਵ ਜੀ ਮਹਾਰਾਜ ਕਹਿੰਦੇ ਨੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਜੀ। ਹੁਣ ਤੁਸੀਂ ਆਖੋਗੇ ਖਤਰੇ ਤੋਂ ਬਿਨਾਂ ਇਕਾਗਰਤਾ ਨਹੀਂ ਆਉਂਦੀ, ਸਾਵਧਾਨੀ ਨਹੀਂ ਆਉਂਦੀ, ਤਾਂ ਨਾਮ ਜਪਣ ਵਿੱਚ ਕਿਹੜਾ ਖਤਰਾ ਪੈਦਾ ਕਰੀਏ? ਫਿਰ ਨਾਮ ਜਪਣ ਵਾਲੇ ਦੀ ਤੇ ਲੋਕੀ ਉਪਮਾ ਕਰਦੇ ਨੇ, ਸਾਵਧਾਨੀ ਤੇ ਰਹਿੰਦੀ ਨੇ, ਇਕਾਗਰਤਾ ਤੇ ਰਹਿੰਦੀ ਨੇ, ਨਾ ਪਾਠ ਦੇ ਚ, ਨਾ ਸੇਵਾ ਦੇ ਚ, ਨਾ ਜਪ ਦੇ ਚ, ਨਾ ਤਪ ਦੇ ਚ। ਲੋਕੀ ਤਾਂ ਉਪਮਾ ਕਰਨ ਲੱਗ ਪੈਂਦੇ ਨੇ, ਜਪ ਕਰਦਾ, ਤਪ ਕਰਦਾ, ਬਾਣੀ ਪੜਦਾ, ਸਾਵਧਾਨੀ ਨਹੀਂ ਰਹਿੰਦੇ, ਇਕਾਗਰਤਾ ਨਹੀਂ ਰਹਿੰਦੀ। ਕਿਉਂ? ਮਨੁੱਖ ਕਿਸੇ ਖਤਰੇ ਨੂੰ ਮਹਿਸੂਸ ਨਹੀਂ ਕਰਦਾ। ਤੇ ਤੁਸੀਂ ਆਖੋਗੇ ਖਾਮਾ ਖਾ ਕੋਈ ਖਤਰਾ ਖੜਾ ਕਰੀਏ, ਫਿਰ ਪਰਮਾਤਮਾ ਦੇ ਨਾਮ ਜਪਣ ਦੇ ਚ ਕਿਹੜਾ ਖਤਰਾ ਸਾਹਮਣੇ ਲਿਆਈਏ ਤਾਂ ਕਿ ਮਨ ਇਕਾਗਰ ਹੋਵੇ ਤੇ ਸਾਵਧਾਨੀ ਹੋਵੇ? ਮੈਂ ਫਿਰ ਅਰਜ਼ ਕਰਾਂ, ਬਿਨਾਂ ਖਤਰੇ ਤੋਂ ਸਾਵਧਾਨੀ ਨਹੀਂ ਆਉਂਦੀ, ਬਿਨਾਂ ਖਤਰੇ ਤੋਂ ਇਕਾਗਰਤਾ ਨਹੀਂ ਆਉਂਦੀ। ਉਦਾਹਰਣ ਮੈਂ ਤੁਹਾਡੇ ਸਾਹਮਣੇ ਦਿੱਤਾ, ਨਵਾਂ ਨਵਾਂ ਜਦ ਬੰਦਾ ਸਕੂਟਰ ਚਲਾਉਣਾ ਸਿੱਖਦਾ ਹੈ, ਮੈਂ ਦੇਖਿਆ ਬੜੀ ਸਾਵਧਾਨੀ, ਬੜੀ ਇਕਾਗਰਤਾ। ਮੈਂ ਪਹਿਲੀ ਦਫ਼ਾ ਚਲਾਉਣਾ ਸਿੱਖਿਆ ਸੀ ਤੇ ਗਿਰ ਗਿਆ, ਮੁੜ ਕੇ ਮੈਂ ਹੱਥ ਹੀ ਨਹੀਂ ਲਾਇਆ। ਅਗਰ ਸਾਵਧਾਨੀ ਨਾ ਹੋਈ, ਇਕਾਗਰਤਾ ਨਾ ਹੋਈ, ਲੱਤਾਂ ਬਾਹਾਂ ਬੰਦਾ ਤੁੜਾਏਗਾ? ਪੂਰੀ ਇਕਾਗਰਤਾ, ਪੂਰੀ ਸਾਵਧਾਨੀ, ਥੋੜੀ ਜਿਹਾ ਵੀ ਸਾਵਧਾਨੀ ਹਟੀ। ਭਾਰਤ ਦੀਆਂ ਸੜਕਾਂ ਤੇ ਥਾਂ ਥਾਂ ਤੇ ਲਿਖਿਆ ਹੋਇਆ ਹੈ, ਸਾਵਧਾਨੀ ਹਟੀ ਦੁਰਘਟਨਾ ਘਟੀ, ਉੱਥੇ ਇਹ ਲਿਖਿਆ ਹੋਇਆ ਜਗ੍ਹਾ ਜਗ੍ਹਾ, ਸਾਵਧਾਨੀ ਹਟੀ ਦੁਰਘਟਨਾ ਘਟੀ। ਹੋ ਜਾਏਗੀ ਦੁਰਘਟਨਾ ਅਗਰ ਸਾਵਧਾਨੀ ਨਹੀਂ ਹੈ। ਪ੍ਰਭ ਕੀ ਉਸਤਤ ਕਰੋ ਸੰਤ ਮੀ, ਸਾਵਧਾਨ ਇਕਾਗਰ ਚੇਤ, ਬੜੀ ਸਾਵਧਾਨੀ, ਬੜੀ ਇਕਾਗਰਤਾ, ਚਿੱਤ ਦੀ ਇਕਾਗਰਤਾ। ਫਿਰ ਤਰਕ ਖੜਾ ਹੋਵੇਗਾ, ਖਤਰੇ ਤੋਂ ਬਿਨਾਂ ਤਾਂ ਇਕਾਗਰਤਾ ਨਹੀਂ ਹੈ, ਖਤਰੇ ਤੋਂ ਬਿਨਾਂ ਤੇ ਸਾਵਧਾਨੀ ਨਹੀਂ ਹੈ। ਫਿਰ ਕੀ ਕਰੀਏ? ਕਿਸੇ ਖਤਰੇ ਨੂੰ ਜਨਮ ਦੇਈਏ, ਕੋਈ ਖਤਰਾ ਪੈਦਾ ਕਰੀਏ? ਗੁਰਬਾਣੀ ਕਹਿੰਦੀ ਹੈ ਖਤਰਾ ਪੈਦਾ ਕਰਨ ਦੀ ਲੋੜ ਨਹੀਂ, ਖਤਰਾ ਹਰ ਵਕਤ ਮੰਡਲਾ ਰਿਹਾ ਹੈ, ਹਰ ਵਕਤ ਮੰਡਲਾ ਰਿਹਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ। ਕਾਲ ਬਿਆਲ ਜਿਉ ਪਰ ਉਹ ਡੋਲੇ, ਮੁਖ ਪਸਾਰੇ ਮੀਤ, ਆਜ ਕਾਲ ਫੁਨ ਤੋਹੇ ਗਰਸ ਹੈ, ਸਮਝ ਰਾਖੋ ਜੀ। ਸ਼ਿਵਜੀ ਦੇ ਕੰਨ ਗਲੇ ਦੇ ਚ ਸੱਪਾਂ ਦੀ ਮਾਲਾ ਆਉਂਦੀ ਏ, ਕੋਬਰਾ ਨਾਗ, ਫਨੀਅਰ ਨਾਗ। महाराज कहिंदे ने तेरे सिर दे उत्ते चारों पासे फनीयर नाग घूम रहे चारों पासे और उन्हें मुंह भी अड्या होया है, डंग मारन वास्ते उन्हें मुंह भी अड्या होया है। आज काल उन तो हे ग्रस है, अज या कल इसने तेनू डंग मारना मारना। बड़े ध्यान नाल सुनना, किधरे गुनियाने मंडी वाला मन ना बनाना, या कथा सुनते सुनाते की पैना। काल ब्याल ज्यो पर ओ डोले, शिवजी अपने गल दे सप रखदा सी सिर्फ सुचेत करन वास्ते लोकां नूं, तन दे उते राख मलदा सी। एक दिन सप ने डंग मारना, ए तन राख हो जाएगा, खाक हो जाएगा। एक एक बंदे नूं की समझांदा रहे, आदमी थक जांदा बोल बोल के। उन्हें प्रतीक चुन रहे सन, निशान बना रहे सन, सप घूमदा पिया गल दे, हर एक दे गल दे सप घूम रहा है, हर एक दा तन राख हो जाएगा। तो तन ते स्वा मल के रखदा सी, जिथो जाए लंघे। कोई ज्ञान ध्यान दी गल पूछना चाहे, मैनू वेख लो ते ज्ञान ले लो, मैनू वेख लो, मैनू वेख के ज्ञान ले लो। मैं एक सूफी फकीर दी गाथा पढ़ रहा सी, सवेरे सवेरे भिक्षा नू निकलदा सी, अज भी निकले। एक द्वार ते दस्तक दिती एक बिरध माता ने, ओदे खप्पर दे च रसद पानी पाईए, चल पिया। ओ बुढ़ी मां कहिंदी है, फकीर साईं कोई खुदा दी गल सुना के जा, जल्दी चल पिया भिक्षा लेके, कोई खुदा दी गल सुना के जा। फकीर कहिंदा जे मेरे लंघन नाल तैनू कुछ नहीं मिलिया, तो मेरे बोलन नाल भी तेनू कुछ नहीं मिलना। ये भी मैं अर्ज कर देना, मेरे इथो लंघ जाण नाल जे तेनू कुछ नहीं मिलिया, कोई संदेशा तेनू नहीं मिलिया, तो मेरे बोलन नाल भी तू संदेशा नहीं ले सकेंगे, कोई इशारा नहीं ले सकेंगे। खैर इन्हां गल्लां तो मैं बाद च खोलांगा, मुख्तसर अर्ज करांगा। धन गुरु तेग बहादुर साहब जी महाराज कहिंदे ने, काल ब्याल जियो पर ओ डोले, मुख पसारे मेत। काल दा सप मुंह अड़के, हर वक तेरे सिर दे उते घूम रहा है, घूम रहा है, घूम रहा है। आज काल फुन तो हे ग्रस है, निरा घूमे नहीं रहा, निरा उन्हें मुंह ही नहीं अड़िया होया। अज या कल इन्हें तेनू डंग मारना। आज काल फुन तो हे गरस है, समझ राखो ची। शब्द इथों शुरू होंदा, रे मन राम सिंह कर प्रीत, सरवन गोविंद गुण सुनो और गाओ रसना कीत। ये पहलियां पंक्तियां ना, और इन्हां पहलियां पंक्तियां दे नाल ले पंक्तियां जोड़ दितियां। रे मन राम सिंह कर प्रीत, सरवन गोविंद गुण सुनो और गाओ रसना गी। कर साध संगत सिमर मागो, ओहे पतत पुनीत। पर ऐ पंक्तियां काल ब्याल जो पर ओ डोले, मुख पसारे में। ऐसा क्यों? बिना खतरे तो सावधानी नहीं, एकाग्रता नहीं। खतरे का एहसास करा रहे, तेरे सिर दे उते सप घूम रहा है, ये काल घूम रहा है, इन्हें मुंह वड़िया होया है। हुण मैं खुलासा करा, काल दे ज्ञान तो मनुख अकाल दे मार्ग ते चलता है, काल दे ध्यान तो मनुख दा ध्यान अकाल तक पहुंचता है। जिहदा ज्ञान काल तक नहीं पहुंचया, सवाल ही नहीं पैदा होंदा अकाल दा ज्ञान मिले। जिहदा ध्यान काल तक नहीं पहुंचया, अकाल तक नहीं पहुंचेगा। जिन्हों अपना अंत नहीं दिखाई देता, बेअंत की हाक दिखाई देवेगा। इस वास्ते साहिब कहिंदे ने, परमात्मा की गल छड़, पहला मरण कबूल। जीवन की छड़ास होए सबन के रहने का, तो आओ हमारे पास। जिन्हां ने साधना की थी ते जिन्हां दा ध्यान चल पिया इसे ज्ञान का, जिन्ने चिर तक काल दा ज्ञान नहीं, काल दा ध्यान नहीं, काल तक दृष्टि नहीं गई, यदि ध्यान दी एकाग्रता नहीं बनेगी, सावधानी नहीं रहेगी। सावधानी ते खतरे करके आती है, एकाग्रता ते खतरे करके आती है। ते महाराज कहने खतरा हर वक्त मंडला रहे, हर वक्त। एक जवान नो पूछिए, तेरा बचपना किथे, कहिंदा मर गया खत्म। एक बुढ़े ने पूछिए, तेरी जवानी किथे, कहिंदा मर गई खत्म। ये दो मौतां तो तू देख चुके हैं, अपने बचपन दी मौत, अपनी जवानी दी मौत। एक बुढ़ा मनुख देख रहे, हुण इस बुढ़े नू कहो तू अपनी मौत देख, काल वेख, पर वो जवानी देखण लग पैंदा, पिछे मुड़दा, वो बचपना वेखण लग पैंदा। देख फरीदा जे थिया दाड़ी होई भोर, अग्गा नेड़ा आया पिछा रिया दो, काल नू वेख के मनुख अकाल तो प्रभावित होंदा। हुण मैं इसनु इस तरह बयान करा, जिस तो मन प्रभावित नहीं, मन उसनु याद नहीं करता। जिस तो मन प्रभावित नहीं, मन उसकी मंग नहीं करता। जिस तो मन प्रभावित नहीं, उसकी प्राप्ति लई मनुख ना समा कढ़दा ना संघर्ष कढ़दा, नहीं करता, कोई समा नहीं। अकाल वास्ते कोई समा नहीं, कोई संघर्ष नहीं, कोई मेहनत नहीं। क्यों? अकाल तो मन प्रभावित ही नहीं। मैं हुण फिर दोहरावां, एक बच्चा अपने बचपन दे उलझा होया, एक जवान अपनी जवानी दे उलझा होया, 99% बुढ़े ते बुढ़े पिछ भी नहीं उलझे होंदे, ध्यान पिछे कर लैंदे ने, 10% अपने बुढ़े पिछ उलझे होए होणगे। अगे कौन देखदा, अगे नहीं कोई देखदा। ये फैसला होया, मासूम बच्चे डरे ही नहीं, भयभीत ही नहीं हुए, कारण दृष्टि अकाल थे, काल तो लंघ गई। काल दा ज्ञान अकाल दी याद कराएगा, मौत दा ज्ञान परमात्मा दे ध्यान जोड़न दे सहायक होवेगा। इस वास्ते गुरु नानक देव जी महाराज कहिंदे, पहला मरण कबूल, छोड़ परमात्मा की गल, पहले मरना कबूल कर। इंज कह लो, मनुख ने पहली मंजिल ते तय कर ली, जिन्हों सत्संग करदियां करदियां काल दिखाई देने लग, संजमी हो जाएगा, उस तो कुछ गलत भी नहीं होगा, वो गलत सोचेगा भी नहीं, गलत करेगा भी नहीं, गलत सोचेगा भी नहीं। इहदा प्रत्यक्ष रूप देख सकते हैं, जब कोई अजीज संबंधी अकार उन्हों अपने ही मोंडियां दे चुक के जद शमशान तक ले जांदे, इन अखां दे सामने उस प्यारे शरीर नूं जिहदे नाल संबंध जोड़ के रखिया सी, जलदा होया वेखदे आ, हिरदा बैरागी हो जांदा। अंदर ना दुश्मनी दा जज्बा हुंदा है, ना लोभ हुंदा है, ना काम हुंदा है, ना हंकार हुंदा है। 100 दफा उपदेश कथा राही सुनिया, बाणी पढ़ी, सत्संग कीता, ना हंकार गया, ना लोभ गया, ना वासना गई, ना तृष्णा गई, ना दुश्मनी दे जज्बे गए, पर शमशान घाट दे ये जज्बे सारे ही चले गए, हिरदा बैरागी हो गया। इसे वास्ते धन गुरु नानक देव जी महाराज ने कहे, परमात्मा की गल पहले छड़, पहले अपने मौत नूं चेते कर। काल तक ध्यान चला गया, ऐसे मनुख की दृष्टि अकाल तक चली जाएगी। कहिंदे ने कबीर रोज मणिकणका घाट दे चला जांदा सी, बनारस दा मणिकणका घाट, जिथे कहिंदे ने 24 घंटे गालवन 1000 बंदे जलाए जांदे रोज। सारे यूपी नहीं, ਸਾਰੇ ਭਾਰਤ ਤੋਂ ਲਾਸ਼ਾਂ ਉੱਥੇ ਪਹੁੰਚਦੀਆਂ ਨੇ। ਮਣੀਕਰਣਿਕਾ ਘਾਟ ਦੇ ਬਾਰੇ ਇੱਕ ਮਿੱਥ ਪ੍ਰਚਲਿਤ ਹੈ, ਜਿਹਦਾ ਇੱਥੇ ਦਾਹ ਸੰਸਕਾਰ ਹੋਵੇਗਾ ਸਿੱਧਾ ਸ਼ਿਵਾਂ ਦੀ ਪੁਰੀ ਜਾਏਗਾ। ਤੋ ਲਾਸ਼ ਦੀਆਂ ਬਕਾਇਦਾ ਗੱਡੀਆਂ ਬਣੀਆਂ ਹੋਈਆਂ ਨੇ, ਬੱਸਾਂ ਬਣੀਆਂ ਹੋਈਆਂ ਨੇ, ਆਪਣੇ ਸਾਖ ਸੰਬੰਧੀਆਂ ਦੇ ਸਾਥ ਇਹ ਲਾਸ਼ ਬਨਾਰਸ ਪਹੁੰਚਦੀ ਹੈ ਔਰ ਲਾਈਨ ਲੱਗੀ ਪਈ ਹੁੰਦੀ ਹੈ। ਨੰਬਰਵਾਰ ਨੰਬਰ ਮਿਲਦਾ ਹੈ, ਲਾਸ਼ਾਂ ਨੂੰ ਲੰਬਰ ਲਾਏ ਜਾਂਦੇ ਨੇ, ਇਤਨੇ ਤੋਂ ਬਾਅਦ ਇਹਦਾ ਦਾਹ ਸੰਸਕਾਰ ਹੋਵੇਗਾ, ਇਹਦਾ ਹੋਵੇਗਾ। 24 ਘੰਟੇ ਸ਼ਮਸ਼ਾਨ ਘਾਟ ਚੱਲਦਾ ਹੈ ਔਰ ਕਰੀਬਨ 25 ਚਿਤਾਵਾਂ ਇਕੱਠੀਆਂ ਜਲਦੀਆਂ ਨੇ ਔਰ ਜਲਦੀਆਂ ਹੀ ਰਹਿੰਦੀਆਂ ਨੇ, 24 ਘੰਟੇ ਕਦੀ ਬੰਦ ਨਹੀਂ ਹੋਣ। ਕਬੀਰ ਉੱਥੇ ਜਾ ਬੈਠਦਾ ਸੀ। ਇੱਕ ਦਿਨ ਮਾਂ ਨੇ ਡਾਂਟਦੇ ਹੋਇਆ ਕਿਹਾ, ਕਿਸੇ ਦਾ ਕੋਈ ਸੰਬੰਧੀ ਚਲਾਣਾ ਕਰ ਜਾਂਦਾ, ਉਹ ਸ਼ਮਸ਼ਾਨ ਘਾਟ ਤੇ ਜਾਂਦਾ, ਤੂੰ ਰੋਜ਼ ਉੱਥੇ ਪਹੁੰਚ ਜਾਂਦਾ। ਸਤਸੰਗੀ ਕਹਿੰਦੇ ਨੇ, ਤੂੰ ਰੋਜ਼ ਉੱਥੇ ਪਹੁੰਚ ਜਾਂਦਾ, ਉੱਥੇ ਕੀ ਕਰਨਾ? ਡਾਂਟਣ ਦੇ ਲਹਿਜੇ ਦੇ ਵਿੱਚ ਇਹ ਕਬੀਰ ਨੂੰ ਆਖਿਆ। ਕਬੀਰ ਕਹਿੰਦੇ ਨੇ, ਮਾਂ ਉੱਥੇ ਬੜੇ ਮੋਤੀ ਬਿਖਰੇ ਪਏ ਹੁੰਦੇ ਨੇ, ਹੀਰੇ ਬਿਖਰੇ ਪਏ ਹੁੰਦੇ ਨੇ, ਲੋਕੀ ਤੇ ਚੁਣਨਾ ਹੀ ਭੁੱਲ ਜਾਂਦੇ ਨੇ, ਆਪਾਂ ਚੁਣ ਕੇ ਲਿਆਂਦੇ,
1: ਆਪਾਂ ਗਠੜੀ ਬੰਨ ਕੇ ਲਿਆਂਦੇ।
0: ਮਾਂ ਨੇ ਨੱਕ ਚੜਾਈ, ਘਰ ਦੀ ਮੁਫਲਸੀ ਦੂਰ ਹੋਈ ਨਹੀਂ, ਇਹ ਹੀਰੇ ਚੁਣਨ ਜਾਂਦਾ,
1: ਇਹ ਮੋਤੀਆਂ ਦੀ ਪੰਡ ਭਰ ਕੇ ਲਿਆਂਦਾ।
0: ਇੱਕ ਦਿਨ ਪਿੱਛਾ ਕਰ ਲਿਆ,
1: ਜਾ ਕੇ ਦੇਖਿਆ ਲਾਸ਼ਾਂ ਜਲਦੀਆਂ ਪਈਆਂ ਨੇ ਔਰ ਕਬੀਰ ਸਤਨਾਮ ਦੀ ਧੁਨ ਦੇ ਚ ਮਸਤ ਹੈ। ਮੈਂ ਪਹਿਲੇ ਵੀ ਅਰਜ਼ ਕੀਤੀ ਸੀ,
0: ਕਬੀਰ ਪੰਥੀਆਂ ਦਾ ਗੁਰਮੰਤਰ ਹੈ ਸਤਨਾਮ, ਉਹ ਸਤਨਾਮ ਜਪਦੇ ਨੇ। ਕਬੀਰ ਪੰਥੀਆਂ ਨੂੰ ਕਬੀਰ ਪੰਥੀ ਨਹੀਂ ਕਹਿੰਦੇ, ਕਬੀਰ ਪੰਥੀਆਂ ਨੂੰ ਸਤਨਾਮ ਹੀ ਕਹਿੰਦੇ ਨੇ।
1: ਉਹਨਾਂ ਦੇ ਮੰਦਰ ਦੇ ਬਾਹਰ ਵੀ ਲਿਖੇ ਆਉਂਦਾ ਹੈ
0: ਸਤਨਾਮੀ ਮੰਦਰ। ਨਾਗਪੁਰ ਤੋਂ ਲੈ ਕੇ ਬਿਲਾਸਪੁਰ ਤੱਕ ਇਹ ਜਿਹੜੀ ਬੈਲਟ ਹੈ, ਇਹਦੇ ਚ ਗਾਲਵਨ 70-80 ਦੇ ਕਰੇ ਵੀ ਕਬੀਰ ਪੰਥੀਆਂ ਦੇ ਮੰਦਰ ਨੇ, ਜਿਹਨੂੰ ਸਤਨਾਮੀ ਮੰਦਰ ਕਹਿੰਦੇ ਨੇ ਔਰ ਜ਼ਿਆਦਾ ਉਸ ਇਲਾਕੇ ਚ ਰਹਿੰਦੇ। ਸਤਨਾਮ ਦੀ ਧੁੰਨ ਦੇ ਚ ਮਸਤ ਲੀਨ।
1: ਮਾਂ ਨੇ ਮੋਢੇ ਤੇ ਹੱਥ ਲਾਇਆ,
0: ਤੋਤੇ ਕਹਿੰਦਾ ਸੀ
1: ਮੈਂ ਮੋਤੀ ਚੁਣਨ ਜਾਂਦਾ,
0: ਹੀਰੇ ਚੁਣਨ ਜਾਂਦਾ। ਇਹ ਤੂੰ ਹੀਰੇ ਚੁਣ ਰਿਹਾ? ਮਾਂ
1: ਸਤਨਾਮ
0: ਦਾ ਜਪ ਤੈਨੂੰ ਹੀਰਿਆਂ ਤੋਂ ਘੱਟ ਦਿਖਾਈ ਦਿੰਦਾ, ਹੀਰਿਆਂ ਤੋਂ ਵੱਧ ਹੈ, ਹੀਰੇ ਮੈਂ ਕੁਰਬਾਨ ਕਰ ਸਕਦਾ ਇਸ ਤੋਂ, ਹੀਰੇ ਕੀ ਹੁੰਦੇ ਨੇ? ਐਸੋ ਹੀਰਾ ਹਰ ਕੋ ਨਾ,
1: ਇਹ ਤੇ ਮਾਂ ਆਨੰਦ ਹੈ,
0: ਰਸ ਹੈ। ਪਰ ਮਾਂ ਵੀ ਸਿਆਣੀ ਸੀ, ਇਹ ਤੇ ਘਰ ਦੇ ਚ ਵੀ ਕਰ ਸਕਦਾ, ਘਰ ਦੇ ਚ ਵੀ ਕਰ ਸਕਦਾ, ਇੱਥੇ ਆਉਣ ਦੀ ਕੀ ਲੋੜ ਹੈ? ਰੋਜ਼ ਰੋਜ਼ ਇੱਥੇ ਆਉਣ ਦੀ ਕੀ ਲੋੜ ਹੈ?
1: ਘਰ ਦੇ ਚ ਕਰਿਆ ਕਰ।
0: ਮਾਂ ਘਰ ਦੇ ਚ ਕਾਲ ਭੁੱਲ ਜਾਂਦਾ,
1: ਕਾਲ ਭੁੱਲ ਜਾਂਦਾ। ਇਹ ਜਲਦੀਆਂ ਹੋਈਆਂ ਲਾਸ਼ਾਂ ਵੇਖ ਕੇ ਜਦ ਮੈਨੂੰ ਕਾਲ ਚੇਤੇ ਆਉਂਦਾ ਹੈ, ਧਿਆਨ ਅਕਾਲ ਦੇ ਜੁੜ ਜਾਂਦਾ। ਮੈਂ ਆਪਣੇ ਮਨ ਨੂੰ ਸਮਝਾਉਂਦਾ,
0: ਕਹਿਤ ਕਬੀਰ ਸੁਣੋ ਮਨ ਮੇਰੇ, ਇਹੀ ਹਵਾਲ ਹੋਏਗੇ ਤੇਰੇ।
1: ਬੜਾ ਸੋਹਣਾ ਸ਼ਬਦ ਹੈ।
0: ਇੱਥੇ ਮੈਨੂੰ ਕਾਲ ਚੇਤੇ ਆਉਂਦਾ, ਮੈਂ ਇੱਥੇ ਕਾਲ ਨੂੰ ਚੇਤੇ ਕਰਨਾ ਚਾਹੁੰਦਾ,
1: ਔਰ ਜੈਸੇ ਕਾਲ ਚੇਤੇ ਆਉਂਦਾ, ਧਿਆਨ ਅਕਾਲ ਨਾਲ ਜੁੜ ਜਾਂਦਾ, ਸੁਰਤ ਅਕਾਲ ਤੱਕ ਪਹੁੰਚ ਜਾਂਦੀ। ਐਸੋ ਅਸੀਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਫ਼ ਕਹਿੰਦੇ ਨੇ, ਐਲਾਨੀਆਂ ਕਹਿੰਦੇ ਨੇ, ਪਹਿਲਾ ਮਰਨ ਕਵੋ
0: ਅਗਾਂਹ ਕੋ ਤਰ੍ਹਾਂ। ਇੱਕ ਬੱਚਾ ਅਗਰ ਅੱਗੇ ਵੇਖੇ ਤਾਂ ਕੀ ਹੈ? ਜਵਾਨੀ।
1: ਹੋਰ ਜ਼ਰਾ ਅੱਗੇ ਵੇਖੇ ਤਾਂ
0: ਕੀ ਹੈ?
1: ਬੁਢੇਪਾ।
0: ਹੋਰ ਜ਼ਰਾ ਅੱਗੇ ਵੇਖੇ ਤਾਂ ਕੀ ਹੈ? ਕਾਲ।
1: ਇੱਥੇ ਤੱਕ ਮਨੁੱਖ ਤਪੱਸਿਆ ਕਰੇ, ਸਾਧਨਾ ਕਰੇ, ਇਹਦਾ ਧਿਆਨ ਇੱਥੇ ਤੱਕ ਪਹੁੰਚ ਜਾਏ, ਕਾਲ ਦੇ ਚਿੰਤਨ ਨੇ ਅਕਾਲ ਨਾਲ ਜੋੜ ਦੇਣਾ। ਅਗਰ ਗੱਲ ਪਕੜਦੇ ਚਾਹੀਏ ਤਾਂ ਇਤਨੀ ਹੈ, ਮਨੁੱਖ ਉਪਰੋਂ ਉਪਰੋਂ ਬਾਣੀ ਪੜਦਾ ਰਹੇਗਾ
0: ਅਗਰ ਕਾਲ ਤੱਕ ਧਿਆਨ ਨਹੀਂ,
1: ਉਪਰੋਂ ਉਪਰੋਂ ਸੇਵਾ ਕਰਦਾ ਰਹੇਗਾ, ਸਾਰੇ ਧਾਰਮਿਕ ਕਰਮ ਕਰੇਗਾ, ਸਾਵਧਾਨੀ ਨਹੀਂ ਹੋਵੇਗੀ, ਇਕਾਗਰਤਾ ਨਹੀਂ ਹੋਵੇਗੀ। ਬਿਨਾਂ ਕਾਲ ਦੇ ਗਿਆਨ ਤੋਂ, ਬਿਨਾਂ ਕਾਲ ਦੇ ਧਿਆਨ ਤੋਂ ਵਾਹਿਗੁਰੂ ਮੰਤਰ ਜਪਦਿਆਂ ਧਿਆਨ ਨਹੀਂ ਰਹੇਗਾ, ਇਕਾਗਰਤਾ ਨਹੀਂ ਰਹੇਗੀ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੇਤ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਮਹਿਰਾਮਤ ਕਰਨ, ਬਖਸ਼ਿਸ਼ ਕਰਨ, ਧਿਆਨ ਨਿਰਾ ਜਨਮ ਤੇ ਨਾ ਲਾਇਆ। ਬੁੱਢੇ ਵੀ ਜਨਮ ਦਿਨ ਮਨਾਉਂਦੇ ਨੇ, ਜਵਾਨ ਵੀ ਮਨਾਉਂਦੇ, ਇਹ ਤੇ ਪਿੱਛੇ ਜਾ ਰਿਹਾ, ਇਹ ਤੇ ਧਿਆਨ ਪਿੱਛੇ ਚਲਾ ਗਿਆ। ਸੁਰਤ ਕਾਲ ਦਾ ਚਿੰਤਨ ਕਰੇ, ਕਾਲ ਦਾ ਚਿੰਤਨ ਹੀ ਅਕਾਲ ਦਾ ਚਿੰਤਨ ਬਣ ਜਾਏਗਾ। ਪਹਿਲਾ ਮਰਨ ਕਵੋ, ਸਿਰਫ ਇੱਕ ਲਾਸ਼ ਵੇਖ ਕੇ, ਇੱਕ ਬੁੱਢੇ ਨੂੰ ਵੇਖ ਕੇ ਮਹਾਤਮਾ ਬੁੱਧ ਦਾ ਧਿਆਨ ਕਾਲ ਤੇ ਪਹੁੰਚ ਗਿਆ, ਮੌਤ ਤੇ ਪਹੁੰਚ ਗਿਆ। ਇਤਨੀ ਗੱਲ ਨੇ ਉਸਨੂੰ ਬੈਰਾਗੀ ਕਰ ਦਿੱਤਾ। ਜਿਵੇਂ ਸ਼ਮਸ਼ਾਨ ਗਾੜ ਵਿੱਚ ਕਰੀਬਨ ਕਰੀਬਨ 90% ਲੋਕ ਤੇ ਬੈਰਾਗੀ ਹੋ ਜਾਂਦਾ, ਹਿਰਦਾ ਬੈਰਾਗੀ ਹੋ ਜਾਂਦਾ। ਇਤਨਾ ਪਾਠ ਕੀਤਾ, ਇਤਨਾ ਕਥਾ ਕੀਰਤਨ ਜੋ ਹੈ ਸੁਣਿਆ, ਕਦੀ ਮਨ ਇਤਨਾ ਬੈਰਾਗੀ ਨਾ ਹੋਇਆ ਜੋ ਸ਼ਮਸ਼ਾਨ ਗਾੜ ਵਿੱਚ ਹੋ ਜਾਂਦਾ। ਜੋ ਆਪਣੇ ਅਜ਼ੀਜ਼ ਅਕਾਰ ਸੰਬੰਧੀ ਨੂੰ ਜਲਦਿਆਂ ਵੇਖ ਕੇ ਮਨ ਬੈਰਾਗੀ ਹੋ ਜਾਂਦਾ, ਔਰ ਬੈਰਾਗ ਸਾਰੇ ਵਿਕਾਰਾਂ ਨੂੰ ਧੋ ਦਿੰਦਾ। ਕਹਿਤ ਕਬੀਰ ਭਗਤ ਕਰ ਪਾਇਆ, ਸਾਹਿਬ ਕਹਿ ਦਿੱਤਾ ਬਿਨ ਬੈਰਾਗ ਨਾ ਛੋਟ ਸਮਾਇਆ, ਨਹੀਂ ਛੁੱਟਦੀ, ਬਿਨਾਂ ਬੈਰਾਗ ਤੋਂ ਖੇਡ ਬਣੇਗੀ ਨਹੀਂ। ਤੇ ਬੈਰਾਗ ਹੁੰਦਾ ਕਾਲ ਨੂੰ ਵੇਖ ਕੇ। ਦੂਜਾ ਵੀ ਅਗਰ ਨਿਕਟਵਰਤੀ ਹੋਵੇ, ਨਿਕਟਵਰਤੀ ਦਾ ਕਾਲ, ਨਿਕਟਵਰਤੀ ਦੀ ਮੌਤ ਆਪਣੀ ਮੌਤ ਪ੍ਰਤੀਤ ਹੋਣ ਲੱਗ ਪੈਂਦੀ ਹੈ। ਲੇਕਿਨ ਜੋ ਬਹੁਤ ਗਹਿਰੀ ਸੋਝ ਬੋਝ ਰੱਖਣ ਵਾਲਾ ਹੈ, ਉਹ ਤੇ ਆਪਣੇ ਮਨ ਨੂੰ ਇੰਝ ਸਮਝਾ ਸਕਦਾ ਹੈ, ਪਾਰੋ ਸੀ ਕੇ ਜੋ ਹੋਆ ਤੂੰ ਆਪਣੇ ਵੀ ਜਾ। ਦ੍ਰਿਸ਼ਟੀ ਜਿਸਦੀ ਕਾਲ ਤੱਕ ਪਹੁੰਚ ਗਈ, ਇਸ ਮਨੁੱਖ ਤੋਂ ਕੁਝ ਵੀ ਗਲਤ ਨਹੀਂ ਹੋਵੇਗਾ, ਇਸ ਮਨੁੱਖ ਤੋਂ ਕੁਝ ਵੀ ਪਾਪ ਨਹੀਂ ਹੋਵੇਗਾ, ਇਸ ਮਨੁੱਖ ਤੋਂ ਕੁਝ ਵੀ ਅਪਰਾਧ ਨਹੀਂ ਹੋਵੇਗਾ। ਇਹ ਬੜਾ ਸੰਭਲ ਕੇ ਰਹੇਗਾ। ਜਿਵੇਂ ਸ਼ਮਸ਼ਾਨ ਘਾਟ ਦੇ ਵਿੱਚ ਮਨੁੱਖ ਸੰਭਲਿਆ ਹੁੰਦਾ ਹੈ, ਫਜ਼ੂਲ ਦੀਆਂ ਗੱਲਾਂ ਨੇ, ਫਜ਼ੂਲ ਦਾ ਅਨਰਥ ਦਾ ਬੋਲ ਚਾਲ ਵੀ ਨਹੀਂ, ਔਰ ਫਜ਼ੂਲ ਦੇ ਵਿਕਾਰ ਵੀ ਮਨ ਦੇ ਵਿੱਚ ਨਹੀਂ, ਇਸ ਤਰ੍ਹਾਂ ਦਾ ਉਹਦੇ ਲਈ ਸਾਰਾ ਸੰਸਾਰ ਬਣ ਜਾਏਗਾ, ਆਪਣੇ ਆਪ ਨੂੰ ਸੰਭਲ ਕੇ ਚਲਾਏਗਾ। ਔਰ ਉਹਦਾ ਧਿਆਨ ਕਾਲ ਤੱਕ ਪਹੁੰਚਦਿਆਂ ਹੀ ਅਕਾਲ ਤੱਕ ਪਹੁੰਚ ਜਾਏਗਾ, ਸੰਸਾਰ ਤੇ ਆਇਆ ਉਹਦਾ ਸਫਲ ਹੋ ਜਾਏਗਾ। ਐਸੇ ਮਨੁੱਖ ਨੂੰ ਕਾਲ ਦਾ ਭੈ ਦੇ ਕੇ ਭੈਭੀਤ ਨਹੀਂ ਕੀਤਾ ਜਾ ਸਕਦਾ, ਕਿਉਂਕਿ ਸੁਰਤ ਅਕਾਲ ਤੱਕ ਪਹੁੰਚ ਗਈ। ਔਰ ਇਸ ਤਰ੍ਹਾਂ ਦੇ ਲੋਕ ਹੀ ਜੀਵਨ ਮੁਕਤ ਹੁੰਦੇ ਨੇ। ਪ੍ਰਭ ਕੀ ਆ ਗਿਆ ਆਤਮ ਹਿਤਾਵੇ, ਜੀਵਨ ਮੁਕਤ ਸੋ ਕਾਵੇ। ਉਹ ਜੀਵਦਿਆਂ ਜੀ ਮੁਕਤ ਹੋ ਜਾਂਦਾ। ਕਹਿਤ ਕਬੀਰ ਜੋ ਹਰ ਦਿਆਵੇ, ਜੀਵਤ ਬੰਧਨ ਤੋਰੇ। ਸਤਿਗੁਰ ਇਸ ਤਰ੍ਹਾਂ ਦੀ ਅਵਸਥਾ ਇਸੇ ਜੀਵਨ ਦੇ ਵਿੱਚ ਸਾਡੀ ਬਣਾ ਦੇਣ, ਤਾਂ ਕਿ ਬਾਰ ਬਾਰ ਕਾਲ ਦੇ ਵਸ ਨਾ ਪਈਏ। ਜਨਮ ਦੇ ਵਸ ਜੋ ਪੈ ਰਿਹਾ ਹੈ, ਕਾਲ ਦੇ ਵਸ ਪਏਗਾ। ਪਰ ਇਸੇ ਜੀਵਨ ਦੇ ਵਿੱਚ ਜਿਹਦੀ ਦ੍ਰਿਸ਼ਟੀ ਕਾਲ ਤੱਕ ਪਹੁੰਚ ਗਈ ਹੈ, ਉਹ ਕਾਲ ਦੇ ਵਸ ਨਹੀਂ ਪਏਗਾ, ਅਕਾਲ ਦੇ ਵਿੱਚ ਲੀਨ ਹੋ ਜਾਏਗਾ। ਉਸੇ ਨੂੰ ਕਿਹਾ ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ। ਬਾਕੀ ਕੱਲ ਗਾਲਬਨ 15 ਤਰੀਕ ਤੱਕ ਦਾਸ ਨੇ ਤੁਹਾਡੇ ਚਰਨ ਪਰਸਣੇ ਨੇ। ਗਿਲਾ ਹੈ ਬਹੁਤ ਸਾਰੀਆਂ ਸੰਗਤਾਂ ਦਾ, ਵੈਦਕੀ ਟਾਈਮ ਥੋੜਾ ਹੈ, ਪਰ 400 ਸਾਲਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਮਹਿਮਾ ਭਰਾ ਇਹ ਪੁਰਬ ਸਾਰੀ ਦੁਨੀਆਂ ਚ ਮਨਾਇਆ ਜਾ ਰਿਹਾ। 2-2, 4-4 ਦਿਨ ਦਾਸ ਨੇ ਵੱਖ ਵੱਖ ਮੁਲਕਾਂ ਚ, ਵੱਖ ਵੱਖ ਸ਼ਹਿਰਾਂ ਚ ਦਿੱਤੇ ਹੋਏ ਨੇ। ਤੋ ਇਸ ਤਰ੍ਹਾਂ ਦੀ ਕੋਈ ਭੱਜ ਦੌੜ ਹੈ, ਇਤਨੀ ਸੇਵਾ 15 ਤਰੀਕ ਤੱਕ ਤੁਹਾਡੇ ਚਰਨ ਪਰਸਾਂਗੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣੇ ਇਸ ਗਿਆਨ ਦੇ ਸਾਗਰ ਦੇ ਚੋਂ, ਖਜ਼ਾਨੇ ਦੇ ਚੋਂ ਜੋ ਜੋ ਦਾਤ ਬਖਸ਼ਿਸ਼ ਕਰਨਗੇ, ਤੁਝ ਬੁੱਧੀ ਅਨੁਸਾਰ ਤੁਹਾਡੇ ਸਾਹਮਣੇ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰਦਾ ਰਹਾਂਗਾ।
2: ਹੇ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮਾ ਮਿੱਤਰੰ ਤਜੰਤ ਸਤਰੰ ਦ੍ਰਿਣੰਤ ਅਨਿਕ ਮਾਇਆ ਵਿਸਤੀਰਨੇ ਆਵੰਤ ਜਾਵੰਤ ਥਕੰਤ ਜੀਆ ਦੁੱਖ ਸੁਖ ਬਹੁ ਭੋਗਣੇ ਭਰਮ।

ਹੱਡੀਆਂ ਦੇ ਉੱਤੇ ਚੜਿਆ ਹੋਇਆ ਮਾਸ, ਮਾਸ ਦੇ ਉੱਤੇ ਚੜੀ ਹੋਈ ਚਰਬੀ, ਔਰ ਚਰਬੀ ਦੇ ਉੱਤੇ ਲਿਪਟੀ ਹੋਈ ਹੈ ਖਲੜੀ, ਹੋਰ ਕੀ ਆ ਤੂੰ? ਹੱਡੀਆਂ ਦਾ ਮਾਣ, ਜੋਬਨ ਜਵਾਨੀ ਦਾ ਮਾਣ, ਹੱਡੀਆਂ ਦਾ ਮਾਣ, ਮਾਸ ਦਾ ਮਾਣ, ਮਿੰਜ ਦਾ ਮਾਣ, ਔਰ ਖਲੜੀ ਦਾ ਮਾਣ, ਇਸ ਤੋਂ ਇਲਾਵਾ ਔਰ ਹੈ ਕੀ? ਇੱਕ ਆਇਆ ਤੇ ਇਤਨੀ ਨਾਪਾਕ ਹੈ, ਕੋਈ ਵੀ ਪਵਿੱਤਰ ਚੀਜ਼ ਇਸ ਨਾਲ ਛੂ ਜਾਏ ਮੈਲੀ ਹੋ ਜਾਂਦੀ। ਔਰ ਇਸ ਕਾਇਆ ਦਾ ਹੰਕਾਰ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਕਰਪੂਰ ਬਹੁ ਸੁਗੰਧਾ ਪਰਸ ਮਾਨਕ ਦੇਹੰ ਮਲੀਣੰ ਮਜਾ ਰੁਦਰ ਦੁਰਗੰਧਾ ਨਾਨਕ ਅਥ ਗਰਵੇਣ ਅੱਗਿਆ ਲੜੋ। ਕਪੂਰ ਤੇ ਚੰਦਨ ਜੈਸੀਆਂ, ਫੁੱਲਾਂ ਜੈਸੀਆਂ ਪਵਿੱਤਰ ਵਸਤੂਆਂ ਮਨੁੱਖੀ ਤਨ ਨਾਲ ਛੂੰਹਦੇ ਹਾਂ, ਸਪਰਸ਼ ਕਰਦੇ ਹਾਂ, ਮੈਲੀਆਂ ਹੋ ਜਾਂਦੀਆਂ ਨੇ। ਮਜਾ ਰੁਦਰ ਦੁਰਗੰਧਾ ਨਾਨਕ ਅਥ ਗਰਵੇਣ ਅੱਗਿਆ ਲੜੋ ਹੈ ਕਿ ਦੁਰਗੰਧ, ਖੂਨ, ਮਿੰਡ, ਮਾਸ, ਖਲੜੀ। ਅਗਿਆਨੀ ਐਵੇਂ ਹੀ ਤਨ ਦਾ ਅਹੰਕਾਰ ਕਰਦਾ ਹੈ, ਜੋ ਬੰਦਾ ਅਹੰਕਾਰ ਕਰਦਾ ਹੈ, ਫਿਰ ਧਨ ਦਾ ਅਹੰਕਾਰ। ਧਨਵੰਤਾ ਹੋਏ ਕਿਆ ਕੋ ਗਰਵੇ, ਜਾਂ ਸਭ ਕੁਛ ਤਿਸਕਾ ਦੀਆ ਦਰਵੇ। ਪੁਰਖਾ, ਈਸ਼ਵਰ ਵਸੀਲਾ ਨਾ ਬਣੇ, ਧਨ ਕਿੱਥੇ? ਉਸਦੇ ਵਸਾਹਿਲ ਨਾਲ ਹੀ ਸਭ ਕੁਛ ਪ੍ਰਾਪਤ ਹੁੰਦਾ ਹੈ। ਔਰ ਸਭ ਤੋਂ ਵੱਡਾ ਵਸੀਲਾ ਹੈ ਇਹ ਤਨ, ਔਰ ਤਨ ਉਸਦੀ ਦੇਣ ਹੈ, ਇਹ ਦਿਮਾਗ ਉਸਦੀ ਦੇਣ ਹੈ, ਔਰ ਜੇ ਤਨ ਤੇ ਮਨ ਦੇ ਆਸਰੇ ਤੇ ਤੂੰ ਧਨ ਇਕੱਠਾ ਕਰ ਲਿਆ ਤਾਂ ਵਸੀਲਾ ਤੇ ਪ੍ਰਭੂ ਹੈ, ਵਸੀਲਾ ਤੇ ਪਰਮਾਤਮਾ ਹੈ। ਪਰ ਧਨ ਦਾ ਅਹੰਕਾਰ ਸਦਾ ਪ੍ਰਭਤਾ, ਇਸਦਾ ਅਹੰਕਾਰ ਅਗਾਂਹ ਚਲੀਏ ਤਾਂ ਅਹੰਕਾਰ ਨੂੰ ਬੈਠਣ ਵਾਸਤੇ ਕੋਈ ਗੁਣਾਂ ਦਾ ਸਿੰਘਾਸਣ ਚਾਹੀਦਾ। ਦਾਨ ਦਾ ਅਹੰਕਾਰ, ਗਿਆਨ ਦਾ ਅਹੰਕਾਰ, ਸੇਵਾ ਦਾ ਅਹੰਕਾਰ, ਬੜੇ ਨਵੇਂ ਤੋਂ ਨਵੇਂ ਸਿੰਘਾਸਣ ਅਹੰਕਾਰ ਆਪਣੇ ਬੈਠਣ ਲਈ ਬਣਾਈਦਾ, ਬਣਾਈ ਜਾਂਦਾ, ਬਣਾਈ ਜਾਂਦਾ, ਬਣਾਈ ਜਾਂਦਾ। ਔਰ ਗੁਣਾਂ ਦੇ ਆਸਰੇ ਤੇ ਬੈਠ ਕੇ ਇਹ ਪ੍ਰਸੰਨ ਬੜਾ ਆਉਂਦਾ, ਕਿਉਂਕਿ ਜਗਤ ਤੋਂ ਜਸ ਮਿਲਦਾ ਹੈ, ਜਗਤ ਤੋਂ ਮਾਣ ਮਿਲਦਾ ਹੈ। ਉਹ ਮਾਣ ਇਸਦੇ ਅਹੰਕਾਰ ਨੂੰ ਹੋਰ ਵਧਾਉਂਦਾ, ਹੋਰ ਵਧਾਉਂਦਾ। ਦੇਖਣ ਵਿੱਚ ਆਇਆ ਧਨ ਹੈ ਤਾਂ ਧਨ ਤੇ ਅਹੰਕਾਰ ਬੈਠ ਗਿਆ, ਫਿਰ ਧਨ ਦਾ ਤਿਆਗ ਹੈ ਤਾਂ ਤਿਆਗ ਤੇ ਅਹੰਕਾਰ ਖੜਾ ਹੋ ਗਿਆ, ਹੁਣ ਤਿਆਗ ਦਾ ਅਹੰਕਾਰ। ਸਤਾ ਕੋਲ ਹੈ, ਸਤਾ ਦਾ ਅਹੰਕਾਰ, ਸਤਾ ਦਾ ਤਿਆਗ ਕਰ ਦਿੱਤਾ ਹੈ, ਹੁਣ ਤਿਆਗ ਦਾ ਅਹੰਕਾਰ। ਐਸਾ ਅਕਸਰ ਦੇਖਣ ਨੂੰ ਮਿਲਦਾ। ਪਹਿਲੇ ਜੋ ਕੋਲ ਹੈ ਉਸਦਾ ਅਹੰਕਾਰ, ਫਿਰ ਜੋ ਕੋਲ ਹੈ ਉਸਦਾ ਤਿਆਗ ਕੀਤਾ ਹੈ, ਉਸ ਤਿਆਗ ਦਾ ਅਹੰਕਾਰ। ਅਹੰਕਾਰ ਨਵੇਂ ਤੋਂ ਨਵੇਂ ਰਸਤੇ ਲੱਭਦਾ ਹੈ, ਔਰ ਅਹੰਕਾਰ ਤੋਂ ਬਚਣਾ ਔਖਾ। ਜਿਹੜਾ ਸਿੰਘਾਸਣ ਵੀ ਅਸੀਂ ਨਿਰੰਕਾਰ ਨੂੰ ਬਿਠਾਉਣ ਲਈ ਬਣਾਉਂਦੇ ਹਾਂ, ਅਹੰਕਾਰ ਬੈਠ ਜਾਂਦਾ ਹੈ। ਦਾਨ ਦਾ ਸਿੰਘਾਸਣ ਬੜਾ ਸੋਹਣਾ ਬਣਾਇਆ ਸੀ, ਭਗਵਾਨ ਆ ਕੇ ਬੈਠੇ, ਨਿਰੰਕਾਰ ਆ ਕੇ ਬੈਠੇ, ਅਹੰਕਾਰ ਆ ਕੇ ਬੈਠ ਜਾਂਦਾ। ਸੇਵਾ ਕਰ ਰਹੇ ਸੀ ਤਾਂ ਕਿ ਸੇਵਾ ਦੇ ਸਿੰਘਾਸਣ ਤੇ ਪ੍ਰਭੂ ਆ ਕੇ ਬੈਠੇ, ਨਹੀਂ ਅਹੰਕਾਰ ਆ ਕੇ ਬੈਠ ਗਿਆ। ਸਿਮਰਨ ਮਾਲਾ ਦੇ ਰਾਹੀਂ, ਰਸਨਾ ਦੇ ਨਾਲ ਜਪ ਦੇ ਰਾਹੀਂ ਆਰੰਭ ਕੀਤਾ, ਤਾਂ ਕਿ ਇਹ ਜਪ

ਤੇ ਮਾਲਾ ਦਾ ਫਿਰਨਾ ਪ੍ਰਭੂ ਪ੍ਰਾਪਤੀ ਦਾ ਸਾਧਨ ਬਣ ਜਾਇਆ, ਪਰ ਇਸ ਤੇ ਵੀ ਅਹੰਕਾਰ ਖੜਾ ਹੋ ਗਿਆ। ਅਹੰਕਾਰੀ ਨੂੰ ਦੂਸਰੇ ਤੁੱਛ ਪ੍ਰਤੀਤ ਆਉਂਦੇ ਨੇ। ਅਹੰਕਾਰੀ ਆਪਣੇ ਆਪ ਨੂੰ ਮਹਾਨ ਸਮਝਦਾ ਹੈ, ਔਰ ਕਈ ਦਫਾ ਅਹੰਕਾਰ ਇਤਨੀ ਚਰਮ ਸੀਮਾ ਤੇ ਪਹੁੰਚਦਾ ਹੈ, ਉਹਦੀ ਦ੍ਰਿਸ਼ਟੀ 'ਚ ਨਿਰੰਕਾਰ ਵੀ ਕੁਛ ਨਹੀਂ। ਉਹ ਸਵੈਮ ਦਾਵਾ ਕਰ ਉੱਠਦਾ ਹੈ, ਮੈਂ ਹੀ ਨਿਰੰਕਾਰ, ਮੈਂ ਹੀ ਨਿਰੰਕਾਰ ਦਾਵਾ ਕੀਤਾ ਸੀ ਹਰਨਾਥ ਕ੍ਰਿਸ਼ਨ ਨੇ, ਮੈਂ ਪਰਮਾਤਮਾ, ਕੌਣ ਆਉਂਦਾ ਹੈ ਪਰਮਾਤਮਾ। ਦਾਵਾ ਕੀਤਾ ਸੀ ਨਮਰੂਦ ਨੇ, ਮੈਂ ਹਾਂ ਖੁਦਾ, ਕੌਣ ਆਉਂਦਾ ਖੁਦਾ। ਅਹੰਕਾਰੀ ਆਪਣੇ ਤੋਂ ਵੱਡਾ ਕਿਸੇ ਨੂੰ ਵੀ ਮੰਨਣ ਨੂੰ ਤਿਆਰ ਨਹੀਂ। ਇਸ ਵਾਸਤੇ ਅਹੰਕਾਰੀ ਦਾ ਸਿਰ ਝੁਕਦਾ ਹੀ ਨਹੀਂ, ਝੁਕਦਾ ਹੀ ਨਹੀਂ, ਆਕੜਿਆ ਰਹਿੰਦਾ ਸਿਰ। ਔਰ ਉਸਦੇ ਸਾਹਮਣੇ ਮਾਤਾ ਛੋਟੀ ਹੈ, ਪਿਤਾ ਛੋਟਾ ਹੈ, ਗੁਰੂ ਛੋਟਾ ਹੈ, ਪ੍ਰਭੂ ਛੋਟਾ ਹੈ, ਕੋਈ ਵੀ ਵੱਡਾ ਨਹੀਂ। ਸਿਰਫ ਉਹ ਖੁਦ ਵੱਡਾ ਬਣਦਾ ਹੈ, ਔਰ ਵੱਡਾ ਹੋ ਕੇ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ। ਸਾਰੀ ਭੱਜ ਦੌੜ ਅਹੰਕਾਰ ਲਈ ਹੈ, ਨਿਰੰਕਾਰ ਲਈ ਨਹੀਂ। ਕਿਸ ਤਰ੍ਹਾਂ ਮੈਂ ਸਾਰੇ ਲੋਕਾਂ ਦੀਆਂ ਨਿਗਾਹਾਂ ਦਾ ਮਰਕਜ਼ ਬਣ ਜਾਵਾਂ, ਕੇਂਦਰ ਬਣ ਜਾਵਾਂ, ਹਰ ਇੱਕ ਦੀ ਨਿਗਾਹ ਮੇਰੇ ਦੇ ਟਿੱਕੇ, ਔਰ ਹਰ ਇੱਕ ਦਾ ਮਾਣ ਮੈਂ ਹੋ ਜਾਵਾਂ, ਮੇਰੇ ਤੇ ਮਾਣ ਕਰਨ, ਔਰ ਇਸ ਤਰ੍ਹਾਂ ਮੇਰਾ ਅਹੰਕਾਰ ਸ਼ਿਖਰ ਤੇ ਪਹੁੰਚੇ। ਸਾਰੀ ਭੱਜ ਦੌੜ ਅਹੰਕਾਰ ਦੀ ਹੈ। ਇੰਜ ਕਹਿ ਲਈਏ, ਯਾਤਰਾਵਾਂ ਤੇ ਦੋ ਹੀ ਨੇ, ਅਹੰਕਾਰ ਦੀ ਯਾਤਰਾ, ਨਿਰੰਕਾਰ ਦੀ ਯਾਤਰਾ। ਨਿਰੰਕਾਰ ਦੀ ਯਾਤਰਾ ਆਰੰਭ ਆਉਂਦੀ ਹੈ, ਤੂੰ ਹੈ, ਤੂੰ ਹੈ, ਤੂੰ ਹੈ, ਤੂੰ ਹੈ। ਅਹੰਕਾਰ ਦੀ ਯਾਤਰਾ ਆਰੰਭ ਆਉਂਦੀ ਹੈ, ਮੈਂ ਹਾਂ, ਮੈਂ ਹਾਂ, ਮੈਂ ਹਾਂ, ਮੈਂ ਹਾਂ, ਮੈਂ ਹਾਂ, ਇਹ ਜਨਮ ਮਰਨ ਦਾ ਕਾਰਨ ਬਣ ਜਾਂਦੀ ਹੈ। ਤੂੰ ਹੈ, ਤੂੰ ਹੈ, ਤੂੰ ਹੈ, ਇਹ ਜਨਮ ਮਰਨ ਨੂੰ ਮਿਟਾ ਕੇ ਪ੍ਰਭੂ ਦਾ ਰੂਪ ਬਣਾ ਦਿੰਦੀ ਹੈ। ਬੂੰਦ ਸਾਗਰ ਵਿੱਚ ਲੀਨ ਹੋ ਜਾਂਦੀ ਹੈ, ਈਸ਼ਵਰ ਦਾ ਰੂਪ ਹੋ ਜਾਂਦਾ ਹੈ ਮਨੁੱਖ। ਭਗਤ ਕਬੀਰ ਕਹਿੰਦੇ ਨੇ, ਤੂੰ ਤੂੰ ਕਰਤਾ ਤੂੰ ਭਇਆ, ਮੁਝ ਮੇ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖਾ ਤਤ ਤੂੰ। ਤੂੰ ਹੈ, ਤੂੰ ਹੈ, ਤੂੰ ਹੈ, ਇਸ ਬਿਰਤੀ ਨੇ, ਇਸ ਜਪ ਨੇ ਤੇਰਾ ਹੀ ਰੂਪ ਬਣਾ ਦਿੱਤਾ। ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਬਏ ਹੈ, ਕੋਈ ਨਾ ਸਕੇ ਪਛਾਣੀ। ਤੂੰ ਹੈ, ਤੂੰ ਹੈ, ਤੂੰ ਹੈ, ਇਸਨੇ ਭਗਵਾਨ ਦਾ ਰੂਪ ਬਣਾ ਦਿੱਤਾ। ਮੈਂ ਹਾਂ, ਮੈਂ ਹਾਂ, ਮੈਂ ਹਾਂ, ਇਹ ਸ਼ੈਤਾਨ ਦਾ ਰੂਪ ਬਣਾ ਦਿੰਦਾ। ਸ਼ੈਤਾਨ ਹੀ ਹੈ ਉਹ ਜਿਸਦਾ ਸਭ ਕੁਛ ਅਹੰਕਾਰ ਆਸ਼ਰਿਤ ਖੜਾ ਹੈ। ਭਗਵਾਨ ਦਾ ਰੂਪ ਹੈ ਜਿਸਦੇ ਰੋਮ ਰੋਮ ਵਿੱਚ, ਜਿਹਦੀਆਂ ਸਾਰੀਆਂ ਕਿਰਿਆਵਾਂ ਵਿੱਚ ਭਗਵਤ ਦੀ ਪ੍ਰਦਰਸ਼ਿਤ, ਭਗਵਤ ਦੀ ਨੁਮਾਇਸ਼ ਹੋ ਰਹੀ ਹੈ, ਪਰਮਾਤਮਾ ਹੀ ਪ੍ਰਗਟ ਹੋ ਰਿਹਾ। ਸ਼੍ਰੀ ਰਵਿਦਾਸ ਸਹੀ ਕਹਿ ਰਹੇ ਨੇ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਜਦ ਮੈਂ ਸੀ ਤੂੰ ਨਹੀਂ ਸੀ, ਹੁਣ ਤੂੰ ਹੈ ਮੈਂ ਨਹੀਂ। ਤੇ ਤੂੰ ਤੇ ਮੈਂ ਦੋਵੇਂ ਇੱਕੋ ਸਿੰਘਾਸਣ ਤੇ ਨਹੀਂ ਬੈਠ ਸਕਦੇ। ਮਹਾਰਾਜ ਦੀ ਬਾਣੀ ਦਾ ਫਰਮਾਨ, ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਵੇਂ ਨਾ ਵਸੇ ਇੱਕ ਥਾਂ ਹੈ। ਤੇ ਮੈਂ ਤੇ ਤੂੰ ਦੋਵੇਂ ਇਕੱਠੇ ਨਹੀਂ ਰਹਿ ਸਕਦੇ, ਜਾਂ ਤੂੰ ਹੈ ਜਾਂ ਮੈਂ ਹਾਂ।

0: ਅਹੰਕਾਰੀ ਦੀ ਸਾਰੀ ਸਾਧਨਾ ਹੈ, ਮੈਂ ਹਾਂ ਉਹਦੀ ਸਾਰੀ ਭੱਜ ਦੌੜ, ਉਹਦੀ ਸਾਰੀ ਕਿਰਿਆ, ਉਹਦੀ ਸਾਰੀ ਤਪੱਸਿਆ, ਉਹਦੀ ਸਾਰੀ ਮਿਹਨਤ। ਇਸ ਕਾਰਨ ਹੋ ਰਹੀ ਹੈ ਮੈਂ ਪਰ ਵਿਨਮਰ ਮਨੁੱਖ ਦਾ, ਸੰਤ ਦਾ ਸਭ ਕੁਛ ਤੂੰ ਹਾਸਲ ਹੈ, ਤੂੰ ਹੀ ਹੈ। ਉੱਥੇ ਮੈਂ ਦੀ ਕੋਈ ਚਿੰਗਾਰੀ ਨਹੀਂ ਰਹਿੰਦੀ ਜਿਸ ਵਿੱਚ ਗੁਣ ਭਸਮ ਹੋ ਜਾਂਦੇ ਨੇ। ਬਸ ਤੂੰ ਹੀ। ਇੱਕ ਆਲਮ ਦਾ ਕਹਿਣਾ ਹੈ, ਅਜ ਰਾਹ ਚੋਨਾਰ ਕਿ ਸਲਾਮਤ ਨਾ ਕੁਨਤ, ਇਸ ਢੰਗ ਨਾਲ ਚੱਲ ਰਸਤੇ ਵਿੱਚ ਕਿ ਕਿਸੇ ਦਾ ਸਿਰ ਮਜਬੂਰਨ ਨਾ ਚੁੱਕੇ, ਇਤਨਾ ਆਕੜ ਕੇ ਨਾ ਚੱਲ। ਬਾ ਖਲਕ ਚੋਨਾ ਜੀ ਕਿ ਕਿਆਮਤ ਨਾ ਕੁਨਤ, ਖਲਕਤ ਵਿੱਚ ਇਸ ਢੰਗ ਨਾਲ ਰਹਿ ਕਿ ਤੇਰੇ ਰਹਿਣ ਦੇ ਨਾਲ ਕਿਆਮਤ ਨਾ ਹੋਵੇ। ਦਰ ਮਸਜਿਦ ਗਰ ਰਵੀ ਕੇ ਚੋਨਾ ਜਾਉ ਕੇ ਤੋਰਾ, ਦਰਪੇਸ਼ ਨਾ ਖੁਆਨੰਦ ਉਹ ਇਮਾਮਦ ਨਾ ਕੁਨਦ, ਜੇ ਕਿਧਰੇ ਇਬਾਦਤ ਕਰਨ ਨੂੰ ਤੇਰਾ ਜੀ ਕਰੇ ਤੋ ਨਮਾਜ਼ੀਆਂ ਦੇ ਪਿੱਛੇ ਹੋ ਕੇ ਨਮਾਜ਼ ਪੜੀ, ਕਿਧਰੇ ਅੱਗੇ ਹੋ ਕੇ ਨਹੀਂ। ਐਸਾ ਨਾ ਹੋਵੇ ਕਿ ਤੇਰੇ ਅੰਦਰ ਇਮਾਮ ਬਣਨ ਦਾ ਚਾਅ ਪੈਦਾ ਹੋ ਜਾਏ ਔਰ ਨਮਾਜ਼ ਪੜ੍ਹਦਿਆਂ ਮਸਜਿਦ ਵਿੱਚ ਵੀ ਤੂੰ ਕਹਿ ਉੱਠੇ ਕਿ ਮੈਂ ਹੀ ਸਭ ਤੋਂ ਵੱਡਾ। ਅਕਸਰ ਧਾਰਮਿਕ ਮੰਦਰਾਂ ਦੇ ਵਿੱਚ ਵੀ ਤੇ ਲੋਕੀ ਪ੍ਰਧਾਨਗੀ ਲੱਭਦੇ ਨੇ ਕਿ ਪ੍ਰਧਾਨ ਤੇ ਪਰਮਾਤਮਾ ਹੈ, ਜਾਂ ਫਿਰ ਜਿਸ ਦਾ ਮਿਟ ਗਿਆ ਸਾਰਾ ਅਹੰਕਾਰ ਉਹ ਪ੍ਰਧਾਨ ਹੋ ਸਕਦਾ ਹੈ। ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾਂਕਾ ਮਿਟੇ ਅਭਿਮਾਨ, ਜੋ ਸੰਗਤ ਦੇ ਚਰਨਾਂ ਦੀ ਖਾਕ ਹੋ ਗਿਆ ਮਸਤਕ ਦਾ ਤਿਲਕ ਤੇ ਫਿਰ ਉਹੀ ਬਣਦਾ ਹੈ। ਪਰ ਜੋ ਪਹਿਲੇ ਹੀ ਮਸਤਕ ਦੇ ਤੇ ਅਸਵਾਰ ਹੋ ਕੇ ਬੈਠਾ ਹੈ, ਸ਼ਾਇਦ ਉਸਨੂੰ ਮਖਲੂਕ ਦੇ ਕਦਮਾਂ ਵਿੱਚ ਵੀ ਜੋ ਹੈ ਥਾਂ ਨਾ ਮਿਲੇ, ਪਰ ਅਹੰਕਾਰੀ ਤੇ ਸਿਰ ਤੇ ਬੈਠਣ ਦੀ ਕੋਸ਼ਿਸ਼ ਕਰਦਾ ਹੈ। ਅਹੰਕਾਰੀਆਂ ਦੇ ਆਸਣ ਸਿੰਘਾਸਣ ਲੋਕਾਂ ਦੇ ਸਿਰ ਦੇ ਉੱਤੇ ਹੀ ਹੁੰਦੇ ਨੇ। ਸਾਰੀ ਰਾਜਨੀਤੀ, ਸਾਰੀ ਸਤਾ ਅਹੰਕਾਰ ਆਸ਼ਰਿਤ ਤੇ ਹੈ ਔਰ ਅਹੰਕਾਰੀ ਸਿਰਾਂ ਤੇ ਹੀ ਤੇ ਬੈਠਦਾ ਹੈ। ਕਈ ਦਫ਼ਾ ਸਿਰ ਹਿੱਲ ਜਾਂਦੇ ਨੇ, ਇਹ ਥੱਲੇ ਗਿੜਦਾ ਹੈ। ਇਸ ਵਾਸਤੇ ਕਹਿੰਦੇ ਨੇ ਗਰੂਰ ਕਾ ਸਿਰ ਨੀਚਾ, ਆਖਿਰ ਜੋ ਲੋਕਾਂ ਦੇ ਸਿਰ ਝੁਕਾਉਣਾ ਚਾਹੁੰਦਾ ਹੈ ਇੱਕ ਦਿਨ ਇਸਦਾ ਸਿਰ ਨੀਵਾਂ ਹੋ ਕੇ ਰਹਿ ਜਾਂਦਾ ਹੈ, ਅਹੰਕਾਰੀ ਸ਼ਰਮਸਾਰ ਹੋ ਕੇ ਰਹਿ ਜਾਂਦਾ ਹੈ। ਇਸ ਵਾਸਤੇ ਅਹੰਕਾਰ ਪਰਮਾਤਮਾ ਦੇ ਵਿਚਕਾਰ ਇੱਕ ਬਹੁਤ ਵੱਡੀ ਦੀਵਾਰ ਹੈ। ਸਾਰੀ ਧਾਰਮਿਕ ਸਾਧਨਾ ਇਸ ਦੀਵਾਰ ਨੂੰ ਤੋੜਨ ਵਾਸਤੇ ਹੈ। ਪਰ ਅਹੰਕਾਰ ਬੜਾ ਚਲਾਕ ਹੈ, ਇਹ ਧਾਰਮਿਕ ਸਾਧਨਾ ਨੂੰ ਵੀ ਆਪਣਾ ਸਿੰਘਾਸਣ ਬਣਾ ਦਿੰਦਾ ਹੈ। ਬੈਠਣਾ ਸੀ ਉਸ ਤੇ ਪ੍ਰਭੂ ਨੇ ਆਪ ਬੈਠ ਜਾਂਦਾ ਹੈ।
1: ਤੀਰਥ ਬਰਤੇ ਅਰਦਾਨ ਕਰ।

रात ते ज्यों कुंचर इसनान। सारी धार्मिक साधना हाथी दा इशनान बन के रह जाती है। सारे धर्म नो अहंकार अधर्म विच बदल के रख देंदा है और इस तरह अहंकार तो पैदा ए अधर्म जन्म ते मरण दा कारण बनदा है। हे जन्म मरण मूलं अहंकारं पापात्मा, हे पापात्मा अहंकार तू जन्म ते मरण दा मूल है। हे जन्म मरण मूलं अहंकारं पापात्मा, नितरं तजन्त सतरं गृणन्त अनेक माया विस्थिरणे। यह अहंकार तेनू दुश्मन बनाने ही आंदे ने, मित्र बनाने की तेनू जाच नहीं। अहंकारी दे मुंहों ना निकलदा है, अहंकारी हां नहीं कर सकता। जब सारा माहौल ही ऐसा होए और हां कहण की सहूलियत भी होवे, कुछ बिगड़दा भी ना होवे, तां भी हां नहीं कहेगा, ना ना। जितनी ताकत ज्यादा होए उतने ही जबान ते आ जांदा है, ना नहीं ना नहीं। कोई कम है और अक्सर कम कार लई लोकी सरकारी दफ्तरां दे जांदे ने। जितनी जिस कोल समर्था है ताकत है उस हिसाब नाल ही वो ना करदा है, ना करके दसना चाहुंदा है मैं तैनूं रोक सकदा, मैं तेरे कम नूं रोक सकदा। अहंकार इस महीने विच कि भारत बहुत अहंकारी देश हो गया है, ना ना ना, हां कहना ही भुल गया। हां कहने विच इन्हों अपना छोटापन प्रतीत होंदा है। जायज गल भी नौकर ने कह दिती है, जायज मंग भी एक नौकर ने मंगी है, ता भी मालक कहिंदा है ना। नौकर दी हां च हां मिला गई है, ना। अहंकारी ना करदा है, सब नू ना करदा है, और जिथे तक इसकी सता है उथे तक ना करदा है, और जितना ना ना करी जांदा है उतनी दुश्मनी बढ़ती है। तो पातशाह ठीक कह रहे ने, मित्रं तजंत सतरं गृणंत अनेक माया विस्तीरणे। अहंकार दी माया दा इस तरीके नाल विस्तार होंदा है, इसे दुश्मनी बढ़ते है। ईरानी सूफी संत जनाब हाफिज कहंदे ने, दरख्ते दोस्ती बनिशां के कामे दिल बबारा रद, निहाले दुश्मनी बरकुन के रंजो बेशुमारा रद। दोस्ती दा बूटा ला, मिलाप दा बूटा ला, जितो खुदा दा मिलाप चाहना है। जे किधरे भुलेखे नाल तो दुश्मनी दा बूटा ला भी बैठा है, इसनों आज ही जड़ों पुट दे। सिवाय दुखां दे सोल तो इस बूटे नूं होर कुछ भी नहीं लगता। अमृत फल खाना चाहना है, दोस्ती दा बूटा ला। भगत आत्मदर्शी मनुख ते सारे जहान नूं मित्र बना लैंदा है। सबको मीत हम आपन की ना, हम सब ना के साजन। किस तरह सारी कायनात नु उसने मित्र बना लिया, पशु पक्षियां तक नु।
जड़ चेतन सबनों अपना मित्र बना लिया। जिंदगी तो बड़ी छोटी है, दुनिया बड़ी वड्डी है, सारिया नु मित्र बनाया आखिर किस तरीके नाल? गुरबाणी ढंग दसती है, एक सज्जन सब सज्जना, एक वैरी सब वाद। जब उस एक नु सज्जन बना लैंदा है ते एक नाल सज्जनता दा जब रिश्ता जुड़दा है तो सारी अनेकता उस एक दे आसरे ते खड़ी है, अनेकता भी सारी सज्जन बन के रह जांदी है, जीवन धन हो जांदा है। कहिंदे मित्रां विच जीवना स्वर्ग विच जीवना है, दुश्मना विच जीना नरक विच जीवना है। नरक ही भोग रहे ने ओ जो कहिंदे गलियां दे कख भी वैरी ने, पर स्वर्ग दे चो ने जिन्हां ने शैतान नू भी मित्र बना लिया, दुष्टा नू भी मित्र बना लिया। सब मित्र सबको उम्मीद हम आपने कहना, पर ये युगत अहंकारी दे कोल नहीं आते। अहंकारी जी अस्थूल ढंग नाल नहीं, अगर वो धार्मिक है तो सूक्ष्म ढंग नाल चोट पहुंचावेगा। बड़ी सुंदर एक गाथा है, एक संत बैरागी जंगल विच कुटिया बना साधना विच लीन है, कि साधना सारी सिर्फ अहंकार नू मारन वास्ते है, और जिस दिन अहंकार मरदा है निरंकार प्रगट होंदा है। अहंकार जितने चिर तक है जन्म ते मरण चलदा है, और जैसे निरंकार प्रगट होंदा है जन्म मरण मिट जांदा है। सरा साधना विच लीन ये योगी ये संत। एक राजा आया दर्शना लई तपस्या, साधना दी बड़ी दूर दूर तक धुम पई। बहुत तपीश्वर है, बहुत जपीश्वर है, बड़ा संजमी है। राजा दर्शना लई आया, दर्शन कर राजा प्रसन्न होया। उसने एक बड़ी कीमती मोतियां नाल जड़त पोशाक चोला भेंट कीता। पावे साधु कहण लगा हुण असी इस तरह दे चोले पहनना छड़ दिता है, असी कि तन दिते सिर्फ कमली धारण कर रहे हैं। पर राजा कहण लगा आखिर मैं खाली हथ किस तरह जो है आपके दर्शन करा, ये नजराना है ये भेट है, चलो नहीं पाना आप रख लो दे देना किसी नूं। राजा ये नजराना रख के चला गया। कुछ दिनों बाद इस त्यागी वैरागी साधु का एक मित्र, बूढ़ा मित्र, बचपन का दोस्त, और वो भी साधु से वो भी तपस्या कर रहा है, मिलन ले आया है। लालवन 10 मील दी वाट पैदल चल के ये जंगल विच संत दी कुटिया कोल पहुंचे है। दूरों वेख इस संत ने स्वागत कीता है और सत्कार मान नाल बिठाया है। रस्मी गुफ्तगू तो बाद जो दीक्षा तो भोजन आया सी वो छकाया है। रात बड़े सोहने ढंग नाल प्रभु चर्चा करदे बतीत हुई। सवेरे इस बैरागी साधु ने कोई 3 घरां दे जाना है नाल दे पिंड, उन्होंने अपने घरां दे चरण पाण लई बुलाया है। ये बैरागी साधु आए हुए मेहमान मित्र नूं कहिंदा है भी इत्थे कल्लियां बैठे हां तुसीं तंग हो जाओगे, आओ मेरे नाल चलो।
ਮੈਂ ਤਿੰਨ ਘਰਾਂ ਵਿੱਚ ਜਾਣਾ ਹੈ, ਤੁਸੀਂ ਮੇਰੇ ਨਾਲ ਚਲੋ, ਫਿਰ ਵਾਪਸ ਆ ਜਾਂਦੇ ਹਾਂ। ਇਸ ਬੈਰਾਗੀ ਸਾਧੂ ਨੇ ਉਹ ਜੋ ਰਾਜੇ ਨੇ ਕੀਮਤੀ ਚੋਲਾ ਦਿੱਤਾ ਸੀ, ਮੋਤੀਆਂ ਨਾਲ ਜੜਤ ਬੜਾ ਖੂਬਸੂਰਤ, ਉਹ ਕੱਢ ਕੇ ਦਿੱਤਾ ਔਰ ਆਖਿਆ ਇਹ ਪਾ ਲਓ, ਕਸਬੇ ਦੇ ਚਲੇ ਹਾਂ, ਤੁਸੀਂ ਪਾ ਲਓ। ਉਹ ਸਾਧੂ ਕੁਝ ਬੇਨਿਆਸ, ਇਹ ਮਹਿਮਾਨ ਸਾਧੂ ਔਰ ਇਹ ਮਿੱਤਰ ਸਾਧੂ ਜੋ ਆਇਆ ਹੈ, ਰਮਜ਼ੀ ਮਨੁੱਖ, ਹਰਖ ਸੋਗ ਤੋਂ ਉੱਚਾ ਮਨੁੱਖ, ਪਹਿਨ ਲਿਆ ਉਸਨੇ ਉਹ ਚੋਲਾ, ਕੀਮਤੀ ਚੋਲਾ। ਜੈਸੇ ਦੋਵੇਂ ਕਸਬੇ ਦੇ ਅੰਦਰ ਦਾਖਲ ਹੁੰਦੇ ਨੇ, ਸਾਰਿਆਂ ਦੀ ਨਿਗਾਹਾਂ ਉਸ ਚੋਲੇ 'ਤੇ ਔਰ ਚੋਲਾ ਜਿਸ ਸਾਧੂ ਨੇ ਪਹਿਨਿਆ ਉਸ 'ਤੇ। ਦੁਖੀ ਹੋ ਗਿਆ ਹੈ ਬੈਰਾਗੀ ਸਾਧੂ ਹੈ, ਕੱਲ ਤੱਕ ਮੈਂ ਜਦ ਇਸ ਕਸਬੇ ਵਿੱਚ ਆਉਂਦਾ ਸੀ ਸਾਰਿਆਂ ਦੀਆਂ ਨਿਗਾਹਾਂ ਮੇਰੇ 'ਤੇ, ਅੱਜ ਇਹ ਨਿਗਾਹਾਂ ਫਿਰ ਗਈਆਂ ਨੇ, ਅੱਜ ਤੇ ਮੇਰੇ ਮਿੱਤਰ 'ਤੇ। ਚੋਲਾ ਦਿੱਤਾ ਹੈ ਲੇਕਿਨ ਅੰਦਰ ਖਿਆਲ ਆਇਆ ਹੈ, ਇਹ ਤੇ ਮੇਰੇ ਨਾਲੋਂ ਮਹਾਨ ਪ੍ਰਤੀਤ ਆਉਂਦਾ, ਸਾਰੇ ਇਸ ਨੂੰ ਪੈ ਵੇਖਦੇ ਨੇ। ਖੈਸ਼ ਜਿਸ ਘਰ ਵਿੱਚ ਜਾਣਾ ਸੀ ਗਏ, ਆਓ ਭਗਤ ਹੋਈ, ਸਨਮਾਨ ਨਾਲ ਬਿਠਾਏ ਗਏ ਔਰ ਘਰ ਵਾਲਿਆਂ ਨੇ ਸੁਭਾਵਕ ਪੁੱਛਿਆ ਉਸ ਬੈਰਾਗੀ ਸਾਧੂ ਤੋਂ, ਇਹ ਜੋ ਨਾਲ ਆਏ ਨੇ ਇਹ ਕੌਣ ਨੇ? ਕਿਉਂਕਿ ਸਾਰੇ ਘਰ ਵਾਲੇ ਅੱਖਾਂ ਫਾੜ ਫਾੜ ਕੇ ਉਸ ਨੂੰ ਵੇਖ ਰਹੇ ਨੇ। ਸੋਹਣਾ ਚੋਲਾ ਪਹਿਨਿਆ ਹੋਇਆ, ਮੁਖੜੇ 'ਤੇ ਸ਼ਾਂਤੀ ਝਲਕਦੀ ਹੈ, ਨਿਰਮਾਣਤਾ ਬਿਖਰਦੀ ਹੈ, ਰਹਿਸ ਬਿਸਮਾਦ ਅੱਖਾਂ ਦੇ ਵਿੱਚ ਹੈ, ਤਾਂ ਸਾਰੇ ਘਰ ਵਾਲੇ ਉਸ ਤੋਂ ਪ੍ਰਭਾਵਿਤ ਨੇ, ਪੁੱਛਦੇ ਨੇ, ਸੰਤ ਜੀ ਇਹ ਨਾਲ ਸਾਡੇ ਕੌਣ ਆਏ ਨੇ? ਦੁੱਖ ਤੋਂ ਕੇ ਕਹਿੰਦਾ, ਮੇਰੇ ਮਿੱਤਰ ਨੇ ਕੱਲ ਆਏ ਸਨ, ਮੇਰੇ ਬਚਪਨ ਦੇ ਦੋਸਤ ਨੇ, ਸਾਧੂ ਨੇ, ਸਾਧਨਾ ਕਰਦੇ ਨੇ, ਬੜੇ ਗਿਆਨੀ ਨੇ, ਜਪੀਸ਼ਵਰ ਨੇ, ਕਪੀਸ਼ਵਰ ਨੇ, ਪਰ ਇਹ ਜਿਹੜਾ ਚੋਲਾ ਹੈ ਨਾ, ਇਹ ਮੇਰਾ ਹੈ। ਹੁਣ ਇਸ ਢੰਗ ਨਾਲ ਤੇ ਤਾਰਫ ਨਹੀਂ ਕਰਾਈਦਾ, ਲੇਕਿਨ ਅਹੰਕਾਰ ਉਬਲ ਪਿਆ, ਬੁਲਵਾ ਦਿੱਤਾ ਅਹੰਕਾਰ ਨੇ, ਮੇਰਾ ਹੈ ਚੋਲਾ, ਮੇਰਾ ਹੈ। ਖੈਰ ਜਦ ਇਸ ਘਰ ਤੋਂ ਰੁਖਸਤ ਹੋਏ, ਉਸ ਮਹਿਮਾਨ ਸਾਧੂ ਨੇ ਕਿਹਾ, ਮਿੱਤਰ ਤੂੰ ਕੱਪੜੇ ਪਵਾ ਕੇ ਵੀ ਮੈਨੂੰ ਨੰਗਾ ਕੀਤਾ, ਚੋਲਾ ਪਵਾ ਕੇ ਵੀ ਤੂੰ ਮੇਰੇ ਕੱਪੜੇ ਉਤਾਰੇ, ਕੋਈ ਇਸ ਤਰ੍ਹਾਂ ਤਾਰਫ ਕਰਾਈਦਾ? ਖੈਰ ਮਾਫੀ ਮੰਗਣ ਲੱਗ ਪਿਆ, ਕਹਿਣ ਲੱਗਾ, ਨਹੀਂ, ਅਚਾਨਕ ਮੇਰੇ ਮੂੰਹ ਇਹ ਬੋਲ ਨਿਕਲ ਗਏ, ਤੁਸੀਂ ਬੁਰਾ ਨਾ ਮਨਾਓ, ਬੁਰਾ ਨਾ ਮਨਾਓ, ਦੂਸਰੇ ਘਰ ਗਏ। ਦੂਸਰੇ ਘਰ ਵਾਲਿਆਂ ਦੀ ਵੀ ਨਿਗਾਹ ਇਸ ਸਾਧੂ 'ਤੇ, ਅੱਖਾਂ ਵਿੱਚ ਰਮਜ਼ ਹੈ, ਬਿਸਮਾਤ ਹੈ, ਚਿਹਰੇ 'ਤੇ ਸ਼ਾਂਤੀ ਹੈ, ਔਰ ਸਭ ਤੋਂ ਵੱਡੀ ਗੱਲ ਜਿਸ ਤੋਂ ਇਹ ਘਰ ਵਾਲੇ ਪ੍ਰਭਾਵਿਤ ਹੋ ਰਹੇ ਨੇ, ਇਤਨਾ ਕੀਮਤੀ ਚੋਲਾ, ਇਤਨਾ ਸੁੰਦਰ ਚੋਲਾ। ਤੋ ਦੂਸਰੇ ਘਰ ਵਾਲਿਆਂ ਨੇ ਵੀ ਇਹੀ ਪੁੱਛਿਆ, ਸੰਤ ਜੀ ਇਹ ਨਾਲ ਕੌਣ ਮਹਾਤਮਾ ਆਏ ਨੇ, ਇਹ ਕੌਣ ਨੇ? ਤੋ ਇਕਦਮ ਬੋਲ ਪਏ, ਮੇਰੇ ਬਚਪਨ ਦੇ ਦੋਸਤ ਨੇ, ਬਾਲ ਸਖਾ ਨੇ ਔਰ ਸਾਧੂ ਨੇ, ਤਪੱਸਿਆ ਕਰਦੇ ਨੇ, ਗਿਆਨੀ ਨੇ। ਰਹਿ ਗਈ ਇਸ ਚੋਲੇ ਦੀ ਗੱਲ, ਇਹ ਚੋਲਾ ਮੇਰਾ ਨਹੀਂ ਹੈ, ਮੇਰਾ ਨਹੀਂ ਹੈ, ਇਸ ਦੇ ਵਿੱਚ ਹੀ ਉਹ ਕਹਿ ਗਿਆ,
ਮੇਰਾ ਹੈ, ਮੇਰਾ ਹੈ, ਮੇਰਾ ਹੈ। ਖੈਰ ਉਸ ਘਰ ਤੋਂ ਜਿਉਂ ਨਿਕਲੇ ਇਹ ਬੈਰਾਗੀ ਸਾਧੂ ਫਿਰ ਮਾਫ਼ੀ ਮੰਗਦਾ ਹੈ, ਮਿੱਤਰਾ ਮੈਨੂੰ ਇਸ ਤਰ੍ਹਾਂ ਵੀ ਨਹੀਂ ਕਹਿਣਾ ਚਾਹੀਦਾ ਸੀ, ਪਰ ਨਿਕਲ ਗਈ ਇਹ ਗੱਲ ਵੀ ਸਹਿਨ ਕਰ ਲੈ, ਬਰਦਾਸ਼ਤ ਕਰ ਲੈ, ਹੁਣ ਮੈਂ ਨਹੀਂ ਕਹਾਂਗਾ। ਤੀਸਰੇ ਘਰ ਗਏ, ਆਓ ਭਗਤ ਹੋਈ, ਬਿਠਾਏ ਗਏ, ਪਰ ਉਹ ਚੋਲਾ ਤੀਸਰੇ ਘਰ ਦੇ ਵੀ ਸਾਰੇ ਮਨੁੱਖਾਂ ਨੂੰ ਪ੍ਰਭਾਵਿਤ ਕਰ ਰਿਹਾ, ਨਰ ਨਾਰੀ ਬੱਚੇ ਸਭ ਪ੍ਰਭਾਵਿਤ ਉਸੇ ਸਾਧੂ ਨੂੰ ਦੇਖ ਰਹੇ ਨੇ। ਸਵਾਲ ਪੁੱਛ ਲਿਆ, ਸੰਤ ਜੀ ਇਹ ਨਾਲ ਕੌਣ ਆਏ ਨੇ, ਇਹ ਕਿਹੜੇ ਸੰਤ ਨੇ? ਤਾਂ ਹੁਣ ਤਾਰਫ ਕਰਾਂਦਾ, ਮੇਰੇ ਬਾਲ ਸਖਾ ਮਿੱਤਰ ਨੇ, ਜਗਦੀਸ਼ਵਰ ਨੇ, ਤਪੀਸ਼ਵਰ ਨੇ, ਗਿਆਨੀ ਪੁਰਸ਼ ਨੇ, ਪਰ ਰਹਿ ਗਈ ਇਹਨਾਂ ਕੱਪੜਿਆਂ ਦੀ ਗੱਲ, ਇਸ ਚੋਲੇ ਦੀ, ਮੈਂ ਇਸ ਦੀ ਗੱਲ ਨਹੀਂ ਕਰਨੀ। ਨਾ ਗੱਲ ਕਰਕੇ ਵੀ ਕਰ ਗਿਆ। ਜਦ ਉਸ ਤੀਸਰੇ ਘਰ ਤੋਂ ਰੁਖਸਤ ਹੋਏ, ਕੁਟੀਆ 'ਚ ਪਹੁੰਚੇ, ਇਸ ਮਹਿਮਾਨ ਸਾਧੂ ਨੇ, ਇਸ ਦੋਸਤ ਸਾਧੂ ਨੇ ਚੋਲਾ ਉਤਾਰ ਕੇ ਅੱਗੇ ਰੱਖ ਦਿੱਤਾ, ਆਖਿਆ ਤਿੰਨ ਦਫਾ ਤੂੰ ਨੰਗਾ ਕੀਤਾ ਹੈ, ਇਹ ਲੈ ਆਪਣਾ ਚੋਲਾ, ਹੁਣ ਚੌਥੀ ਦਫਾ ਮੈਂ ਆਪ ਹੀ ਉਤਾਰ ਦੇਣਾ, ਤਿੰਨ ਦਫਾ ਤੂੰ ਉਤਰਵਾਇਆ, ਤਿੰਨ ਦਫਾ ਤੂੰ ਲਗਨ ਕੀਤਾ। ਅਹੰਕਾਰੀ ਆਪਣੇ ਮਿੱਤਰ ਦਾ ਵੀ ਮਾਣ ਸਨਮਾਨ ਬਰਦਾਸ਼ਤ ਨਹੀਂ ਕਰ ਸਕਦਾ। ਅਹੰਕਾਰੀ ਆਪਣੇ ਗੁਰੂ ਦੀ ਮਹਾਨਤਾ ਵੀ ਬਰਦਾਸ਼ਤ ਨਹੀਂ ਕਰ ਸਕੇਗਾ। ਉਹ ਮਿੱਤਰ ਨੂੰ ਛੁਪਾਏਗਾ, ਮਾਂ ਬਾਪ ਗੁਰਵਾਨ ਨੇ ਤੇ ਉਹਨਾਂ ਨੂੰ ਪਿੱਛੇ ਸੁੱਟੇਗਾ। ਵਿਦਿਆ ਗੁਰੂ ਹੈ ਜਾਂ ਅਧਿਆਤਮ ਗੁਰੂ ਹੈ, ਉਸਨੂੰ ਵੀ ਹੰਕਾਰੀ ਛੁਪਾਉਣ ਦੀ ਕੋਸ਼ਿਸ਼ ਕਰੇਗਾ, ਪਿੱਛੇ ਸੁੱਟੇਗਾ। ਮਹਾਰਾਜ ਦੀ ਬਾਣੀ ਬੜਾ ਸੁੰਦਰ ਫਰਮਾਨ ਕਰਦੀ ਹੈ, ਜੋ ਗੁਰ ਗੋਪੇ ਆਪਣਾ ਤੇ ਨਰ ਬੁਰੇ ਆਰੀ। ਇਹ ਬੜੇ ਬੁਰੇ ਪੁਰਸ਼ ਆਉਂਦੇ ਨੇ ਹੰਕਾਰੀ, ਗੁਰੂ ਨੂੰ ਵੀ ਛੁਪਾਉਂਦੇ ਨੇ। ਕਿਉਂ? ਫਿਰ ਮੇਰੀ ਮੈਂ, ਮੇਰਾ ਵੱਡਪਣਾ ਫਿਰ ਕਿੱਥੇ? ਤੇ ਮਿੱਤਰ ਨੂੰ ਛੁਪਾਉਂਦੇ ਨੇ, ਪੁੱਤਰ ਨੂੰ ਛੁਪਾਉਂਦੇ ਨੇ ਅਗਰ ਗੁਣਵਾਨ ਹੈ, ਮਾਂ ਬਾਪ ਨੂੰ ਪਿੱਛੇ ਸੁੱਟਦੇ ਨੇ। ਸਿਰਫ ਆਪਣੇ ਆਪ ਨੂੰ ਹੀ ਅੱਗੇ ਕਰਨਾ ਇਹਨਾਂ ਦੀ ਜ਼ਿੰਦਗੀ ਦਾ ਲਕਸ਼ ਹੈ, ਔਰ ਯਤਨ ਕੋਸ਼ਿਸ਼ ਇਹ ਵੀ ਆਉਂਦੀ ਹੈ ਰੱਬ ਨੂੰ ਵੀ ਪਿੱਛੇ ਸੁੱਟੀਏ, ਪਰਮਾਤਮਾ ਨੂੰ ਵੀ ਪਿੱਛੇ ਸੁੱਟੀਏ। ਔਰ ਨਾਕਸ਼ ਨੇ ਪਿੱਛੇ ਸੁੱਟਣ ਦੀ ਕੋਸ਼ਿਸ਼ ਕੀਤੀ ਸੀ, ਨਮਰੂਦ ਨੇ ਕਹਿ ਦਿੱਤਾ ਸੀ ਕੌਣ ਹੁੰਦਾ ਹੈ ਖੁਦਾ, ਮੈਂ ਖੁਦ ਖੁਦਾ ਹਾਂ। ਤੋ ਅਹੰਕਾਰ ਆਪਣੇ ਤੋਂ ਵੱਡਾ ਕਿਸੇ ਨੂੰ ਵੀ ਨਹੀਂ ਮੰਨ ਸਕਦਾ। ਅਹੰਕਾਰ ਜੀਵਦਾ ਮੈਂ ਆਸ਼ਰਿਤ ਤੋਂ ਤੇ ਬਿਲਕੁਲ ਭੁੱਲ ਜਾਂਦਾ। ਇੱਕ ਉਰਦੂ ਸ਼ਾਇਰ ਨੇ ਬੜੀ ਸੁੰਦਰ ਨਜ਼ਮ ਲਿਖੀ ਹੈ, ਬੱਕਰੀ ਦੇ ਬੋਲ ਨੂੰ ਅੱਗੇ ਕਰਕੇ, ਤੇ ਬੱਕਰੀ ਦਾ ਬੋਲ ਹੈ ਮੈਂ ਮੈਂ ਮੈਂ। ਇਸੇ ਨੂੰ ਆਧਾਰ ਬਣਾ ਕੇ ਇਸ ਸ਼ਾਇਰ ਨੇ ਬੜੀ ਸੁੰਦਰ ਕਲਪਨਾ ਕੀਤੀ ਹੈ। ਫਖਰ

0: ਹੁਣ ਉਸ ਆਂਠ ਦੇ ਚੋਂ ਸੋਟੇ ਦੀ ਜ਼ਰਬ ਨਾਲ ਨਿਕਲ ਰਿਹਾ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਖੁਸ਼ੀ ਕਿੰਨੀ ਕੁਰਬਾਨੀ ਕਰੇ ਸਾਧਨਾ ਕਰੇ ਅਤੇ ਸਾਧਨਾ ਵਿੱਚ ਲੀਨ ਮਨੁੱਖਾਂ ਦੀ ਕਦਮਾਂ ਨੂੰ ਖਾਕ ਤੇ ਆਪਣੇ ਮਸਤਕ ਨੂੰ ਰਗੜੇ ਸਵਾਸ ਸਵਾਸ ਵਾਹਿਗੁਰੂ ਵਾਹਿਗੁਰੂ ਜਪੇ ਤਾਂ ਹੀ ਇਹ ਮੈਂ ਤੂੰ ਵਿੱਚ ਬਦਲਦੀ ਹੈ ਜੀਵਨ ਧਨ ਧਨ ਹੋ ਜਾਂਦਾ ਹੈ ਮਹਾਨ ਹੋ ਜਾਂਦਾ ਹੈ ਅਹੰਕਾਰੀ ਉਸ ਤੱਕ ਆਪਣੀ ਕਰੇਗਾ ਨਿੰਦਾ ਦੂਸਰੇ ਦੀ ਕਰੇਗਾ ਅਗਰ ਦੂਸਰਾ ਵੱਡਾ ਹੈ ਤੋ ਅਹੰਕਾਰੀ ਲਾਜ਼ਮੀ ਨਿੰਦਾ ਕਰੇਗਾ ਅਹੰਕਾਰੀ ਨਿੰਦਕ ਹੋ ਹੀ ਜਾਏਗਾ ਉੱਥੇ ਪ੍ਰਸੰਨ ਆਉਂਦਾ ਹੈ ਆਪਣੀ ਉਪਮਾ ਸੁਣ ਕੇ ਉਪਮਾ ਹੋਣ ਲੱਗ ਪਈ ਹੈ ਦੂਜਿਆਂ ਦੀ ਤੀਸਰੇ ਦੀ ਮਿੱਤਰ ਦੀ ਤਾਂ ਹੁਣ ਇਸ ਕੋਲ ਆਉਂਦੀ ਹੈ ਨਿੰਦਾ ਨਿੰਦਾ ਦਾ ਮਤਲਬ ਕੀ ਹੈ ਗੱਲ ਨੂੰ ਛੁਟਿਆਉਣਾ ਔਰ ਅਕਸਰ ਮਨੁੱਖ ਉਸੇ ਦੀ ਹੀ ਨਿੰਦਾ ਕਰਦਾ ਹੈ ਜੋ ਕਿਸੇ ਗੱਲ ਵਿੱਚ ਉਸ ਨਾਲੋਂ ਅੱਗੇ ਹੋਵੇ ਗੁਣ ਵਿੱਚ ਕਲਾ ਵਿੱਚ ਗਿਆਨ ਵਿੱਚ ਸ਼ੀਲ ਸੰਜਮ ਵਿੱਚ ਜਾਂ ਫਿਰ ਪ੍ਰਭੂ ਦੀ ਬੰਦਗੀ ਵਿੱਚ ਜਾਂ ਸੰਸਾਰੀ ਤਲ 'ਤੇ ਲੈ ਲਓ ਸਤਾ ਵਿੱਚ ਧਨ ਵਿੱਚ ਸਵਪਨ ਵਿੱਚ ਕਿਸੇ ਵੀ ਪੱਖ ਤੋਂ ਜੋ ਅੱਗੇ ਹੈ ਅਹੰਕਾਰੀ ਉਸਦੀ ਤਾਰੀਫ ਨਹੀਂ ਕਰ ਸਕਦਾ ਅਹੰਕਾਰੀ ਸੱਚ ਨੂੰ ਸੱਚ ਨਹੀਂ ਕਹੇਗਾ ਅਹੰਕਾਰੀ ਨਿੰਦਾ ਕਰੇਗਾ ਔਰ ਅਹੰਕਾਰੀ ਬੜਾ ਪ੍ਰਬਲ ਨਿੰਦਕ ਹੁੰਦਾ ਹੈ ਛੁਟਿਆਉਣ ਦੀ ਕੋਸ਼ਿਸ਼ ਕਰਦਾ ਹੈ ਘਟਾਉਣ ਦੀ ਕੋਸ਼ਿਸ਼ ਕਰਦਾ ਹੈ ਭਗਤ ਨਾਮਦੇਵ ਜੀ ਉਹਨਾਂ ਦੀ ਤਪੱਸਿਆ ਇਤਨੀ ਇਤਨੀ ਪਰਮਾਤਮਾ ਉਹਨਾਂ ਦੇ ਸਨਮੁਖ ਹੋਇਆ ਹੈ ਪ੍ਰਭੂ ਸਾਹਮਣੇ ਹੋਇਆ ਹੈ ਲੇਕਿਨ ਹੰਕਾਰੀ ਬ੍ਰਾਹਮਣਾਂ ਨੇ ਮਾਰ ਮਾਰ ਕੇ ਮੰਦਰ ਚੋਂ ਕੱਢਿਆ ਔਰ ਮੰਦਰ ਦੇ ਪਿਛਵਾੜੇ ਬਿਠਾ ਦਿੱਤਾ ਹੈ ਮਾਰਿਆ ਮਾਰਿਆ ਕੱਢਿਆ ਇਹ ਵਿਚਾਰਾ ਮੰਦਰ ਦੇ ਪਿੱਛੇ ਬੈਠ ਗਿਆ ਪਹਿਲੇ ਤੇ ਮੂਰਤੀ ਦੇ ਸਨਮੁਖ ਸੀ ਮੂਰਤੀ ਨਾਮਦੇਵ ਦੇ ਸਨਮੁਖ ਸੀ ਪਰ ਹੁਣ ਪਿੱਛੇ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਅਹੰਕਾਰੀਆਂ ਨਿੰਦਕਾਂ ਪਿੱਠ ਗਏ ਨਾਮਦੇਵ ਮੁਖ ਲਾਇਆ ਅਹੰਕਾਰੀ ਨਿੰਦਕ ਆਉਂਦਾ ਹੈ ਔਰ ਨਿੰਦਕ ਤੇ ਅਹੰਕਾਰੀ ਦੀ ਤਰਫ ਪਰਮਾਤਮਾ ਦੀ ਹਮੇਸ਼ਾ ਪਿੱਠ ਹੁੰਦੀ ਹੈ ਜੋ ਗੁਣਾਂ ਦੀ ਸਿਫਤ ਤੋਂ ਸਲਾਹ ਕਰਦਾ ਹੈ ਉਹ ਤੇ ਪਰਮਾਤਮਾ ਦੀ ਸਿਫਤ ਤੋਂ ਸਲਾਹ ਕਰਦਾ ਹੈ ਗੁਣ ਕਿਸੇ ਮਨੁੱਖ ਦੇ ਵਿੱਚ ਵੀ ਪ੍ਰਗਟ ਹੋਏ ਨੇ ਤਾਂ ਗੁਣ ਤੇ ਸਾਰੇ ਪਰਮਾਤਮਾ ਦੇ ਨੇ ਗੁਣਾਂ ਦੀ ਤਾਰੀਫ ਪਰਮਾਤਮਾ ਦੀ ਤਾਰੀਫ ਹੈ ਪਰ ਉਹ ਤੇ ਨਿੰਦਾ ਕਰਦਾ ਹੈ ਗੁਣਾਂ ਦੀ ਨਿੰਦਾ ਕਰਦਾ ਹੈ ਕਿਉਂਕਿ ਅਹੰਕਾਰੀ ਹੈ ਤਾਂ ਪਰਮਾਤਮਾ ਦੀ ਪਿੱਠ ਹੋ ਜਾਂਦੀ ਉਸਦੀ ਤਰਫ ਔਰ ਜਿਸ ਮਨੁੱਖ ਦੀ ਤਰਫ ਪਰਮਾਤਮਾ ਦੀ ਪਿੱਠ ਹੋ ਗਈ ਹੈ ਸਭ ਦੀ ਪਿੱਠ ਹੋ ਜਾਂਦੀ ਹੈ ਔਰ ਅਹੰਕਾਰੀ ਬਹੁਤ ਦੁੱਖਾਂ ਦੇ ਦਲਦਲ ਵਿੱਚ ਜਾ ਕੇ ਫਸਦਾ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਫਰਮਾਨ ਕਰਦੇ ਨੇ ਆਵੰਤ ਜਾਵੰਤ ਥਕੰਤ ਜੀਆ ਦੁੱਖ ਸੁਖ ਬਹੁ ਭੋਗਣੇ ਇਹ ਅਹੰਕਾਰ ਤੇਰੇ ਕਰਕੇ ਇਹ ਜੀਵ ਜੰਮਦੇ ਨੇ ਮਰਦੇ ਨੇ ਆਉਂਦੇ ਨੇ ਜਾਂਦੇ ਨੇ ਦੁੱਖ ਭੋਗਦੇ ਨੇ ਸੁੱਖ ਭੋਗਦੇ ਨੇ ਥੱਕ ਜਾਂਦੇ ਨੇ ਟੁੱਟ ਜਾਂਦੇ ਨੇ ਇਹ ਅਹੰਕਾਰ ਤੂੰ ਤੇ ਤੋੜ ਕੇ ਰੱਖ ਦੇਣਾ ਕਈਆਂ ਨੂੰ ਬ੍ਰਹਮ ਭਯਾਨ ਉਦਯਾਨ ਰਮਣੰ ਮਹਾਬਿਕਟ असाद रोगणे। ये बड़ा असाद रोग है। अहंकारी उसके हालात ऐसे बन जाते ने जैसे भयानक जंगल उद्यान विच कोई रमण कर रहा हो, भ्रमण कर रहा हो, क्योंकि अहंकारी दे गूढ़े मित्र नहीं रह जाते, उस तो सब दूर हो जाते हैं और अहंकारी कल्ला रह जाता है और ऐसा रह जाता है जैसे उद्यान विच भयानक जंगल विच मनुख तनहा रह गया हो। असाध रोग है, किसी वैद्य को इसकी दवाई नहीं है, कोई इलाज नहीं है। तो इस श्लोक की अखीरली पंक्ति विच धन गुरु अर्जुन देव जी महाराज इन फरमान कर देने, वैदं पार ब्रह्म परमेश्वर आराधनान के हर हर हरे। है देव, है हकीम, कौन परमात्मा, केड़ी दवाई है उसके कोल, बस परमात्मा का नाम ही दवाई है। और ये दवाई किधरों बारों नहीं लानी, किधरों बारों नहीं लभनी, ये दवाई भी अंदर पई है। इस तरह जैसे के अहंकार रोग अंदर पे है, हमें दीर्घ रोग है, दारू भी इस ना है। पर इसका ये मतलब नहीं दारू नहीं है, अहंकार अंदर है, औषधि भी अंदरों है। मैं अंदरों निकल रहे है, हूं जी किधरे अंदरों निकले तू इत औषधि हो गई। मैं इत रोग हो गया। ये रोग ते औषधि दोनों मनुख दे अंदर ने, इसकी मर्जी है रोग नु वधाना है कि औषधि नाल इस रोग नु घटाना है ते मिटाना है। मैं अंदरों निकलेगा, मेरा धन, मेरी कुल, मेरा रूप, मेरी प्रभुता, मेरी जात, मेरा कुल अंदरों ही निकलेगा। तू है कुछ भी नहीं मेरा, मैं ना ही, प्रभ सब किछ तेरा। ईघे निर्गुण उगे सरगुण केल करत विच स्वामी मेरा। इग तेरा तेरा है, ये भी अंदरों निकलेगा, और ये जो मेरा मेरा है ये भी अंदरों निकलेगा। इस वास्ते रोग भी अंदर है, दवाई भी अंदर है। सत्संग इस वास्ते है, और गुरु अर्जन देव जी महाराज का ये फरमान ये वाक प्रेरणा दे रहा है। ये रोग अंदर है तो वैद भी अंदर बैठा है, औषधि भी अंदर है, तू उस औषधि का सेवन कर। कह सब कुछ तू ही है, वाहेगुरु वाहेगुरु वाहेगुरु तू ही है। जितना कहता जाएगा उतना मैं मिटता जाएगा, और जैसे अहंकार पूर्ण तौर पर मिटेगा वैसे निरंकार पूर्ण तौर पर प्रकट हो जाएगा, और तू निरंकार का रूप हो जाएगा, ईश्वर का रूप हो जाएगा। गुर कृपा जय नरको कीने ते ए जुगत पछाणी, नानक लीन भयो गोविंद स्यों ज्यों पानी संग पानी। इस तरह तू प्रभु का रूप हो जाए।
1: You're listening to KRPI 1550 Radio Ferndale, Washington.
2: ਜਿਵੇਂ ਆਪਾਂ ਚਲੋ ਕਹਿੰਦੇ ਆ ਵਕਤੀ ਤੌਰ ਤੇ ਮੈਲ ਹੁੰਦੀ ਪਰ ਸਦਾ ਜੀਵ ਵਿੱਚ ਮੈਲ ਨਹੀਂ ਰਹਿਣੀ। ਹੁਣ ਪਾਣੀ ਹੈ, ਉਹਦਾ ਜਿਹੜਾ ਅਸਲ ਹੈ ਹਾਈਡਰੋਜਨ ਆਕਸੀਜਨ ਸਮੁੰਦਰ ਦਾ ਵੀ, ਤੇ ਦੂਜਾ ਗੰਦੇ ਪਾਣੀ ਦਾ ਅਸਲ ਆ ਵੀ ਤੇ ਉਹੀ ਹੈ ਨਾ ਹਾਈਡਰੋਜਨ ਆਕਸੀਜਨ। ਪਰ ਜਿਹੜਾ ਅੱਜ ਮੈਲਾ ਹੋਇਆ ਪਿਆ ਇਹਨੇ ਸਦਾ ਮੈਲਾ ਨਹੀਂ ਰਹਿਣਾ, ਇਹ ਸੁਭਾਅ ਹੈ ਕੁਦਰਤ ਦਾ ਕਿ ਜਿਹਨੂੰ ਅੱਤ ਦਾ ਬਦਬੋ ਵਾਲਾ ਪਾਣੀ ਕਹਿੰਦੇ ਉਹ ਵੀ ਨੀ ਮੈਲਾ ਹੁੰਦਾ, ਕੋਈ ਸਮੇਂ ਲਈ ਮੈਲਾ ਰਹਿੰਦਾ, ਜਦੋਂ ਕਿਰਨ ਪੈਂਦੀ ਹੈ ਹਵਾ ਚੱਲਦੀ ਉਹ ਪਾਣੀ ਨੂੰ ਚੁੱਕ ਕੇ ਲੈ ਜਾਂਦੀ, ਮੈਲ ਥੱਲੇ ਬਹਿ ਜਾਂਦੀ। ਅਸਲ ਚ ਜੀਵ ਦਾ ਅਸਲੀ ਸੁਭਾਅ ਮੈਲਾ ਨਹੀਂ, ਮਨ ਦੀ ਮੈਲ ਜੇ ਬੰਦੇ ਨੂੰ ਸਾਹਮਣੇ ਦਿਸਦੀ ਹੋਵੇ ਨਾ ਤਰੀਕੇ ਲੋਕਾਂ ਲੱਭੇ। ਹੁਣ ਤੀਰ ਅੰਦਰ ਮੈਲਾ ਸੀ ਕਹਿੰਦਾ ਤੀਰਥ ਨਾ ਲੈ ਠੀਕ ਹੋ ਜਾਏਗਾ, ਦਾਨ ਕਰ ਲੈ ਠੀਕ ਹੋ ਜਾਏਗਾ। ਜਿਹੜੀ ਮੈਲ ਅਦ੍ਰਿਸ਼ਟ ਹੈ ਉਹਨੂੰ ਦ੍ਰਿਸ਼ਟਮਾਨ ਚ ਕਿਹੜਾ ਲਾਊਗਾ ਜੀ। ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ, ਇਹ ਮੈਲ ਆਪਣੇ ਆਪ ਨਹੀਂ ਜਾਂਦੀ ਤੇ ਇਹ ਸਿਰਫ ਦੋ ਵਾਰੀ ਤੰਗ ਕਰਦੀ ਜ਼ਿੰਦਗੀ ਚ। ਇੱਕ ਤਾਂ ਜਿਉਂਦਿਆਂ ਜਦੋਂ ਕਿਤੇ ਰੱਬ ਮਿਹਰ ਕਰੇ ਸੰਗਤ ਚ ਆਉਣ ਲੱਗ ਪਿਆ ਬੰਦਾ, ਉਦੋਂ ਉਗਲ ਉਗਲ ਕੇ ਬਾਹਰ ਹੁੰਦੀ, ਉਗਲ ਕੇ ਸਮਝ ਗਿਆ ਨਾ ਜੀ। ਐ ਸੱਚੀ ਮੁੱਚੀ ਬੰਦਾ ਨੇਤਰ ਬੰਦ ਕਰਦਾ, ਸਿਮਰਨ ਵੱਲ ਜੁੜਦਾ ਤੇ ਗੱਲਾਂ ਉਹ ਚੇਤੇ ਆ ਜਾਂਦੀਆਂ ਜਿਹੜਾ ਅੱਤ ਦਾ ਜ਼ਿੰਦਗੀ ਚ ਪਾਪ ਕੀਤਾ ਹੁੰਦਾ, ਘੰਟਾ ਉਹਦੇ ਚ ਹੀ ਲੰਘ ਜਾਂਦਾ, ਹਾਏ ਕੀ ਬਣੇਗਾ। ਦੂਜੀ ਗੱਲ, ਜੇ ਸਿਮਰਨ ਨਹੀਂ ਕਰਦਾ ਬਹੁ ਗਿਣਤੀ ਚ, ਗੁਰੂ ਗ੍ਰੰਥ ਸਾਹਿਬ ਕਹਿੰਦੇ ਜਦੋਂ ਬੰਦਾ ਮਰਨ ਦੇ ਕਿਨਾਰੇ ਹੁੰਦਾ ਨਾ, ਚੇਤੇ ਰੱਖਿਓ, ਉਦੋਂ ਪਾਪ ਇਸ ਤਰ੍ਹਾਂ ਮੂੰਹ ਖੋਲ ਕੇ ਖਲੋ ਜਾਂਦੇ ਜਿਵੇਂ ਸੱਪ ਅਜਗਰ ਮੂੰਹ ਖੋਲ ਕੇ ਖਲੋਤਾ। ਜਿਉਂਦੇ ਜੀ ਇਹ ਮੈਲ ਕਿਵੇਂ ਜਾਏ, ਇਹ ਸਥੂਲ ਵੀ ਇਹ ਸੂਖਸ਼ਮ ਵੀ ਹੈ। ਤੇ ਫਿਰ ਜਿਸ ਜਿਸ ਦੁਨੀਆਂ ਚ ਆਪਾਂ ਵਿਚਰਨੇ ਪਏ ਹਾਂ, ਜੋ ਮਰਜ਼ੀ ਕਹੀ ਜੋ, ਜਿਸ ਦੇ ਥਾਂ ਤੇ ਆਪਾਂ ਵਿਚਰਨੇ ਪਏ ਹਾਂ, ਇਸ ਸੰਸਾਰ ਵਿੱਚ ਕੋਈ ਖਰੇ ਉਹ ਬੂਟ ਰਹੇ ਹੋ ਰਹੀ, ਕੋਈ ਟਾਵਾਂ ਟਾਵਾਂ। ਗੁਰੂ ਗ੍ਰੰਥ ਸਾਹਿਬ ਨੂੰ ਪੁੱਛੀਏ ਮਹਾਰਾਜ ਕਿਵੇਂ ਜਾ ਸਕਦੀ ਹੈ, ਮਹਾਰਾਜ ਨੇ ਪੰਜ ਛੇ ਤਰੀਕੇ ਦੱਸੇ ਆ ਜੀ। ਮੈਂ ਇੱਕ ਵਾਰ ਅਰਜ਼ ਕੀਤੇ ਸਾਂ, ਇਹ ਫੁਰਨੇ ਰੂਪ ਚ ਬੜੀ ਤੰਗ ਕਰਦੀ, ਇੱਕ ਫੁਰਨਾ ਆ ਜਾ ਮੈਲਾ, ਮੈਂ ਇਹਨੂੰ ਕਹਿੰਦਾ ਰਕਤ ਬੀਜ ਫੁਰਨਾ। ਹਾਂਜੀ, ਚੰਗਾ ਫੁਰਨਾ ਇੱਕ ਪੈਦਾ ਹੋਵੇਗਾ, ਸੁਰਤ ਕੋਈ ਨੀ ਛੇਤੀ ਚੱਲਦੀ। ਮਾੜਾ ਇੱਕ ਆ ਜਾਏ, ਰਕਤ ਬੀਜ ਕਹਿੰਦੇ ਸਨ ਰਾਕਸ਼ ਨੂੰ, ਵੀ ਜਿੱਥੇ ਉਹਦਾ ਖੂਨ ਦੀ ਬੂੰਦ ਡਿੱਗਦੀ ਸੀ ਨਾ, ਉਹ ਮਾਰਦੇ ਸਨ, ਉਥੋਂ ਨਵਾਂ ਰਾਕਸ਼ ਫਿਰ ਨਿਕਲ ਪੈਂਦਾ ਸੀ। ਰਕਤ ਬੀਜ ਹੀ ਹੈ ਨਾ ਹਰ ਤੁਕ ਕਤਰੇ ਚੋਂ। ਇਸੇ ਤਰ੍ਹਾਂ ਸੱਚੀ ਮੁੱਚੀ ਮੰਦ ਵਾਸ਼ਨਾ ਦਾ ਫੁਰਨਾ ਵੀ ਰਕਤ ਬੀਜ ਹੈ, ਇਹਦੇ ਚੋਂ ਨਿਕਲਦੇ ਜਾਂਦੇ ਨੇ, ਅਖਾਂ ਦਾ ਵਿਸਤਾਰ ਕਰੀ ਜਾਂਦਾ। ਗੁਰੂ ਸਾਹਿਬ ਜੀ ਇਹ ਕਿਵੇਂ ਮੈਲ ਜਾ ਸਕਦੀ ਹੈ? ਗੁਰੂ ਘਰ ਚ ਬਹੁਤ ਵੱਡੀਆਂ ਤਬਦੀਲੀਆਂ ਹੋਈਆਂ, ਬਹੁਤ ਵੱਡੀਆਂ। ਸਾਕਤ ਤੋਂ ਸਾਕਤ ਬੰਦੇ ਵੀ ਗੁਰੂ ਨੇ ਧੋ ਕੇ ਰੱਖ ਦਿੱਤੇ। ਮਹਾਰਾਜ ਨੇ ਤਰੀਕੇ ਬੜੇ ਸੋਹਣੇ ਦੱਸੇ, ਉਹਦੇ ਵਿੱਚੋਂ ਸਭ ਤੋਂ ਪਹਿਲਾ ਜਿਹੜਾ ਤਰੀਕਾ ਸਾਰਥਕ ਹੈ ਨਾ, ਜਦੋਂ ਆਪਣਾ ਮਨ ਨਹੀਂ ਲੱਗਦਾ, ਸਭ ਤੋਂ ਪਹਿਲਾ ਤਰੀਕਾ ਗੁਰੂ ਸਾਹਿਬ ਕਹਿੰਦੇ ਆ ਸਤਸੰਗਤ। ਸਤਸੰਗਤ ਆਪਣੇ ਤੋਂ ਉੱਚੇ ਦੀ ਸੋਭਤ ਉਹ ਅੰਦਰ ਨੂੰ ਧੋਂਦੀ ਹੈ, ਜਿਵੇਂ ਆਪ ਪਾਠ ਕਰਦੇ ਹੋ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਕੀ ਮਹਿਮਾ, ਮੈਲ ਖੋਈ ਆ ਸੰਤ ਸਭਾ ਜੈਕਾਰ ਕਰ, ਮੈਲ ਖੋਈ ਕੋਟ ਅਗ ਹਰੇ ਨਿਰਮਲ ਭੈ ਚੀਤਾ। ਪਹਿਲਾ ਤਰੀਕਾ ਹੈ ਸਤ ਸੰਗਤ ਵਿੱਚ। ਸਤ ਸੰਗਤ ਐਸਤਾ ਐਸਤਾ ਸੁਭਾਅ ਬਦਲਦੀ, ਔਰਾ ਬਦਲਦੀ। ਦੂਸਰਾ ਤਰੀਕਾ ਹੈ ਤੂੰ ਦਿਨ ਰਾਤ ਗੁਰਬਾਣੀ ਸੁਣ, ਗੁਰਬਾਣੀ ਸੁਣ ਕੇ ਵੀ ਮੈਲ ਉਤਰ ਜਾਂਦੀ, ਗੁਰਬਾਣੀ ਸੁਣ ਮੈਲ ਗਵਾਏ। ਤੇ ਮੈਂ ਆਪ ਜੀ ਨੂੰ ਕਿਹਾ ਸੀ ਇੱਥੇ ਅਮਰੀਕਾ ਕਨੇਡਾ ਵਿੱਚ ਰਾਤ ਦਾ ਬੜਾ ਸੁੱਖ ਹੈ, ਨੈੱਟ ਦਾ ਬੜਾ ਸੁੱਖ ਹੈ। ਉਂਝ ਚਲੋ ਆਪਾਂ ਕਹਿੰਦੇ ਹਾਂ ਵੀ ਰੇਡੀਓ ਚੱਲਦੇ ਪਏ, ਟੇਪ ਚੱਲਦੀ ਪਈ ਨੈੱਟ ਤੇ, ਪਰ ਇੱਥੇ ਤਰੀਕਾ ਇੰਨਾ ਕਮਾਲ ਦਾ ਸੁਰਤ ਦਾ, ਰਾਤ ਨੂੰ ਸੁੱਤਿਆਂ ਸਰਾਣੇ ਦਰਬਾਰ ਸਾਹਿਬ ਦਾ ਕੀਰਤਨ ਲਾ ਲਓ ਜਦੋਂ ਅੱਖ ਖੁੱਲੇਗੀ, ਕਿਉਂਕਿ ਦਰਬਾਰ ਸਾਹਿਬ ਦੇ ਮੈਂ ਵਾਹਿਗੁਰੂ ਕੀਰਤਨ ਕੀਰਤਨ ਹੀ ਹੈ, ਪਰ ਦਰਬਾਰ ਸਾਹਿਬ ਅੰਦਰ ਬੈਠ ਕੇ ਕੀਰਤਨ ਦਾ ਰੰਗ ਹੀ ਕੁਛ ਹੋਰ ਹੈ। ਦਰਬਾਰ ਤੁਸੀਂ ਟੇਪ ਲਾਓ, ਦਰਬਾਰ ਸਾਹਿਬ ਦਾ ਰੇਡੀਓ ਲਾਓ, ਇੱਕੋ ਤਾਂ ਪਛਾਣ ਜਾਓਗੇ ਦਰਬਾਰ ਸਾਹਿਬ ਤੋਂ ਕੀਰਤਨ ਆ ਰਿਹਾ। ਆਪਾਂ ਬੈਠੀਆਂ ਤਰੀਕਾ, ਚਿੰਤਾ ਵੀ ਰਾਤ ਨੂੰ ਤੰਗ ਕਰੇਗੀ, ਪਰ ਸੌਖਾ ਤਰੀਕਾ ਹੈ ਵੀ ਜੇ ਸਰਾਣੇ ਕੀਰਤਨ ਚੱਲ ਰਿਹਾ ਤੇ ਜਦੋਂ ਆਪ ਪਾਸਾ ਮਾਰੋਗੇ ਅੱਖ ਖੁੱਲੇਗੀ, ਕੰਨ ਚ ਸ਼ਬਦ ਪਏਗਾ। ਕਈ ਵਾਰੀ ਉਹ ਕੰਨ ਚ ਗਿਆ ਹੋਇਆ ਸ਼ਬਦ ਅਗਲੀ ਨੀਂਦ ਨੂੰ ਸੁਪਨੇ ਚ ਬਦਲ ਦਿੰਦਾ। ਤੁਸੀਂ ਦਰਬਾਰ ਸਾਹਿਬ ਬਹਿ ਜਾਂਦੇ ਹੋ, ਕਦੀ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਲੱਗ ਪੈਂਦੇ। ਮੇਰੇ ਕਹਿਣ ਤੋਂ ਮੁਰਾਦ ਵੀ ਇਹ ਸੁਣਨ ਨਾਲ ਵੀ ਮੈਲ ਚਲੀ ਜਾਂਦੀ। ਪਹਿਲਾ ਤਰੀਕਾ ਸਤਸੰਗ, ਦੂਜਾ ਗੁਰਬਾਣੀ ਸੁਣ ਮੈਲ ਗਵਾਏ, ਤੀਸਰਾ ਤਰੀਕਾ ਕੀਰਤਨ ਕਰਕੇ ਮੈਲ ਜਾਂਦੀ। ਗੁਣ ਗਾਵਤ ਤੇਰੀ ਉਤਰ ਸਮੈਲ, ਗੁਣ ਗਾ ਗਾ ਕੇ ਮੈਲ ਉਤਰਦੀ। ਚੌਥਾ ਤਰੀਕਾ ਭਾਈ ਸਿੱਖੋ, ਸਿਮਰਨ ਕਰਕੇ ਮੈਲ ਉਤਰਦੀ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਗੁਰੂ ਸਾਹਿਬ ਸ਼ਬਦ ਵਰਤ ਰਿਹਾ ਵੀ ਇੱਕ ਕੰਮ ਕਰ, ਪਹਿਲਾਂ ਕਹਿ ਦਿੱਤਾ ਵੀ ਕਾਂ ਵਾਲੀ ਬਿਰਤੀ ਸਭ ਕੁਝ, ਪਰ ਮੈਂ ਇਹ ਕਹਿੰਦਾ ਗੁਰੂ ਸਾਹਿਬ ਕਦੀ ਵੀ ਤੁਸੀਂ ਸਾਰੀ ਬਾਣੀ ਧਿਆਨ ਨਾਲ ਜਦੋਂ ਪੜੋਗੇ ਨਾ, ਵੇਖੋ ਇੱਕ ਹੁੰਦਾ ਕਿਸੇ ਦੀ ਬਦਨਾਮੀ ਕਰਕੇ ਔਗਣ ਭੰਡ ਭੰਡ ਕੇ ਖੀਰ ਤੇ ਨਾ ਕਲਬ ਕੇ ਉੱਠ ਪੈਣਾ, ਆਪ ਜੀ ਸਾਕਤ ਤੋਂ ਸਾਕਤ ਬੰਦੇ ਨਾਲ ਰਿਲੇਟਡ ਵੀ ਸ਼ਬਦ ਪੜੋਗੇ, ਕਮਾਲ ਦੀ ਗੱਲ, ਗੁਰੂ ਅਖੀਰ ਤੇ ਤੁਹਾਡੀ ਸੁਰਤ ਨੂੰ ਮੈਲਿਆ ਹੋਣ ਹੀ ਨਹੀਂ ਦਿੰਦੇ। ਹੁਣ ਮੇਰੇ ਮਨ ਸੀ ਵੀ ਜਦੋਂ ਆਪਾਂ ਕਲਰ ਕੇਰੀ ਛੱਪੜੀ ਕੁਦਰਤੀ ਤੌਰ ਤੇ ਜਦੋਂ ਤੁਸੀਂ ਨੈਗੇਟਿਵਿਟੀ ਦੀ ਗੱਲ ਕਰੋਗੇ ਤੁਹਾਡਾ ਖਿੰਡਾ ਬਣੇਗਾ, ਕਿਉਂਕਿ ਜੇ ਬਿਰਤੀ ਤੁਹਾਡੀ ਸ਼ਬਦ ਰਸਕ ਹੈ ਤੇ ਤੁਸੀਂ ਕਹੋਗੇ ਸਾਕਤ ਦੀ ਗੱਲ ਚੱਲੀ, ਕਾਂ ਦੀ ਗੱਲ ਚੱਲੀ, ਅੱਜ ਆਹ ਚੀਜ਼ ਚੱਲੀ। ਪਰ ਮੈਂ ਸੱਚੀ ਮਹਿਸੂਸ ਕਰ ਰਿਹਾ ਉਦੋਂ ਆਪਣੇ ਆਪ ਨੂੰ ਬਹੁਤ ਫੀਲ ਹੁੰਦਾ ਹੈ ਵੀ ਦੇਖੋ ਮਹਾਰਾਜ ਤੁਸੀਂ ਤੇ ਕਿਹਾ ਤੁਹਾਡੇ ਉੱਤੇ ਦਰਦੀ, ਸਾਡੀ ਤੇ ਗਿਣਤੀ ਖੁਦ ਕਾਵਾਂ ਚ, ਹੁਣ ਜਿਹਦੀ ਕਥਾ ਮੈਂ ਕਰ ਰਿਹਾ ਮੇਰੀ ਬਿਰਤੀ ਕਾਂ ਬਿਰਤੀ, ਆਪਣੀ ਬਿਰਤੀ ਤੋਂ ਡਰ ਲੱਗਦਾ। ਪਰ ਗੁਰੂ ਸਾਹਿਬ ਕਰਨਗੇ ਕੀ, ਹੁਣ ਇਹ ਸ਼ਬਦ ਸੀ ਜੀ ਇੱਕ ਇਹਦੇ ਨਾਲ ਸੰਬੰਧਿਤ ਮਹਾਰਾਜ ਦਾ, ਕਾਂ ਸਵਾਨ ਕੋ ਸਿਮਰਤ ਸੁਣਾਏ ਕਹਿ ਸਾਕਤ ਪੈ ਹਰ ਗੁਣ ਗਾਏ, ਕੁੱਤੇ ਨੂੰ ਸਿਮਰਤੀਆਂ ਸੁਣਾ ਦੇ ਯੱਗ ਕਰਕੇ ਤੇ ਸਾਕਤ ਬੰਦੇ ਨੂੰ ਰੱਬ ਦਾ ਨਾਮ ਸੁਣਾ ਦੇ, ਦੋਨੋਂ ਇੱਕੋ ਜਿਹੇ ਨੇ। ਕਾਂ ਸਵਾਨ ਕੋ ਸਿਮਰਤ ਸੁਣਾਏ ਕਹਿ ਸਾਕਤ ਪੈ ਹਰ ਗੁਣ ਗਾਏ, ਰਾਮ ਰਾਮ ਰਮੈ ਰਮ ਰਹੀ ਹੈ ਸਾਕਤ ਸਿਉ ਪੂਰ ਨਹੀਂ ਕਹੀ ਹੈ, ਕੌਆ ਕਹਿ ਕੁਕਪੂਰ ਚ ਰਹਿ, ਮਹਾਰਾਜ ਸ਼ਬਦ ਵਰਤੇ, ਕਹਿ ਬਿਸਿਰ ਕੋ ਦੀ ਦੁੱਧ ਪਿਆ, ਸੱਪ ਨੂੰ ਦੁੱਧ ਪਿਆ ਡੰਗ ਮਾਰੇਗਾ, ਕਵੇ ਨੂੰ ਕਪੂਰ ਪਾਸੀ ਪੜਿਆ ਵੀ ਬਿਸ਼ਟਾ ਜਗਾ ਡੰਗ ਮਾਰੇਗਾ, ਅੰਮ੍ਰਿਤ ਲੈ ਲੈ ਨੀਮ ਸੰਚਾਈ, ਕਹਿਤ ਕਬੀਰਾਂ ਕੋ ਸਹਿਜ ਨਾ ਜਾਈ, ਤੂੰ ਨੇਮ ਦੀਆਂ ਜੜਾਂ ਚ ਰੋਜ਼ ਸ਼ੱਕਰ ਘੋਲ ਕੇ ਸ਼ਬਦ ਸ਼ਰਬਤ ਪਾਈ ਜਾ, ਤਰੇਕ ਹੋਰ ਹੁੰਦੀ ਹੈ ਨਿੰਮ ਹੋਰ ਹੁੰਦੀ ਹੈ, ਹਾਂਜੀ ਤਰੇਕ ਨੂੰ ਤਰਕੋਨੇ ਲੱਗਦੇ ਆ, ਹਾਂਜੀ ਨਿੰਮ ਨੂੰ ਮੋਹਣੀਆਂ ਕਹਿੰਦੇ ਸਨ, ਲੱਗਦੀ ਨਿਮੋਣੀਆਂ ਉਹ ਮਿੱਠੀਆਂ ਹੁੰਦੀਆਂ ਸਨ, ਤਰਕੋਨੇ ਬੜੇ ਕਾਲੇ ਖੌੜੇ ਸਨ, ਹੁਣ ਨਿੰਮ ਹੋਰ ਏ ਤਰੇਕ ਹੋਰ ਏ ਬਕੈਣਾ ਹੋਰ ਨੇ, ਅੱਜ ਕੱਲ ਕਹਿੰਦੇ ਆਪਣੇ ਤਿਲਾਨੇ, ਹੁਣ ਤੁਸੀਂ ਸ਼ਰਬਤ ਘੋਲ ਕੇ ਪਾਈ ਜਾਓ ਤੇ ਤਰੇਕ ਦਾ ਤਰਕੋਨਾ ਕਿਹੜਾ ਬੇਰ ਬਣ ਜਾਣਾ। ਮਹਾਰਾਜ ਦੇਖੋ ਇੰਨੀ ਗੱਲ ਕਹਿ ਕੇ ਕੁੱਤਾ ਸ਼ਬਦ ਵਰਤ ਕੇ, ਕਾਂ ਸ਼ਬਦ ਵਰਤ ਕੇ, ਤਰੇਕ ਨਿੰਮ ਸ਼ਬਦ ਵਰਤ ਕੇ ਅਖੀਰ ਤੇ ਮੈਂ ਕਹਿੰਦਾ ਕਹਿੰਦੇ ਵਾਹਿਗੁਰੂ ਜੀ ਸਾਕਤ ਸਵਾਨ ਸਭ ਕਰੇ ਕਰਾਇਆ, ਇਹ ਜੇ ਤੂੰ ਹੀ ਕਰਾਨਾ ਪਿਆ, ਜੇ ਤੂੰ ਨਾ ਕਰਾਏ ਵਿਚਾਰੇ ਕਿਉਂ ਕਰ, ਤੁਹਾਡੀ ਸੁਰਤ ਨੂੰ ਨੀ ਮਿਲਿਆ ਹੋਣ ਦੇਣਗੇ ਗੁਰੂ ਜੀ। ਇਹ ਬੜੀ ਵਿਲੱਖਣਤਾ, ਮੈਂ ਸਾਰੇ ਸ਼ਬਦ ਨੋਟ ਕਰ ਰਿਹਾ, ਗੁਰੂ ਸਾਹਿਬ ਮਿਹਰ ਕਰਨ ਵੀ ਜਿੱਥੇ ਜਿੱਥੇ ਮਹਾਰਾਜ ਇਸ ਤਰ੍ਹਾਂ ਬੋਲਦੇ ਆ, ਮਨਮੁਖ ਬਾਰੇ ਬੋਲਦੇ ਆ, ਸਾਕਤ ਬਾਰੇ ਬੋਲਦੇ ਆ, ਈਵਨ ਕਿ ਦੇਖੋ ਤੁਸੀਂ ਇੱਕ ਰੋਜ਼ ਪਾਠ ਕਰਦੇ ਹੋ ਕਿ ਜੇ ਕੋ ਗੁਰਤੇ ਵੇਮੁਖ ਹੋਵੇ, ਚਲੋ ਅਸੀਂ ਹੁਣ ਕਹਿ ਦਿੰਦੇ ਹਾਂ ਪਤਤ ਸੇਖੇ ਵੇਮੁਖ ਸੇਖੇ, ਇੱਕੋ ਹੀ ਸ਼ਬਦ ਹੁੰਦਾ ਜਾਂ ਪਤਤ ਹੁੰਦਾ ਜਾਂ ਵੇਮੁਖ ਹੁੰਦਾ, ਸਨਮੁਖ ਨਾਲ ਸਿੱਖ ਸ਼ਬਦ ਹੈ, ਵੇਮੁਖ ਨਾਲ ਸਿੱਖ ਨਹੀਂ ਆਇਆ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਪਰ ਅੱਗੇ ਵੀ ਜੇ ਕੋ ਗੁਰਤੇ ਸਿੱਖ ਨਹੀਂ ਕਿਹਾ, ਜੇ ਕੋ ਗੁਰਤੇ ਵੇਮੁਖ ਹੋਵੇ ਬਿਰ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਤੈ ਕੋਈ ਪੁੱਛੋ ਵਿਵੇਕੀਆਂ, ਜਾਏ ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ, ਇੰਨਾ ਕੁਝ ਕਹਿ ਕੇ ਅਖੀਰ ਤੇ ਫਿਰ ਵੀ ਡਿੱਗਣ ਦਿੱਤਾ। ਮਹਾਰਾਜ ਕਹਿੰਦਾ ਨਹੀਂ ਨਹੀਂ ਕੋਈ ਗੱਲ ਨੀ, ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ, ਇਹ ਨੀ ਕਿਹਾ ਮੁਕਤ ਨੀ ਹੋਵੇਗਾ, ਇੰਨੀ ਗੱਲ ਕਹਿ ਕੇ ਫਿਰ ਪੋਜ਼ਿਟਿਵ ਲੈ ਗਏ, ਫਿਰ ਮੁਕਤ ਪਾਏ ਲਾਗ ਚਰਨੀ। ਮਹਾਰਾਜ ਕਹਿੰਦੇ ਆ ਸਤਿਗੁਰ ਸ਼ਬਦ ਸੁਣਾਏ ਸਤਿਗੁਰੂ ਫਿਰ ਤੈਨੂੰ ਇੱਕ ਹੋਰ ਮੈਂ ਬੇਨਤੀ ਕਰਾਂ ਇੱਕ ਬਚਨ ਹੋਰ, ਕਿਉਂਕਿ ਅਸੀਂ ਬਿਰਤੀ ਕਹਿ ਕੇ ਮੈਂ ਕਿਹਾ ਸਾਕਤ ਬਿਰਤੀ ਨੂੰ ਬਦਲਣਾ ਬੜਾ ਮੁਸ਼ਕਲ ਹੈ, ਨਿੰਦਿਆ ਬਿਰਤੀ ਨੂੰ ਬਦਲਣਾ ਬੜਾ ਮੁਸ਼ਕਲ ਹੈ, ਪਰ ਸਤਿਗੁਰੂ ਇੰਨੇ ਕੁ ਸਮਰੱਥ ਨੇ ਜਿਵੇਂ ਨਿੱਕੇ ਜਿਹੇ ਤੁਸੀਂ ਬੱਚੇ ਨੂੰ ਮਾਂ ਪਾਲਦੀ ਏ ਕਿੰਨਾ ਸੰਭਾਲ ਕੇ ਰੱਖਦੀ ਏ, ਇਸੇ ਤਰ੍ਹਾਂ ਸੁਰਤ ਵੀ ਬੱਚਾ ਹੁੰਦੀ ਏ, ਜਦੋਂ ਸੁਰਤ ਕੱਚੀ ਹੋਵੇ ਇਹਨੂੰ ਇਸ ਤਰ੍ਹਾਂ ਸੰਭਾਲਣਾ ਪੈਂਦਾ ਜਿਵੇਂ ਕੁੱਕੜੀ ਆਪਣੇ ਚੂਜੇ ਸੰਭਾਲਦੀ ਏ, ਜਿਵੇਂ ਮਾਂ ਆਪਣਾ ਬੱਚਾ ਸੰਭਾਲਦੀ ਹੈ। ਥੋੜੀ ਜਿਹੀ ਹਵਾ ਲੱਗ ਜਾਏ ਨਾ ਨਿਆਣੇ ਨੂੰ, ਆਪਾਂ ਚੰਗੇ ਭਲੇ ਤੁਰੇ ਫਿਰ ਹਵਾ ਲੱਗ ਜਾਏ ਕਿੰਨਾ ਬਿਮਾਰ ਹੋ ਗਿਆ, ਕੱਚੀ ਸੁਰਤ ਨੂੰ ਜਦੋਂ ਕੁਸੰਗ ਦੀ ਥੋੜੀ ਜਿਹੀ ਹਵਾ ਲੱਗ ਜਾਏ ਸੱਚੀ ਮੁੱਚੀ ਤਬਾਹ ਹੋ ਜਾਂਦੀ ਹੈ, ਬੜਾ ਮੁਸ਼ਕਲ ਹੁੰਦਾ ਸੰਭਾਲਣਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਆ ਇੱਕ ਸ਼ਬਦ ਹੋਰ ਹੈ ਗੁਰੂ ਸਾਹਿਬ ਦਾ, ਤੁਸੀਂ ਦੱਸੋ ਜਿਹਨੂੰ ਰੱਬ ਕਹਿ ਦੇ ਮੇਰੇ ਘਰ ਚ ਥਾਂ ਨੀ, ਕੱਢੋ ਇਹਨੂੰ ਬਾਹਰ, ਜਿਹਨੂੰ ਰੱਬ ਸੱਟਦਾ ਕੋਈ ਚੁੱਕ ਸਕਦਾ, ਆਪਾਂ ਕਹਾਂਗੇ ਨਹੀਂ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਜਿਹਨੂੰ ਰੱਬ ਵੀ ਧੱਕ ਦੇਵੇ, ਗੁਰੂ ਇੰਨਾ ਸਮਰੱਥ ਹੈ ਉਹ ਰੱਬ ਦੇ ਧੱਕਿਆਂ ਨੂੰ ਵੀ ਚੁੱਕ ਕੇ ਕਹਿੰਦਾ ਨਹੀਂ ਇਹਦਾ ਕੀ ਕਸੂਰ ਹੈ, ਬਣਾਇਆ ਤੇ ਤੂੰ ਹੀ ਹੈ ਨਾ, ਇੱਕ ਮਹਾਰਾਜ ਦਾ ਬਚਨ ਹੁੰਦਾ, ਆਪੇ ਕੁਦਰਤ ਸਾਜਕ ਹੈ, ਆਪੇ ਕਰੇ ਵਿਚਾਰ, ਇੱਕ ਖੋਟੇ ਇੱਕ ਖਰੇ, ਆਪੇ ਪਰਖਣ ਹਾਰ, ਖਰੇ ਖਜ਼ਾਨੇ ਪਾਈਆਂ, ਖੋਟੇ ਸੁੱਟੀਆਂ ਬਾਰ ਵਾਰ, ਖੋਟੇ ਸੱਚੀ ਦਰਗਹਿ ਸੁੱਟੀਆਂ ਕਿਸ ਆਗੈ ਕਰੈ ਪੁਕਾਰ, ਸਤਿਗੁਰ ਪਿੱਛੇ ਭੱਜ ਭਾਵੇਂ ਏਹਾ ਕਰਨੀ ਸਾਰ, ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰਨ ਖਾਰ। ਜਿਹੜਾ ਆਹ ਬਚਨੇ ਪੜਿਆ ਨਾ ਕਾਇਆ ਆਰਨ, ਉਹਦੇ ਵਿੱਚ ਮਨੂਰ ਵੀ ਸੋਨਾ ਬਣ ਗਿਆ। ਮੇਰੇ ਕਹਿਣ ਤੋਂ ਮੁਰਾਦ ਸਤਿਗੁਰੂ ਕਹਿ ਰਿਹਾ ਕਿ ਸੰਤ ਸਭਾ ਜੈਕਾਰ ਕਰ, ਗੁਰਮੁਖ ਕਰਮ ਕਮਾਓ, ਸ਼ੁਰੂ ਕਰ ਦੇ ਅੱਜ ਇੱਕ ਇੱਕ ਕਰਮ ਸ਼ੁਰੂ ਕਰ, ਸੰਤ ਸੰਗਤ ਵਿੱਚ ਬੈਠ ਕੇ ਉੱਚੀ ਆਵਾਜ਼ ਵਿੱਚ ਸਿਮਰਨ ਕਰ, ਗੁਰਮੁਖਾਂ ਵਾਲੇ ਕਰਮ ਕਰ, ਨਿਰਮਲ ਨਾਮ ਨਾਨਕਾ ਗੁਰ ਤੀਰਥ ਦਰਿਆਓ, ਤੇਰਾ ਗੁਰੂ ਖੁਦ ਦਰਿਆ ਕਹਿ, ਤੇਰਾ ਗੁਰੂ ਖੁਦ ਸਰੋਵਰ ਕਹਿ, ਸੱਚਮੁੱਚ ਤੇਰਾ ਗੁਰੂ ਅੰਮ੍ਰਿਤਸਰ ਕਹਿ, ਤੇਰਾ ਗੁਰੂ ਹੀ ਗੰਗਾ ਕਹਿ, ਤੇਰਾ ਗੁਰੂ ਹੀ ਤੀਰਥ ਹੈ, ਗੁਰੂ ਵਿੱਚ ਇਸ਼ਨਾਨ ਕਰ। ਮੈਂ ਉਹਨੇ ਤੈਨੂੰ ਕਿਹਾ ਮਾਨ ਸਰੋਵਰ ਸਤਿਗੁਰੂ ਕਾਗੋ ਹੰਸ ਜਲੋ ਦੁੱਧ ਪੀਣਾ, ਮਹਾਰਾਜ ਇਹ ਬਖਸ਼ਿਸ਼ ਕਰਦੇ ਆ ਕਾਂ ਨੂੰ, ਹੰਸ ਵਰਗੀ ਬਿਰਤੀ ਬਖਸ਼ ਦਿੰਦੇ ਆ ਸਤਿਗੁਰੂ। ਅੱਜ ਆਪ ਜੀ ਦੇ ਚਰਨਾਂ ਚ ਕਾਂ ਬਿਰਤੀ ਦੀ, ਸਾਖਤ ਬਿਰਤੀ ਦੀ ਵਿਆਖਿਆ ਕੀਤੀ, ਅਸਲ ਚ ਮੇਰੀ ਆਪਣੀ ਬਿਰਤੀ ਹੈ, ਤੁਸੀਂ ਬਖਸ਼ ਦਿਓ ਕਿਸੇ ਦੇ ਹਿਰਦੇ ਨੂੰ ਕੋਈ ਠੇਸ ਪਹੁੰਚੀ ਹੋਵੇ, ਸੱਚਮੁੱਚ ਕਿਸੇ ਨੂੰ ਟਾਰਗੇਟ ਬਣਾ ਕੇ ਨਹੀਂ, ਗੁਰੂ ਦੇ ਦੇਣਦਾਰ ਹੋਵਾਂਗੇ ਜੇ ਕਿਸੇ ਨੂੰ ਨਿਸ਼ਾਨਾ ਬਣਾ। ਇਹ ਫਿਰ ਵੈਰ ਹੁੰਦਾ ਹੈ ਨਾ, ਉੱਥੇ ਫਿਰ ਸ਼ਬਦ ਨਹੀਂ ਰਹਿੰਦਾ, ਤੁਕਾਂ ਨਹੀਂ ਰਹਿੰਦੀਆਂ, ਬੰਦੇ ਦੀ ਗੰਦੀ ਬਿਰਤੀ ਹੁੰਦੀ ਹੈ। ਸਤਿਗੁਰੂ ਸਭ ਦਾ ਭਲਾ ਕਰੇ। ਆਓ ਆਪ ਜਿਤਨੇ ਮਹਾਰਾਜ ਜੀ ਦੇ ਚਰਨਾਂ ਚ ਬੈਠੇ ਹੋ, ਇਹੀ ਅਰਦਾਸ ਕਰੀਏ ਸਤਿਗੁਰੂ ਸਾਡੀ ਬਿਰਤੀ ਬਦਲ ਦੇ। ਸਾਡੇ ਕੋਲ ਕੋਈ ਚਾਰਾ ਨਹੀਂ, ਕੋਈ ਚਾਰਾ ਨਹੀਂ, ਹਾਂ ਤੂੰ ਬਖਸ਼ਿਸ਼ ਕਰਨ ਤੇ ਆਵੇਂ ਇੱਕ ਖਿੰਨ ਦੇ ਵਿੱਚ ਕੁਛ ਦਾ ਕੁਛ ਕਰ ਦਿੰਦਾ ਬੰਦੇ। ਉਹ ਬੰਦੇ ਜਿਹੜੇ ਸਾਰੀ ਜ਼ਿੰਦਗੀ ਦਾਰੂ ਪੀਂਦੇ ਰਹੇ, ਸਾਰੀ ਜ਼ਿੰਦਗੀ ਐਬ ਕਰਦੇ ਰਹੇ, ਜਦੋਂ ਗੁਰੂ ਨੇ ਪਲਟਾ ਮਾਰਿਆ ਤਾਂ ਸਭ ਕੁਝ ਇੱਕ ਖਿੰਨ ਵਿੱਚ ਛੱਡ ਦਿੱਤਾ। ਗੁਰੂ ਇਤਿਹਾਸ ਵਿੱਚ ਵੀ ਨੇ, ਅੱਜ ਵੀ ਨੇ ਜੀ, ਤੁਸੀਂ ਦਰਬਾਰ ਸਾਹਿਬ ਚੋਂ, ਮੈਂ ਦਰਬਾਰ ਸਾਹਿਬ ਦਾ ਵਾਰ ਵਾਰ ਤਾਂ ਜ਼ਿਕਰ ਕਰਨਾ ਕਿਉਂਕਿ ਮੇਰੀ ਰਸਾਈ ਉੱਥੇ ਹੈ, ਸੁਣਵਾਈ ਉੱਥੇ ਹੈ, ਇਹ ਪਾਤਸ਼ਾਹਾਂ ਦਾ ਦਰਬਾਰ ਹੈ। ਤੇ ਇੱਕ ਦਿਨ ਮੈਂ ਕਿਹਾ ਸੀ ਭਾਈ ਸਾਹਿਬ ਨੇ ਇਹ ਨਹੀਂ ਲਿਖਿਆ ਕਿ ਗੁਰੂ ਰਾਮਦਾਸ ਬੈਠਦੇ ਸਨ, ਉਹ ਕਹਿੰਦੇ ਨੇ ਬੈਠਾ ਹੈ, ਬੈਠਾ ਇਹ ਕਿਹਾ ਨਾ, ਬੈਠਾ ਹੈ ਥੋੜਾ ਕਿਹਾ ਬਹਿੰਦੇ ਹੁੰਦੇ ਸਨ, ਨਹੀਂ ਨਹੀਂ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ, ਜਗਾਵੇ ਸੀ ਨਹੀਂ ਜਗਾਵੇ, ਅੰਮ੍ਰਿਤਸਰ ਵਿੱਚ ਜੋਤ ਜਗਾਵੇ। ਉਹਨੂੰ ਵਰਤਮਾਨ ਚ ਮੈਂ ਅਰਥ ਕਰਨਾ ਵਾ, ਉਸ ਦਰਬਾਰ ਵਿੱਚ ਬੇਅੰਤ ਐਸੇ ਮਿਲਦੇ ਨੇ ਜੀ, ਜਿਨ੍ਹਾਂ ਨੂੰ ਮੈਂ ਤਾਂ ਕਹਿੰਦਾ ਜੇ ਦਰਬਾਰ ਸਾਹਿਬ ਦੇ ਅੰਦਰ, ਕਿਉਂਕਿ ਸਾਡਾ ਪ੍ਰਬੰਧ ਹੋ ਜਾਣਾ ਜੀ, ਚਲੋ ਇਹ ਇਸ ਬਾਬਾ ਜੀ ਦੇ ਵੇਲੇ ਵੀ ਸੀ, ਅਗਾਂ ਵੀ ਰਹਿਣਾ, ਕਲਪਨਾ ਕੁਲਪਨਾ ਨਹੀਂ ਚਾਹੀਦਾ। ਇਹ ਤਾਂ ਗੁਰੂ ਰਾਮਦਾਸ ਦੀ ਖੂਬਸੂਰਤੀ ਹੈ, ਇੰਨੇ ਨਿਕੰਮੇ ਪ੍ਰਬੰਧ ਵਿੱਚ ਵੀ ਕਿਸੇ ਨੂੰ ਤੱਤੀ ਵਾਹ ਨਹੀਂ ਲੱਗਣ ਦਿੰਦਾ, ਇਹ ਖੂਬਸੂਰਤੀ ਕਹਿ ਸਕਦੇ ਹਾਂ ਨਾ, ਵੀ ਤੂੰ ਹੀ ਬਚਾਈ ਬੈਠਾ ਸਭ ਕੁਝ। ਹੁਣ ਆ ਗਰਮੀ ਆ ਜਾਣੀ, ਚਾਰ ਚਾਰ ਘੰਟੇ ਬੀਬੀਆਂ ਵਿਚਾਰੀਆਂ ਨਿਆਣੇ ਕੁੱਛੜ ਚੁੱਕ ਕੇ, ਕੁੱਛੜ ਪਤਾ ਨਾ ਜੀ, ਕੁੱਛੜ ਚੁੱਕਣਾ, ਗੋਦੀ ਚ ਲੈ ਖਲੋਤੀਆਂ ਰਹਿੰਦੀਆਂ ਨੇ, ਕੋਈ ਕਿਸੇ ਕੋਈ ਉੱਥੇ ਇੰਡੀਆ ਵਿੱਚ ਇੱਕ ਨਿਕੰਮੇ ਜਿਹੇ ਲੀਡਰ ਨੇ ਆਉਣਾ ਹੋਵੇ ਨਾ, ਚਲੋ ਵਾਹਿਗੁਰੂ ਐਂਬੂਲੈਂਸ ਆ ਜਾਏਗੀ ਜੀ, ਡਾਕਟਰ ਭੇਜੋ ਜੀ, ਫਸਟ ਏਡ ਭੇਜੋ, ਬੰਦਾ ਭਾਵੇਂ 100 ਵੀ ਇਕੱਠਾ ਨਾ ਹੋਵੇ, ਇੱਥੇ ਰੋਜ਼ਾਨਾ ਲੱਖਾਂ ਮੱਥੇ ਟੇਕਦੇ ਆ, ਕਦੀ ਪ੍ਰਕਰਮਾ ਚ ਕੋਈ ਫਸਟ ਏਡ ਦੇਣ ਵਾਸਤੇ ਨਹੀਂ ਬੈਠਾ ਹੋਇਆ, ਇੱਕ ਦਿਨ ਦਾ ਨਹੀਂ ਰੋਜ਼ ਦਾ ਹੈ।

ਸੱਪ ਦੀ ਮਣੀ ਹੁੰਦੀ ਹੈ ਜੀ, ਕਈ ਬੰਦਿਆਂ ਨੂੰ ਸਮਝ ਕੋਈ ਨੀ। ਇਹ ਮੈਂ ਬੋਲੀ, ਇੱਕ ਤਾਂ ਉਹ ਕਮੈਂਟ ਕਰਨ ਵਾਲਾ ਕਹਿ ਰਿਹਾ ਸੀ ਇਹ ਕਿਹੜੀ ਗੱਲਾਂ, ਕਿਹੜੀਆਂ ਮਣੀਆਂ ਹੁੰਦੀਆਂ, ਹੁੰਦੀ ਮਣੀ ਕਰੋੜਾਂ ਰੁਪਈਏ ਉਹਦੀ ਕੀਮਤ ਹੁੰਦੀ ਮਣੀ ਨੂੰ। ਐਸੀ ਤੁਸੀਂ ਜਿਹੜੇ ਬੰਦਿਆਂ ਨੂੰ ਪੈਰਾਲਾਈਜ਼ ਹੁੰਦਾ ਨਾ ਜੀ, ਪਹਿਲੀ ਗੱਲ ਨੂੰ ਸਾਂਭਣਾ ਬੜਾ ਮੁਸ਼ਕਲ ਹੈ। ਜੇ ਤੁਸੀਂ ਉਹਦੀ ਹੱਥ ਦੀ ਤਲੀ ਤੇ ਮਣੀ ਰੱਖੋ, ਇੱਕੋ ਦਮ ਮਣੀ ਅਸਰ ਕਰਕੇ ਉਹਦੀਆਂ ਨਾੜਾਂ ਚਲਾ ਸਕਦੀ ਹੈ, ਤੰਦਰੁਸਤ ਬੰਦੇ ਨੂੰ ਪੈਰਾਲਾਈਜ਼ ਕਰ ਸਕਦੀ ਹੈ, ਇੰਨੀ ਸ਼ਕਤੀ ਹੈ ਉਹਦੇ ਚ, ਪਰ ਮਿਲਦੀ ਬੜੀ ਘੱਟ ਹੈ। ਭਾਈ ਸਾਹਿਬ ਕਹਿੰਦੇ ਜਦੋਂ ਉਹਦੀ ਗਵਾਚ ਦੀ ਸੱਪ ਗਿਆ, ਉਹ ਚੱਟਦਾ ਹੈ ਨਾ ਮਣੀ ਨੂੰ, ਮਣੀ ਗਵਾਚਿਆ ਸੱਪ ਜਿਉਂ ਦੁੱਖ ਪਾਉਂਦਾ, ਪੁੱਤ ਗਵਾਚਿਆ ਮਾਂ ਜੱਗ ਨਹੀਂ ਭਾਉਂਦਾ, ਹਰ ਰਸ ਦੀ ਜਦ ਤੋਟ ਪਵੇ ਫਕੀਰ ਨੂੰ, ਪਰਲੋ ਮੱਚੇ ਚੁਫੇਰ ਤਿਉਂ ਘਬਰਾਉਂਦਾ, ਟੁੱਟੀ ਡੋਰ ਜੇ ਦੁਆਰ ਤੇਰੇ ਤੇ ਆਉਂਦਾ। ਦੇਖੋ ਜੇ ਰਸ ਟੁੱਟ ਜਾਏ, ਟੁੱਟੀ ਡੋਰ ਜੇ ਦੁਆਰ ਤੇਰੇ ਤੇ ਆਉਂਦਾ, ਲਹਿਰ ਫਿਰੇ ਇੱਕ ਵਾਰ ਰੋਹ ਮੁੜ ਧਾਂਵਦਾ, ਕੀ ਅਗੰਮੀ ਖੇਡ ਇੱਥੇ ਵਰਤਦੀ, ਅਰਸ਼ ਉਤਰਿਆ ਆਣ ਰਸੀਆਂ ਬਚਾਉਣ ਦਾ। ਇਹਦੇ ਅਰਥ ਨੇ ਕਿ ਅਰਸ਼ਾਂ ਤੋਂ ਪਰਮਾਤਮਾ ਉਤਰ ਕੇ ਜਿਹੜੇ ਬੰਦੇ ਤੋਟੇ ਚ ਆ ਜਾਂਦੇ ਨੇ ਸਿਮਰਨ ਦੇ, ਪਰਮਾਤਮਾ ਹਰਿਮੰਦਰ ਸਾਹਿਬ ਚ ਬੈਠਾ ਉਹਨਾਂ ਟੁੱਟਿਆਂ ਹੋਇਆਂ ਨੂੰ ਰਸ ਬਖਸ਼ਦਾ ਪਿਆ ਹੈ। ਮੇਰੇ ਕਹਿਣ ਤੋਂ ਮੁਰਾਦ ਬੜੇ ਜੀ, ਹੁਣ ਅਸੀਂ ਤਾਂ ਖਿੱਚੀ ਬੈਠੇ ਕਾਲੇ ਘਾਂਸ ਹੋ ਗਏ ਹੋਣਗੇ, ਕਾਲੇ ਇਹੀ ਖਿੱਚੀ ਬੈਠੇ ਨਾ। ਤੇ ਜਦੋਂ ਇਹ ਸਵਾਲ ਆਪਣੇ ਕੋਈ ਲੈ ਕੇ ਆਉਂਦਾ ਨਾ ਵੀ ਆਹ ਤੁਹਾਡਾ ਕੀ ਖਿਆਲ ਜੀ, ਫਲਾਣਾ ਬੰਦਾ ਇਹ ਕਹਿੰਦਾ, ਮੈਂ ਕਹਿੰਦਾ ਇਹਨਾਂ ਤੇ ਹੱਸ ਸਕਦੇ, ਕੁਝ ਨੀ ਕਹਿ ਸਕਦੇ ਤੁਸੀਂ। ਮੈਂ ਕੱਲ ਵੀ ਕਿਹਾ ਕਿ ਆਪ ਜੀ ਨੂੰ ਪਤਾ ਵੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਚ ਕਦੀ ਬਗਲਾ ਨੀ ਹੁੰਦਾ, ਕਦੀ ਨੀ ਹੁੰਦਾ। ਇੱਕ ਵਾਰੀ ਤੁਹਾਨੂੰ ਦੱਸਿਆ ਸ਼ਾਇਦ ਅੰਗਰੇਜ਼ਾਂ ਵੇਲੇ ਬਕਾਇਦਾ ਇਹ ਲੱਗਾ, ਮੇਰਾ ਪ੍ਰਕਰਨ ਨੀ ਸੀ, ਪੈਰਾ ਲੱਗਾ, ਇੱਕ ਬਗਲਾ ਕੋਈ ਨੀ। ਤੁਸੀਂ ਮੇਰਾ ਖਿਆਲ ਜਦੋਂ ਹੁਣ ਸੇਵਾ ਹੋਈ ਗਾਰ ਦੀ, ਆਪਾਂ ਗਏ ਨਾ ਸਾਰੇ, ਮੈਨੂੰ ਕੋਈ ਸੰਗਤ ਚ ਲਾਈਵ ਚੱਲ ਰਿਹਾ ਪੂਰੇ ਵਰਲਡ ਚ ਕੋਈ ਬੰਦਾ ਦੱਸਦਾ ਉਹਦੇ ਗਾਰ ਵਿੱਚੋਂ ਕਿਤੇ ਡੱਡੂ ਨਿਕਲਿਆ ਹੋਵੇ, ਨਹੀਂ ਨਿਕਲਦਾ ਨਾ। ਚਿੱਕੜਾਂ ਦੇ ਡੱਡੂ ਦਾ ਰਿਸ਼ਤਾ ਬੜਾ। ਮੈਂ ਖੁਦ ਗਿਆ, ਮੈਂ ਚਲੋ ਮੈਂ ਮਹਾਰਾਜ ਮਹਾਰਾਜ ਮੈਂ ਸਤਿਗੁਰੂ ਬਖਸ਼ ਦੇਈ, ਮੈਂ ਵੇਖਣ ਗਿਆ ਵੀ ਕਿਤੇ ਚਿੱਕੜ ਚ ਡੱਡੂ ਹੋਵੇਗਾ, ਨਹੀਂ, ਇੱਕ ਡੱਡੂ ਕਦੀ ਨੀ ਗੁਰੜਾਉਂਦਾ ਤੇ ਦੂਜਾ ਉੱਥੇ ਬਗਲਾ ਕਦੀ ਨੀ ਬੈਠਦਾ। ਗਿਆਨੀ ਗਿਆਨ ਸਿੰਘ ਨੇ ਲਿਖੇ, ਔਰ ਬਾਤ ਸਾਜਨ ਸੁਣੋ ਕਹੁ ਸਾਚ ਬਖਿਆਤ, ਦਾਦਰ ਨੇ ਕਾਦਰ ਰਚਿਓ ਇਸ ਤੀਰਥ ਮੈਂ ਜਾਤ, ਬਹੁਤ ਪ੍ਰੀਖਿਆ ਕਰ ਚੁੱਕੇ ਪਰਖੋ ਔਰ ਖਾਸ, ਨਾ ਡਟ ਰਹੇ ਨਾ ਬੋਲ ਗਏ ਇਹਾਂ ਕਵੀ ਕਿਸ ਮਾਸ। ਉਹਨਾਂ ਦਾ ਹਰਿਮੰਦਰ ਸਾਹਿਬ ਬਾਰੇ ਇਹ ਹੈ। ਮੇਰੇ ਕਹਿਣ ਤੋਂ ਮੁਰਾਦ ਉੱਥੇ ਤੁਹਾਨੂੰ ਇਹ ਰੌਲਾ ਪਾਈ ਜਾਂਦੇ ਆ ਕਾਂਡ ਵਾਹ ਹੁਣ ਚਿੱਟਾ ਹੋਵੇਗਾ ਕਿ ਨਹੀਂ। ਮੈਂ ਗੁਰੂ ਸਾਹਿਬ ਤੇ ਭਰੋਸਾ ਕਰਨਾ, ਤੁਸੀਂ ਲੰਗਰ ਚ ਭਾਂਡਿਆਂ ਨਾਲ ਆਇਓ ਮੇਰੇ ਨਾਲ, ਮੈਂ ਤੁਹਾਨੂੰ ਕਈ ਬੰਦੇ ਦਿਖਾਵਾਂਗਾ ਜਿਹੜੇ ਬਗਲਿਆਂ ਤੋਂ ਗੁਰੂ ਨੇ ਹੰਸ ਬਣਾ ਦਿੱਤੇ ਹੈ, ਉੱਥੇ ਅੱਜ ਵੀ ਬਖਸ਼ਿਸ਼ ਵਰਤੀ। ਇਸ ਕਰਕੇ ਗੁਰੂ ਸਾਹਿਬ ਮਿਹਰ ਕਰਨ, ਇਸ ਬਿਰਤੀ ਨੂੰ ਤਬਦੀਲ ਕਰਕੇ ਹੰਸ ਬਿਰਤੀ ਬਖਸ਼ ਦੇਣ, ਸੰਗਤ ਬਖਸ਼ ਦੇਣ।

परम सन्मान योग हजूर दे अमृत बचना दा आनंद मान रहे गुरु सवारे सत संगी जनों आप जी ने पट कीरत साहब जी की रचना तो उच्चारण किया होया गुरु रामदास कृपालू जी की सिफत विच जो सवैया है इस दा पाठ सरवण किया है। अज दे इस सवैये दा संखेप भाव इस प्रकार है कि आदि गुरु धन गुरु नानक साहब जी ने उस निरंजन परमात्मा वाहगुरु जी दे नाम नू जानिया और उन्होंने लिव ला के अपने अंदर दी बिरती पूर्ण तौर ते टिका उस परमात्मा दी प्रेमा भगती कीती। गुरु नानक साहब जी दी कीती हुई प्रेमा भगती दा सदका हजूर दे अंग संग रहण वाले धन गुरु अंगद साहब जी एक समुंदर वत विशाल हो गए ते गुरु अंगद साहब जी ने आए हुए जग्यासुआं उते शब्द सुरत दे अभ्यास दी बरखा कर दिती। गुरु अमरदास उन्हां बारे भट्ट जी कह रहे ने उन्हां दी कथा ही अकथ है। साडी एक जबान साडी एक रचना गुरु अमरदास जी दी कथा नूं पूर्ण तौर ते बयान नहीं कर सकदी। कहिंदे ने इन्हां तीन पातशाहियां दी कृपा दा सदका हुण धन गुरु रामदास पातशाह सोढ़ी सुल्तान गुरु नानक साहब जी दे भगती दे खजाने दे मालक बने ते इस जगत जलंदे नूं परमात्मा दे नाम दियां दातां मंडण वास्ते गुरु रामदास हुण कृपा पै कर दे। आओ इस अमृत बचन दी विचार धन गुरु रामदास जी दे चरणा विच अरदास करिए कि आप कृपा करके विच वर्तन प्रेम भावना श्रद्धा और अकीदत दी दात बख्श के इस मलीन ते खिंडे हुए मन नूं पूर्ण तौर ते टिका बख्श आप ही विचार करा लैन साध संगत बख्शो आशीष और उच्चारण करो जी सतनाम श्री वाहे गुरु जी। करो कृपालता फिर उच्चारण करो जी सतनाम श्री वाहे गुरु जी। पट कीरत साहब जी ने अज दे इस अमृत बचन विच सब तो पहला आदि गुरु धन गुरु नानक साहब सच्चे पातशाह जी दी एक मन खो के उस परमात्मा दी प्रेमा भगती दा जिक्र कीता है। पहला बचन पट साहब ने कहा नानक नाम निरंजन जानियो धन गुरु नानक साहब कृपालू जी ने उस परमात्मा दे नाम नू जान लिया किन्नी भगत प्रेम लिवलाई उस परमात्मा दी वाहगुरु जी दी भगती प्रेमा भगती धन गुरु नानक साहब जी ने एक मन खो के लिव ला के
अपने अंदर दे पूर्ण टिका दे विच उस परिपूर्ण परमेश्वर वाहिगुरु जी दी भगती कीती। आरंभता है प्रेमा भगती तो। धन गुरु नानक साहब जी ने हठ दी गल नहीं कीती। गुरु नानक साहब ने बद्दा चट्टी कोई काम कर ली सानू नहीं प्रेरिया। हजूर ने बेरसे कर्म कांडा विच सानू परवृत नहीं होन दिता। धन गुरु नानक साहब जी ने ता परमात्मा नू प्रेम करके उस दी प्रेमा भगती लई सानू प्रेरिया है। जिवें असी बाणी विचों धन गुरु नानक साहब जी दे अमृत बचन भी पढ़ने हां, हजूर ने एक बहुत रहमत भरिया कृपा भरिया बचन कहा। गुरु नानक साहब जी दी जोत ने जे बाबा फरीद साहब ने ए बचन कहे कि तन तपै तनूर ज्यों बालन खड बलन पैरी थका सिर जुलां जे मुंह पिरी मिलन, के अपने तन नूं तंदूर दी तरह तपा दिया। हुण एक हठ है किन्ने जेड़ियां खड़ियां ने इनू इस तरह बाला के जिमें तंदूर दे विच लकड़ां बाल दिया ने। तन तपै तनूर ज्यों बालन खड बलन पैरी थका जे पैरां नाल चलदिया होया थक जावा सिर जुलां मैं पैरां दी थां ते सिर परने खो के चल पवां जे मुंह पिरी मिलन जे मैनू मेरा प्यारा मिल जाए। अगे सतगुरु ने प्रेमा भगती कर ली बाहर दी भटकना तो बचा सानू अंदर जुड़ के लिव ला के भगती करन दी गल सिखाई। हजूर ने नाल ही बचन कर दिता के तन ना तपाए तनूर ज्यों बालन खड ना बाल, अपने तन नू तंदूर दी तरह तपा ना इना खडिया नू बालन बना के तंदूर विच फूक ना। तन ना तपाए तनूर ज्यों बालन खड ना बाल सिर पैरी क्या फेड़िया अंदर पिरी निखार। देख तू इना सिर ने इना पैरां ने तन दे अंगा ने की बिगाड़िया, तू अपने अंतर आत्मे उस प्यारे वाहिगुरु जी दी प्रेमा भगती करके ओनू तक लै। हुण इत्थे एक शब्द मैं अर्ज करनी चाहना कि इस शब्द आया प्रेमा भगती, जां इउं कह लो किन्नी भगत प्रेम लिव लाई कि प्रेम नाल लिव ला के रब दी भगती कीती। प्रेम एक परमात्मा दी ओ बख्शी कोई शक्ति है जेड़ी हर एक जीव अंदर परमात्मा ने टिकाई है। प्रेम है की असी आम तौर ते शब्द भी वरतने हैं कि प्यार ही परमात्मा है। गुरु कलगीधर जी दे बचन पढ़ने हैं, साच कहो सुन लेखो सब है जिन प्रेम कियो तिन ही प्रपायो। प्रेम दरअसल की है? कोई मनुख ऐसा नहीं जिदे अंदर परमात्मा ने ए शक्ति प्रेम वाली एनर्जी प्रेम वाली ऊर्जा प्रेम वाली ताकत नहीं टिकाई। केवल मनुख नहीं हर जीव दे अंदर परमात्मा ने ए शक्ति ए अंश ए ऊर्जा टिका दिती है। केवल जीव ही नहीं इत्थों तक कि जमीन दे विच पैदा होई फसल जमीन दे विच पैदा होए पौधे जमीन दे उत्ते पैदा होए रुख परमात्मा ने उन्हां दे अंदर भी इस शक्ति नूं टिका दिता है। प्रेम एक अंदर दी खिच है। प्रेम एक परमात्मा दी दित्ती होई ओ दात है जिहड़ी वख-वख जीवां विच परमात्मा ने वख-वख तरीकियां नाल टिका दित्ती है। जिवें उदाहरण कई वारी अर्ज करना हुन्ना हजूर ने बाणी विच भी बचन कीता है, कहन लगे सरवर कमल किरण आगासी बिगसै सहज सुबाही। हुण कमल दा फुल जिहड़ा ओ सरोवर विच है ते किरण सूरज जिहड़ा ओ आसमान विच है, दोनां दा करोड़ां माइल्स दा करोड़ां कोह दा इन्हां दा फासला है। इन्हां करोड़ां मीलां दी दूरी होण दे बावजूद कमल विच परमात्मा ने एक इहो जी शक्ति टिका दित्ती ऊर्जा टिका दित्ती जिहड़ा सूरज नूं अपने तो करोड़ां कोह दी दूरी होण दे बावजूद भी
ਉਹਦੀਆਂ ਕਿਰਨਾਂ ਨੂੰ ਦੇਖ ਕੇ ਪੂਰਨ ਤੌਰ ਤੇ ਖਿੜਾਅ ਵਿੱਚ ਆ ਜਾਂਦਾ ਹੈ। ਉਹ ਕਿਹੜੀ ਤਾਕਤ ਹੈ, ਉਹ ਕਿਹੜੀ ਮਿਕਨਾਤੀ ਸ਼ਕਤੀ ਹੈ ਕਿ ਜਿਹੜੀ ਇਸ ਕਮਲ ਦੇ ਫੁੱਲ ਨੂੰ ਚਿੱਕੜ ਵਿੱਚ ਖਿੜੇ ਹੋਏ ਨੂੰ ਪੂਰਨ ਤੌਰ ਤੇ ਖਿੜਾ ਦਿੰਦੀ ਹੈ। ਸਿਰਫ ਅਰਜ਼ ਕਰ ਰਿਹਾ ਕਿ ਪ੍ਰੇਮ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਵਿੱਚ ਬਹੁਤ ਸੋਹਣੀਆਂ ਉਦਾਹਰਨਾਂ ਕੁਛ ਦਿੱਤੀਆਂ ਗੁਰੂ ਪਰਮੇਸ਼ਵਰ ਦੀ ਪ੍ਰੇਮਾ ਭਗਤੀ ਦੇ ਮੁਤਲਕ ਕਿ ਗੁਰੂ ਦੀ ਭਗਤੀ ਪਰਮਾਤਮਾ ਦੀ ਪ੍ਰੇਮਾ ਭਗਤੀ ਕੈਸੀ ਹੈ। ਹਰ ਇੱਕ ਅੰਦਰ ਪਰਮਾਤਮਾ ਨੇ ਇਹ ਤਾਕਤ, ਇਹ ਸ਼ਕਤੀ, ਇਹ ਊਰਜਾ ਟਿਕਾ ਦਿੱਤੀ ਹੈ। ਦੇਖੋ ਹਜ਼ੂਰ ਨੇ ਬਾਣੀ ਵਿੱਚ ਬਚਨ ਕਹੇ ਨੇ, ਚੰਦਰਮਾ ਤੇ ਚਕੋਰ ਦਾ ਆਪਸ ਵਿੱਚ ਕਿਤਨਾ ਫਾਸਲਾ ਹੈ, ਦੋਨਾਂ ਦੀ ਦੂਰੀ ਹੈ। ਨਾ ਤਾਂ ਚਕੋਰ ਨੂੰ ਕਿਸੇ ਨੇ ਸਕੂਲ ਵਿੱਚ, ਕਿਸੇ ਨੇ ਕਿਸੇ ਕਾਲਜ ਵਿੱਚ, ਜਾਂ ਕਿਸੇ ਨੇ ਆਪਣੇ ਘਰ ਵਿੱਚ ਪਿੰਜਰੇ ਵਿੱਚ ਬੰਦ ਕਰਕੇ ਉਹਨੂੰ ਸਿਖਾਇਆ ਕਿ ਉਹ ਦੇਖ ਰਾਤ ਨੂੰ ਚੰਦਰਮਾ ਨਿਕਲਣਾ ਤੇ ਤੂੰ ਸਾਰੀ ਰਾਤ ਚਕੋਰ ਚੰਦਰਮਾ ਨੂੰ ਇੱਕ ਟਿੱਕ ਦੇਖਣਾ ਹੈ। ਸਿਰਫ ਅਰਜ਼ ਕਰ ਰਿਹਾ ਪ੍ਰੇਮਾ ਭਗਤੀ, ਪ੍ਰੇਮ ਦੀ ਦਾਤ ਹਰ ਇੱਕ ਅੰਦਰ ਪਰਮਾਤਮਾ ਨੇ ਟਿਕਾਈ। ਚਕੋਰ ਨੂੰ ਕਿਸੇ ਨੇ ਤਾਲੀਮ ਨਹੀਂ ਦਿੱਤੀ, ਚਕੋਰ ਨੂੰ ਕਿਸੇ ਨੇ ਇਹ ਪਾਠ ਨਹੀਂ ਪੜਾਇਆ ਕਿ ਅਸਮਾਨ ਦੇ ਵਿੱਚ ਉਹ ਪੈਦਾ ਹੋਏ ਚੰਦਰਮਾ ਨੂੰ ਦੇਖ ਕੇ ਤੂੰ ਸਾਰੀ ਰਾਤ ਇੱਕ ਟਿੱਕ ਇੱਕ ਨਜ਼ਰ ਨਾਲ ਤੱਕੀ ਜਾਣਾ ਹੈ। ਹਾਲਾਂਕਿ ਇੱਥੋਂ ਤੱਕ ਕਿ ਚਕੋਰ ਦੇ ਮੌਤ ਦਾ ਕਾਰਨ ਵੀ ਕਈ ਵਾਰੀ ਚੰਦਰਮਾ ਨੂੰ ਦੇਖਣਾ ਹੋ ਜਾਂਦਾ ਹੈ, ਕਿਉਂਕਿ ਚਕੋਰ ਸਾਰੀ ਰਾਤ ਜਦੋਂ ਚੰਦਰਮਾ ਆਉਂਦਾ ਅਸਮਾਨ ਤੇ ਇੱਕ ਟਿੱਕ ਉਹਨੂੰ ਨਜ਼ਰ ਟਿਕਾ ਕੇ ਦੇਖਦੀ ਏ। ਚੰਦਰਮਾ ਜਦੋਂ ਇਹ ਆਪਣੀ ਥਾਂ ਸਾਰੀ ਰਾਤ ਬਦਲਦਾ ਹੈ, ਆਪਣੀ ਗਤੀਸ਼ੀਲ ਚੰਦਰਮਾ ਗਤੀ ਨਾਲ ਜਦੋਂ ਰੁੱਖ ਚੇਂਜ ਕਰਦਾ, ਪਰ ਚਕੋਰ ਜੇ ਚੜ੍ਹਦੇ ਵਾਲੇ ਪਾਸੇ ਚੰਦਰਮਾ ਆਇਆ ਪੂਰਨਮਾਸ਼ੀ ਦਾ, ਤੇ ਉਹਨੇ ਇਹ ਨਹੀਂ ਕਿ ਚੰਦਰਮਾ ਦੇ ਨਾਲ ਨਾਲ ਆਪਣੇ ਲੱਤਾਂ ਨੂੰ ਆਪਣੇ ਜਿਸਮ ਨੂੰ ਘੁਮਾਉਣਾ ਹੈ, ਉਹਦਾ ਸੁਭਾਅ ਹੈ। ਚੰਦਰਮਾ ਜੇ ਇਸ ਪਾਸਿਓਂ ਚੜ੍ਹਿਆ ਚੜ੍ਹਦੇ ਵਾਲੇ ਪਾਸਿਓਂ, ਸ਼ਾਮ ਨੂੰ ਉਹਨੇ ਸਵੇਰ ਤੱਕ ਲਹਿੰਦੇ ਵਾਲੇ ਪਾਸੇ ਆਉਣਾ ਹੈ। ਚਕੋਰ ਆਪਣੇ ਪੈਰਾਂ ਨੂੰ ਸਾਰੀ ਰਾਤ ਇੱਕ ਥਾਂ ਤੇ ਥਿਰ ਰੱਖੇਗੀ, ਸਿਰਫ ਆਪਣੀ ਗਰਦਨ ਨੂੰ ਹੀ ਚੰਦਰਮਾ ਦੇ ਨਾਲ ਮੋੜੀ ਜਾਏ। ਗਰਦਨ ਮੋੜਦੀ ਹੈ, ਕਦੀ ਆਪਣੇ ਪੈਰ ਨਹੀਂ। ਇੰਨੀ ਕੁ ਉਹਦੀ ਸੁਰਤ ਇੰਨਾ ਟਿਕਾ ਕਿ ਉਹਨੂੰ ਆਪਣੇ ਜਿਸਮ ਦਾ ਵੀ ਕੋਈ ਪਤਾ ਨਹੀਂ, ਕੇਵਲ ਤਾਂ ਕੇਵਲ ਆਪਣੀ ਗਰਦਨ ਨੂੰ ਝੁਕਾ ਕੇ ਆਪਣੀ ਪਿੱਠ ਤੇ ਲਾ ਲੈਂਦੀ ਏ, ਤੇ ਕਈ ਵਾਰੀ ਉਹਦੀ ਗਰਦਨ ਝੁਕਣਾ ਵੀ ਉਹਦੀ ਮੌਤ ਦਾ ਕਾਰਨ ਬਣ ਜਾਂਦਾ ਹੈ। ਪਰ ਉਹ ਕਿਹੜੀ ਖਿੱਚ ਹੈ, ਚਕੋਰ ਨੂੰ ਕਿਸੇ ਨੇ ਤਾਲੀਮ ਨਹੀਂ ਦਿੱਤੀ, ਚਕੋਰ ਨੂੰ ਕਿਸੇ ਨੇ ਪੜਾਇਆ ਨਹੀਂ, ਚਕੋਰ ਲਈ ਕੋਈ ਵਿਦਿਆ ਦਾ ਸਾਧਨ ਨਹੀਂ, ਪਰ ਪਰਮਾਤਮਾ ਨੇ ਚਕੋਰ ਦੇ ਅੰਦਰ ਚੰਦਰਮਾ ਦੇ ਪ੍ਰਤੀ ਇੱਕ ਖਿੱਚ ਪੈਦਾ ਕੀਤੀ, ਜਿਸ ਖਿੱਚ ਨੂੰ ਜੇ ਕਿਤੇ ਮਨੁੱਖ ਸਮਝੇ ਉਸੇ ਖਿੱਚ ਨੂੰ ਹੀ ਪ੍ਰੇਮ ਕਿਹਾ ਗਿਆ ਹੈ। ਹੁਣ ਉਹ ਦਿਸ ਨਹੀਂ ਰਹੀ, ਪਰ ਉਹਦਾ ਚੰਦਰਮਾ ਨਾਲ ਨੇਕ ਹੈ। ਭਾਈ ਗੁਰਦਾਸ ਜੀ ਦੀ ਰਚਨਾ ਵਿੱਚੋਂ ਅਰਜ਼ ਕਰ ਰਹੇ, ਭਾਈ ਸਾਹਿਬ ਨੇ ਪਹਿਲਾ ਬਚਨ ਕਿਹਾ, ਚੰਦ ਚਕੋਰ ਪ੍ਰੀਤ ਹੈ, ਚਕੋਰ ਦੀ ਚੰਦਰਮਾ ਨਾਲ ਪ੍ਰੀਤ ਹੈ, ਪ੍ਰੇਮ ਹੈ, ਤੇ ਉਹ ਇੱਕ ਟਿੱਕ ਚੰਦਰਮਾ ਨੂੰ ਦੇਖ ਰਹੀ ਹੈ। ਚੰਦ ਚਕੋਰ ਪ੍ਰੀਤ ਹੈ, ਲਾਏ ਤਾਰ ਨਿਖਾਲੇ, ਤਾਰ ਦਾ ਅਖਰੀ ਅਰਥ ਹੁੰਦਾ ਲਿਵ ਲਾਣੀ, ਇੱਕ ਟਿੱਕ ਦੇਖੀ ਜਾਣਾ। ਭਾਈ ਸਾਹਿਬ ਕਹਿੰਦੇ ਨੇ ਦੇਖੋ ਪਰਮਾਤਮਾ ਨੇ ਪ੍ਰੇਮ ਇੱਕ ਜਾਨਵਰ ਵਿੱਚ, ਇੱਕ ਜੀਵ ਵਿੱਚ, ਇੱਕ ਪੰਛੀ ਵਿੱਚ ਵੀ ਪੈਦਾ ਕਰ ਦਿੱਤਾ। ਇੱਕ ਟਿੱਕ ਹੋ ਕੇ ਚੰਦਰਮਾ ਨੂੰ ਦੇਖ ਰਹੀ ਹੈ। ਚੰਦ ਚਕੋਰ ਪ੍ਰੀਤ ਹੈ, ਲਾਏ ਤਾਰ ਨਿਖਾਲੇ, ਚੱਕਵੀ ਸੂਰਜ ਖੇਤ ਹੈ, ਮਿਲ ਖੂਣ ਸੁਖਾਲੇ। ਹੁਣ ਇੱਥੇ ਭਾਵੇਂ ਸ਼ਬਦ ਉਹਨਾਂ ਨੇ ਸੂਰਜ ਖੇਤ ਕਿਹਾ ਹੈ ਕਿ ਚੱਕਵੀ ਦਾ ਸੂਰਜ ਨਾਲ ਨੇਕ ਹੈ, ਦਰਅਸਲ ਉਹਦਾ ਸੂਰਜ ਨਾਲ ਨੇ ਨਹੀਂ, ਚੱਕਵੀ ਦਾ ਨੇ ਤਾਂ ਆਪਣੇ ਚੱਕਵੇ ਦੇ ਨਾਲ ਹੈ, ਕਿਉਂਕਿ ਸੂਰਜ ਚੜ੍ਹ ਨਾਲ ਚਾਨਣ ਵਿੱਚ ਉਹਨਾਂ ਦਾ ਮਿਲਾਪ ਹੈ, ਤੇ ਅੰਧਕਾਰ ਵਿੱਚ ਰਾਤ ਦੇ ਹਨੇਰੇ ਵਿੱਚ ਉਹਨਾਂ ਦਾ ਵਿਛੋੜਾ ਪੈ ਜਾਂਦਾ ਹੈ। ਹੁਣ ਇੱਕ ਰਾਤ ਦਾ ਵਿਛੋੜਾ ਹੈ, ਸਾਰੀ ਰਾਤ ਚੱਕਵੀ ਤੇ ਚੱਕਵਾ ਇੱਕ ਦੂਜੇ ਨੂੰ ਪੁਕਾਰੀ ਜਾ ਰਹੇ ਨੇ। ਹਜ਼ੂਰ ਦੇ ਪਿਆਰੇ ਸਿੱਖ ਭਾਈ ਗੁਰਦਾਸ ਕਹਿੰਦੇ ਨੇ ਉਸ ਚੱਕਵੀ ਤੇ ਚੱਕਵੇ ਨੂੰ ਮਨੁੱਖ ਵਰਗਾ ਉਹਦਾ ਸਰੀਰ ਨਹੀਂ, ਮਨੁੱਖ ਵਰਗੀ ਉਹਦੀ ਬੁੱਧੀ ਨਹੀਂ, ਮਨੁੱਖ ਵਰਗੀ ਉਹਦੀ ਸੋਚਣ ਦੀ ਸ਼ਕਤੀ ਨਹੀਂ। ਮਨੁੱਖ ਜਿਤਨਾ ਉਹ ਕੋਈ ਕਾਰ ਵਿਖਾਰ ਵੀ ਨਹੀਂ ਕਰ ਸਕਦਾ, ਪਰ ਦੇਖ ਉਸ ਚੱਕਵੀ ਤੇ ਚੱਕਵੇ ਅੰਦਰ ਵੀ ਪਰਮਾਤਮਾ ਨੇ ਖਿੱਚ ਰੱਖ ਦਿੱਤੀ,
एक रात दा विछोड़ा पिया ते सारी रात एक दूजे नू पुकार दे रहे, उन्नी देर तक चैन नहीं सकून नहीं जिन्नी देर तक चकवी ते चकवा दोनों आपस विच मिल नहीं जाते। हुण ओह केड़ी खिच है जेड़ी सारी रात कुरलांदे रहे पुकारदे रहे। सिर मैं अर्ज करनी चाहना कि गुरु नानक साहब ने प्रेमा भगती की एक टेक होके ते अर्ज कर रहे हैं कि प्रेम दी दात परमात्मा ने एक खिच हर एक दे विच पैदा की थी। कमल विच खिच है सूरज नू देख के, चकवी ते चकवे अंदर खिच है, चंद्रमा ते चकोर दी खिच है। भाई साहब ने दूसरा बचन कहा, पहला सी चंद चकोर प्रीत है लाए त्यार तार निखाले, चकवी सूरज खेत है मिल होन सुखाले, नेहो कवल जल जानिए खेड़ मूह बखाले। खुण पानी ते कमल दा फुल आपसी कैसा प्यार पै कर दे कि सुकी मिट्टी दे उते कमल दे फुल कदी प्रफुल्लत हुंदे देखे ने। जमीन ता ओही है, छप्पड़ टोबा ता ओही है, पर कमल दे फुल ना सुके कदी टोबे विच ना सुकी जमीन ते प्रफुल्लत होणगे। पानी रुकण दी देर है ते सौण दे महीने विच कमल दे फुल अपने आप नू प्रफुल्लत करदे ने ते पानी दे विच ओ पूर्ण तौर ते खिड़ जांदे। अगे मैं अर्ज करनी है, कमल दे फुल दी खिच सूरज नाल भी है, कमल दे फुल नू जिंदगी पानी भी दे रहा है, पर जेड़ी दिस दी नहीं वो खिच पानी विचो उनू मिल रही है। भाई साहब ने चौथा बचन कीता, कहन लगे मोर बबीए बोल दे वेख बदल काले। हुण काला बदल असमान ते चढ़ के आंदा है, जितना मोर उनू देख के खुश हुंदा है, हुण बदल दा ते मोर दा आपसी की रिश्ता है। वो आसमान दे उते वो धरती दे उते जदों काली घटा चढ़ी ते मोर इको दम पहला पान लग पिया ते अपने पंखों ने पूर्ण तौर ते खलार लै बखेर लै। उस बदल नू देख के मोर दे अंदर भी परमात्मा ने एक खिच पैदा कर दिती, जेड़ी बदल नू देख के खड़ाओ विच आया ते नचन लग पिया। पपीए वल झाती मारिए सच जाण्यो बाकी साल दे महीने पपिया कदी भी उची नहीं पुकारदा, पर जदो खाड़ ते सौण दा महीना हुंदा भादों दा उदो पपीए दे गले विच वी राग पैदा हो जांदा, ओ भी बदलां नू देख के उची उची पुकार लग पिया है। ओदे विच भी एक खिच है, चकोर विच, कमल फुल विच, चकवी विच, मोर ते बबीए विच, ते सच जाणू मां ते पुत्र दी भी एक खिच है। इस्त्री दी पति ते पत्नी दे अंदर भी एक दूजे प्रति खिच है। पर भाई साहब ने सारियां गल्लां करके कहन लगे चंद्रमा दी चकोर नाल प्रीत है, चकोर दी चंद्रमा नाल प्रीत है, पर सच जानी चंद्रमा बेवफाई कर सकदा है प्यारिया, के पानी जेड़ा वो सुख सकदा है, कमल फुल मुरझा सकदा है, चकवी ते चकवे दा विछोड़ा पै सकदा है, चमक दे कोई बदल दूर जा सकदे ने, मोर ते बबीए विलकदे रह सकदे ने, मां ते बाप साथ छड़ के जा सकदे ने, नार ते पतार दा प्यार है पर मौत प्यार नू विछोड़ सकदी है, पर गुरु ते रब दी प्रीत ऐसी है जिस खिरदे विच टिक जाए सच जानो ए प्रीत मरन तो बाद भी कदी नहीं टुटदी। एक ऐसी प्रीत है, भाई साहब ने प्यार दी व्याख्या करदिया बहुत सोहनी पौड़ी कही, चंद चकोर प्रीत है लाए तार निखाले, चकवी सूरज खेत है मिल खोन सुखाले, न्यो कवल जन जानिया खिड़ मूह बखाले, मोर बाबीए बोल दे वेख बदल काले, नार पतार प्यार है मां पुत संभाले। पर प्यारिया गुरु नानक दी प्रीत कैसी है, पीर मरीदा पिर घड़ी ओ निभ है नाले, के मरीद दी ते पीर दी जेड़ी प्रीत है ओ तोड़ निभण वाली ओ रस्ते विच टुटण वाली नहीं। आप तवज्जो देना, गुरु नानक साहब ने उस करतार दी प्रेमा भगती की थी। ते जदो असी बाबे नानक जी दी बाणी पढ़ने हैं ते उन्हां ने अपनी अमृत बाणी विच अपने मन नू मुखातब करके प्यारे नू प्यार करन दे कुछ जुगतां सानू दसियां। हजूर दी श्री राग विच एक अष्टपदी है, उस अष्टपदी दे कुछ पदे मैं आप जी दे समक्ष रखने चाहना हां कि सतगुरु गुरु नानक साहब दी प्रेमा भगती कैसी है। उस अष्टपदी दियां रहाओ दियां तुकां ने, रहाओ दे बचन ने,
मन रे क्यों छूटा बिन प्यार, हे मेरे मना की परमात्मा नु प्रेम तो करन तो बिना तेरा खेड़ा छुट सकदा है, कि तू बंधना तो मुक्त हो सकने परमात्मा नु प्रेम करन तो बिना। मन रे क्यों छूटा बिन प्यार, गुरमुख अंतर रव रहा हर बख्शे भगत भंडार। गुरु दे राही ये समझ पैंदी है कि परमात्मा सारिया थावां ते रविया है, ते गुरु कृपा करे ते भगती दे भंडारे बख्शदा है। रहाओ दी तुक नू फिर समझिए, मन रे क्यों छूटा बिन प्यार, प्यार तो बिना प्रेम तो बिना उस परमात्मा नू कदी तू खुश नहीं कर सकदा। गुरु तो बिना तेनू प्रेम करन दी जुगत नहीं आउनी। वैसे तां जे इंसान नू समझ पै जाए कि प्रेम प्रीत प्यार नेह ये जितने भी शब्द असीं वरतने आ, जे इंसान दे शरीर अंदर तन अंदर परमात्मा ली प्रीत नहीं प्यार नहीं, ते गुरु ग्रंथ साहिब कहिंदे ने प्राण प्यार तो प्रीत तो बिना जेडे मनुखां दे तन ने कहिंदे ने मानो ओ तां इस तरह ने जिवें शमशान भूमि विच मुर्दे सड़ के किसे मिट्टी दा ढेर हो जा। ओ तां इस तरह ने कि जिवें मानो कि एक मरिया होया शरीर प्यार है, मरे हुए शरीर विच कोई हरकत नहीं, ते जिस मनुख दे जिस्म अंदर परमात्मा दा प्यार नहीं, सच जाने ओ खाए भी पीए भी बोले भी, पर गुरु दी नजर विच एक ओ जिंदा लाश है, ओ मुर्दा है, जे उस अंदर प्रीत नहीं तां प्यार तो बिना छुट नहीं सकदा। हजूर दे बचन सी पढ़ने हैं, अत सुंदर कुलीन चतुर मुख ज्ञानी धनवंत, ये सारे गुण होण दे बावजूद भी मृतक कहिया नानका जे प्रीत नहीं। भगवंत बाबा नानक जी कह रहे ने मन रे क्यों छूटा बिन प्यार, मृतक कहिया नानका जे प्रीत नहीं भगवंत, जे उस परमात्मा ली प्यार नहीं ते सच जानी ओ शरीर मुर्दे दे समान है, उस शरीर दा कोई अर्थ नहीं। ओ मुर्दे नु जितना मर्जी कोई शिंगारी जाए ते उस दा अर्थ की है, कुछ भी नहीं। हजूर ने कहा प्रीत तो बिना, बाबा फरीद साहब दे बचन सी पढ़ने, उन्होंने जोबन दी गल कीती, हुण जवानी अपने आप विच परमात्मा दी एक बड़ी वड्डी दात है, ते जे किसे बंदे दे कोल जोबन भी है पर जोबन होण दे बावजूद उस दे अंदर प्यारे दी प्रीत नहीं, ते मेरे धन गुरु ग्रंथ साहिब विच बाबा फरीद साहब कहिंदे ने प्रीत तो बिना मनुख दा तन शमशान भूमि है, प्रीत तो बिना ता जवानी सड़ के राख हो जाए, उदा करना की है। बाबा जी ने अमृत बचन कह जोबन जांदे ना डरा जे सह प्रीत ना जाए, किन्ने जोबन जानदा वक्त दे जानदा समय दा जानदा सानू कोई डर नहीं, डर तां उदो है जदो वक्त समा जा जोबन जा जीवन परमात्मा दे प्रेम तो बिना चला जाए, सिमरन तो बिना चला जाए। भाई साहब भाई नंद लाल जी ने अपनिया गजलां विच पहला शेर ही ये क्या है, पहली गजल दा कहन लगे खवाए बंदगी आ वुर्द दर वजूद मरा, ऐ मिनसान तू वजूद विच ता आया है कि परमात्मा दी इबादत करें परमात्मा दी बंदगी करें, जे परमात्मा दी बंदगी नहीं सी करनी ते फिर इस वजूद विच इस तन विच आउण दा लाभ की। कहन लगे फिर एवें असमान दे थले अपनी जिंदगी दे दिन प्या कटने, बंदगी करके ही जिंदगी है, जे बंदगी नहीं ते सच जानी फिर जिंदगी नहीं। हवाए बंदगी आ वुर्द दर वजूद मरा, वगर ने जो के चुनी आमदन नाबूद मरा, जे उस परमात्मा दी इबादत नहीं ते या अल्लाह या रब मेनू इस शरीर विच रहन दा कोई शौक नहीं, क्योंकि तेरी बंदगी दे शौक करके ही मैं जी रहा हां। प्यारियो तवज्जो दिया जे, बाबा नानक जी ने प्रेमा भगती कीती ते मैं अर्ज करना पिया बाबा जी दी बाणी विचो पुछ लीए कैसी प्रेमा भगती उन्हां कीती। उन्हां ने विच प्रमाण दिता मन रे क्यों छूटे बिन प्यार, ते बाबा फरीद कह लगे हकीकत है कि जोबन जांदे ना डरा जे सह प्रीत ना जाए, फरीदा किती जोबन प्रीत बिन सुख गए कुमलाए, के किते जवानी प्यार तो बिना ना चली जाए, साई नू ने करन तो बिना ना व्यर्थ चली जाए। सच जानो उस महापुरुष दी कली जवानी ही नहीं जोबन विच नहीं,
ਉਹ ਤਾਂ ਆਪਣੇ ਬਚਪਨ ਤੋਂ ਹੀ ਰੱਬ ਨੂੰ ਇਸ਼ਕ ਕਰਨ ਲੱਗ ਪਏ। ਬਾਬਾ ਫਰੀਦ ਸਾਹਿਬ ਅਜੇ ਬਚਪਨਾ ਹੈ ਤੇ ਕੁਰਾਨ ਉਹਨਾਂ ਨੂੰ ਜ਼ਬਾਨੀ ਕੰਠ ਹੋ ਗਈ ਹੈ। ਅਜੇ ਬਚਪਨਾ ਹੈ ਕਿ ਕਿਤਨਾ ਕਿਤਨਾ ਸਮਾਂ ਰੱਬ ਦੀ ਇਬਾਦਤ ਵੀ ਜੁੜੇ ਰਹਿੰਦੇ ਨੇ। ਆਖਰ ਉਹ ਕੈਸੀ ਪਰਮ ਅਵਸਥਾ ਮਿਲੀ ਕਿ ਜਿੱਦਣ ਜ਼ਮੀਨ ਤੇ ਪਈ ਕੋਈ ਖਾਕ ਮਿੱਟੀ ਆਪਣੇ ਮੂੰਹ ਦੇ ਵਿੱਚ ਪਾਈ ਤੇ ਉਸ ਮਿੱਟੀ ਵਿੱਚੋਂ ਵੀ ਸ਼ੱਕਰ ਵਰਗਾ ਸਵਾਦ ਆ ਗਿਆ। ਕਿਉਂ? ਆਪਣਾ ਅੰਦਰ ਇੰਨਾ ਕੁ ਮਿੱਠਾ ਹੋ ਚੁੱਕਾ ਸੀ, ਆਪ ਮਿਠਾਸ ਦੇ ਭੰਡਾਰੇ ਬਣ ਚੁੱਕੇ ਸਨ। ਤੇ ਹਕੀਕਤ ਏ ਅਸੀਂ ਕਹਾਂਗੇ ਮਿੱਟੀ ਮਿੱਠੀ ਹੋ ਗਈ, ਜ਼ਮੀਨ ਤੇ ਮਿੱਟੀ ਮਿੱਠੀ ਨਹੀਂ ਹੋਈ, ਅਸਲ ਵਿੱਚ ਬਾਬਾ ਜੀ ਦੀ ਰਸਨਾ ਦੀ ਮਿਠਾਸ ਕਰਕੇ ਮਿੱਟੀ ਵੀ ਮਿੱਠੀ ਹੋ ਗਈ। ਉਸ ਮਹਾਂਪੁਰਸ਼ ਉਹ ਆਪ ਸ਼ੱਕਰ ਗੰਜ ਹੈ, ਸ਼ੱਕਰ ਦੇ ਖਜ਼ਾਨੇ ਨੇ। ਉਸ ਮਹਾਂਪੁਰਸ਼ ਨੇ ਕਿਹਾ, ਕਹਿਣ ਲੱਗੇ, ਜੋਬਨ ਚਲਾ ਜਾਏ ਪ੍ਰੀਤ ਤੋਂ ਬਿਨਾਂ, ਜਵਾਨੀ ਚਲੀ ਜਾਏ ਪਿਆਰ ਤੋਂ ਬਿਨਾਂ, ਜ਼ਿੰਦਗੀ ਦਾ ਸਮਾਂ ਨਿਕਲ ਜਾਏ ਪ੍ਰੀਤ ਤੋਂ ਬਿਨਾਂ, ਤੇ ਇਹ ਅੰਦਰ ਨੂੰ ਦੁੱਖ ਪਾਸਦਾ ਹੈ। ਕੇਵਲ ਜੋਬਨ ਨਹੀਂ, ਆਪਣੇ ਅੰਤਲੇ ਸਮੇਂ ਵੀ ਉਹ ਮਹਾਂਪੁਰਸ਼ ਰੱਬ ਦੀ ਇਬਾਦਤ ਵੀ ਜੁੜਿਆ ਹੈ, ਖੁਦਾ ਦੀ ਇਬਾਦਤ ਵੀ ਜੁੜਿਆ ਹੈ। ਤੇ ਜਦੋਂ ਨਮਾਜ਼ ਅਦਾ ਪੈ ਕਰਦੇ ਨੇ, ਅਚਨਚੇਤ ਗਸ਼ੀ ਪਈ ਹੈ, ਬੇਹੋਸ਼ ਹੋ ਕੇ ਜ਼ਮੀਨ ਤੇ ਗਿਰ ਗਏ, ਸਜਦਾ ਪੂਰੀ ਤਰ੍ਹਾਂ ਕਰ ਨਾ ਸਕੇ। ਮੁਰੀਦਾਂ ਨੇ ਬਾਬਾ ਫਰੀਦ ਸਾਹਿਬ ਜੀ ਨੂੰ ਸੰਭਾਲਿਆ। ਸੰਭਾਲਣ ਤੋਂ ਬਾਅਦ ਉਹਨਾਂ ਨੇ ਬਾਬਾ ਜੀ ਦੇ ਜਦੋਂ ਚਲੀਆਂ ਪੈਰਾਂ ਦੀਆਂ ਚਸ਼ੀਆਂ, ਉਹਨਾਂ ਨੇ ਖੱਤ ਪਕੜ ਕੇ ਹੱਥ ਪੈਰ ਘੁੱਟੇ ਨੱਪੇ ਤੇ ਉੱਠ ਕੇ ਬੈਠ ਗਏ। ਤੇ ਪਹਿਲਾ ਪ੍ਰਸ਼ਨ ਸੀ ਉਸ ਮਹਾਂਪੁਰਸ਼ ਦਾ, ਠੀਕ ਹੈ। ਕਹਿਣ ਲੱਗੇ, ਨਮਾਜ਼ ਅਦਾ ਹੋ ਗਈ, ਮੇਰਾ ਨੇਮ ਨਿਭ ਗਿਆ, ਬੰਦਗੀ ਵਾਲਾ ਸਮਾਂ ਸਹੀ ਸਫਲ ਹੋ ਗਿਆ। ਬੈਠੇ ਹੋਏ ਮਰੀਦ ਨੇ ਕਿਹਾ, ਬਾਬਾ ਸਾਹਿਬ, ਨਮਾਜ਼ ਪੂਰੀ ਤੌਰ ਤੇ ਅਦਾ ਨਾ ਹੋ ਸਕੀ, ਪੂਰਨ ਤੌਰ ਤੇ ਆਪ ਇੱਕੋ ਦਮ ਜ਼ਮੀਨ ਤੇ ਡਿੱਗ ਪਏ। ਕਹਿਣ ਲੱਗੇ, ਲਿਆਓ ਪਾਣੀ, ਕਰਾਓ ਮੇਰਾ ਵਜ਼ੂ, ਮੈਂ ਪਰਤ ਕੇ ਫਿਰ ਖੁਦਾ ਦੀ ਯਾਦ ਵੀ ਜੁੜਨਾ ਚਾਹੁੰਦਾ, ਮੈਂ ਨਮਾਜ਼ ਅਦਾ ਕਰਨੀ ਚਾਹੁੰਦਾ ਵਾਂ। ਤੇ ਕਿਸੇ ਨੇ ਉੱਥੇ ਪ੍ਰਸ਼ਨ ਕਰ ਦਿੱਤਾ ਸੀ ਕਿ ਬਾਬਾ ਸਾਹਿਬ, ਸਾਰੀ ਜ਼ਿੰਦਗੀ ਤਾਂ ਅੱਲਾਹ ਤਾਲਾ ਦੀ ਵਿਰਦ ਵਿੱਚ, ਉਹਦੇ ਜ਼ਿਕਰ ਵਿੱਚ, ਉਹਦੀ ਯਾਦ ਵਿੱਚ ਬਤੀਤ ਹੋਈ, ਹੁਣ ਜੇ ਨਹੀਂ ਨਮਾਜ਼ ਹੋ ਰਹੀ, ਸਰੀਰ ਖੇਚਲ ਵਿੱਚ ਹੈ, ਤਨ ਨੂੰ ਥੋੜਾ ਬਹੁਤਾ ਖੇਦ ਹੈ, ਹੁਣ ਅੱਜ ਤੁਸੀਂ ਇਹ ਰਹਿਣ ਦਿਓ, ਵਿਸ਼ਰਾਮ ਕਰੋ। ਉਹਨਾਂ ਨੇ ਉਸੇ ਵੇਲੇ ਪਿੱਛੇ ਮੁੜ ਕੇ ਕਿਹਾ, ਕਹਿਣ ਲੱਗੇ, ਤੈਨੂੰ ਕੀ ਪਤਾ ਮੇਰਾ ਅੰਦਰ ਕਿੱਥੇ ਖਲੋਤਾ ਹੋਇਆ ਹੈ, ਤੈਨੂੰ ਕੇਵਲ ਮੇਰੀ ਬਾਹਰ ਦੀ ਕਿਰਿਆ ਦਿਸੀ ਹੈ ਕਿ ਮੈਂ ਇੰਨੇ ਸਾਲ ਰੱਬ ਦੀ ਇਬਾਦਤ ਕੀਤੀ, ਇੰਨੇ ਸਾਲ ਮੈਂ ਪਰਮਾਤਮਾ ਦਾ ਜ਼ਿਕਰ ਕੀਤਾ, ਪਰ ਤੈਨੂੰ ਕੀ ਪਤਾ ਮੈਂ ਅੰਦਰੋਂ ਕਿੱਥੇ ਟਿਕਿਆ ਵਾਂ। ਲਿਆਓ ਪਾਣੀ, ਲਿਆਓ ਆਵ, ਤੇ ਮੈਂ ਵੁਜੂ ਕਰਕੇ ਪਰਮਾਤਮਾ ਦੀ ਯਾਦ ਵੀ ਜੁੜਾਂ, ਰੱਬ ਦੀ ਯਾਦ ਵੀ ਜੁੜਾਂ। ਉਹ ਮਹਾਂਪੁਰਸ਼ ਕਹਿ ਰਹੇ ਨੇ ਕਿ ਵਕਤ ਚਲਾ ਜਾਏ ਪ੍ਰੀਤ ਤੋਂ ਬਿਨਾਂ ਤੇ ਵਿਅਰਥ ਹੈ। ਬਾਬਾ ਨਾਨਕ ਸਾਹਿਬ ਕਹਿ ਰਹੇ ਨੇ, ਮਨ ਰੇ ਕਿਉਂ ਛੁੱਟੇ ਬਿਨ ਪਿਆਰ, ਪਿਆਰ ਤੋਂ ਬਿਨਾਂ ਤੂੰ, ਪ੍ਰੇਮ ਤੋਂ ਬਿਨਾਂ ਤੇਰੀ ਬੰਦ ਖਲਾਸੀ ਨਹੀਂ ਹੋਣੀ। ਹੁਣ ਪ੍ਰੇਮ ਬੱਧਾ ਚੱਕੀ ਕਰਮ ਨਹੀਂ, ਪ੍ਰੇਮ ਤਾਂ ਇੱਕ ਅੰਦਰ ਦੀ ਖਿੱਚ ਹੈ, ਪ੍ਰੇਮ ਤਾਂ ਆਪਾਂ ਵਾਰਨ ਵਾਲੀ ਇੱਕ ਅੰਦਰ ਦੀ ਬਿਰਤੀ ਹੈ। ਤੇ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਨੇ ਆਪਣੀ ਅੰਮ੍ਰਿਤ ਬਾਣੀ ਵਿੱਚ ਇਹ ਉਦਾਹਰਨਾਂ ਦਿੱਤੀਆਂ। ਉਸ ਅਸ਼ਟਪਦੀ ਦੀ ਪਹਿਲੀ ਐਗਜ਼ਾਮਪਲ, ਪਹਿਲੀ ਉਦਾਹਰਨ ਇਹ ਵੇ, ਮੈਂ ਅਰਜ਼ ਕਰ ਰਿਹਾ, ਨਾਨਕ ਨਾਮ ਨਿਰੰਜਨ ਜਾਣਿਓ ਕੀਨੀ ਭਗਤ ਪ੍ਰੇਮ ਲਿਵਲਾਈ। ਕੈਸੀ ਭਗਤੀ ਕੀਤੀ, ਕੇਵਲ ਤਾਂ ਕੇਵਲ ਚੌਂਕੜਾ ਮਾਰ ਕੇ ਨਹੀਂ, ਆਪਣੇ ਆਪ ਨੂੰ ਪੂਰਨ ਤੌਰ ਤੇ ਰੱਬ ਦੇ ਚਰਨਾਂ ਵਿੱਚ ਉਹਨਾਂ ਨੇ ਫਿਦਾ ਕਰ ਦਿੱਤਾ, ਉਹਨਾਂ ਨੇ ਸਮਰਪਿਤ ਕਰ ਦਿੱਤਾ। ਬਾਬਾ ਨਾਨਕ ਜੀ ਨੇ ਉਸ ਫਿਦਾ ਹੋਣ ਵਾਲੀਆਂ ਕੁਝ ਉਦਾਹਰਨਾਂ ਨੂੰ ਆਪਣੀ ਬਾਣੀ ਵਿੱਚ ਦਰਜ ਕਰ ਦਿੱਤਾ। ਪੁੱਛਿਆ, ਸੱਚੇ ਪਾਤਸ਼ਾਹ, ਇਹ ਤਾਂ ਆਪ ਕਹਿ ਰਹੇ ਹੋ ਕਿ ਪ੍ਰੇਮ ਤੋਂ ਬਿਨਾਂ ਬੰਦ ਖਲਾਸੀ ਨਹੀਂ, ਪਰ ਇਹ ਦੱਸੋ ਪ੍ਰੀਤ ਕੈਸੀ ਕਰੀਏ, ਪਿਆਰ ਕਿਹੋ ਜਿਹਾ ਕਰੀਏ। ਕਿਰਪਾਲੂ ਦਾਤਾ ਜੀ ਨੇ ਪਹਿਲਾ ਪ੍ਰਮਾਣ ਦਿੱਤਾ ਹੈ, ਕਹਿੰਦੇ ਨੇ, ਕਮਲ ਦਾ ਫੁੱਲ ਪਾਣੀ ਵਿੱਚ ਖਿੜਿਆ ਹੈ। ਸਿਰਫ ਉਦਾਹਰਨ ਸਮਝਣ ਲਈ ਹੈ, ਆਪਣੀ ਜ਼ਿੰਦਗੀ ਦੇ ਟੁਕਾਣ ਵਾਸਤੇ ਨਾ, ਕਿ ਇਹ ਉਦਾਹਰਨਾਂ ਕੇਵਲ ਵਿਦਵਤਾ ਦੀ ਅੰਦਰ ਦੀ ਖੌ ਨੂੰ ਪ੍ਰਗਟ ਕਰਨ ਲਈ। ਕਥਾ ਦਾ ਮਤਲਬ ਹੈ ਕਿ ਵਿਚਾਰ ਕੇ, ਸੁਣ ਕੇ, ਪੜ੍ਹ ਕੇ, ਘੋਖ ਕੇ, ਉਹਦੇ ਅਨੁਸਾਰ ਆਪਣਾ ਅਮਲੀ ਜੀਵਨ ਵੀ ਢਾਲਣਾ ਸ਼ੁਰੂ ਕਰ ਦੇਣਾ। ਕਮਲ ਦਾ ਫੁੱਲ ਪਾਣੀ ਵਿੱਚ ਖਿੜਿਆ ਹੈ, ਪਾਣੀ ਦੇ ਵਿੱਚ ਨਿੱਕੀਆਂ ਨਿੱਕੀਆਂ ਤਰੰਗਾਂ ਪੈਦਾ ਹੋਈਆਂ, ਲਹਿਰਾਂ ਪੈਦਾ ਹੋਈਆਂ, ਤੇ ਜਦੋਂ ਪਾਣੀ ਦੀ ਲਹਿਰ ਇੱਕੋਦਮ ਥੋੜੀ ਜਿਹੀ ਹਵਾ ਨਾਲ ਤੇਜ਼ ਹੋਈ,
ते कमल दी नार कमल दी निक्के जे बूटे दे तने नू बची कमल दी नाली नू बजन दी देर सी पानी दी लहर ते कमल जेड़ा जड़ तो लै के फुल तक पूर्ण तौर ते कंब गया। इको दम उस लहर ने कमल नू पछाड़िया कदी ओनू लहर धक्का मार के खब्बे कदी सजे ओनू सारा दिन लहर अपने ठोकरां दे वास विच केवल अपने ठोकरां नाल खब्बे सज्जे नू तकदी रही। ते बाबा जी ने उत्थे क्या कहन लगे ओ मना जे प्रेमा भगती करनी आ ते इस कमल फुल तो सिख रब नू प्रीत किवें करी दी है। नानक नाम निरंजन जान्यो किन्नी भगत प्रेम लिबलाई किहो जिहा प्यार होवे प्यार जेड़ा गिलवे शिके नहीं करदा हुंदा प्यार कदी उलामे नहीं दिंदा हुंदा। ते सच जान्यो जेड़ा बंदा मित्रता करदिया होया भी उलामे गिले शिकवे करदा वह कदी प्रेमी नहीं हो सकता वह कदी प्यारा नहीं हो सकता। कहन लगे इस कमल दे फुल नू पुछ के प्रेमा भगती की है। हजूर ने पुछया कमल दे फुल नू ते बाणी विचे गल्लां दर्ज कर दित्तियां कि ए कमल दे फुल तेनू रब ने सब तो पहला गुण ए दिता है तू चिक्कड़ विच रह के भी निर्लेप है। दूजा गुण तेनू परमात्मा ने दिता है कि तेरे कुल कोमलता है। तीजा गुण तेनू दिता है तेरे कुल सुगंधी है। चौथा गुण तेनू दिता है तेरे विच खिच है तू करोड़ा को दूर बैठे सूरज नाल भी गल्ला प्या करना जिदे कुल सुगंधी होवे जिदे कुल निर्लेपता होवे जिदे कुल अपना सुहापन होवे जिदे कुल दूर टिके कोई प्रेमी नू प्यार करन दी भी जांच होवे की लोड़े इस मैले जे पानी दिया ठोकरा खान दी। ए पानी उठदा सवेरे लहरा बन के तेरे नाली नू तेरे इस तने नू रोज ए ठोकरा मार दे छड़ परा हो जाए पानी नू। हजूर कहिंदे ने उस कमल दे फुल दा उत्तर सी कहिंदा बाबा जी के असल विच इस पानी दी बदौलत ही मेरी खौंद है। जिस दिन मैं पानी नू छड़ दिता उस दिन जेड़े गुण तुसी मेरे गिनाए ने इन्हां विचों एक भी गुण नहीं रहना पानी नू छड़न दी देर कि मेरा आपा ही खत्म हो जाना है मेरी खौंद नू खतरा है। कहन लगे ना सूरज दा प्यार ना एदे तो निर्लेप दा ना सुगंधी ना रूप ते ना भवरे ता की होया जे पानी ठोकरा मारदा आखिर जेड़े तुसी गुण गिण के दसे ने एक गुण भी तो मेनू पानी ने कृपा करके बख्शे ने ना जिन्हें गुण दिते ने एदी ठोकर भी सहारांगे। हजूर ने कहा ए मनुख प्रेमा भगती दा अर्थ है कमल दी थरा तू प्यार कर किवें परमात्मा ने तेनू सुंदर देह दिती है परमात्मा ने तेनू गुणा दी सुगंधी दिती है परमात्मा ने तेनू सुरत दिती है संसार विचो निर्लेप रहन दी जुगत दिती है परमात्मा ने तेनू ताकत दिती है करोड़ा जन्मां दी दूरी होने दे बावजूद तू सुरत करके ओदे चरणा नू पकड़ के खेड़ा प्राप्त कर सकना जिस परमात्मा देव ने कमल दी तरह तेरे ते इन्नी कृपा कीती होवे ते जे फिर भी थोड़ा जा झटका लगे दुनियावी ते यक लखत परमात्मा वालों मुंह मोड़ के पिठ करके चला जाए सच जानी ए कदी सच्चे प्रेमी नहीं हुंदे प्रेमी ता होवे जेड़ा ठोकर खा के भी अपने प्यारे दा लड़ कदी ना छड्डे। एवे प्रेमा भगती बाबे नानक ने ऐसी प्रेमा भगती कीती ते बाणी विच बचन कर गए कहन लगे रे मन ऐसी खरशो प्रीत कर। रे मन दा अर्थ है अपने मन नू संबोधन कीता अपने मन नू मुखातब कीता कहन लगे रे मन ऐसी खरशो प्रीत कर जैसी जल कमले जिमें कमल ते पानी दी प्रीत है लहरी नाल पछाड़िया जे लहरा ओनू उठ के पछाड़ दिया ने धक्के मार दिया ने ती विगसै असने ओ लहरा दिया ठोकरा विच भी खसी जांदा है ओ ठोकरा विचों भी प्रेम दिया पिंगा झुटी जा रहा है। मेरे बाबे नानक ने इस तरह प्रीत कीती जिवें कमल दा फुल ठोकरा सहार के भी प्रीत प्या करदा सी। जे किसे ने वट्टा चुकिया जे किसे ने दीवाना किया जे किसे ने मस्ताना किया जे किसे ने पागल किया सब कुछ सह के भी मेरे गुरु नानक साहब ने अपने प्यारे परमात्मा दे नाम नू फिर भी प्रीत की थी। दूसरी उदाहरण कृपालू दाता जी ने अमृत बाणी भी दिती कि किहो जी प्रेमा भगती करदे पए प्रमाण देंदे ने मना परमात्मा दी भगती जे तू करन तुरिया है
ਤੇ ਪ੍ਰੇਮਾ ਭਗਤੀ ਇਸ ਤਰ੍ਹਾਂ ਕਰ ਜਿਵੇਂ ਮੱਛੀ ਤੇ ਪਾਣੀ ਦਾ ਆਪਸੀ ਪ੍ਰੇਮ ਹੈ। ਵੈਸੇ ਤਾਂ ਪ੍ਰੀਤ ਹੈ ਮੱਛੀ ਦਿਖੇ ਕਿ ਜਿਤਨਾ ਪਾਣੀ ਵੱਧ ਹੋਵੇ ਉਹਨਾਂ ਮੱਛੀ ਖੇੜੇ ਵਿੱਚ ਰਹਿੰਦੀ ਹੈ, ਜਿਤਨਾ ਪਾਣੀ ਘਟਦਾ ਹੈ ਤਿਉਂ ਤਿਉਂ ਮੱਛੀ ਵਿੱਚ ਉਦਾਸੀਨਤਾ ਤੇ ਤੜਪ ਪੈਦਾ ਹੁੰਦੀ ਏ। ਜਿਉਂ ਜਿਉਂ ਪਰਮਾਤਮਾ ਦਾ ਭਗਤ ਬੰਦਗੀ ਕਰਦਾ ਹੈ ਤਿਉਂ ਤਿਉਂ ਖੇੜੇ ਵਿੱਚ ਆਉਂਦਾ ਹੈ ਤੇ ਜਦੋਂ ਕਿਤੇ ਤੋਟਾ ਆ ਜਾਏ ਸੱਚ ਜਾਣੋ ਉਹ ਮੱਛੀ ਦੀ ਤਰ੍ਹਾਂ ਲੁੜਛਣ ਲੱਗ ਪੈਂਦਾ ਹੈ, ਤੜਫਣ ਲੱਗ ਪੈਂਦਾ ਹੈ। ਤੇ ਬਾਬਾ ਜੀ ਨੇ ਕਿਹਾ ਰੇ ਮਨ ਐਸੀ ਖਰਸ਼ੋਂ ਪ੍ਰੀਤ ਕਰ, ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵਲਾਈ। ਰੇ ਮਨ ਐਸੀ ਖਰਸ਼ੋਂ ਪ੍ਰੀਤ ਕਰ, ਕੈਸੀ? ਕਹਿਣ ਲੱਗੇ ਜੈਸੀ ਮਛਲੀ ਨੀਰ, ਜਿਵੇਂ ਮੱਛੀ ਪਾਣੀ ਨੂੰ ਪ੍ਰੀਤ ਵੀ ਕਰਦੀ ਹੈ। ਜਉ ਅਦ ਕਹੋ ਤੋ ਸੁਖ ਘਣਾ, ਜਿਤਨਾ ਪਾਣੀ ਜ਼ਿਆਦਾ ਹੋਵੇ ਮੱਛੀ ਓਨੀ ਪ੍ਰਸੰਨ ਹੈ। ਕਹਿਣ ਲੱਗੇ ਜਉ ਅਦ ਕਹੋ ਤੋ ਸੁਖ ਘਣਾ, ਮਨ ਤਨ ਸ਼ਾਂਤ ਸਰੀਰ, ਉਹਦੇ ਤਨ ਨੂੰ ਉਹਦੇ ਮਨ ਨੂੰ ਖੇੜਾ, ਕਿਉਂਕਿ ਮੱਛੀ ਪਾਣੀ ਵਿੱਚ ਰਹਿ ਕੇ ਅਤ ਦੀ ਆਨੰਦ ਵਿੱਚ ਹੈ, ਐਸੀ ਪ੍ਰੀਤ ਕਰ। ਬਾਬਾ ਜੀ ਨੇ ਤੀਸਰਾ ਪ੍ਰਮਾਣ ਦਿੱਤਾ ਕਿ ਪ੍ਰੇਮਾ ਭਗਤੀ ਕੀ ਹੈ, ਮੱਛੀ ਪਾਣੀ ਤੋਂ ਬਿਨਾਂ ਕਿਸੇ ਨਾਲ ਸਮਝੌਤਾ ਨਹੀਂ ਕਰਦੀ। ਤੀਸਰਾ ਪ੍ਰਮਾਣ ਦਿੱਤੋ ਨੇ ਕਿ ਰੇ ਮਨ ਐਸੀ ਖਰਸ਼ੋਂ ਪ੍ਰੀਤ ਕਰ, ਨਾਨਕ ਨਾਮ ਨਿਰੰਜਨ ਜਾਣਿਓ ਇਸ ਤਰ੍ਹਾਂ। ਕਹਿਣ ਲੱਗੇ ਰੇ ਮਨ ਐਸੀ ਖਰਸ਼ੋਂ ਪ੍ਰੀਤ ਕਰ ਜੈਸੀ ਚਾਤਰਕ ਮੇਹ, ਜਿਵੇਂ ਇੱਕ ਪਪੀਆ ਸਵਾਂਤੀ ਬੂੰਦ ਨੂੰ ਪਿਆਰ ਪਿਆ ਕਰਦਾ ਹੈ, ਜਿਵੇਂ ਇੱਕ ਚਾਤਰਕ ਨਕਸ਼ਤਰ ਤੋਂ ਡਿੱਗਣ ਵਾਲੀ ਬੂੰਦ ਨੂੰ ਉਡੀਕਦਾ ਪਿਆ ਹੈ, ਉਹਦੇ ਸਾਹਮਣੇ ਸਰੋਵਰ ਪਾਣੀ ਦੇ ਭਰੇ ਨੇ ਪਰ ਕਦੀ ਉਹ ਸਰੋਵਰ ਦਾ ਪਾਣੀ ਨਹੀਂ ਪੀਏਗਾ। ਤਲਾਬ ਪਾਣੀ ਦੇ ਭਰੇ ਨੇ ਪਰ ਚਾਤਰਕ ਉਸ ਪਾਣੀ ਨੂੰ ਪਸੰਦ ਨਹੀਂ ਕਰੇਗਾ। ਦਰਿਆ ਪਾਣੀ ਦੇ ਭਰ ਕੇ ਵਗਦੇ ਨੇ ਪਰ ਕਦੀ ਵੀ ਉਹ ਇਸ ਨੂੰ ਪਿਆਰ ਨਹੀਂ ਕਰੇਗਾ। ਪਰ ਪਿਆਰਿਓ ਸਭ ਕੁਝ ਉਹ ਪਾਣੀ ਵੱਖਰੇ ਵੱਖਰੇ ਤਲਾਬਾਂ ਦੇ ਖੂਹਾਂ ਦੇ ਨਦੀਆਂ ਦੇ ਨਾਲਿਆਂ ਦੇ ਤਿਆਗ ਦੇਗਾ। ਉਹਦੇ ਪ੍ਰਾਣਾਂ ਦੀ ਜਿਹੜੀ ਪ੍ਰੀਤ ਹੈ ਉਹ ਕੇਵਲ ਤਾਂ ਕੇਵਲ ਪਰਮ ਪਿਤਾ ਪਰਮੇਸ਼ਵਰ ਦਾ ਨਾਮ ਹੈ। ਜਿਵੇਂ ਚਾਤਰਕ ਸਵਾਂਤੀ ਬੂੰਦ ਨੂੰ ਪਿਆਰ ਕਰਦਾ ਹੈ ਤੇ ਰੱਬ ਦੀ ਬੰਦਗੀ ਕਰਨ ਵਾਲਾ ਸਭ ਕੁਝ ਛੱਡ ਦਿੰਦਾ ਹੈ, ਸੱਚ ਜਾਣੋ ਉਹਨੂੰ ਕੇਵਲ ਗੁਰੂ ਤੇ ਪਰਮਾਤਮਾ ਹੀ ਚਾਹੀਦਾ ਹੈ। ਮੈਂ ਇੱਕ ਖਿੰਡ ਵਿੱਚੋਂ ਨਿਕਲ ਕੇ ਇੱਕ ਪ੍ਰਮਾਣ ਇਹਦੇ ਨਾਲ ਹੋਰ ਅਰਜ਼ ਕਰਨਾ ਚਾਹੁੰਦਾ। ਚਾਤਰਕ ਕਦੀ ਵੀ ਸਮਝੌਤਾ ਨਹੀਂ ਕਰਦਾ ਸਵਾਂਤੀ ਬੂੰਦ ਤੋਂ ਬਿਨਾਂ। ਮੇਰੇ ਗੁਰੂ ਅਰਜੁਨ ਸਾਹਿਬ ਨੂੰ ਪੁੱਛਿਆ, ਦਾਤਾ ਜੀ ਪ੍ਰੇਮਾ ਭਗਤੀ ਕੀ ਹੈ? ਉਹਨਾਂ ਨੇ ਇੱਕ ਪ੍ਰਮਾਣ ਦਿੱਤਾ, ਉਹ ਹਾ ਪ੍ਰੇਮ ਪਿਰੀ ਪ੍ਰੇਮਾ ਭਗਤ ਕੀ ਹੈ? ਉਹ ਹਾ ਪ੍ਰੇਮ ਪਿਰੀ, ਕਹਿਣ ਲੱਗੇ ਕਨਕ ਮਾਨਕ ਗਜ ਮੋਤੀਆਂ ਲਾਲਨ ਨਹਿ ਨਾਹਾ ਨਹੀਂ। ਪ੍ਰੇਮਾ ਭਗਤੀ ਇਹ ਹੈ ਕਿ ਜੇ ਕੋਈ ਪਿਆਰੇ ਦੇ ਸਾਹਮਣੇ ਲਿਆ ਕੇ ਹੀਰਿਆਂ ਦੇ ਢੇਰ ਲਾ ਕੇ ਕਹਿ ਤੂੰ ਬੰਦਗੀ ਛੱਡ ਦੇ, ਗੁਰੂ ਨੂੰ ਛੱਡ ਦੇ, ਕੀਮਤੀ ਹੀਰੇ ਚੁੱਕ ਲੈ। ਜੇ ਕੋਈ ਉਹਦੇ ਸਾਹਮਣੇ ਕੀਮਤੀ ਮੋਤੀ ਲਿਆ ਕੇ ਕਹਿ ਮੋਤੀਆਂ ਨਾਲ ਝੋਲੀਆਂ ਭਰ ਲੈ ਪਰ ਨਾਮ ਦੇ ਮੋਤੀ ਨੂੰ ਛੱਡ ਦੇ। ਜੇ ਕੋਈ ਉਹਦੇ ਸਾਹਮਣੇ ਕੀਮਤੀ ਗਜ, ਇਹ ਵੀ ਮੋਤੀ ਹੈ, ਸਾਹਮਣੇ ਲਿਆ ਕੇ ਰੱਖੇ ਤੂੰ ਪਰਮਾਤਮਾ ਦੀ ਇਬਾਦਤ ਛੱਡ ਦੇ। ਸਾਹਿਬ ਕਹਿੰਦੇ ਨੇ ਜਿਹੜੇ ਪ੍ਰੇਮਾ ਭਗਤੀ ਕਰਨ ਵਾਲੇ ਨੇ ਉਹ ਕਹਿ ਰਹੇ ਨੇ ਉਹ ਹਾ ਪ੍ਰੇਮ ਪਿਰੀ ਕਨਕ ਮਨ ਗਜ ਮੋਤੀਆਂ ਲਾਲਨ ਨਹਿ ਨਾਹਾ ਨਹੀਂ। ਜੇ ਕੋਈ ਕਹਿ ਚੱਲ ਹੀਰੇ ਮੋਤੀ ਛੱਡ, ਤੈਨੂੰ ਆ ਤਖ਼ਤ ਦੇ ਦਿੰਦੇ ਆ, ਤੈਨੂੰ ਆ ਦੁਨੀਆਂ ਦਾ ਹਰ ਸਵਾਦ ਹੰਡਾਉਣ ਵਾਸਤੇ ਭੋਗਾਂ ਵਾਸਤੇ ਪਦਾਰਥ ਦੇ ਦਿੰਦੇ ਆ। ਅੱਗੋ ਉੱਤਰ ਮਿਲਦਾ ਰਾਜ ਨਾ ਭਾਗ ਨਾ ਹੁਕਮ ਨਾ ਸਾਧਨ ਕਿਚ ਕਿਚ ਨਾ ਚਾਹੀ। ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵਲਾਈ। ਉਹ ਹਾ ਪ੍ਰੇਮ ਪਿਰੀ ਕਨਕ ਮਨ ਗਜ ਮੋਤੀਆਂ ਲਾਲਨ ਨਹਿ ਨਾ ਨਹੀਂ। ਰਾਜ ਨਾ ਭਾਗ ਨਾ ਹੁਕਮ ਨਾ ਸਾਧਨ ਕਿਚ ਕਿਚ ਨਾ ਚਾਹੀ। ਉਹਨੂੰ ਚਾਹੀਦਾ ਕਿ ਇਹ ਚਰਨਨ ਸ਼ਰਨਨ ਸੰਤਨ ਬੰਧਨ ਸੁਖੋ ਸੁਖ ਪਾਹੀ। ਕਹਿਣ ਲੱਗੇ ਨਾਨਕ ਤਪਤ ਹਰੀ ਮਿਲੇ ਪ੍ਰੇਮ ਪ੍ਰੀ ਇਹ ਵੇ ਪ੍ਰੇਮਾ ਭਗਤੀ, ਮੈਨੂੰ ਤੇਰੇ ਚਰਨਾਂ ਦੀ ਸ਼ਰਨ ਚਾਹੀਦੀ ਹੈ। ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵਲਾਈ। ਭਗਤੀ ਪ੍ਰੇਮਾ ਲਾ ਲਿਵ ਲਾ ਕੇ ਕੀਤੀ ਤੇ ਮੇਰੇ ਸੱਚੇ ਪਾਤਸ਼ਾਹ ਨੇ ਫਿਰ ਬਾਣੀ ਵਿੱਚ ਕਿਹਾ ਰੇ ਮਨ

ਜ਼ਬਾਨ ਵੀ ਟਿਕ ਕੇ ਗੁਰੂ ਗੁਰੂ ਨਹੀਂ ਜਪਦੀ। ਜੇ ਕਿਤੇ ਟਿਕਣ ਦਾ ਯਤਨ ਕਰੀਏ ਇਹ 5-7 ਮਿੰਟਾਂ ਵੀ ਥੱਕ ਜਾਂਦੀ ਹੈ। ਟਿਕ ਕੇ ਬੰਦੇ ਤੋਂ ਰੱਬ ਰੱਬ ਕਿਹਾ ਹੀ ਨਹੀਂ ਜਾਂਦਾ। ਸਾਰਾ ਦਿਨ ਆਦਮੀ ਤੋਂ ਗੱਲਾਂ ਕਰਾਣੀਆਂ ਹੋਣ, ਨਿੰਦਿਆ ਕਰਨੀ ਹੋਵੇ। ਮੈਂ ਕਈ ਵਾਰੀ ਅਰਜ਼ ਕਰਨਾ, ਬੰਦਾ ਬਿਮਾਰ ਹੋਵੇ ਨਾ, ਹਮਦਰਦੀ ਪ੍ਰਗਟ ਕਰਨ ਜਾਈਏ ਤੇ ਉਹ ਬੜਾ ਐਸਤਾ ਐਸਤਾ ਬੋਲੇਗਾ। ਘਰ ਦੇ ਵੀ ਕਹਿਣਗੇ ਬੁਲਾਇਓ ਨਾ, ਡਾਕਟਰ ਸਾਹਿਬ ਨੇ ਬਰੋਕਿਆ ਹੈ, ਵਰਜਿਆ ਹੈ, ਇਹਨਾਂ ਬੋਲਣਾ ਨਹੀਂ। ਆਮ ਗੱਲਾਂ ਕਰਦਿਆਂ ਐਸਤਾ ਐਸਤਾ ਬੋਲੇਗਾ, ਕਿਤੇ ਥੋੜਾ ਜਿਹਾ ਨਿੰਦਿਆ ਦੀ ਕੋਈ ਤਵਾ ਲੱਗਣ ਦਾ ਦੇਰ ਹੈ। ਸੱਚ ਜਾਣਿਓ ਪਤਾ ਨਹੀਂ ਕਿੱਥੋਂ ਆਵਾਜ਼ ਨਿਕਲਦੀ, ਉਹੀ ਬੰਦਾ ਉੱਚੀ ਉੱਚੀ ਬੋਲਣ ਲੱਗ ਪੈਂਦਾ ਹੈ। ਕੀ ਕਦੀ ਸਾਡੀ ਜ਼ਬਾਨ ਪਰਮਾਤਮਾ ਨੇ ਇੰਨਾ ਉੱਚਾ ਬੋਲਦੀ ਹੈ? ਰਸਨਾ ਸੰਸਾਰ ਲਈ ਕੂਕੇਗੀ, ਰੱਬ ਲਈ ਕਦੀ ਨਹੀਂ ਕੂਕਦੀ। ਹਾਂ, ਜਿਹਦੀ ਕੂਕਣ ਲੱਗ ਪਏ ਪ੍ਰੇਮਾ ਭਗਤੀ ਵਿੱਚ, ਬਾਬਾ ਨਾਨਕ ਜੀ ਕਹਿੰਦੇ ਨੇ ਫਿਰ ਉਹਦੀ ਇੱਕ ਜ਼ਬਾਨ ਹੀ ਕੇਵਲ ਨਹੀਂ ਕੂਕਦੀ, ਸਿਰ ਤੋਂ ਪੈਰਾਂ ਤੱਕ ਜਿਤਨੇ ਉਹਦੇ ਰੋਮ ਨੇ ਹਰ ਰੋਮ ਹੀ ਜ਼ਬਾਨ ਬਣ ਕੇ ਕੂਕਣ ਲੱਗ ਪੈਂਦਾ। ਇਹਦੇ ਪ੍ਰੇਮਾ ਭਗਤੀ। ਬਾਬਾ ਜੀ ਨੇ ਅੰਮ੍ਰਿਤ ਬਾਣੀ ਵਿੱਚ ਇੱਕ ਬਚਨ ਕਿਹਾ, ਹੇ ਜੇ ਵੇ, ਗੁਰੂ ਅਰਜਨ ਸਾਹਿਬ ਸਲੋਕ ਸਹਿਸਕ੍ਰਿਤੀ, ਹੇ ਰਸ ਗਏ ਮਧੁਰ ਪ੍ਰੈ ਤੋਇੰਗ, ਹੇ ਜ਼ਬਾਨ ਹੇ ਰਸਾਂ ਨੂੰ ਚੱਖਣ ਵਾਲੀਏ, ਤੈਨੂੰ ਗੱਲਾਂ ਚੰਗੀਆਂ ਲੱਗਦੀਆਂ ਨੇ, ਤੈਨੂੰ ਭੋਜਨ ਪ੍ਰਸ਼ਾਦ ਪਾਣੀ ਚੰਗੇ ਲੱਗਦੇ ਨੇ। ਖੇ ਜੇ ਵੇ ਖੇ ਰਸ ਗੇ ਮਧੁਰ ਪ੍ਰੈ ਤੋਇੰਗ ਸਤ ਹਤੰਗ, ਜਦੋਂ ਕਿਤੇ ਸਤਨਾਮ ਵਾਹਿਗੁਰੂ ਦੀ ਗੱਲ ਚੱਲੇ ਇੰਜ ਲੱਗਦਾ ਜਿਵੇਂ ਤੇਰੀ ਮੌਤ ਹੋ ਗਈ ਹੈ, ਤੂੰ ਮੂੰਹ ਵਿੱਚ ਹੈ ਹੀ ਨਹੀਂ, ਇੰਜ ਲੱਗਦਾ ਜਿਵੇਂ ਤੇਰੀ ਅੰਦਰ ਦੀ ਤਾਕਤ ਹੀ ਖਤਮ ਹੋ ਗਈ। ਖੇ ਜੇ ਵੇ ਖੇ ਰਸ ਗੇ ਮਧੁਰ ਪ੍ਰੈ ਤੋਇੰਗ ਸਤ ਹਤੰਗ, ਸੱਤ ਵਿੱਚ ਤੇਰੀ ਮੌਤ ਹੋ ਗਈ। ਪਰਮ ਬਾਦੰਗ, ਜੇ ਪਰਮ ਬਾਦਰ ਤੇ ਵੱਡੇ ਤੋਂ ਵੱਡਾ ਝਗੜਾ ਖੜਾ ਕਰਨਾ ਹੋਵੇ ਤੇ ਜ਼ਬਾਨ ਤੀਲੀ ਨੂੰ ਤਾਂ ਕਸਾਣਾ ਪੈਂਦਾ ਹੈ, ਤਾਂ ਉਹ ਅੱਗ ਲਾਂਦੀ ਏ। ਸਿਰਫ ਤੂੰ ਤਾਂ ਆਪਣੀ ਇੱਕ ਨਿੱਕੀ ਜੀ ਕੀਸੀ ਖਲਾਣ ਦੀ ਦੇਰ ਏ ਤੇ ਕਈ ਪੁਸ਼ਤਾਂ ਦੇ ਆਪਸ ਵਿੱਚ ਪਵਾੜੇ ਪਾ ਕੇ ਰੱਖਦੇ ਨੀ ਹੈ। ਧਿਆਨ ਦਿਆ ਜੇ, ਜੇ ਜ਼ਬਾਨ ਦੀ ਸ਼ਕਤੀ, ਜੇ ਰਸਨਾ ਦੀ ਤਾਕਤ, ਜੇ ਜੇਵਾਂ ਦੀ ਤਾਕਤ ਇੱਕ ਥੋੜੀ ਜੀ ਤੀਸੀ ਹਲਾਏ ਤੇ ਕਈ ਜਨਮਾਂ ਦੇ ਪਵਾੜੇ, ਕਈ ਪੁਸ਼ਤਾਂ ਦੀ ਆਪਸ ਵਿੱਚ ਕਤਲੋ ਗਾਰਤ ਤੱਕ ਗੱਲ ਪਹੁੰਚ ਜਾਂਦੀ ਏ। ਜੇ ਜ਼ਬਾਨ ਇੰਨੀ ਵੱਡੀ ਦੂਰੀ ਵੀ ਪਾ ਸਕਦੀ ਏ, ਚੇਤੇ ਰੱਖਿਓ ਇਹਦੇ ਕੋਲ ਸ਼ਕਤੀ ਏ, ਜੇ ਰੱਬ ਰੱਬ ਜਪਣ ਲੱਗ ਪਏ ਤੇ ਕਰੋੜਾਂ ਜਨਮਾਂ ਦੀ ਦੂਰੀ ਮਿਟਾ ਵੀ ਸਕਦੀ ਹੈ। ਕੱਲੀ ਦੂਰੀ ਪਾਉਂਦੀ ਨਹੀਂ, ਇਹ ਦੂਰੀ ਮਿਟਾ ਵੀ ਸਕਦੀ ਹੈ। ਹਜ਼ੂਰ ਨੇ ਬਾਣੀ ਵਿੱਚ ਮਿਹਰ ਕੀਤੀ, ਜਦੋਂ ਉਹਨਾਂ ਨੇ ਪ੍ਰੇਮਾ ਭਗਤੀ ਵੀ ਜੁੜੇ ਤੇ ਬਾਬਾ ਨਾਨਕ ਜੀ ਨੂੰ ਜੇ ਕੋਈ ਪੁੱਛਦਾ ਹੈ ਕਿ ਸਤਿਗੁਰੂ ਜੀ ਪਰਮਾਤਮਾ ਨੂੰ ਪਾਉਣ ਦਾ ਮਾਰਗ ਕੀ ਹੈ, ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਮਾਰਗ ਹੈ ਇੱਕ ਦੂ ਜੀਵੋ ਲੱਖ ਹੋ ਹੈ, ਕਿੰਨੀ ਭਗਤ ਪ੍ਰੇਮ ਲਿਵਲਾਈ, ਇੰਨੀ ਭਗਤੀ ਕੀਤੀ, ਇੱਕ ਜ਼ਬਾਨ ਤੋਂ ਲੱਖ ਜੀਵ ਹੋ ਗਈ, ਲੱਖ ਦੀਪ ਤੋਂ 20 ਲੱਖ ਹੋ ਗਈ, ਤੇ ਉਸ 20 ਲੱਖ ਜੀਵ ਵਿੱਚੋਂ ਇੱਕ ਇੱਕ ਜੀਵ ਨਾਲ ਲੱਖ ਲੱਖ ਵਾਰੀ ਜਗਤ ਦੇ ਮਾਲਕ ਦਾ ਨਾਮ ਜਪਿਆ। ਤੇ ਬਾਬਾ ਨਾਨਕ ਜੀ ਕਹਿੰਦੇ ਨੇ ਇੰਨੀ ਕਮਾਈ ਕਰੇ ਤਾਂ ਜਗਤ ਦੇ ਮਾਲਕ ਵੀ ਤੂੰ ਮਿਲ ਸਕਦਾ, ਕਿ ਇਹੋ ਜੀ ਪ੍ਰੇਮਾ ਭਗਤੀ ਕੋਈ ਕਰ ਸਕੇਗਾ? ਬਾਬੇ ਨਾਨਕ ਜੀ ਦਾ ਆਪਣਾ ਅਨੁਭਵ ਹੈ, ਇੱਕ ਦੋ ਜੀਵੋ ਲੱਖ ਹੋਵੇ, ਲੱਖ ਹੋਵੇ ਲਖਵੀਸ, ਲੱਖ ਲੱਖ ਗੇੜਾ ਆਖੀਆਂ, ਏਕ ਨਾਮ ਜਗਦੀਸ਼, ਪਿਆਰਿਆ ਇਹ ਤਰਾਹ ਪਤ ਪਵੜੀਆਂ ਚੜੀਆ ਹੋਏ ਆਕੀਸ, ਇਹਨੇ ਰਸਤਾ ਇਹੀ ਮਾਰਗ ਪਿਆਰੇ ਨੂੰ ਪਾਉਣ ਦਾ, ਤੇ ਜੇ ਅੰਦਰ ਤੇਰਾ ਰੁੱਖ ਹੈ ਤੇ ਬਾਹਰੋਂ ਪ੍ਰੇਮਾ ਭਗਤੀ ਵਾਲੇ ਦੀ ਰੀਸ ਕਰਨਾ, ਫਿਰ ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ, ਨਾਨਕ ਨਦਰੀ ਪਾਈਏ। ਪ੍ਰੇਮਾ ਭਗਤੀ ਉਹਦੀ ਨਦਰ ਨਾਲ ਮਿਲਦੀ ਹੈ, ਉਹਦੀ ਬਖਸ਼ੀਸ਼ ਨਾਲ ਮਿਲਦੀ ਹੈ। ਕੂੜੈ ਕੂੜੀ ਠੀਸ, ਠੀਸ ਦਾ ਅਖਰੀ ਅਰਥ ਹੁੰਦਾ ਗੱਪ ਮਾਰਨਾ। ਕਹਿੰਦੇ ਨੇ ਜੇ ਉਹਦੀ ਨਦਰ ਨਾਲ ਤੇਰੇ ਕੋਲ ਪ੍ਰੇਮਾ ਭਗਤੀ ਨਹੀਂ, ਐਵੇਂ ਜ਼ਮੀਨ ਤੇ ਰੇਂਗਣ ਵਾਲੇ ਕੀੜੇ, ਤੂੰ ਅਸਮਾਨ ਵਿੱਚ ਉੱਡਣ ਵਾਲੇ ਪੰਛੀਆਂ ਦੀ ਰੀਸ ਨਾ ਕਰ। ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ, ਉਹ ਤਾਂ ਪ੍ਰੇਮਾ ਭਗਤੀ ਆ ਜਿਹੜੀ ਅਵਸਥਾ ਤੈਨੂੰ ਦੱਸੀ, ਇੱਕ ਦੂ ਜੀਵੋ ਲੱਖ ਹੋਏ, ਇਹ ਨਾਨਕ ਨਦਰੀ ਪਾਈ ਹੈ, ਉਹਦੀ ਕਿਰਪਾ ਨਾਲ ਮਿਲਦੀ ਹੈ। ਤੇ ਜੇ ਕਿਰਪਾ ਤੋਂ ਬਿਨਾਂ ਕੂੜੈ ਕੂੜੀ ਠੀਸ, ਕੂੜੇ ਬੰਦੇ ਦੀ ਕੂੜੀ ਗੱਪ ਹੋਵੇਗੀ, ਕੂੜੇ ਬੰਦੇ ਦਾ ਕੂੜ ਹੋਵੇਗਾ। ਮੈਂ ਬੇਨਤੀ ਜਿਹੜੀ ਕਰਨ ਲੱਗਾ, ਸਤਿਗੁਰੂ ਨੇ ਪ੍ਰੇਮਾ ਭਗਤੀ ਕੀਤੀ, ਉਸ ਭਗਤੀ ਦੀ ਇੱਕ ਮਿਸਾਲ ਹਜ਼ੂਰ ਨੇ ਖੋਲ ਦਿੱਤੀ। ਦਾਤਾਰ ਕਹਿੰਦੇ ਨੇ ਕਿ ਦੁੱਧ ਨੂੰ ਚੋ ਕੇ ਲਿਆਉਂਦੇ ਨੇ,
ਜ਼ਿਮੀਦਾਰ ਚਾਹੁੰਦਾ ਹੈ, ਗਵਾਲੇ ਘਰਾਂ ਵਿੱਚ ਚਾਹੁੰਦਾ।

0: ਤੇ ਜਿਸ ਬਰਤਨ ਵਿੱਚ ਦੁੱਧ ਚੋ ਕੇ ਲਿਆਂਦਾ ਉਸ ਬਰਤਨ ਵਿੱਚੋਂ ਦੁੱਧ ਦੂਜੇ ਬਰਤਨ ਵਿੱਚ ਪਲਟਿਆ ਜਾਂਦਾ ਹੈ, ਭਾਂਡੇ ਵਿੱਚ ਪਲਟਦੇ ਨੇ। ਹੁਣ ਜਿਸ ਭਾਂਡੇ ਵਿੱਚ ਦੁੱਧ ਚੋਇਆ ਉਹਦੇ ਅੰਦਰ ਦੁੱਧ ਉਹਦੇ ਬਰਤਨ ਦੇ ਨਾਲ ਉਹਦੇ ਕੰਢਿਆਂ ਨਾਲ ਜ਼ਰੂਰ ਲੱਗਾ ਹੈ। ਤੇ ਸਿਆਣੀਆਂ ਸਵਾਣੀਆਂ ਆਪਣੇ ਹੱਥ ਵਿੱਚ ਲੈ ਕੇ ਪਾਣੀ ਤੇ ਉਸ ਬਰਤਨ ਦੇ ਵਿੱਚ ਬਾਲਟੀ ਵਿੱਚ ਭਾਂਡੇ ਵਿੱਚ ਛੱਤੇ ਮਾਰ ਕੇ ਉਸ ਦੇ ਅੰਦਰ ਲੱਗੇ ਹੋਏ ਦੁੱਧ ਨੂੰ ਉਤਾਰਦੀਆਂ ਸਨ ਤੇ ਉਸ ਪਾਣੀ ਨੂੰ ਕਿਹਾ ਜਾਂਦਾ ਸੀ ਦੁੱਧ ਵਿੱਚ ਹੰਗਾਲ ਪਾ ਦਿੱਤਾ ਹੈ। ਇਹ ਬੜਾ ਪੁਰਾਤਨ ਸ਼ਬਦ ਹੈ ਤੁਹਾਡਾ ਸੱਭਿਆਚਾਰ ਦਾ। ਕਹਿੰਦੀਆਂ ਸਨ ਦੁੱਧ ਵਿੱਚ ਹੰਗਾਲ ਪਾਇਆ ਹੈ, ਜਦੋਂ ਹੰਗਾਲ ਦੁੱਧ ਵਿੱਚ ਪਾ ਦਿੱਤਾ, ਹੰਗਾਲ ਦਰ ਜੀ ਉਹ ਦੁੱਧ ਨਾਲ ਮਿਲਿਆ ਹੋਇਆ ਪਾਣੀ ਹੰਗਾਲ ਪਾ ਦਿੱਤਾ ਦੁੱਧ ਵਿੱਚ ਤੇ ਦੁੱਧ ਨੂੰ ਪਰਤ ਕੇ ਉਹਨਾਂ ਨੇ ਚੁੱਲ੍ਹੇ ਤੇ ਰੱਖਿਆ। ਪ੍ਰੇਮਾ ਭਗਤੀ ਕੀ ਹੈ? ਬਾਬਾ ਨਾਨਕ ਜੀ ਨੇ ਕੱਲਾ ਰੱਬ ਨੂੰ ਵਾਹਿਗੁਰੂ ਵਾਹਿਗੁਰੂ ਜ਼ਬਾਨ ਨਾਲ ਕਹਿਣ ਨਾਲ ਨਹੀਂ ਪਿਆਰਿਓ, ਉਸ ਪ੍ਰੇਮਾ ਭਗਤੀ ਵਿੱਚ ਆਪਣਾ ਸਭ ਕੁਝ ਹੀ ਕੁਰਬਾਨ ਕੀਤਾ ਜਾਂਦਾ ਹੈ, ਆਪਣਾ ਸਭ ਕੁਝ ਫਿਦਾ ਕੀਤਾ। ਹੁਣ ਉਸ ਦੁੱਧ ਨੂੰ ਜਿਹੜਾ ਹੰਗਾਲ ਵਾਲਾ ਸੀ ਚੁੱਲ੍ਹੇ ਦੇ ਉੱਤੇ ਰੱਖਿਆ, ਅੱਗ ਦੀ ਲਾਟ ਨਿਕਲੀ, ਅੱਗ ਦੇ ਨਾਲ ਪਹਿਲਾਂ ਉਸ ਵਿੱਚ ਮਿਲਿਆ ਹੋਇਆ ਜਿਹੜਾ ਹੰਗਾਲ ਪਾਣੀ ਸੀ ਉਹ ਭਾਪ ਬਣ ਕੇ ਉੱਡਣ ਲੱਗਾ। ਜਦੋਂ ਪਾਣੀ ਭਾਪ ਬਣ ਕੇ ਉੱਡਿਆ ਤੇ ਆਖਰ ਬਾਬਾ ਜੀ ਦੇ ਸਮਝਾਉਣ ਦਾ ਤਰੀਕਾ ਕਿ ਪ੍ਰੇਮਾ ਭਗਤੀ ਕੀ ਹੈ, ਕਹਿੰਦੇ ਨੇ ਅਸੀਂ ਉਸ ਪਾਣੀ ਨੂੰ ਪੁੱਛ ਲਿਆ ਕਿ ਦੇਖ ਦੁੱਧ ਤਾਂ ਕੀਮਤੀ ਸੀ, ਤੂੰ ਤਾਂ ਆਪਣੀ ਖੁਸ਼ਕਿਸਮਤੀ ਸਮਝ ਕਿ ਪਾਣੀ ਦੇ ਛੱਤਾ ਸੈਂ ਤੂੰ ਤੇ ਤੈਨੂੰ ਦੁੱਧ ਵਿੱਚ ਮਿਲਦਿਆਂ ਸਾਰ ਦੁੱਧ ਨੇ ਦੇਖ ਆਪਣੇ ਵਿੱਚ ਥਾਂ ਦਿੱਤੀ, ਇਹ ਤੇ ਕੋਈ ਥਾਂ ਦਿੰਦਾ ਇੱਕ ਦੂਜੇ ਨੂੰ? ਕਹਿਣ ਲੱਗੇ ਪਾਣੀ ਤੈਨੂੰ ਤੇਲ ਵਿੱਚ ਮਿਲਾਇਆ ਜਾਏ ਕਦੀ ਤੇਲ ਤੈਨੂੰ ਥਾਂ ਦਏਗਾ, ਤੈਨੂੰ ਘਿਓ ਦੇ ਮੱਖਣ ਵਿੱਚ ਮਿਲਾਇਆ ਜਾਏ ਕਦੀ ਮੱਖਣ ਤੈਨੂੰ ਥਾਂ ਦਏਗਾ, ਕਦੀ ਘਿਓ ਤੈਨੂੰ ਥਾਂ ਦਏਗਾ, ਦੂਜੇ ਤਰਲ ਪਦਾਰਥ ਕਦੀ ਤੈਨੂੰ ਥਾਂ ਦੇਣਗੇ? ਦੇਖ ਤੂੰ ਦੁੱਧ ਦਾ ਅੰਦਰ ਕਿੰਨਾ ਕੁ ਖੁੱਲ ਦਿਲਾ ਹੈ, ਉਹ ਤੈਨੂੰ ਆਏ ਨੂੰ ਉਹਨੇ ਆਪਣੇ ਵਿੱਚ ਥਾਂ ਦੇ ਦਿੱਤੀ, ਥਾਂ ਨਾ ਕੇਵਲ ਦਿੱਤੀ, ਉਹਨੇ ਕਿਹਾ ਠੀਕ ਤੇਰਾ ਰੂਪ ਮੇਰੇ ਤੋਂ ਵੱਖਰਾ ਹੈ, ਜੇ ਮੇਰੇ ਕੋਲ ਆ ਗਿਆ ਮੈਂ ਤੈਨੂੰ ਆਪਣਾ ਰੂਪ ਦੇਣਾ ਵਾ। ਪਾਣੀ ਨੂੰ ਦੁੱਧ ਨੇ ਆਪਣਾ ਰੂਪ ਦਿੱਤਾ। ਕੱਲਾ ਰੂਪ ਹੀ ਨਹੀਂ, ਪਾਣੀ ਇਕੱਲੇ ਦੀ ਕੀਮਤ ਨਹੀਂ ਸੀ, ਪਰ ਜਦੋਂ ਦੁੱਧ ਵਿੱਚ ਮਿਲਿਆ ਦੁੱਧ ਨੇ ਕਿਹਾ ਜੇ ਮੈਂ 5 ਲੀਟਰ ਦੀ ਮੇਰੀ ਮਪਾਈ ਹੈ ਤੇ ਤੂੰ 1 ਲੀਟਰ ਹੈ ਤੇ ਆਪਾਂ ਹੋ ਗਏ 6 ਕਿਲੋ 6 ਲੀਟਰ ਹੋ ਗਏ। ਚੇਤੇ ਰੱਖੀ ਮੈਂ ਆਪਣਾ ਮੁੱਲ ਥੋੜਾ ਜਿਹਾ ਕਟਵਾ ਲਾਂਗਾ ਪਰ ਤੇਰੀ ਕੀਮਤ ਨਾਲ ਜ਼ਰੂਰ ਪਵਾਂਗਾ। ਤੇ ਪੈਂਦੀ ਹੈ ਦੁੱਧ ਦੀ ਨਾਲ ਪਾਣੀ ਦੀ ਕੀਮਤ ਪੈ ਗਈ। ਤੇ ਬਾਬਾ ਜੀ ਕਹਿਣ ਲੱਗੇ ਉਹ ਬੇਵਫਾ ਦੇਖ ਥਾਂ ਦਿੱਤਾ ਜਿੰਨੇ, ਨਾਮ ਆਪਣਾ ਤੈਨੂੰ ਦਿੱਤਾ ਦੁੱਧ, ਪਾਣੀ ਨਾ ਰਹਿਣ ਦਿੱਤਾ ਤੈਨੂੰ, ਆਪਣਾ ਰੂਪ ਦਿੱਤਾ, ਆਪਣੀ ਕੀਮਤ ਘਟਾ ਕੇ ਉਹਨੇ ਤੇਰੀ ਨਾਲ ਕੀਮਤ ਪਵਾ ਲਈ, ਤੇ ਇੰਨਾ ਬੇਵਫਾ ਹੈ ਕਿ ਸੇਕ ਲੱਗਣ ਦੀ ਦੇਰ ਤੋਂ ਪਹਿਲਾਂ ਉੱਡ ਗਏ। ਹਜ਼ੂਰ ਕਹਿੰਦੇ ਨੇ ਉਸ ਪਾਣੀ ਦਾ ਉੱਤਰ ਸੀ ਬਾਣੀ ਦੇ ਬਚਨ ਨੇ, ਕਹਿੰਦਾ ਇਸੇ ਕਰਕੇ ਤਾਂ ਉੱਡਿਆ ਵਾ ਕਿ ਜਿੰਨੇ ਮੈਨੂੰ ਰੂਪ ਦਿੱਤਾ ਰੰਗ ਦਿੱਤਾ ਕੀਮਤ ਪਾਈ, ਮੇਰਾ ਚਿੱਤ ਕਰਦਾ ਮੈਂ ਇਹਨੂੰ ਸੇਕ ਲੱਗਣ ਤੋਂ ਪਹਿਲਾਂ ਪਹਿਲਾਂ ਆਪਣੇ ਆਪ ਨੂੰ ਕਿਉਂ ਨਾ ਸਾੜ ਦੇਵਾਂ, ਕਿਉਂਕਿ ਮੈਂ ਆਪਣੇ ਪਿਆਰੇ ਦਾ ਸੇਕ ਨਹੀਂ ਸੇਕ ਸਕਦਾ, ਮੈਂ ਆਪਣੇ ਆਪ ਨੂੰ ਕੁਰਬਾਨ ਕਰ ਸਕਣਾ। ਇਹ ਵੀ ਪ੍ਰੇਮਾ ਭਗਤੀ, ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵ ਲਾਈ, ਤੇ ਪ੍ਰੇਮ ਲਿਵ ਲਾ ਕੇ ਭਗਤੀ ਕਰਕੇ ਸਾਨੂੰ ਕਿਹਾ ਰੇ ਮਨ ਐਸੀ ਹਰਸ਼ੋਂ ਪ੍ਰੀਤ ਕਰ, ਕੈਸੀ ਜੈਸੀ ਜਲ ਦੁੱਧ ਹੋਏ, ਜਿਵੇਂ ਦੁੱਧ ਦੀ ਤੇ ਪਾਣੀ ਦੀ ਪ੍ਰੀਤ ਹੈ। ਤੇ ਫਿਰ ਦੇਖੋ ਇੱਥੇ ਆ ਕੇ ਮੁਕੰਮਲ ਪ੍ਰੀਤ ਬਣਦੀ ਹੈ, ਜਿਵੇਂ ਮੈਂ ਉਦਾਹਰਨਾਂ ਪਹਿਲਾਂ ਦਿੱਤੀਆਂ ਨੇ। ਜੇ ਹੁਣ ਮੈਂ ਇਹ ਕਹੀ ਜਾਂ ਕਮਲ ਦਾ ਫੁੱਲ ਖਿੜਿਆ ਤੇ ਪਤੰਗਾ ਉਹਦੇ ਤੇ ਆ ਗਿਆ ਤੇ ਆਪ ਕਹੋਗੇ ਵੇਖੋ ਬੰਦਾ ਕਿਹੋ ਜੀ ਗੱਲ ਕਰਦਾ, ਕਮਲ ਦੇ ਫੁੱਲ ਤੇ ਭਵਰੇ ਹੁੰਦੇ ਨੇ, ਪਤੰਗੇ ਤਾਂ ਦੀਵੇ ਤੇ ਜਾਂਦੇ ਨੇ। ਜੇ ਮੈਂ ਕਹਾਂ ਜੀ ਦੀਵਾ ਬਲਿਆ ਤੇ ਕੀੜੀਆਂ ਆ ਗਈਆਂ, ਤੁਸੀਂ ਕਹੋਗੇ ਮੂਰਖਤਾ ਹੀ ਵਾਲੀ ਗੱਲ, ਦੀਵੇ ਤੇ ਕੀੜੀਆਂ, ਕੀੜੀਆਂ ਤਾਂ ਮਿੱਠੇ ਤੇ ਜਾਣਗੀਆਂ। ਹੁਣ ਸ਼ਬਦ ਸੁਰਤ ਕਿੰਨੀ ਵਰਖਾਈ, ਤਾਂ ਤੇ ਅੰਗਦ ਅੰਗ ਸੰਗ ਭਇਓ ਸ਼ਾਇਰ, ਉਹ ਸਮੁੰਦਰ ਬਣੇ ਤੇ ਸਮੁੰਦਰ ਦੇ ਵਿੱਚ ਨੀਆਂ ਨਹੀਂ ਰੱਖੀਆਂ ਜਾਂਦੀਆਂ, ਸਮੁੰਦਰ ਲੋਕਾਂ ਦੇ ਘਰ ਨਹੀਂ ਬਣਾਉਂਦਾ, ਸਮੁੰਦਰ ਆਪਣੇ ਵਿੱਚੋਂ ਬੱਦਲ ਪੈਦਾ ਕਰਕੇ ਕੇਵਲ ਬਰਸਾਤ ਹੀ ਕਰਦਾ ਹੈ। ਤਾਂ ਤੇ ਅੰਗਦ ਅੰਗ ਸੰਗ ਭਇਓ ਸ਼ਾਇਰ, ਸਮੁੰਦਰ ਬਣ ਗਏ ਤੇ ਸ਼ਬਦ ਸੁਰਤ ਕਿੰਨੀ ਵਰਖਾਈ। ਉਸ ਗੁਰੂ ਅੰਗਦ ਸਾਹਿਬ ਨੇ ਇੰਨੀ ਕਿਰਪਾ ਕੀਤੀ, ਉਹਨਾਂ ਨੇ ਸ਼ਬਦ ਤੇ ਸੁਰਤ ਦੀ ਵਰਖਾ ਕਰ ਦਿੱਤੀ। ਆਓ ਇਹਦੀ ਪ੍ਰੋੜਤਾ ਗੁਰੂ ਗ੍ਰੰਥ ਸਾਹਿਬ ਕਰਨਗੇ। ਕਹਿਣ ਲੱਗੇ ਲੰਗਰ ਚੱਲੈ ਗੁਰ ਸ਼ਬਦ ਹਾਰ, ਤੋਟ ਨਾ ਆਵੀ ਖੱਟੀ ਐ। ਜਿਹੜੀ ਖੱਟੀ ਬਾਬਾ ਨਾਨਕ ਖੱਟ ਕੇ ਗਏ ਨੇ ਨਾ, ਉਹਦਾ ਤੋਟਾ ਨਹੀਂ ਆਉਣਾ। ਇਸ ਤੋਂ ਪਹਿਲੀ ਇੱਕ ਬਚਨ ਹੈ, ਨੀਂਵ ਕਿਹਨੇ ਰੱਖੀ, ਨਾਨਕ ਰਾਜ ਚਲਾਇਆ ਸੱਚ ਕੋਟ ਸ਼ਤਾਣੀ ਨੀਂਵ ਦੈ। ਬਾਬੇ ਨਾਨਕ ਨੇ ਨੀਂਵ ਰੱਖੀ। ਹੁਣ ਅੱਗੇ ਇਹ ਸਪਸ਼ਟ ਹੋਵੇਗਾ ਕਿ ਗੁਰੂ ਨਾਨਕ ਸਾਹਿਬ ਝੜੀ ਲਾਉਂਦੇ ਪਏ ਨੇ ਗੁਰੂ ਅੰਗਦ ਸਾਹਿਬ ਕੇ ਨੀਂ ਰੱਖ ਰਹੇ ਨੇ। ਬਚਨ ਹੈ, ਲੰਗਰ ਚੱਲੈ ਗੁਰ ਸ਼ਬਦ ਹਰ, ਤੋਟ ਨਾ ਆਵੀ ਖੱਟੀਐ, ਖਰਚੈ ਦਿੱਤ ਕਸਮ ਦੀ, ਕਸਮ ਦੀ ਦਰ ਤੇ ਬਾਬੇ ਨਾਨਕ ਦੀ ਰੱਬ ਦੀ ਦਿੱਤੇ ਹੋਏ ਖਰਚੇ ਨੂੰ ਗੁਰੂ ਨਾਨਕ ਸਾਹਿਬ ਦੀ ਜੋਤ ਗੁਰੂ ਅੰਗਦ ਸਾਹਿਬ ਵੰਡਣ ਲੱਗੇ ਨੇ। ਖਰਚੇ ਦਿੱਤ ਕਸਮ ਦੀ ਆਪ ਖੈਦੀ ਖੈਰ ਦਬਟੀਐ। ਹੁਣ ਦੇਖੋ ਸ਼ਬਦ ਨੇ ਖਰਚੇ, ਖਰਚਣ ਵਾਸਤੇ ਦਿੱਤਾ ਬਾਬੇ ਨਾਨਕ ਨੇ ਖਜ਼ਾਨਾ, ਨਾਲ ਕਹਿ ਦਿੱਤਾ ਆਪ ਖੈਦੀ ਆਪ ਖਾਇਆ ਜੇ, ਖੈਰ ਖੈਰ ਦਰ ਤੇ ਜਿਹੜੇ ਮੰਗਣ ਆਉਣਗੇ ਉਹਨਾਂ ਦੀ ਝੋਲੀ ਵਿੱਚ ਪਾਇਆ ਜੇ। ਹਜ਼ੂਰ ਨੇ ਕਿਹਾ ਕਿ ਲੰਗਰ ਚੱਲਿਆ ਗੁਰ ਸ਼ਬਦ ਹਰ, ਤੋਟ ਨਾ ਆਵੀ ਖੱਟੀਐ, ਖਰਚੈ ਦਿੱਤ ਕਸਮ ਦੀ ਆਪ ਖੈਦੀ ਖੈਰ ਦਬਟੀਐ। ਇੱਥੇ ਇੱਕ ਬਚਨ ਕੀਤਾ, ਕਹਿਣ ਲੱਗੇ ਮੇਰੇ ਦਾਤਾ ਜੀ ਕਿ ਆਪ ਜੀ ਉੱਤੇ ਇੰਨੀ ਕਿਰਪਾ ਵੀ ਹੁੰਦੀ, ਹੋਵੇ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝੱਟੀਐ। ਨੂਰ ਦੀ ਵਰਖਾ ਹੋ ਰਹੀ ਹੈ, ਗੁਰੂ ਅੰਗਦ ਸਾਹਿਬ ਉਸੇ ਵਰਖਾ ਨੂੰ ਲੋਕਾਂ ਤੱਕ ਪਹੁੰਚਾ ਰਹੇ ਨੇ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਉਹਨੂੰ ਆਪਣਾ ਅੰਗ ਬਣਾਇਆ ਹੈ। ਖੋਵੈ ਸਿਫਤ ਕਿਸਮ ਦੀ, ਨੂਰ ਅਰਸੋਂ ਕੁਰਸੋਂ ਝੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਇੱਕ ਬਚਨ ਆਪ ਰੋਜ਼ ਹੋਰ ਪੜ੍ਹਦੇ ਹੋ, ਬਰਿਆ ਦਰਗਹਿ ਗੁਰੂ ਕੀ ਕੁਦਰਤੀ ਨੂਰ। ਹੁਣ ਵਰਿਆ ਵਰਿਆ ਨਹੀਂ, ਵਰਿਆ ਵਰਿਆ ਦਰ ਤੇ ਵਰ ਰਿਹਾ ਹੈ, ਵਰਖ ਰਿਹਾ ਹੈ। ਕੀ ਵਰਖਦਾ ਹੈ? ਕੁਦਰਤੀ ਨੂਰ, ਪਰਮਾਤਮਾ ਦੇ ਘਰ ਵਿੱਚੋਂ ਰੁਖਾਨੀਅਤ ਦੇ ਬੱਦਲ ਬਣ ਕੇ ਗੁਰੂ ਅੰਗਦ ਸਾਹਿਬ ਉਹਨਾਂ ਦੀ ਬਰਸਾਤ ਪੈ ਕਰਾਉਂਦੇ ਨੇ ਤੇ ਜਿਹੜਾ ਆਉਂਦਾ ਉਹਨੂੰ ਨਾਮ ਨਾਲ ਭੇ ਦਿੰਦੇ। ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ, ਤਿੰਨ ਸ਼ਬਦ ਸੁਰਤ ਕੀਨੀ ਵਰਖਾਈ। ਤੇ ਗੁਰੂ ਨਾਨਕ ਸਾਹਿਬ ਨੇ ਕੀ ਕੀਤਾ? ਇਹਨੂੰ ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਵਿੱਚ ਕਿਹਾ, ਕਹਿਣ ਲੱਗੇ ਪਿਆਰਿਓ ਕਿ ਗੁਰੂ ਨਾਨਕ ਸਾਹਿਬ ਨੇ ਮਿਹਰ ਕੀਤੀ, ਪਾਰਸ ਹੋਵਾ ਪਾਰਸੋਂ, ਗੁਰਪਦੇਸ਼ ਗੁਰ ਪਰਚੇ, ਗੁਰਪਦੇਸ਼ ਵਿੱਚ ਰਹਿਣਾ ਹੈ। ਚੰਦਨ ਹੋਵਾ ਚੰਦਨੋ ਹੈ, ਦੀਪਕ ਤੇ ਦੀਪਕ ਪ੍ਰਗਾਸ਼ਿਆ ਹੈ। ਹੁਣ ਧੰਨ ਗੁਰੂ ਅੰਗਦ ਸਾਹਿਬ ਸ਼ਬਦ ਸੁਰ ਦੀ ਖੇਡ ਨਹੀਂ ਵਰਤਾਉਂਦੇ, ਕੈਸੀ ਵਰਖਾ ਪੈ ਕਰਦੇ ਨੇ। ਭਾਈ ਪਾਰੋ ਵਰਗਾ ਆਉਂਦਾ ਤੇ ਉਹ ਜਦੋਂ ਆ ਕੇ ਪੁੱਛਦਾ, ਮਹਾਰਾਜ ਹੰਸ ਔਰ ਪਰਮ ਹੰਸ ਕੀ ਹੈ? ਤੇ ਬਾਬਾ ਨਾਨਕ ਜੀ ਦੀ ਜੋਤ ਗੁਰੂ ਅੰਗਦ ਸਾਹਿਬ ਵਰਖਾ ਕਰਕੇ ਕਹਿੰਦੇ ਨੇ ਕਿ ਪਾਰੋ ਤੇ ਭਾਈ ਪਾਰੋ ਜੁਲਕਾ ਸੀ। ਪਾਰੋ ਹੰਸ ਹੁੰਦੇ ਨੇ ਜਿਹੜੇ ਦੁੱਧ ਪਾਣੀ ਨਖੇੜਦੇ ਨੇ, ਤੇ ਪਰਮ ਹੰਸ ਹੁੰਦੇ ਨੇ ਜਿਉਂਦੇ ਜਿਉਂਦੇ ਜੀ ਆਪਣੇ ਸਰੀਰ ਵਿੱਚੋਂ ਵਿਦੇਹ ਹੋ ਜਾਂਦੇ ਨੇ। ਤੇ ਉਹ ਤੁਰ ਪਿਆ, ਕਹਿੰਦਾ ਫਿਰ ਪਰਮ ਹੰਸ ਅਸੀਂ ਤੇ ਨਹੀਂ ਬਣਨਾ। ਬਾਬਾ ਜੀ ਨੇ ਕਿਰਪਾ ਕੀਤੀ, ਗੁਰੂ ਅੰਗਦ ਸਾਹਿਬ ਦੀ ਨਦਰ ਨਾਲ ਗੁਰੂ ਅਮਰਸਾਰ ਦਾਸ ਦੇ ਵੇਲੇ ਪਰਮ ਹੰਸ ਬਣਿਆ। ਤੇ ਭਾਈ ਗੁਰਦਾਸ ਨੇ ਆਪਣੀ ਰਚਨਾ ਵਿੱਚ ਕਿਹਾ, ਕਹਿਣ ਲੱਗੇ ਪਾਰੋ ਜੁਲਕਾ ਪਰਮ ਹੰਸ, ਪੂਰੇ ਸਤਿਗੁਰ ਕਿਰਪਾ ਧਾਰੀ, ਪੂਰੇ ਗੁਰੂ ਨੇ ਮਿਹਰ ਕੀਤੀ। ਇੱਕ ਪ੍ਰਮਾਣ ਮੈਂ ਹੋਰ ਦੇ ਕੇ ਅੱਗੇ ਚੱਲਣਾ ਕਿ ਗੁਰੂ ਨੇ ਮੈਲੇ ਹਿਰਦਿਆਂ ਵਿੱਚ ਨਾਮ ਦੀ ਵਰਖਾ ਕਰ ਦਿੱਤੀ ਗੁਰੂ ਅੰਗਦ ਸਾਹਿਬ ਨੇ। ਹੁਣ ਭਾਈ ਜੋਤ ਰਸੋਈਆ ਹੈ, ਤੇ ਭਾਈ ਗੁਰਦਾਸ ਨੇ ਬਚਨ ਵੀ ਕਿਹਾ ਕਿ ਜੋਧ ਰਸੋਈਆ ਦੇਵਤਾ, ਗੁਰ ਸੇਵਾ ਕਰ ਦੁੱਤਰ ਤਾਰੀ, ਪੂਰੇ ਸਤਿਗੁਰ ਪੈ ਸਵਾਰੀ। ਜੋਧ ਰਸੋਈਆ ਦੇਵਤਾ, ਇਹ ਅਸਲ ਸੀ ਬ੍ਰਾਹਮਣ। ਇਸ ਭਾਈ ਜੋਧ ਨੇ ਇੰਨੀ ਲੰਗਰ ਵੀ ਸੇਵਾ ਕੀਤੀ ਕਿ ਮਾਤਾ ਖੀਵੀ ਜੀ ਨਾਲ ਦੋ ਸਿੱਖ ਹੋਰ ਸਨ ਜਿਹੜੇ ਸੇਵਾ ਕਰਦੇ ਸਨ, ਇੱਕ ਭਾਈ ਕਿਦਾਰੂ ਕਿਦਾਰਾ ਤੇ ਦੂਜਾ ਭਾਈ ਸਾਹਿਬ ਭਾਈ ਜੋਧ। ਇਹ ਜੋਧ ਬ੍ਰਾਹਮਣ ਸੀ, ਇਹ ਜੋਧ ਖਹਿਰਾ ਜੱਟ ਨਹੀਂ, ਕਿਉਂਕਿ ਦੋ ਜੋਧ ਸਨ। ਇੱਕ ਬਾਬੇ ਨਾਨਕ ਦਾ ਸਿੱਖ ਸੀ ਜਿਹਦੇ ਤੋਂ ਪੌੜੀ ਸੁਣ ਕੇ ਬਾਬਾ ਲਹਿਣਾ ਜੀ ਕਰਤਾਰਪੁਰ ਗਏ, ਉਹ ਖਹਿਰਾ ਸੀ ਖਡੂਰ ਸਾਹਿਬ ਦਾ ਰਹਿਣ ਵਾਲਾ। ਇਹ ਭਾਈ ਜੋਧ ਬ੍ਰਾਹਮਣ ਸੀ, ਇਹ ਬਾਹਰੋਂ ਆਇਆ ਸੀ। ਮੇਰੇ ਗੁਰੂ ਅੰਗਦ ਸਾਹਿਬ ਕਿਵੇਂ ਵਰਖਾ ਕਰਦੇ ਨੇ ਨਾਮ ਦੀ। ਭਾਈ ਜੋਧ ਆਇਆ, ਇਹਨੇ ਬਾਣੀ ਸੁਣੀ ਕੀਰਤਨ ਸੁਣਿਆ, ਮਨ ਚ ਆਇਆ ਵੀ ਲੰਗਰ ਚ ਸੇਵਾ ਕਰਾਂ। सादे कपड़े पा के माता खीवी नाल सारा दिन भाई जोत ते भाई कदारा लंगर विच रहिंदे सन। भाई जोत दे मन विच कदी आ जाना ते नीवियां जातां वाले भी इत्थे आए, क्योंकि ब्राह्मण सी कई जन्मां दा उहदे अंदर ए सी खून ए सी कि मैं उच्ची कुल दा वां। मन च आया फिर एक दिन आया मना जे भांडे मांझ के भी जे इत्थे लंगर विच खोंचे मार के भी लकड़ा पाल के सारा दिन धुप्पे चुल्हे सामने बह के भी तेरी मैल ना गई ते मैल जाएगी कितों। कहन लगा अजे भी खौमे दी मैल चुकी फिरना मैं ब्राह्मण। उत्थे एक शब्द क्या कहन लगे तू झूठा है, अपने मन नूं कहिंदे तू झूठा है, तेनू कोई खत नहीं सुचा भोजन छके, कल तो बाद जिहड़ा अंदर जात वाला भूत वड़िया इहनू झूठा भोजन दिता जाए। प्यारिओ सारे भांडे चुकने पर कुछ कु पतलां चुके एक पासे रख लैणियां, यह हकीकत है, इहनू अतकथनी ना समझियो। गुरु अंगद साहिब किवें बरखा करदे ने, जदों सारिआं चले जाणा जिहड़ियां पतलां लुका के रखियां होणियां उहदे विच्चों सब्जी भाजी दा किणका मात्र चुण के एक थां ते इकट्ठियां करके खा लैणा। माता खीवी जी देखना सारा दिन सेवा करदा लंगर कितों छकदा है। अज देखिया कि जदों सारे चले गए दोपहर दे लंगर तो बाद लोग के सारियां पतलां हूंज के आ पिया खाए। माता खीवी जी ने बाबा बुढ़ा साहिब नूं कहा कि बाबा जी भाई जोध सारा दिन सेवा करदा पर पंगत विच लंगर नहीं छकदा। नहीं मन्ने गुरु अंगद साहिब। फिर एक दिन अचनचेत आए इस नूं जे पढ़ना होवे ते पढ़िओ भाई वीर सिंह उहनां दा अष्ट गुरु चमत्कार। आए देखिया कि यह सज्जन पत्तल दे विचो चुक के छोटे छोटे किड़के खांदा पे। सतगुरु ने देखिया कहन लगे भाई जोध यह की करदे पए हो। इको दम कंब गए हाथ झाड़ के उठ खलोते कहन लगे की कर रहे सो। कहन लगे दाता अंदर झूठा है ते झूठिया नूं झूठा ही भोजन चाहिदा है। अंदर झूठा है तुसी पंगत विच क्यों नहीं बैठते। कहिंदे ने अगे अंदर जात वाला भूत बैठा है, जदों नाल कोई बैंदा है ते कहिंदा मैं ब्राह्मण मैं उच्चा। कहन लगे इहनू रहण दिओ नीवा, इहनू उदों समझ लगेगी जिन्नी देर तक पत्तलां विच नहीं रहिंदा ते लंगर दे भांडियां विच नहीं रहिंदा। सच्चे पातशाह देख के त्रुट पै माता खीवी जी कोल आए सिर ते हथ रख के कहन लगे भाई जोध तू सच्यार है, तू झूठा नहीं तू सच्यार है, अज तो बाद लंगर विच बैठ के भोजन छकना। जदों कहिंदे ने इन्ना शब्द सिर ते हथ रख के कहा सारे विद्वान ए मानदे ने कि गुरु अंगद साहिब दे खत्थां विचों इहो जी मानो वरखा निकली कि भाई जोध देवता बन गया, सिर तो पैरा तक नाम दे नाल भिज गया। इत्थे फिर भाई साहिब ने कहा जोध रसोईया देवता गुर सेवा कर दुत्तर सारी। ते अखीरली तो के कहन लगे पूरे सतगुर पै सवारी। पूरे गुरु ने उहदे सिर ते मेहर भरिया हथ रख दिता किरपा कर दिती। अज पंगत विच बैठ के लंगर छकन लगे किसे पुछ लिया कि अज इत्थे क्यों बैठे। कहन लगे झूठ वाला भूत निकल गया है, हुण अंदर गुरु बैठा है ते गुरु नूं अंदर दे चौंके विच बिठा के सच्चा भोजन ही देईदा। अंदर गुरु है हुण ओ गुरु अंगद साहिब समुंदर बन गए जिहड़ा उहनां कोल आया उहनां बरखा कीती। ते अंगद अंग संग भयो शायर तिन शब्द सुरत कीनी वरखाई। हुण तीजे पातशाह ने गुर अमरदास की अकत कथा है। गुरु अमरदास जी दी भट कीरत जी कहिंदे कथा बयान तो रहत है वह अकत कथा है। गुर अमरदास की अकत कथा है ते किवें का अकत है जी। उन्हां नाल बचन क्या एक जी साडी जीव एक है कछ कही ना जाई। की बयान करांगे गुरु अंगद साहिब दी कथा अकत है असी नहीं बयान कर सकते, क्योंकि भट पिछे भी कह के आए ने के दाता जी कन खर बूंद बसो रुमावल कुसम बसंत गणन।
1: You're listening to KRPI 1550 Radio Ferndale Washington।
2: उस वेले कोर्ट कचहरियां खाली होने लग पे सी, कोई थाने च नहीं सी जांदा। संत जेड़े कईयां कईयां सालां दे फैसले सी अपने दरबार च हल करिया करदे सी, किसे दी जुरत नहीं सी कि उहनां दे कोई फैसले नूं रद्द कर दे। दिल्ली दी सरकार तलमला उठी, ਉਹ ਇੰਦਰਾ ਉਹਨੇ ਆਖਿਆ ਉਹ ਭਿੰਡਰਾਂ ਵਾਲਾ ਜਿਹੜੇ ਆਪਣੇ ਹੱਕਾਂ ਦੀ ਗੱਲ ਕਰਦਾ ਭਾਵੇਂ ਇਹਨਾਂ ਦੇ ਗੁਰਦੁਆਰੇ ਢੋਣੇ ਪੈਣ ਭਾਵੇਂ ਇਹਨਾਂ ਨੂੰ ਝੂਠੇ ਮੁਕਾਬਲੇ ਬਣਾ ਕੇ ਮਾਰਨਾ ਪਵੇ ਇਹਨਾਂ ਨੂੰ ਇਹੋ ਜਿਹਾ ਸਬਕ ਸਿਖਾਓ ਇਹੋ ਜਿਹਾ ਇਹਨਾਂ ਦਾ ਲੱਕ ਤੋੜੋ ਕਿ ਮੁੜ ਕੇ ਆਪਣੇ ਹੱਕਾਂ ਦੀ ਇਹ ਗੱਲ ਨਾ ਕਰਨ ਛੇ ਲੱਖ ਫੌਜ ਚੜ ਕੇ ਦਿੱਲੀ ਤੋਂ ਆਈ 6 ਲੱਖ ਫੌਜ 1,33,000 ਫੌਜ ਸ੍ਰੀ ਹਰਿਮੰਦਰ ਸਾਹਿਬ ਤੇ ਅਕਾਲ ਤਖ਼ਤ ਤੇ ਹਮਲਾ ਬੋਲੂ ਰੱਖੀ ਗਈ ਉਹਨੂੰ ਕਬਜ਼ੇ ਚ ਕਰਨ ਵਾਸਤੇ 2 ਲੱਖ ਫੌਜ ਅੰਮ੍ਰਿਤਸਰ ਤੋਂ 25 ਕਿਲੋਮੀਟਰ ਦੇ ਘੇਰੇ ਵਿਚ ਲਾਈ ਗਈ ਬਾਕੀ ਫੌਜ ਸਾਰੇ ਪੰਜਾਬ ਦੇ ਵਿਚ ਇਹਨੂੰ ਛਾਉਣੀ ਦਾ ਰੂਪ ਦਿੱਤਾ ਗਿਆ ਬਾਹਰਲੀਆਂ ਸਟੇਟਾਂ ਦੇ ਨਾਲੋਂ ਇਹਦੇ ਸਾਰੇ ਸੰਬੰਧ ਤੋੜ ਦਿੱਤੇ ਗਏ ਕੋਈ ਪੰਜਾਬ ਵਿਚ ਗੱਡੀ ਲੈ ਕੇ ਆ ਜਾ ਨਹੀਂ ਸਕਦਾ ਸਾਰੇ ਬਾਰਡਰ ਸੀਲ ਕੀਤੇ ਗਏ ਇਧਰ ਉਹ ਕੁਲਦੀਪ ਬਰਾੜ ਜਿਹੜਾ ਚੜ ਕੇ ਆਇਆ ਸੀ ਹਮਲਾ ਬੋਲਣ ਵਾਸਤੇ ਸੰਤਾਂ ਨੂੰ ਫੜਨ ਵਾਸਤੇ
1: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ
3: ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਇਹ ਤੁਰ ਕੀ ਬਾਣੀ ਦੁੱਖਾਂ ਦਾ ਕਲੇਸ਼ਾਂ ਦਾ ਨਾਸ਼ ਕਰਨ ਵਾਲੀ ਬਾਣੀ ਇੱਕ ਓਂਕਾਰ ਤੋਂ ਲੈ ਕੇ 18, 10, 20 ਤੱਕ ਸਾਰੀ ਬਾਣੀ ਸਰਬ ਕਲਿਆਣ ਕਰਨ ਵਾਲੀ ਕਲਿਆਣ ਰੂਪ ਬਾਣੀ ਹੈ ਮਹਾਰਾਜ ਬਖਸ਼ਿਸ਼ ਕਰਦੇ ਹਨ ਸਰਬ ਰੋਗ ਕਾ ਅਵਖਦ ਨਾਮ ਅੱਜ ਸੰਸਾਰ ਵੱਲ ਜਾਤੀ ਪਾਈਏ ਹਰ ਮਨੁੱਖ ਨੂੰ ਕੋਈ ਨਾ ਕੋਈ ਦੁੱਖ ਲੱਗਿਆ ਹੋਇਆ ਮਹਾਰਾਜ ਬਾਣੀ ਵਿੱਚ ਵੀ ਇਸ ਸੰਸਾਰ ਦੀ ਹਾਲਤ ਨੂੰ ਦੱਸਦੇ ਹਨ ਕਿ ਜਿਸ ਮਨੁੱਖ ਪੈ ਕਰੋ ਬੇਨਤੀ ਸੋ ਆਪਣੇ ਦੁੱਖ ਭਰਿਆ ਹਰ ਮਨੁੱਖ ਨੂੰ ਕੋਈ ਨਾ ਕੋਈ ਦੁੱਖ ਲੱਗਿਆ ਹੋਇਆ ਕਿਸੇ ਦਾ ਕਾਰ ਵਿਹਾਰ ਨਹੀਂ ਚੱਲਦਾ ਕਿਸੇ ਦੇ ਘਰ ਤੋਂ ਦੁੱਖ ਨਹੀਂ ਨਿਕਲਦਾ ਕਿਸੇ ਨੂੰ ਮੁਕੱਦਮਾ ਪੈ ਗਿਆ ਕਿਸੇ ਦੇ ਘਰ ਔਲਾਦ ਨਹੀਂ ਹੋਈ ਤਾਂ ਦੁਖੀ ਹੈ ਜੇ ਔਲਾਦ ਹੈ ਤਾਂ ਹੁਕਮ ਵਿੱਚ ਨਹੀਂ ਹੈ ਉਹ ਤਾਂ ਦੁਖੀ ਹੈ ਅਨੇਕ ਤਰ੍ਹਾਂ ਦੇ ਹੋਰ ਦੁੱਖ ਹਨ ਇਹਨਾਂ ਸਾਰਿਆਂ ਹੀ ਦੁੱਖਾਂ ਦਾ ਜੋ ਦਵਾ ਹੈ ਔਸ਼ਧੀ ਹੈ ਮਹਾਰਾਜ ਬਖਸ਼ਿਸ਼ ਕਰਦੇ ਹਨ ਸਰਬ ਰੋਗ ਕਾ ਅਵਖਦ ਨਾਮ ਮੇਰਾ ਬੈਦ ਗੁਰੂ ਗੋਬਿੰਦਾ ਹਰ ਹਰ ਨਾਮ ਅਵਖਦ ਮੁਖ ਦੇਵੈ ਕਾਟੈ ਜਮ ਕੀ ਫੰਦਾ ਮੇਰਾ ਸਤਿਗੁਰੂ ਐਸਾ ਵੈਦ ਹੈ ਕਿ ਮੇਰੇ ਤਨ ਦੇ ਰੋਗ ਵੀ ਮਿਟਾ ਦਿੰਦਾ ਹੈ ਮੇਰੇ ਮਨ ਦੇ ਰੋਗ ਵੀ ਮਿਟ ਜਾਂਦੇ ਹਨ ਕਿਹੜੀ ਦਵਾਈ ਦਿੰਦਾ ਹੈ ਆਖਿਆ ਹਰ ਹਰ ਨਾਮ ਅਵਖਦ ਮੁਖ ਦੇਵੈ ਜਦੋਂ ਨਾਮ ਦੀ ਸਿਮਰਨ ਦੀ ਦਵਾਈ ਗੁਰੂ ਨੇ ਮੈਨੂੰ ਬਖਸ਼ੀ ਨਾ ਤਾਂ ਮੈਨੂੰ ਇਸ ਸੰਸਾਰ ਦੇ ਦੁੱਖਾਂ ਦੀ ਤੱਤੀ ਵਾਹ ਲੱਗੀ ਨਾ ਜਮਾਂ ਦੀ ਤੱਤੀ ਵਾਹ ਲੱਗੀ ਇੱਥੇ ਉੱਥੇ ਆਪ ਪਰਮੇਸ਼ਰ ਰਖਵਾਲਾ ਹੋਆ ਤੋ ਉਸ ਪਵਿੱਤਰ ਬਾਣੀ ਵਿੱਚੋਂ ਕੁਝ ਸ਼ਬਦ ਰੱਖਿਆ ਦੇ ਆਪ ਦੀ ਭੇਟਾ ਕਰ ਰਿਹਾ ਇਹ ਸਰਬ ਰੋਗ ਦਾ ਨਾਸ਼ ਕਰਨ ਵਾਲੀ ਬਾਣੀ ਪਰ ਇੱਕ ਸ਼ਰਤ ਹੈ ਸ਼ਰਧਾ ਪਿਆਰ ਸਿਦਕ ਦੇ ਨਾਲ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਇਹ ਬਾਣੀ ਪੜ੍ਹੀਏ ਤਾਂ ਫਿਰ ਦੁੱਖ ਨੇੜੇ ਨਹੀਂ ਆ ਸਕਦੇ ਆਓ ਸਾਰੇ ਗੁਰੂ ਕੀ ਬਾਣੀ ਦਾ ਇਹ ਅਭਿਆਸ ਕਰੀਏ ਕਿਉਂਕਿ ਗੁਰੂ ਕੀ ਬਾਣੀ ਤਾਂ ਹੈ ਹੀ ਐਸੀ

0: ਅਸ਼ਟਪਦੀ ਸਿਮਰਮ ਸਿਮਰ ਸਿਮਰ ਸੁਖ ਪਾਵੋ
1: ਕਲ ਕਲੇਸ਼ ਤਨ ਮਾਹੀ ਮਿਟਾਵੋ
0: ਸਿਮਰਮ ਜਾਸ ਵਿਸ਼ਮ ਪਰ ਏਕੈ
1: ਨਾਮ ਜਪਤਿਆ ਗਣਤੇ ਅਨੇਕੈ
0: ਵੇਦ ਪੁਰਾਣ ਸਿਮਰਤ ਸੁਧਾਖਿਰ
1: ਇਨੇ ਰਾਮ ਨਾਮ ਏਕ ਆਖਿਰ
0: ਇਨਕਾ ਏਕ ਜਿਸ ਜੀ ਬਸਾਵੈ
1: ਕਾਕੀ ਮਹਿਮਾ ਗਨੀ ਨ ਆਵੈ
0: ਕਾਂਕੀ ਏਕੈ ਦਰਸ ਤੁਹਾਰੋ
1: ਨਾਨਕ ਉਨ ਸੰਗ ਮੋਹੇ ਉਧਾਰੋ
0: ਸੁਖ ਮਨੀ ਸੁਖ ਅਮ੍ਰਿਤ ਪ੍ਰਭ ਨਾਮ
1: ਭਗਤ ਜਨਾ ਕੈ ਮਨ ਵਿਸਰਾਮ ਰਹਾ
0: ਪ੍ਰਭ ਕੈ ਸਿਮਰਨ ਗਰਭ ਨ ਬਸੈ
1: ਪ੍ਰਭ ਕੈ ਸਿਮਰਨ ਦੁਖ ਜਮ ਨਸੈ
0: ਪ੍ਰਭ ਕੈ ਸਿਮਰਨ ਕਾਲ ਪਰ ਹਰੈ
1: ਪ੍ਰਭ ਕੈ ਸਿਮਰਨ ਦੁਸ਼ਮਨ ਟਰੈ
0: ਪ੍ਰਭ ਸਿਮਰਤ ਕਛ ਬਿਗਨ ਨ ਲਾਗੈ
1: ਪ੍ਰਭ ਕੈ ਸਿਮਰਨ ਅਨ ਦਿਨ ਜਾਗੈ
0: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ
1: ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕਾ ਸਿਮਰਨ ਸਾਧ ਕੈ ਸੰਗ
1: ਸਰਬ ਨਿਧਾਨ ਨਾਨਕ ਹਰ ਰੰਗ
0: ਪ੍ਰਭ ਕੈ ਸਿਮਰਨ ਰਿਧ ਸਿਧ ਨੋ ਨਿਧ
1: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਪ ਤਪ ਪੂਜਾ
1: ਪ੍ਰਭ ਕੈ ਸਿਮਰਨ ਬਿਨਸੈ ਦੂਜਾ
0: ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ
1: ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ
1: ਪ੍ਰਭ ਕੈ ਸਿਮਰਨ ਸਫਲ ਫਲਾ
0: ਸੇ ਸਿਮਰਹਿ ਜਿਨ ਆਪ ਸਿਮਰਾਏ
1: ਨਾਨਕ ਤੱਕ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਊਚਾ
1: ਪ੍ਰਭ ਕੈ ਸਿਮਰਨ ਉਦਰੇ ਮੂਚਾ
0: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ
1: ਪ੍ਰਭ ਕੈ ਸਿਮਰਨ ਸਭ ਕਿਛ ਸੁਝੈ
0: ਪ੍ਰਭ ਕੈ ਸਿਮਰਨ ਨਾਹੀ ਜਮ ਪ੍ਰਾਸਾ
1: ਪ੍ਰਭ ਕੈ ਸਿਮਰਨ ਪੂਰਨ ਆਸਾ
0: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ
1: ਅੰਮ੍ਰਿਤ ਨਾਮ੍ਰਿਤ ਮਾਹੇ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ
1: ਨਾਨਕ ਜਨ ਕਾ ਦਾਸਨ ਦਸਨਾ
0: ਪ੍ਰਭ ਕੋ ਸਿਮਰਹਿ ਸੇ ਧਨਵੰਤੇ
1: ਪ੍ਰਭ ਕੋ ਸਿਮਰਹਿ ਸੇ ਪਤਵੰਤੇ
0: ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ
1: ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ
0: ਪ੍ਰਭ ਕੋ ਸਿਮਰਹਿ ਸੇ ਬੇਮੋਹਤਾਜੇ
1: ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰਹਿ ਸੇ ਸੁਖਵਾਸੀ
1: ਪ੍ਰਭ ਕੋ ਸਿਮਰਹਿ ਸਦਾ ਅਵਨਾਸੀ
0: ਸਿਮਰਨ ਤੇ ਲਾਗੇ ਜਿਨ ਆਪ ਦਇਆਲਾ
1: ਨਾਨਕ ਜਨ ਕੀ ਮੰਗੈਰ ਵਾਲਾ
0: ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ
1: ਪ੍ਰਭ ਕੋ ਸਿਮਰਹਿ ਤਿਨ ਸਦਵਰਹਾਰੀ
0: ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ
1: ਪ੍ਰਭ ਕੋ ਸਿਮਰਹਿ ਤਿਨ ਸੁਖ ਬਹਾਵੇ
0: ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ
1: ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ
0: ਪ੍ਰਭ ਕੋ ਸਿਮਰਹਿ ਤਿਨ ਅੰਦ ਕਨੇਰੇ
1: ਪ੍ਰਭ ਕੋ ਸਿਮਰਹਿ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਅੰਦਿਨ ਜਾਗ
1: ਨਾਨਕ ਸਿਮਰਨ ਪੂਰੈ ਭਾਗ
0: ਪ੍ਰਭ ਕੈ ਸਿਮਰਨ ਕਾਰਜ ਪੂਰੇ
1: ਪ੍ਰਭ ਕੈ ਸਿਮਰਨ ਕਵ ਹੁਣ ਝੂਰੇ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ
1: ਪ੍ਰਭ ਕੈ ਸਿਮਰਨ ਸਹਿਜ ਸਮਾਨੀ
0: ਪ੍ਰਭ ਕੈ ਸਿਮਰਨ ਨਿਰਚਲ ਆਸਨ
1: ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਦ ਝੁਨਕਾਰ
1: ਪ੍ਰਭ ਸਿਮਰਨ ਕਾ ਅੰਤ ਨ ਪਾਰ
0: ਸਿਮਰਹਿ ਸੇਜਨ ਜਿਨ ਕੋ ਬ੍ਰਹਮਿਆ
1: ਨਾਨਕ ਤਿਨ ਜਨ ਸਰਣੀ ਪਿਆ
0: ਹਰ ਸਿਮਰਨ ਕਰ ਭਗਤ ਪ੍ਰਗਟਾਏ
1: ਹਰ ਸਿਮਰਨ ਲਗ ਵੇਦ ਉਪਾਏ
0: ਹਰ ਸਿਮਰਨ ਭਏ ਸਿਧ ਜਤੀ ਦਾਤੇ
1: ਹਰ ਸਿਮਰਨ ਨੀਚ ਚੌਕੁੰਟ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ
1: ਸਿਮਰ ਸਿਮਰ ਹਰ ਕਾਰਨ ਕਰਨਾ
0: ਹਰ ਸਿਮਰਨ ਕੀ ਉਹ ਸਗਲ ਅਕਾਰਾ
1: ਹਰ ਸਿਮਰਨ ਮੈਂ ਆਪ ਨਿਰੰਕਾਰਾ
0: ਹਰ ਕਿਰਪਾ ਜਿਸ ਆਪ ਬੁਝਾਇਆ
1: ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ
0: ਦੀਨ ਦਰਦ ਦੁਖ ਪੰਜਨਾ ਘਟ ਘਟ ਨਾਥ ਅਨਾਥ
1: ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ
0: ਜੈ ਮਾਤ ਪਿਤਾ ਸੁਤ ਮੀਤ ਨ ਭਾਈ
1: ਮਨ ਊਹਾ ਨਾਮ ਤੇਰਾ ਸੰਗ ਸਹਾਈ
0: ਜੈ ਮਹਾ ਧਿਆਨ ਦੂਤ ਜਮ ਦਲੈ
1: ਜੈ ਕੇਵਲ ਨਾਮ ਸੰਗ ਤੇਰਾ ਚੱਲੈ
0: ਜੈ ਮੁਸ਼ਕਲ ਹੋਵੇ ਅਤ ਭਾਰੀ
1: ਹਰ ਕੋ ਨਾਮ ਖਨ ਮਾਹੇ ਉਧਾਰੀ
0: ਅਨਕ ਪੁਨਹ ਚਰਨ ਕਰਤ ਨਹੀਂ ਤਰੈ
1: ਹਰ ਕੋ ਨਾਮ ਕੋਟ ਪਾਪ ਪਰ ਹਰੈ
0: ਗੁਰਮੁਖ ਨਾਮ ਜਪੋ ਮਨ ਮੇਰੇ
1: ਨਾਨਕ ਪਾਵੋ ਸੂਖ ਘਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ
1: ਹਰ ਕਾ ਨਾਮ ਜਪਤ ਹੋਏ ਸੁਖੀਆ
0: ਲਾਭ ਕਰੋੜੀ ਬੰਧਨ ਪਰੈ
1: ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿਖ ਨ ਬੁਝਾਵੈ
1: ਹਰ ਕਾ ਨਾਮ ਜਪਤਿਆ ਘਾਵੈ
0: ਜੇ ਮਾਰਗ ਇਹੋ ਜਾਤ ਅਕੇਲਾ
1: ਤੈ ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮ ਮਨ ਸਦਾ ਧਿਆਈਐ
1: ਨਾਨਕ ਗੁਰਮੁਖ ਪਰਮਗਤ ਪਾਈਐ
0: ਛੂਟਤ ਨਹੀਂ ਕੋਟ ਲਖ ਬਾਹੀ
1: ਨਾਮ ਜਪਤ ਤੈ ਪਾਰ ਪਰਾਹੀ
0: ਅਨਕ ਬਿਗਨ ਜਹ ਆਏ ਸੰਘਾਰੈ
1: ਹਰ ਕਾ ਨਾਮ ਤਤਕਾਲ ਉਧਾਰੈ
0: ਅਨਕ ਜੋਨ ਜਨਮੈ ਮਰ ਜਾਮ
1: ਨਾਮ ਜਪਤ ਭਾਵੈ ਵਿਸਰਾਮ
0: ਹਉ ਮਹਿਲਾ ਮਲ ਕਬਹੁ ਨ ਧੋਵੈ
1: ਹਰ ਕਾ ਨਾਮ ਕੋਟ ਪਾਪ ਖੋਵੈ
0: ਐਸਾ ਨਾਮ ਜਪੋ ਮਨ ਰੰਗ
1: ਨਾਨਕ ਪਾਈਐ ਸਾਧਕ ਸੰਗ
0: ਜੇ ਮਾਰਗ ਕੇ ਗਨ ਜਾਏ ਨ ਪੋਸਾ
1: ਹਰ ਕਾ ਨਾਮ ਊਹਾ ਸੰਗ ਤੋਸਾ
0: ਜੇ ਪੈਂਡੈ ਮਹਾਂ ਅੰਤ ਗੁਬਾਰਾ
1: ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਪੰਥ ਤੇਰਾ ਕੋ ਨਾ ਸਿੰਝਾਨੂ
1: ਹਰ ਕਾ ਨਾਮ ਤਹ ਨਾਲ ਪਛਾਨੂ
0: ਜਹ ਮਹਾਂ ਭਿਆਨ ਤਪਤ ਬਹੁ ਕਾਮ
1: ਹਰ ਕੇ ਨਾਮ ਕੀ ਤੁਮ ਉਪਰ ਸ਼ਾਮ
0: ਜਹਾਂ ਤ੍ਰਿਖਾ ਮਨ ਤੁਜਾ ਕਰਖੈ
1: ਨਾਨਕ ਹਰ ਹਰ ਅੰਮ੍ਰਿਤ ਵਰਖੈ
0: ਭਗਤ ਜਨਾ ਕੀ ਬਰਤਨ ਨਾਮ
1: ਸੰਤ ਜਨਾ ਕੈ ਮਨ ਵਿਸਰਾਮ
0: ਹਰ ਕਾ ਨਾਮ ਦਾਸ ਕੀ ਓਟ
1: ਹਰ ਕੈ ਨਾਮ ਉਦਰੇ ਜਨ ਕੋਟ
0: ਹਰ ਜਸ ਕਰਤ ਸੰਤ ਦਿਨ ਰਾਤ
1: ਹਰ ਹਰ ਔਖਦ ਸਾਧ ਕਮਾਤ
0: ਹਰ ਜਨ ਕੈ ਹਰ ਨਾਮ ਨਿਧਾਨ
1: ਔਰ ਬ੍ਰਹਮ ਜਨ ਕੀਨੋ ਦਾਨ
0: ਮਨ ਤਨ ਰੰਗ ਰਤੇ ਰੰਗ ਏਕ
1: ਨਾਨਕ ਜਨ ਕੈ ਬ੍ਰਿਤ ਭਵਿਕੈ
0: ਹਰ ਕਾ ਨਾਮ ਜਨ ਕੋ ਮੁਕਤ ਜੁਗਤ
1: ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ
0: ਹਰ ਕਾ ਨਾਮ ਜਨ ਕਾ ਰੂਪ ਰੰਗ
1: ਹਰ ਨਾਮ ਜਪਤ ਕਬ ਪਰੈ ਨ ਭੰਗ
0: ਹਰ ਕਾ ਨਾਮ ਜਨ ਕੀ ਵਡਿਆਈ
1: ਹਰ ਕੈ ਨਾਮ ਜਨ ਸੋਭਾ ਪਾਈ
0: ਹਰ ਕਾ ਨਾਮ ਜਨ ਕੋ ਭੋਗ ਜੋਗ
1: ਹਰ ਨਾਮ ਜਪਤ ਕਛ ਨਾਹੀ ਬਿਯੋਗ
0: ਜਨ ਰਾਸਾ ਹਰ ਨਾਮ ਕੀ ਸੇਵਾ
1: ਨਾਨਕ ਪੂਜੈ ਹਰ ਹਰ ਦੇਵਾ
0: ਹਰ ਹਰ ਜਨ ਕੈ ਮਾਲਕ ਜੀਨਾ
1: ਹਰ ਤਨ ਜਨ ਕੋ ਆ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ
1: ਹਰ ਪ੍ਰਤਾਪ ਜਨ ਅਵਰ ਨ ਜਾਣੀ
0: ਬੋਧ ਬੋਧ ਜਨ ਹਰ ਰਸ ਰਾਤੇ
1: ਸੁਨ ਸਮਾਧ ਨਾਮ ਰਸ ਮਾਤੇ
0: ਆਠ ਪੈ ਹਰ ਜਨ ਹਰ ਹਰ ਜਪੈ
1: ਹਰ ਕਾ ਭਗਤ ਪ੍ਰਗਟ ਨਹੀਂ ਛਪੈ
0: ਹਰ ਕੀ ਭਗਤ ਮੁਕਤ ਬਹੁ ਕਰੇ
1: ਨਾਨਕ ਜਨ ਸੰਗ ਕੇ ਤੇ ਤਰੇ
0: ਬਾਹਰ ਜਾਤ ਤੇ ਹਰ ਕੋ ਨਾਮ
1: ਨਾਮ ਤੇਨ ਹਰ ਹਰ ਗੁਣ ਗਾਮ
0: ਸਭ ਤੇ ਉਤਮ ਹਰ ਕੀ ਕਥਾ
1: ਨਾਮ ਸੁਨਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤ ਰਿਤ ਵਸੈ
1: ਸੰਤ ਪ੍ਰਤਾਪ ਦੁਰਤ ਸਭ ਨਸੈ
0: ਸੰਤ ਕਾ ਸੰਗ ਵਡ ਭਾਗੀ ਪਾਈ ਹੈ
1: ਸੰਤ ਕੀ ਸੇਵਾ ਨਾਮ ਤੇ ਆਈ ਹੈ
0: ਨਾਮ ਤੋਲ ਕਛ ਅਵਰ ਨਾ ਹੋਏ
1: ਨਾਨਕ ਗੁਰਮੁਖ ਨਾਮ ਪਾਵੇ ਜਨ ਕੋ ਸਲੋਕ
0: ਬਹੁ ਸ਼ਾਸਤਰ ਬਹੁ ਸਿਮਰਤੀ ਵੇਖੇ ਸਰਬ ਟੰਡੋਲ
1: ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ
0: ਜਾਪ ਤਾਪ ਗਿਆਨ ਸਭ ਧਿਆਨ
1: ਸ਼ਸਤਰ ਸਿਮਰਤ ਵਖਿਆਨ
0: ਯੋਗ ਅਭਿਆਸ ਕਰਮ ਧਰਮ ਕਿਰਿਆ
1: ਸਗਲ ਤਿਆਗ ਬਨ ਮੱਦੇ ਫਿਰਿਆ
0: ਅਨਕ ਪ੍ਰਕਾਰ ਕੀਏ ਬਹੁ ਜਤਨਾ
1: ਉਨ ਦਾਨ ਹੁਣ ਮੈਂ ਬਹੁ ਰਤਨਾ
0: ਸਰੀਰ ਕਟਾਏ ਹੁਣ ਮੈਂ ਕਰ ਰਾਤੀ
1: ਵਰਤ ਨੇਮ ਕਰੇ ਬਹੁ ਭਾਤੀ
0: ਨਹੀਂ ਤੁਲ ਰਾਮ ਨਾਮ ਵਿਚਾਰ
1: ਨਾਨਕ ਗੁਰਮੁਖ ਨਾਮ ਜਪੀਏ ਇਕ ਬਾਰ
0: ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ
1: ਮਹਾ ਉਦਾਸ ਤਪੀ ਸਰ ਥੀਵੈ
0: ਅਗਨ ਮਾਹੀ ਹੁਮਤ ਪੁਰਾਨ
1: ਕਨਕ ਹਸਬ ਹੈ ਭਰਪੂ ਦਾਨ
0: ਨਿਵਲੀ ਕਰਮ ਕਰੇ ਬਹੁ ਆਸਨ
1: ਨੈਨ ਮਾਰਗ ਸੰਜਮੈ ਸਾਧਨ
0: ਨਿਮਕ ਨਿਮਕ ਕਰ ਸਰੀਰ ਕਟਾਵੈ
1: ਕੋਈ ਹਉਮੈ ਮੈਲ ਨਾ ਜਾਵੈ
0: ਹਰ ਕੇ ਨਾਮ ਸਮ ਸਰਕਸ਼ ਨਾਹੀ
1: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ
0: ਮਨ ਕਾਮਨਾ ਤੀਰਥ ਦੇ ਛੁਟੈ
1: ਗਰਭ ਘੁਮਾਨ ਨਾ ਮਨ ਤੇ ਹੁਟੈ
0: ਸੋਚ ਕਰੈ ਦਿਨ ਸਰ ਰਾਤ
1: ਮਨ ਕੀ ਮੈਲ ਨਾ ਤਨ ਦੇ ਜਾਤ
0: ਇਸ ਦੇਹੀ ਕੋ ਬਹੁ ਸਾਧਨਾ ਕਰੈ
1: ਮਨ ਤੇ ਕਭੂ ਨਾ ਦੁਖਿਆ ਟਰੈ
0: ਜਲ ਧੋਵੈ ਬਹੁ ਦੇਹ ਅਨੀਤ
1: ਕਹਾ ਹੋਏ ਕਾਚੀ ਭੀਤ
0: ਮਨ ਹਰ ਕੇ ਨਾਮ ਕੀ ਮਹਿਮਾ ਊਚ
1: ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜਮਕਾ ਭਉ ਵਿਆਪੈ
1: ਅਨਕ ਜਤਨ ਕਰ ਤ੍ਰਿਸ਼ਨ ਨਾ ਧਰਾਪੈ
0: ਏਕ ਅਨੇਕ ਅਗਨ ਨਹੀਂ ਬੁਝੈ
1: ਫੋਟੋ ਪਾਵਦਰ ਗੈਨੇ ਸਿਜੈ
0: ਸੁਟ ਸੁਨਾਹੀ ਊਪ ਪਿਆਲ
1: ਮੋਹੇ ਵਿਆਪੈ ਮਾਇਆ ਜਾਲ
0: ਅਵਰ ਕਰਤੂਤ ਸਗਲੀ ਜਮ ਡਾਨੈ
1: ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ
1: ਨਾਨਕ ਬੋਲੇ ਸਹਿਜ ਸੁਭਾਏ
0: ਚਾਰ ਪਦਾਰਥ ਜੇ ਕੋ ਮੰਗੈ
1: ਸਾਧ ਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ
1: ਹਰ ਹਰ ਨਾਮ ਦਾ ਸਦਕਾਵੈ
0: ਜੇ ਕੋ ਆਪਣੀ ਸੋਭਾ ਲੋਰੈ
1: ਸਾਧ ਸੰਗੇ ਹਉਮੈ ਸ਼ੋਰੈ
0: ਜੇ ਕੋ ਜਨਮ ਮਰਨ ਤੇ ਡਰੈ
1: ਸਾਧ ਜਨਾ ਕੀ ਸ਼ਰਨੀ ਪਰੈ
0: ਜਿਸ ਜਨ ਕੋ ਪ੍ਰਭ ਦਰਸ ਪਿਆਸਾ
1: ਨਾਨਕ ਤਾਕੈ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ
1: ਸਾਧ ਸੰਗ ਜਾਕਾ ਮਿਟੇ ਅਭਿਮਾਨ
0: ਆਪ ਸੁਖੋ ਜੋ ਜਾਣੈ ਨੀਚਾ
1: ਸੋ ਗਨੀਐ ਸਭ ਤੇ ਉੱਚਾ
0: ਜਾਕਾ ਮਨ ਹੋਏ ਸਗਲ ਕੀ ਰੀਨਾ
1: ਹਰ ਹਰ ਨਾਮ ਤਿਨ ਘਟ ਘਟ ਚੀਨਾ
0: ਮਾਰੇ ਆਪਣੇ ਤੇ ਬੁਰਾ ਮਿਟਾਨਾ
1: ਦੇਖੈ ਸਗਲ ਸ੍ਰਿਸ਼ਟ ਸਾਜਨਾ
0: ਸੁਖ ਦੁਖ ਜਨ ਸਾਮ ਦ੍ਰਿਸ਼ਟੇਤਾ
1: ਨਾਨਕ ਪਾਪ ਪੁੰਨ ਨਹੀਂ ਲੇਪਾ
0: ਨਿਰਧਨ ਕੋ ਧਨ ਤੇਰੋ ਨਾਉ
1: ਨਿਥਾਵੈ ਕੋ ਨਾਉ ਤੇਰਾ ਥਾਉ
0: ਨਮਾਨੇ ਕੋ ਪ੍ਰਭ ਤੇਰੋ ਮਾਨ
1: ਸਗਲ ਘਟਾਕੋ ਦੇਵੋ ਦਾਨ
0: ਕਰਮ ਕਰਾਵਣ ਹਾਰ ਸੁਆਮੀ
1: ਸਗਲ ਘਟਾਕੇ ਅੰਤਰ ਜਾਮੀ
0: ਆਪਣੀ ਗਤਮਤ ਜਾਨੋ ਆਪੇ
1: ਆਪਣ ਸੰਗ ਆਪ ਪ੍ਰਭ ਰਾਤੇ
0: ਤੁਮਰੀ ਉਸਤਤ ਤੁਮ ਤੇ ਹੋਏ
1: ਨਾਨਕ ਅਵਰ ਨ ਜਾਣ ਸਕੋਏ
0: ਸਰਬ ਧਰਮ ਮੈਂ ਸ੍ਰੇਸ਼ਟ ਧਰਮ
1: ਹਰ ਕੋ ਨਾਮ ਜਪ ਨਿਰਮਲ ਕਰਮ
0: ਸਗਲ ਕਿਰਿਆ ਮੈਂ ਉਤਮ ਕਿਰਿਆ
1: ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਲਾ
1: ਹਰ ਕਾ ਨਾਮ ਜਪੋ ਜੀ ਸਦਾ
0: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ
1: ਹਰ ਕੋ ਜਸਨ ਵਸਨ ਬਖਾਨੀ
0: ਸਗਲ ਥਾਨ ਤੇ ਹੋ ਉਤਮ ਥਾਨ
1: ਨਾਨਕ ਜੇ ਕਟ ਵਸੈ ਹਰ ਨਾਮ ਸਲੋਕ
0: ਨਿਰਗੁਣ ਯਾਰ ਅਨਿਆ ਸੋ ਪ੍ਰਭ ਸਦਾ ਸਮਾਲ
1: ਜਿਨ ਕੀ ਆ ਤਿਸ ਜੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ
0: ਪਰਮਈਆ ਕੇ ਗੁਣ ਚੇਤ ਪੁਰਾਨੀ
1: ਕਵਨ ਮੋਹ ਤੇ ਕਵਨ ਦ੍ਰਿਸ਼ਟਾਨੀ
0: ਜਿਨ ਤੂੰ ਸਾਧ ਸਵਾਰ ਸਿੰਗਾਰਿਆ
1: ਗਰਬ ਅਗਨ ਮੈਂ ਜਿਨੇ ਉਬਾਰਿਆ
0: ਬਾਰ ਵਿਵਸਥਾ ਤੁਝੇ ਪਿਆਰੈ ਦੂਧ
1: ਪਰ ਜੋਬਨ ਭੋਜਨ ਸੁਖ ਸੂਦ
0: ਬਿਰਦ ਪਿਆ ਉਪਰ ਸਾਖ ਸੈਨ
1: ਮੁਖ ਪਿਆ ਉਹ ਬੈਠ ਕੋ ਦੈਨ
0: ਇਹੋ ਨਿਰਗੁਣ ਗੁਣ ਕੁਛੂ ਨਾ ਬੂਝੈ
1: ਬਖਸ਼ ਲਿਖ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸ ਹੈ
1: ਸੁਤ ਭਰਾਤ ਨੀਤ ਬਨਤਾ ਸੰਗ ਹੱਸੈ
0: ਜੈ ਪ੍ਰਸਾਦ ਪੀਵੈ ਸੀਤਲ ਜਲਾ
1: ਸੁਖਦਾਈ ਪਵਨ ਪਾਵ ਕਿਆ ਮੁੱਲਾ
0: ਜੈ ਪ੍ਰਸਾਦ ਭੋਗੈ ਸਭ ਰਸਾ
1: ਸਗਲ ਸਮਗਰੀ ਸੰਗ ਸਾਥ ਬਸਾ
0: ਦੀਨੇ ਹਸ ਪਾਮ ਕਰਨ ਨੇਤਰ ਰਸਨਾ
1: ਸੈ ਤਿਆਗ ਅਵਰ ਸੰਗ ਰਚਨਾ
0: ਐਸੇ ਦੋਕ ਮੂੜ ਅੰਧ ਵਿਆਪੇ
1: ਨਾਨਕ ਕਾਢ ਲਿਓ ਪ੍ਰਭ ਆਪੇ
0: ਆਦਿ ਅੰਤ ਜੋ ਰੱਖਣ ਹਾਰ
1: ਜਿਸਿਓ ਪ੍ਰੀਤਨ ਕਰੇ ਗਵਾਰ
0: ਜਾਂਦੀ ਸੇਵਾ ਨਵ ਨਿਤ ਪਾਵੈ
1: ਦਾਸਿਓ ਮੂੜਾ ਮਨ ਨਹੀਂ ਲਾਵੈ
0: ਜੋ ਠਾਕੁਰ ਸਦਾ ਹਜੂਰੇ
1: ਜਾਕੋ ਅੰਧਾ ਜਾਣਤ ਦੂਰੇ
0: ਜਾਂਦੀ ਟਹਿਲ ਪਾਵੈ ਦਰਗਾਹ ਮਾਨ
1: ਸੈ ਬਸਾਰੈ ਮੁਗਦਾ ਜਾਨ
0: ਸਦਾ ਸਦਾ ਇਹ ਭੂਲਣ ਹਾਰ
1: ਨਾਨਕ ਰੱਖਣ ਹਾਰ ਅਪਾਰ
0: ਰਤਨ ਤਿਆਗ ਕੌਡੀ ਸੰਗ ਰਚੈ
1: ਸਾਚ ਛੋੜ ਝੂਠ ਸੰਗ ਮਚੈ
0: ਜੋ ਛੱਡਣਾ ਸੋ ਅਸਥਿਰ ਕਰ ਮਾਨੈ
1: ਜੋ ਹੋਵਨ ਸੋ ਦੂਰ ਪਰਾਨੈ
0: ਛੋਟ ਜਾਏ ਤਿਸ ਕਾ ਸ਼ਰਮ ਕਰੈ
1: ਸੰਗ ਸਹਾਈ ਤਿਸ ਪਰ ਹਰੈ
0: ਚੰਦਨ ਲੇਪ ਉਤਾਰੈ ਧੋਏ
1: ਕਰ ਤਪ ਪ੍ਰੀਤ ਭਸਮ ਸੰਗ ਹੋਏ
0: ਅੰਧ ਕੂਪ ਮੈਂ ਪਤਿਤ ਬਿਕਰਾਲ
1: ਨਾਨਕ ਕਾਢ ਲਿਓ ਪ੍ਰਭ ਦਿਆਲ
0: ਕਰਤੂਤ ਪਸ਼ੂ ਕੀ ਮਾਨਸ ਜਾਤ
1: ਲੋਕ ਵਿਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ
1: ਸ਼ਬਸ਼ ਨਾਹੀਂ ਕਛ ਕਰੇ ਛਪਾਇਆ
0: ਬਾਹਰ ਗਿਆਨ ਧਿਆਨ ਇਸ਼ਨਾਨ
1: ਅੰਤਰ ਵਿਆਪੈ ਲੋਕ ਸਮਾਨ
0: ਅੰਤਰ ਅਗਨ ਬਾਹਰ ਤਨ ਸਵਾਹ
1: ਗਲ ਪਾਥਰ ਕੈਸੇ ਤਰੇ ਅਥਾਹ
0: ਜਾਂ ਕਹਿ ਅੰਤਰ ਬਸੈ ਪ੍ਰਭ ਆਪ
1: ਨਾਨਕ ਤੇਜਨ ਸਹਿਰ ਸਮਾਜ
0: ਸੁਣ ਅੰਧਾ ਕੈਸੇ ਮਾਰ मार्ग पावै
1: कर गए लहो ओढ़ निभावै
0: कहां बुझारत बूझै डोरा
1: जिस कहिया तो समझै पूरा
0: कहां बिशन पद गावै गोंग
1: जतन करै तो भी सुर भंग
0: कह पिंगल पर्वत पर भवन
1: नहीं होत ऊहा उस गवन
0: करतार करना मैं दीन बेनती करै
1: नानक तुम्हारी कृपा तरै
0: संग सहाई सो आवै न चीत
1: जो बराई तासो प्रीत
0: बलुआ के गृह भीतर बसै
1: अंत केल माया रंग रसै
0: गृह कर्मा ने मन प्रतीत
1: काल न आवै मूड़े चीत
0: बैर विरोध काम क्रोध मोह
1: झूठ प्रकार महा लोभ त्रोह
0: यहूं जुगत बिहाने कई जन्म
1: नानक राख लिहो अपन कर कर्म
0: तू ठाकुर तुम पै अरदास
1: जीव बिन सब तेरी रास
0: तुम मात पिता हम बारक तेरे
1: तुमरी कृपा में सुख घनेरे
0: कोई न जाने तुमरा अंत
1: रुचे ते ऊचा भगवंत
0: सगल समगरी तुमरे सूत्र धारी
1: तुमते होए सो आज्ञाकारी
0: तुमरी गत मिल तुम ही जानी
1: नानक दास सदा कुर्बानी श्लोक
0: दिन हर प्रभ छोड़ के लागे आन सवाई
1: नानक कहूं नसी जई बिन नामे पत जाए अष्टपदी
0: दस वसूले पाछे पावे
1: एक वस्त कारण बिखो टकवावे
0: एक पीना दे दस पी हिरले
1: दो मूड़ा को कहां करे
0: जिस ठाकुर से नाही चारा
1: ठाको की जय सद नमस्कार
0: जाके मन लगा प्रमीठा
1: सर्व सुखता हु मन बुठा
0: जिस जन अपना हुक्म मनाया
1: सर्व सुख नानक तिन पाया
0: अगंत शाह अपनी दे रास
1: हाथ पीत बरते अनंत उलास
0: अपनी ईमान कश बहो शाह होले
1: अज्ञानी मन रोस करे
0: अपनी प्रतीत आप ही खोवे
1: और उसका विश्वास न हो
0: बसते सागर रखै
1: की आज्ञा मन नै मथ
0: उसते चौगन करै निहाल
1: नानक साहिब सदा दयाल
0: अनक भांत माया के हित
1: सर्वर होवत जान अनेत
0: बिरख की छाया स्यो रंग लावै
1: ओ बिन सह ओ मन पछतावै
0: जो दिसै सो चालन हार
1: लपटर होतै अंधा अंधार
0: घटाउ स्यो जो लावै ने
1: ताको हाथ न आवै के
0: मन हर के नाम की प्रिय सुखदाई
1: कर कृपा नानक आप लै लाई
0: मिथ्या तन धन कुटुंब सुपाया
1: मिथ्या होमै ममता माया
0: मिथ्या राज जोगन धन माल
1: मिथ्या काम क्रोध विकराल
0: मिथ्या रथ हस्ती असु वस्त्रा
1: मिथ्या रंग संग माया पेक हस्ता
0: मिथ्या ध्रो मोह अभिमान
1: मिथ्या आप से ऊपर करत गुमान
0: सिर भक्त साध की शरण
1: नानक जप जप जीवै हर के चरण
0: मिथ्या श्रवण पर निंदा सुनहे
1: मिथ्या हस्त पर दर्प को हिरे
0: मिथ्या नेत्र पेकत पात्रया रूपाद
1: मिथ्या रसना भोजन अनस्वाद
0: मिथ्या जन्म पर विकार को तावहे
1: मिथ्या मन पर लोभ लबावे
0: मिथ्या तन ही पर उपकारा
1: मिथ्या बास लेत बिकारा
0: बिन बूझे मिथ्या सब भये
1: सफल दे नानक हर हर नाम लये
0: बिरति साक्त की आरजा
1: साच बिना कह होत सुचा
0: बिरथा नाम बिना तर अंध
1: मुखे आवतता कह दुर्गंध
0: बिर सिमरन दिन रैन बिरथा विहाए
1: एक बिना ज्यों खेती जाए
0: गोविंद भजन बिन बिरथे सब काम
1: कृपन के निरार्थ दाम
0: धन तन तेजम दे कट बस्यो हर नाउ
1: नानक ताके बल बल जाओ
0: रहते अवर कश अवर कमावत
1: मन ही प्रीत मुखों गंड लावत
0: जानन हार प्रभु प्रवीन
1: बाहर पीक न काहू भीन
0: अवर उपदेश है आप न करे
1: आवत जावत जन मैं मरे
0: जिसके अंतर बसे प्रभाप
1: जिसकी सीख तरह संसार
0: जो तुम भाने तिन प्रभ जाता
1: नानक निजन चरण पराता
0: करूं बेनती पार ब्रह्म सब जाने
1: अपना किया आपे मन
0: आप ही आप करत नबेरा
1: किसे दूर जनावत किसे बुझावत नेरा
0: पाप से अनप सकल ते रहत
1: सब कुछ जाने आत्म की राहत
0: जिस भावे तिस लए लड़ लाए
1: शांत अनंतर रहा समाए
0: सो सेवक जिस कृपा करी
1: निमक निमक जपना

0: ਅਸ਼ਟਪਦੀ
1: ਟੂਟੀ ਗੰਢ ਨਹਰ ਗੋਪਾਲ
0: ਸਰਬ ਜੀਆਂ ਆਪੇ ਪਤਪਾਲ
1: ਸਗਲ ਕੀ ਚਿੰਤਾ ਜਿਸ ਮਨ ਮਾਹੀ
0: ਇਸਦੇ ਵਿਰਥਾ ਕੋਈ ਨਾਹੀ
1: ਰੇ ਮਨ ਮੇਰੇ ਸਦਾ ਹਰ ਜਾਪ
0: ਅਵਨਾਸੀ ਪ੍ਰਭ ਆਪੇ ਆਪ
1: ਆਪਣ ਕੀ ਆ ਕਛੂ ਨ ਹੋਏ
0: ਜਿਸੋ ਪ੍ਰਾਣੀ ਲੋਚੈ ਕੋਈ
1: ਜਿਸ ਬਿਨ ਨਾਹੀ ਤੇਰੇ ਕਿਛ ਕਾਮ
0: ਰਤ ਨਾਨਕ ਜਾਪੇ ਹਰ ਨਾਮ
1: ਰੂਪਵੰਤ ਹੋਏ ਨਾਹੀ ਮੋਹ
0: ਰੱਬ ਕੀ ਜੋਤ ਸਗਲ ਘੱਟ ਸੋ ਹੈ
1: ਧਨਵੰਤਾ ਹੋਏ ਕਿਆ ਗੋਬਰ ਪੈ
0: ਸਭ ਕੁਛ ਕਿਸਕਾ ਦੀ ਆਦਰ ਪੈ
1: ਹੱਥ ਸੂਰਾ ਜੇ ਕੋ ਕਹਾਵੈ
0: ਰੱਬ ਕੀ ਕਲਾ ਬਿਨਾ ਕਹਿਤਾਵੈ
1: ਜੇ ਕੋ ਹੋਏ ਵਹਿ ਦਾ ਤਾਰ
0: ਦੇਨ ਹਾਰ ਜਾ ਨੈਗਾ ਵਾਰ
1: ਜਿਸ ਗੁਰ ਪ੍ਰਸਾਦ ਟੂਟੈ ਹਉ ਰੋਗ
0: ਨਾਨਕ ਸੋਜਨ ਸਦਾਇਆ ਰੋਗ
1: ਜਿਉ ਮੰਦਰ ਕੋ ਥੰਮੈ ਥੰਮਨ
0: ਜਿਉ ਗੁਰ ਕਾ ਸ਼ਬਦ ਮਨੈ ਅਸਥੰਮਨ
1: ਜਿਉ ਪਾਖਾਨ ਨਾਮ ਚੜਤਰੈ
0: ਪ੍ਰਾਣੀ ਗੁਰ ਚਰਨ ਰਕਤ ਨਿਸਤਰੈ
1: ਜਿਉ ਅੰਧਕਾਰ ਦੀਪਕ ਪ੍ਰਗਾਸ
0: ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ
1: ਜਿਉ ਮਹਾ ਉਦਿਆਨ ਮਹਿ ਮਾਰਗ ਪਾਵੈ
0: ਜਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
1: ਜਿਨ ਸੰਤਨ ਕੀ ਬਾਂਛੋ ਧੂਰ
0: ਨਾਨਕ ਕੀ ਹਰ ਲੋਚਾ ਪੂਰ
1: ਮਨ ਮੂਰਖ ਕਾਹੇ ਬਿਲ ਲਾਈਐ
0: ਗੁਰ ਬਿਲਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵ ਨਹਾਰ
0: ਅਵਰ ਤਿਆਗ ਦੂਤ ਸਹਿਜ ਤਾਰ
1: ਜੋ ਕਛ ਕਰੈ ਸੋਈ ਸੁਖ ਮਾਨ
0: ਲਾ ਕਾਹੇ ਫਿਰੇ ਅਜਾਨ
1: ਕੌਣ ਬਸਤੇ ਆਈ ਤੇਰੇ ਸੰਗ
0: ਲਪਟ ਰਹੋ ਰਸ ਲੋਭੀ ਪਤੰਗ
1: ਰਾਮ ਨਾਮ ਜਪ ਹਿਰਦੇ ਮਾਹੀ
0: ਨਾਨਕ ਪਤਸੇ ਤੀ ਕਰ ਜਾਹੀ
1: ਜਿਸ ਵਕਰ ਕੋ ਲੈਣ ਤੂੰ ਆਇਆ
0: ਰਾਮ ਨਾਮ ਸੰਤਨ ਕਰ ਪਾਇਆ
1: ਅਜ ਬ੍ਰਹਮਾਨ ਲਿਹੋ ਮਨ ਮੋਲ
0: ਰਾਮ ਨਾਮ ਹਿਰਦੇ ਮੈਂ ਤੋ
1: ਲਾਦ ਖੇਪ ਸੰਤਾਂ ਸੰਗ ਚਾਲ
0: ਅਵਰ ਤਿਆਗ ਬਖਿਆ ਜੰਜਾਲ
1: ਧਨ ਧਨ ਕਹਿ ਸਭ ਕੋਈ
0: ਮੁਖੋ ਜਲ ਹਰ ਦਰਗਹਿ ਸੋਏ
1: ਇਹੋ ਵਾਪਾਰ ਬਿਰਲਾ ਵਾਪਾਰ ਹੈ
0: ਨਾਨਕ ਤਾਕੈ ਸਤਿਗੁਰ ਹਾਰ ਹੈ
1: ਚਰਨ ਸਾਧ ਕੇ ਧੋਏ ਧੋਏ ਪੀਓ
0: ਹਰ ਪ੍ਰਸਾਦ ਕੋ ਆਪਣਾ ਜੀਓ
1: ਸਾਧ ਕੀ ਧੂਰ ਕਰੋ ਇਸ਼ਨਾਨ
0: ਸਾਧ ਉਪਰ ਜਾਈਏ ਕੁਰਬਾਨ
1: ਸਾਧ ਸੇਵਾ ਵਟ ਭਾਗੀ ਪਾਈਐ
0: ਸਾਧ ਸੰਗ ਹਰ ਕੀਰਤਨ ਗਾਈਐ
1: ਪੰਕ ਬਿਗਨ ਤੇ ਸਾਧੂ ਰਾਖੈ
0: ਅਰਗੁਣ ਗਾਇਆ ਮਰ ਤਰਸ ਚੱਖੈ
1: ਓਟ ਗਈ ਸੰਤ ਹੰਦਰ ਆਇਆ
0: ਸਰਬ ਸੁਖ ਨਾਨਕ ਤੇ ਪਾਇਆ
1: ਮ੍ਰਿਤਕ ਕੋ ਜੀ ਵਾਲਨ ਹਾਰ
0: ਭੁਖੇ ਕੋ ਦੇਵਤੇ ਆਧਾਰ
1: ਸਰਬ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੇ
0: ਗੁਰ ਬਿਲਖੇ ਕਾ ਲਹਿਣਾ ਪਾਏ
1: ਸਭ ਕਿਛ ਤਿਸ ਕਾ ਉਹ ਕਰਨਾ ਜੋਗ
0: ਜਿਸ ਬਿਨ ਦੂਸਰ ਹਵਾ ਨ ਹੋਗ
1: ਜਪ ਜਾਂ ਸਦਾ ਸਦਾ ਦਿਨ ਰਹਿਣੀ
0: ਸਭ ਤੇ ਉਜ ਨਿਰਮਲ ਇਹ ਕਰਨੀ
1: ਕਰ ਕਿਰਪਾ ਜਿਸ ਕੋ ਨਾਮ ਦੀਆ
0: ਨਾਨਕ ਸੋਜਨ ਨਿਰਮਲ ਥੀਆ
1: ਜਾਂ ਕਹਿ ਮਨ ਗੁਰ ਕੀ ਪ੍ਰਤੀਤ
0: ਜਿਨ ਆਵੇ ਹਰ ਪ੍ਰਭਚੀਤ
1: ਭਗਤ ਭਗਤ ਸੁਣੀਆਂ ਤਿਹ ਲੋਏ
0: ਜਾਂ ਕਹਿ ਹਿਰਦੈ ਇੱਕੋ ਹੋਏ
1: ਸੱਚ ਕਰਨੀ ਸਚਤਾਂ ਕੀ ਰਹਿਤ
0: ਸੱਚ ਹਿਰਦੈ ਸਤਮੁਖ ਕਹਿਤ
1: ਸਾਚੀ ਦ੍ਰਿਸ਼ ਸਾਚਾ ਆਕਾਰ
0: ਸੱਚ ਵਰਤੈ ਸਾਚਾ ਪਾਸਾਰ
1: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ
0: ਨਾਨਕ ਸੋਜਨ ਸੱਚ ਸਮਾਤਾ ਸਲੋਕ
1: ਰੂਪ ਨਰੇਖ ਨਰੰਗ ਕਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ
0: ਸਹਿ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਅਸ਼ਟਪਦੀ
1: ਅਵਨਾਸੀ ਪ੍ਰਭ ਮਨ ਮਹਿ ਰਾਖ
0: ਮਾਨੁ ਕੀ ਤੂੰ ਪ੍ਰੀਤ ਤਿਆਗ
1: ਇਸੇ ਪਰੈ ਨਾਹੀ ਕਿਛ ਹੋਏ
0: ਸਰਬ ਨਿਰੰਤਰ ਏਕੋ ਸੋਏ
1: ਆਪੇ ਬੀਨਾ ਆਪੇ ਦਾਨਾ
0: ਗੈਰ ਗੰਭੀਰ ਗਹੀਰ ਸੁਜਾਨਾ
1: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ
0: ਕਿਰਪਾ ਨਿਧਾਨ ਦਿਆਲ ਬਖਸ਼ੰਦ
1: ਸਾਧ ਤੇਰੇ ਕੀ ਚਰਨੀ ਪਾਉ
0: ਨਾਨਕ ਕੈ ਮਨ ਇਹ ਨਰਾਉ
1: ਮਨਸਾ ਪੂਰਨ ਸਰਨਾ ਜੋਗ
0: ਕਰ ਪਾਇਆ ਸੋਈ ਹੋ
1: ਹਰਨ ਭਰਨ ਜਾਂ ਕਾ ਨੇਤਰ ਫੋਰ
0: ਇਸਕਾ ਮੰਤਰ ਨਾ ਜਾਣੈ ਹੋਰ
1: ਹੰਦ ਰੂਪ ਮੰਗਲ ਸਦ ਜਾਂ ਕੈ
0: ਸਰਬ ਥੋਕ ਸੁਣੀਐ ਕਰਤਾ ਕੈ
1: ਰਾਜ ਮਹਿ ਰਾਜ ਜੋਗ ਮਹਿ ਜੋਗੀ
0: ਤਪ ਮੈਂ ਤਪੀਸਰ ਕ੍ਰਿਸਤ ਮੈਂ ਭੋਗੀ
1: ਧਿਆਈ ਧਿਆਈ ਭਗਤਾਂ ਸੁਖ ਪਾਇਆ
0: ਨਾਨਕ ਦਸ ਪੁਰਖ ਕਾ ਕਿਨੇ ਅੰਤ ਨਾ ਪਾਇਆ
1: ਜਾਂ ਕੀ ਲੀਲਾ ਤੀਮਿਤ ਨਾਹੀ
0: ਸਗਲ ਦੇਵ ਹਾਰੇ ਅਵਗਾਹੇ
1: ਪਿਤਾ ਕਾ ਜਨਮ ਕੇ ਜਾਣੈ ਪੂਤ
0: ਸਗਲ ਪਰੋਹੀ ਆਪਣੇ ਸੂਤ
1: ਸੁਮਤ ਗਿਆਨ ਧਿਆਨ ਜਿਨ ਦੇ
0: ਜਨਦਾਸ ਨਾਮ ਤੇ ਆਵੈ ਸੇ
1: ਜੇ ਗੁਣ ਮੈਂ ਜਾਂ ਕੋ ਪਰਮਾਏ
0: ਜਨਮ ਰੈਫਰ ਆਵੈ ਜਾਏ
1: ਊਚ ਨੀਚ ਤਿਸ ਕੇ ਅਸਥਾਨ
0: ਜੈਸਾ ਜਨਾਵੈ ਤੈਸਾ ਨਾਨਕ ਜਾਨ
1: ਨਾਨਾ ਰੂਪ ਨਾਨਾ ਜਾਂ ਕੇ ਰੰਗ
0: ਨਾਨਾ ਵੇਖ ਕਰੇ ਇਕ ਰੰਗ
1: ਨਾਨਾ ਬਿਦ ਕਿਨੋ ਵਿਸਾਰ
0: ਰੱਬ ਬਨਾਸੀ ਏਕੰਕਾਰ
1: ਨਾਨਾ ਚਲਿਤ ਕਰੇ ਕਿਨ ਮਾਹੀ
0: ਪੂਰ ਰਹਿਓ ਪੂਰਨ ਸਭ ਠਾਏ
1: ਨਾਨਾ ਬਿਦ ਕਰਬੰਤ ਬਨਾਈ
0: ਆਪਣੀ ਕੀਮਤ ਆਪੇ ਪਾਈ
1: ਸਭ ਘਰ ਤਿਸਕੇ ਸਭ ਤਿਸਕੇ ਠਾਉ
0: ਜਬ ਜਬ ਜੀਵੈ ਨਾਨਕ ਹਰ ਨਾਮ
1: ਨਾਮ ਕੇ ਧਾਰੇ ਸਗਲੇ ਜੰਤ
0: ਨਾਮ ਕੇ ਧਾਰੇ ਖੰਡ ਬ੍ਰਹਮੰਡ
1: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ
0: ਨਾਮ ਕੇ ਧਾਰੇ ਸੁਨ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਤਾਲ
0: ਨਾਮ ਕੇ ਧਾਰੇ ਸਗਲੇ ਆਕਾਰ
1: ਨਾਮ ਕੇ ਧਾਰੇ ਪੁਰੀਆਂ ਸਭ ਭਵਨ
0: ਨਾਮ ਕੇ ਸੰਗ ਉਧਰੇ ਸੁਨ ਸਰਵਣ
1: ਕਰ ਕਿਰਪਾ ਜਿਸ ਆਪਣੇ ਨਾਮ ਲਾਏ
0: ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ
1: ਰੂਪ ਸਤ ਜਾਂ ਕਾ ਸਤ ਅਸਥਾਨ
0: ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਤ ਜਾਂ ਕੀ ਬਾਣੀ
0: ਸਤਪੁਰਖ ਸਭ ਮਹੇ ਸਮਾਣੀ
1: ਸਤ ਕਰਮ ਜਾਂ ਕੀ ਰਚਨਾ ਸਤ
0: ਮੂਲ ਸਤ ਸਤ ਉਤਪਤ
1: ਸਤ ਕਰਣੀ ਨਿਰਮਲ ਨਿਰਮਲੀ
0: ਜਿਸੇ ਬੁਝਾਏ ਤਿਸੈ ਸਭ ਭਲੀ
1: ਸਤ ਨਾਮ ਪ੍ਰਭ ਕਾ ਸੁਖਦਾਈ
0: ਵਿਸਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ਼
0: ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼
1: ਸਤ ਨਿਤ ਬੂਝੈ ਜੇ ਕੋਈ
0: ਨਾਮ ਜਬਰਤਾ ਕੀ ਗਤ ਹੋਏ
1: ਆਪ ਸਤ ਕੀ ਆ ਸਭ ਸਤ
0: ਆਪੇ ਜਾਣੇ ਆਪਣੇ ਮਿਤ ਗਤ
1: ਜਿਸ ਕੀ ਸ੍ਰਿਫਤ ਸੋ ਕਰਨਾ ਹਾਰ
0: ਅਵਰ ਨਾ ਬੂਝ ਕਰਤ ਵਿਚਾਰ
1: ਕਰਤੇ ਕੀ ਮਿਤ ਨਾ ਜਾਣੈ ਕੀਆ
0: ਨਾਨਕ ਜੋਤ ਸੁਭਾਵੈ ਸੋ ਵਰਤੀਆ
1: ਬਿਸਮਨ ਬਿਸਮ ਭਏ ਬਿਸਮਾਤ
0: ਜਿਨ ਬੂਝਿਆ ਤਿਸ ਆਇਆ ਸਵਾਦ
1: ਕਰਕੇ ਰੰਗ ਰਾਜ ਜਨ ਰਹੇ
0: ਗੁਰ ਕੈ ਵਚਨ ਪਦਾਰਥ ਲਹੇ
1: ਹੋਏ ਦਾਤੇ ਦੁੱਖ ਕਾਟ ਨਾ ਹਾਰ
0: ਜਾਗੈ ਸੰਗ ਧਰੈ ਸੰਸਾਰ
1: ਜਨ ਕਾ ਸੇਵ ਸੋ ਵਟ ਭਾਗੀ
0: ਜਨ ਕੈ ਸੰਗ ਏਕ ਲਿਵ ਲਾਗੀ
1: ਗੁਣ ਗੋਬਿੰਦ ਕੀਰਤਨ ਜਨ ਗਾਵੈ
0: ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ
1: ਆਦ ਸੱਚ ਜੁਗਾਦ ਸੱਚ
0: ਪੇ ਸੱਚ ਨਾਨਕ ਹੋਸੀ ਪੇ ਸੱਚ ਅਸ਼ਟਪਦੀ
1: ਚਰਨ ਸਤ ਸਤ ਪ੍ਰਸਨ ਹਾਰ
0: ਪੂਜਾ ਸਤ ਸਤ ਸੇਵਦਾਰ
1: ਦਰਸ਼ਨ ਸਤ ਸਤ ਏਕਨ ਹਾਰ
0: ਨਾਮ ਸਤ ਸਤ ਧਿਆਨ ਹਾਰ
1: ਆਪ ਸਤ ਸਤ ਸਭ ਧਾਰੀ
0: ਆਪੇ ਗੁਣ ਆਪੇ ਗੁਣਕਾਰੀ
1: ਸ਼ਬਦ ਸਤ ਸਤ ਪ੍ਰਭਕਤਾ
0: ਸੁਰਤ ਸਤ ਸਤ ਜਸ ਸੁਣਤਾ
1: ਬੁਜਨ ਹਾਰ ਕੋ ਸਤ ਸਾਥ ਸਭ ਹੋਏ,
0: ਨਾਨਕ ਸਤ ਸਤ ਪ੍ਰਭ ਸੋਏ,
1: ਸਤ ਸਰੂਪ ਹਿਰਦੈ ਜਨਮਾਨਿਆ,
0: ਨਾਨਕ ਰਾਵਣ ਤਿੰਨ ਮੂਲ ਪਛਾਣਿਆ,
1: ਜਾਕਰ ਹਿਰਦੈ ਵਿਸ਼ਵਾਸ ਪ੍ਰਭ ਆਇਆ,
0: ਤਤ ਗਿਆਨ ਤੇ ਸਮਾਨ ਪ੍ਰਗਟਾਇਆ,
1: ਭੈ ਤੇ ਨਿਰਭਉ ਹੋਏ ਬਸਾਨਾ,
0: ਜਿਸ ਦੇ ਉਪਜਿਆ ਤੇ ਸਮਾਹੇ ਸਮਾਨਾ,
1: ਬਸ ਮਾਹੇ ਲੈ ਬਸ ਕਢਾਈ,
0: ਤਾਕੋ ਭਿੰਨ ਨਾ ਕਹਿਣਾ ਜਾਈ,
1: ਬੂਜੈ ਬੂਜਨ ਹਾਰ ਵਿਵੇਕ,
0: ਨਾਰਾਇਣ ਮਿਲੇ ਨਾਨਕ ਏਕ,
1: ਠਾਕੁਰ ਕਾ ਸੇਵਕ ਆਗਿਆਕਾਰੀ,
0: ਠਾਕੁਰ ਕਾ ਸੇਵਕ ਸਦਾ ਪੁਜਾਰੀ,
1: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ,
0: ਠਾਕੁਰ ਕੇ ਸੇਵਕ ਕੀ ਨਿਰਮਲ ਰੀਤ।

0: ਸਾਰ ਪੂੰਜੀ ਸੰਚ ਕਰੋ ਵਿਵਹਾਰ
1: ਸਬਦਰ ਗਏ ਜੈਕਾਰ
0: ਸਰਵ ਨਿਰੰਤਰ ਏਕੋ ਦੇਖ
1: ਨਾਨਕ ਜਾਕੇ ਮਸਤਕ ਲੇਖ
0: ਏਕੋ ਜਪ ਏਕੋ ਸਲਾਹ
1: ਏਕ ਸਿਮਰ ਏਕੋ ਮਨ ਆਹੇ
0: ਏਕ ਸਕੇ ਗੁਣ ਗਾਓ ਅਨੰਤ
1: ਮੰਤਨ ਜਾਪ ਏਕ ਭਗਵੰਤ
0: ਏਕੋ ਏਕ ਏਕ ਹਰ ਆਪ
1: ਪੂਰਨ ਪੂਰੇ ਪ੍ਰਵਿਆਪ
0: ਅੰਤ ਵਿਸਾਰ ਏਕ ਤੇ ਭਏ
1: ਏਕ ਅਰਾਧ ਪ੍ਰਾਸ਼ਟ ਗਏ
0: ਮੰਤਨ ਅੰਤਰ ਏਕ ਪ੍ਰਵਰਾਤਾ
1: ਗੁਰ ਪ੍ਰਸਾਦ ਨਾਨਕ ਏਕ ਜਾਤਾ ਸਲੋਕ
0: ਫਿਰਤ ਫਿਰਤ ਪ੍ਰਵਿਆਇਆ ਤੋ ਸਰਨਾਈ
1: ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ
0: ਜਾਚਕ ਜਨ ਜਾਚੈ ਪ੍ਰਵਧਾਨ
1: ਕਿਰਪਾ ਦੇਵ ਹਰਨਾਮ
0: ਸਾਧ ਜਨਾ ਕੀ ਮੰਗੋ ਧੂਰ
1: ਪਾਰ ਬ੍ਰਹਮ ਮੇਰੀ ਸ਼ਬਦਾ ਪੂਰ
0: ਸਦਾ ਸਦਾ ਪ੍ਰਭ ਕੀ ਗੁਣ ਗਾਵੋ
1: ਸਾਸ ਸਾਸ ਪ੍ਰਭ ਤੁਮੇ ਧਿਆਵੋ
0: ਚਰਨ ਕਮਲ ਸਿਉ ਲਾਗੈ ਪ੍ਰੀਤ
1: ਭਗਤ ਕਰੋ ਪ੍ਰਭ ਕੀ ਨਿਤ ਨੀਤ
0: ਏਕੋ ਏਕੋ ਆਧਾਰ
1: ਨਾਨਕ ਮੰਗੈ ਨਾਮ ਪ੍ਰਭ ਸਾਰ
0: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ
1: ਰਸ ਪਾਵੈ ਬਿਰਲਾ ਕੋਏ
0: ਜਿਨ ਚਾਖਿਆ ਸੇ ਜਨ ਤ੍ਰਿਪਤਾਨੇ
1: ਪੂਰਨ ਪੁਰਖ ਨਹੀਂ ਡੋਲਾਨੇ
0: ਸੁਭਰ ਭਰੇ ਪ੍ਰੇਮ ਰਸ ਰੰਗ
1: ਜੈ ਚਾਓ ਸਾਧਕ ਸੰਗ
0: ਹਰੇ ਸਰਨ ਆਨ ਸਤਿਆਗ
1: ਅੰਤਰ ਪ੍ਰਗਾਸ ਅੰਦਨ ਲਿਵਲਾਗ
0: ਬੜ ਭਾਗੀ ਜਪਿਆ ਪ੍ਰਭ ਸੋਏ
1: ਨਾਨਕ ਨਾਵਰ ਤੇ ਸੋਏ
0: ਸੇਵਕ ਕੀ ਮਨਸਾ ਪੂਰੀ ਭਈ
1: ਸਤਿਗੁਰ ਦੇ ਨਿਰਮਲ ਮਤ ਲਈ
0: ਜਨ ਕੋ ਪ੍ਰਭ ਹੋਏ ਦਯਾਲ
1: ਸੇਵਕ ਕੀ ਨੋ ਸਦਾ ਨਿਹਾਲ
0: ਬੰਧਨ ਕਾਟ ਮੁਕਤ ਜਨ ਭਇਆ
1: ਜਨਮ ਮਰਨ ਦੁਖ ਭ੍ਰਮ ਗਿਆ
0: ਇਛ ਪੁੰਨੀ ਸਰਧਾ ਸਭ ਪੂਰੀ
1: ਗਵ ਰਹਿਆ ਸਤਸੰਗ ਹਜੂਰੀ
0: ਜਿਸ ਕਾ ਸਾ ਤਿਨ ਲਿਆ ਮਿਲਾਏ
1: ਨਾਨਕ ਭਗਤੀ ਨਾਮ ਸਮਾਏ
0: ਸੋ ਕਿਉਂ ਬਿਸਰਿਆ ਜੇ ਘਾਲ ਨਾ ਭਾਨੈ
1: ਸੋ ਕਿਉਂ ਬਿਸਰੇ ਜੇ ਕੀ ਆ ਜਾਣੈ
0: ਸੋ ਕਿਉਂ ਬਿਸਰਿਆ ਜਨ ਸਭ ਕੁਛ ਦੀਆ
1: ਸੋ ਕਿਉਂ ਬਿਸਰਿਆ ਜੇ ਜੀਵਨ ਜੀਆ
0: ਸੋ ਕਿਉਂ ਬਿਸਰਿਆ ਜੇ ਅਗਨ ਮਹਿ ਰੱਖੈ
1: ਗੁਰ ਪ੍ਰਸਾਦ ਕੋ ਬਿਰਲਾ ਲੱਖ ਹੈ
0: ਸੋ ਕਿਉਂ ਬਿਸਰਿਆ ਜੇ ਵਿਖ ਤੇ ਕੱਟ ਹੈ
1: ਜਨਮ ਜਨਮ ਕਾ ਟੂਟਾ ਗੰਢ ਹੈ
0: ਗੁਰ ਪੂਰਾ ਤਤ ਇਹ ਹੈ ਬੁਝਾਇਆ
1: ਰੱਬ ਆਪਣਾ ਨਾਨਕ ਜਨ ਧਿਆਇਆ
0: ਸਾਜਨ ਸੰਤ ਕਰੋ ਇਹ ਕਾਮ
1: ਆਨ ਤਿਆਗ ਜਪੋ ਹਰਨਾਮ
0: ਸਿਮਰ ਸਿਮਰ ਸਿਮਰ ਸੁਖ ਪਾਵੋ
1: ਆਪ ਜਪੋ ਅਵਰੈ ਨਾਮ ਜਪਾਵੋ
0: ਭਗਤ ਭਾਈ ਤਰੀਐ ਸੰਸਾਰ
1: ਭਗਤੀ ਤਨ ਹੋਸ਼ੀ ਸਾਰ
0: ਸਰਬ ਕਲਿਆਣ ਸੂਪ ਨਿਧ ਨਾਮ
1: ਮੂਡਤ ਜਾਤ ਪਾਏ ਵਿਸਰਾਮ
0: ਸਗਲ ਦੂਖ ਕਾ ਹੋਵਤ ਨਾਸ
1: ਨਾਨਕ ਨਾਮ ਜਪੋ ਗੁਣ ਪਾਸ
0: ਉਪਜੀ ਪ੍ਰੀਤ ਪ੍ਰੇਮ ਰਸ ਜਾਓ
1: ਮੰਤਰ ਅੰਤਰ ਇਹੀ ਸਵਾਵ
0: ਨੇਤਰੋਂ ਵੇਖ ਦਰ ਸੁਖ ਹੋਏ
1: ਮਨ ਵਿਖਸੈ ਸਾਧ ਚਰਨ ਧੋਏ
0: ਭਗਤ ਜਨਾ ਕੈ ਮਨ ਤਨ ਰੰਗ
1: ਬਿਰਲਾ ਕੋ ਪਾਵੈ ਸੰਗ
0: ਏਕ ਬਸ ਦੀਜੈ ਕਰਮਯਾ
1: ਪ੍ਰਸਾਦ ਨਾਮ ਜਪ ਲਿਆ
0: ਤਾਂ ਕਿ ਉਪਮਾ ਕਹੀ ਨਾ ਜਾਏ
1: ਨਾਨਕ ਰਹਿਆ ਸਰਬ ਸਮਾਏ
0: ਰੱਬ ਬਖਸ਼ੰਦ ਦੀਨ ਦਯਾਲ
1: ਭਗਤ ਬਛਲ ਸਦਾ ਕਿਰਪਾਲ
0: ਨਾਥ ਨਾਥ ਗੋਬਿੰਦ ਗੋਪਾਲ
1: ਸਰਬ ਘਟਾ ਕਰਤ ਪ੍ਰਤਪਾਲ
0: ਆਦ ਪੁਰਖ ਕਾਰਨ ਕਰਤਾਰ
1: ਭਗਤ ਜਨਾ ਕੇ ਪ੍ਰਾਣ ਆਧਾਰ
0: ਜੋ ਜੋ ਜਪੈ ਸੋ ਹੋਏ ਪੁਨੀਤ
1: ਭਗਤ ਭਾਏ ਲਾਵੈ ਮਨਹੀਤ
0: ਹਮ ਨਿਰਗੁਣ ਯਾਰ ਨੀਚ ਅਜਾਨ
1: ਨਾਨਕ ਤੁਮਰੀ ਸਰਨ ਪੁਰਖ ਭਗਵਾਨ
0: ਸਰਬ ਬੈ ਕੁੰਠ ਮੁਕਤ ਮੋਖ ਪਾਏ
1: ਏਕ ਨਿਮਕ ਹਰ ਕੇ ਗੁਣ ਗਾਏ
0: ਅਨਕ ਰਾਜ ਭੋਗ ਵਡਿਆਈ
1: ਹਰ ਕੇ ਨਾਮ ਕੀ ਕਥਾ ਮਨ ਭਾਈ
0: ਗੋ ਭੋਜਨ ਕਾ ਪ੍ਰਸੰਗੀਤ
1: ਰਸਨਾ ਜਪਤੀ ਹਰ ਹਰ ਨੀਤ
0: ਭਲੀ ਸੋ ਕਰਨੀ ਸੋਭਾ ਧਨਵੰਤ
1: ਹਿਰਦੈ ਵਸੈ ਪੂਰਨ ਗੁਰਮੰਤ
0: ਸਾਧ ਸੰਤ ਪ੍ਰਭ ਦੇਹੋ ਨਿਵਾਸ
1: ਸਰਬ ਸੁਖ ਨਾਨਕ ਪਰਗਾਸ ਸਲੋਕ
0: ਸਵਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ
1: ਆਪਣ ਕੀ ਆ ਨਾਨਕਾ ਆਪੇ ਹੀ ਫਿਰ ਜਾਪ ਅਸ਼ਟਪਦੀ
0: ਜਬ ਅਕਾਰ ਇਹੋ ਕਛ ਨਾ ਦਿਸਟੇਤਾ
1: ਆਪਨ ਤਬ ਕਹਤੇ ਹੋਤਾ
0: ਜਬ ਧਾਰੀ ਆਪਨ ਸੁਨ ਸਮਾਧ
1: ਵੈਰ ਵਿਰੋਧ ਕੇ ਸੰਗ ਕਮਾਤ
0: ਜਬ ਇਸ ਕਾ ਵਰਨ ਚਿਹਨ ਨਾ ਜਾਪਤ
1: ਹਰ ਕਿਸੋ ਕੋ ਕਿਸੈ ਵਿਆਪਤ
0: ਜਬ ਆਪਨ ਆਪ ਆਪ ਆਰ ਬ੍ਰਹਮ
1: ਮੋਹ ਕਹਾ ਕਿਸੋ ਹੋਵਤ ਭਰਮ
0: ਆਪਨ ਖੇਲ ਆਪ ਵਰਤੀਜਾ
1: ਨਾਨਕ ਕਰਨੇ ਹਾਰ ਨਾ ਦੂਜਾ
0: ਜਬ ਹੋਵਤ ਪ੍ਰਭ ਕੇਵਲ ਧਨੀ
1: ਸੰਬੰਧ ਮੁਗਤ ਕਹੋ ਕਿਸ ਕਹੋ ਗਨੀ
0: ਜਬ ਏਕ ਹੀ ਹਰ ਅਗਮ ਅਪਾਰ
1: ਜਬ ਨਰਕ ਸੁਰਗ ਕਹੋ ਕੌਣ ਅਵਤਾਰ
0: ਜਬ ਨਿਰਗੁਣ ਪ੍ਰਭ ਸਹਿਜ ਸੁਭਾਈ
1: ਜਬ ਸ਼ਿਵ ਸ਼ਕਤ ਕਹੋ ਹੋਗਤ ਠਾਏ
0: ਜਬ ਆਪ ਇਹ ਆਪ ਆਪਣੀ ਜੋਤ ਧਰੈ
1: ਜਬ ਕਵਨ ਨਿਡਰ ਕਵਨ ਕਤ ਡਰੈ
0: ਆਪਨ ਚਲਿਤ ਆਪ ਕਰਨੇ ਹਾਰ
1: ਨਾਨਕ ਠਾਕੁਰ ਅਗਮੈ ਪਾਰ
0: ਅਵਨਾਸੀ ਸੁਖ ਆਪਨ ਆਸਨ
1: ਤੇ ਜਨਮ ਮਰਨ ਕਹੋ ਕਹਾ ਬਿਨਾਸਨ
0: ਜਬ ਪੂਰਨ ਕਰਤਾ ਪ੍ਰਭ ਸੋਏ
1: ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ
0: ਜਬ ਅਵਗਤ ਅਗੋਚਰ ਪ੍ਰਭ ਏਕਾ
1: ਤਬ ਚਿਤਰ ਗੁਪਤ ਕਿਛ ਪੂਛਤ ਲੇਖਾ
0: ਜਬ ਨਾਥ ਨਿਰੰਜਨ ਅਗੋਚਰ ਅਗਾਦੇ
1: ਤਬ ਕੌਣ ਛੁਟੇ ਕੌਣ ਬੰਧਨ ਬਾਧੇ
0: ਆਪਨ ਆਪ ਆਪ ਹੀ ਅਚਰਜਾ
1: ਨਾਨਕ ਆਪਨ ਰੂਪ ਆਪ ਹੀ ਉਪਰ ਜਾ
0: ਜੈ ਨਿਰਮਲ ਪੁਰਖ ਪੁਰਖ ਪਤ ਹੋਤਾ
1: ਜੈ ਬਿਨ ਮੈਲ ਕਹੋ ਕਿਆ ਧੋਤਾ
0: ਜੈ ਨਿਰੰਜਨ ਨਿਰੰਕਾਰ ਨਿਰਵਾਨ
1: ਜੈ ਕੌਣ ਕਮਾਨ ਕੌਣ ਅਭਮਾਨ
0: ਜੈ ਸਰੂਪ ਕੇਵਲ ਜਗਦੀਸ਼
1: ਜੈ ਸ਼ਲ ਸ਼ਿਦਰ ਲਗਤ ਕਉ ਕੀਸ
0: ਜੈ ਜੋਤ ਸਰੂਪੀ ਜੋਤ ਸੰਗ ਸਮਾਵੈ
1: ਤੈ ਕਿਸੈ ਭੂਖ ਕਵਨ ਤ੍ਰਿਪਤਾਵੈ
0: ਕਰਨ ਕਰਾਵਨ ਕਰਨੈ ਹਾਰ
1: ਨਾਨਕ ਕਰਤੇ ਕਾ ਨਾਹੀ ਸਮਾਰ
0: ਜਬ ਆਪਣੀ ਸੋਭਾ ਆਪਨ ਸੰਗ ਬਣਾਈ
1: ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ
0: ਜੈ ਸਰਬ ਕਲਾ ਆਪੇ ਪ੍ਰਵੀਨ
1: ਜੈ ਵੇਦਕ ਤੇਵ ਕਹਾ ਕਉ ਚੀਨ
0: ਜਬ ਆਪਨ ਆਪ ਆਪ ਉਰਧਾਰੈ
1: ਸ਼ਗਨ ਅਪਸ਼ਗਨ ਕਹਾ ਵਿਚਾਰੈ
0: ਜੈ ਆਪਨ ਊਚ ਆਪਨ ਆਪ ਨੇਰਾ
1: ਤੈ ਕੌਣ ਠਾਕੁਰ ਕੌਣ ਕਹੀਏ ਚੇਰਾ
0: ਬਿਸਮਨ ਬਿਸਮ ਰਹੇ ਬਿਸਮਾਦ
1: ਨਾਨਕ ਆਪਣੀ ਗਤ ਜਨ ਹੋਆ
0: ਜੈ ਛਲ ਅਸ਼ੇਰ ਅਭੇਦ ਸਮਾਇਆ
1: ਮੁਹਾਂ ਕਿਸੈ ਵਿਆਪਤ ਮਾਇਆ
0: ਆਪਸ ਕੋ ਆਪੇ ਆਦੇਸ਼
1: ਗੁਰ ਕਾ ਨਾ ਹੀ ਪ੍ਰਵੇਸ਼
0: ਜੈ ਏਕ ਏਕ ਏਕ ਭਗਵੰਤਾ
1: ਜੈ ਕੌਣ ਅਚਿੰਤ ਕਿਛ ਲਾਗੈ ਚਿੰਤਾ
0: ਜੈ ਆਪਨ ਆਪ ਆਪ ਪਤਿਆਰਾ
1: ਜੈ ਕੌਣ ਕਥੈ ਕੌਣ ਸੁਣੈ ਹਾਰਾ
0: ਬਹੁ ਬੇਅੰਤ ਊਚ ਤੇ ਊਚਾ
1: ਨਾਨਕ ਆਪਸ ਕੋ ਆਪੇ ਪਹੁੰਚਾ
0: ਜੈ ਆਪ ਰਚਿਓ ਪ੍ਰਪੰਚ ਆਕਾਰ
1: ਗੁਣ ਮੈਂ ਕੀ ਨੋ ਵਿਸਥਾਰ
0: ਪਾਪ ਪੁੰਨ ਤਹਿ ਭਈ ਕਹਾਵਤ
1: ਓ ਨਰਕ ਕੋ ਸੁਰਗ ਵਿਸ਼ਾਵਤ
0: ਕਾਲ ਜਾਲ ਮਾਇਆ ਜੰਜਾਲ
1: ਮੈਂ ਮੋਹ ਪਰਮ ਪੈ ਭਾਰ
0: ਦੁਖ ਸੁਖ ਮਾਨ ਅਪਮਾਨ
1: ਅਨਕ ਪ੍ਰਕਾਰ ਕੀ ਓ ਵਿਖਿਆਨ
0: ਆਪਨ ਖੇਲ ਆਪ ਕਰ ਦੇਖੈ
1: ਖੇਲ ਸੰਕੋਚੈ ਤੋ ਨਾਨਕ ਏਕ
0: ਜੈ अवगत भगत है आप
1: पसरे पसार संत प्रताप
0: तुम पाखा आपे धनी
1: उनकी शोभा उन्हों बनी
0: आपे कौतक करे अनद जोज
1: आपे रस भोगन निर्जोग
0: जिस भावे तिस आपन नाई लावे
1: जिस भावे तिस खेल खिलावे
0: बेशुमार अथाह अगंत अतुल
1: ज्यों बुलावो त्यों नानक दास बोले श्लोक
0: दी जंत्र के ठाकुरा आपे वर्तन हार
1: नानक एको पसरिया दूजा कै दृष्टार राष्ट्रपति
0: आप कथा आप सुनने हार
1: आपे एक आप विस्तार
0: जात भावे तां श्रेष्ठ उपाय
1: अपने भाने लय समाये
0: तुम ते भिन्न नहीं किश होए
1: आपन सूत सब जगत परोए
0: जाको प्राप्ति आप बुझाए
1: सच नाम सोई जन पाए
0: सो समदर्शी तत् का बेता
1: नानक सगल श्रेष्ठ का जेता
0: ये जंत्र सबका कै हाथ
1: दीन दयाल अनाथ को नाथ
0: जिस राखे तिस कोई न मारे
1: सो मुह आज समनो बिसारे
0: इस तक अवर कहां को जाए
1: सब सिर एक निरंजन राय
0: की जुक्त जा कै सब हाथ
1: अंतर बाहर जानो साथ
0: गुण निधान बेअंत पार
1: नानक दास सदा बलहार
0: पूर्ण पूर रहे दयाल
1: सब ऊपर हो बित कृपाल
0: अपने कर्तव्य जाने आप
1: अंतर जामी रहो व्याप
0: प्रत पालै जी अनुभव भांत
1: जो जो रचियो सो तिसै ध्यान
0: जिस भावे तिस लय मिलाए
1: भगत करे हर के गुण गाए
0: मन अंतर विश्वास कर मानिया
1: करन हार नानक एक जाने
0: जन लागा हर एक कै नाई
1: जिसकी आस न वृथी जाए
0: सेवक को सेवा बन आई
1: हुकम बूझ परम पद पाए
0: इसके ऊपर नहीं भी चार
1: जाकै मन बसया निरंकार
0: बंधन तोड़ भय निर्वैर
1: हर दिन पूजा गुर के पैर
0: हे लोक सुखी है परलोक सुहेले
1: नानक हर प्रभ आपे मेले
0: साथ संग मिल करो आनंद
1: उनका वो प्रभ परमानंद
0: राम नाम तस करो विचार
1: दुर्लभ देखा करो उदार
0: अमृत वचन हर के गुण गाओ
1: प्राण तरन का यह स्वभाव
0: आठ पैर प्रापे को नेरा
1: मटिया ज्ञान बिन सह अंधेरा
0: उपदेश हृदय बसावो
1: मन इच्छे नानक फल पावो
0: हलत पलत तो लेहो सवार
1: राम नाम अंतर उतार
0: पूरे गुर की पूरी दिखिया
1: मन बसे ते साच परीखिया
0: मंत्र नाम जपो लिबलाए
1: दुख दर्द मन ते पाओ जाए
0: सच व्यापार करो व्यापारी
1: दरगह निभे खेप तुम्हारी
0: एका टेक रखो मन माहे
1: नानक बहुर न आवे जाहे
0: इससे दूर कहाँ को जाए
1: उबरे राखन हार ते आए
0: निर्भव जपै सकल भव मिटै
1: प्रभ कृपा ते प्राणी छुटै
0: जिस प्रभ राखै तिस नाहीं दुख
1: नाम जपत मन होवत सुख
0: चिंता जाए मिटै हंकार
1: जिस जन को कोई न पहुंचन हार
0: सिर ऊपर ठाडा गुरसूरा
1: नानक ताके कार्ज पूरा
0: मत पूरी अमृत जानकी दृष्ट
1: दर्शन पेखत उदरत सृष्ट
0: चरण कमल जाके अनूप
1: सफल दर्शन सुंदर हर रूप
0: भान सेवा सेवक परवान
1: अंतर जामी पुरख प्रधान
0: जिस मन बसै सोहत निहाल
1: ताकै निकट न आवत काल।

ਸਾਸਾ ਜੀਏ ਕਰਿਆ ਸੰਦਿਠੋ ਚਾਉ ਦਾਤਾ ਕਰਤਾ ਆਪ ਤੋਂ ਤੁਸ ਦੇਵੇ ਕਰੇ ਪਸਾਓ ਤੂੰ ਜਾਣੋ ਸਭ ਸੇ ਦੇ ਲੈ ਸਹਿਜਿੰਦ ਕਵਾਓ ਕਰ

0: ਨਾਨਕ ਸੱਚ ਧਿਆਨ ਸੱਚ ਜੋ ਮਰ ਜਮੇ ਸੁਕਾਚ ਨਿਕਾਚ।
1: ਮਹੱਲਾ ਪਹਿਲਾ, ਵੱਡੀ ਵਡਾਈ ਜਾਂ ਵੱਡਾ ਨਾਉ, ਵੱਡੀ ਵਡਾਈ ਜਾਂ ਸੱਚ ਨਿਆਉ, ਵੱਡੀ ਵਡਾਈ ਜਾਂ ਨਿਚਲ ਥਾਉ, ਵੱਡੀ ਵਡਾਈ ਜਾਣ ਲਾਓ, ਵੱਡੀ ਵਡਾਈ ਪੂਜਾ ਸਭ ਭਾਓ, ਵੱਡੀ ਵਡਾਈ ਜਾਂ ਪੁੱਛਣਾ ਦਾਤ, ਵੱਡੀ ਵਡਿਆਈ ਜਾਂ ਆਪੇ ਆਪ, ਨਾਨਕ ਕਾਰ ਨਾ ਕਥਨੀ ਜਾਏ, ਕੀਤਾ ਕਰਣਾ ਸਰਬਰਦਾਰ।
0: ਦੂਜਾ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ, ਇੱਕ ਨਾ ਹੁਕਮ ਸਮਾਏ।

ਪੌੜੀ ਨਾਨਕ ਜੀ ਉਪਾਏ ਕੇ ਲਿਖਣਾਵੇ ਧਰਮ ਬਹਾਲਿਆ ਉਥੇ ਸੱਚੇ ਹੀ ਸੱਚ ਨਿਬੜੇ ਚੁਨ ਵੱਖ ਕੱਢੇ ਜਜਮਾ ਲਿਆ ਥਾਉ ਨਾ ਪੈਨ ਕੁੜਿਆਰ ਮੂੰਹ ਕਾਲੇ ਦੁਜਕ ਚਾਲਿਆ ਤੇਰੇ ਨਾਇਰ ਤੇਸੇ ਜਿਨ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਣਾਵੇ ਧਰਮ ਬਹਾਲਿਆ ਲਿਖਣਾਵੇ ਧਰਮ ਬਹਾਲਿਆ।

ਸ਼ਲੋਕ ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਭੇਦ ਵਿਸਮਾਦ ਜੀਵ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨੰਗੇ ਫੇਰੇ ਜੰਤ ਵਿਸਮਾਦ ਪੌਣ ਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਥ ਲੱਗੇ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਜੋਗ ਵਿਸਮਾਦ ਭੋਗ ਵਿਸਮਾਦ ਭੋਗ ਵਿਸਮਾਦ ਸਿਵ ਤੁਸਮਾਦ ਸਲਾਹ ਵਿਸਮਾਦ ਉਜੜ ਵਿਸਮਾਦ।

ਪੈਬ ਚ ਪਾਉਣ ਮੈਂ ਸਦਭਾਓ ਪੈਬ ਚੱਲੇ ਲੱਖ ਦਰਿਆਓ ਪੈਬ ਜਗਨ ਕਡੇ ਵਿਗਾਰ ਪੈਬ ਧਰਤੀ ਦੱਬੀ ਪਾਰ ਪੈਬ ਚਿੰਦ ਫੇ ਸਿਰ ਪਾਰ ਪੈਬ ਚ ਰਾਜਾ ਧਰਮ ਦੁਬਾਰ ਪੈਬ ਸੂਰਜ ਪੈਬ ਚੰਦ ਕੋ ਕਰੋੜੀ ਤਲਕਮਾ ਅੰਤ ਪੈਬ ਸਿੱਧ ਪੁਸੁਰ ਨਾ।

0: ਜੀ
1: ਮਹੱਲਾ ਪਹਿਲਾ ਨਾਨਕ ਨਿਰਭਉ ਨਿਰੰਕਾਰ ਹੋਰ ਕਿਤੇ ਰਾਮ ਰਵਾੜ ਕਿਤੇ ਕਨ ਕਹਾਣੀਆਂ ਕਿਤੇ ਵੇਦ ਵਿਚਾਰ ਕਿਤੇ ਨੇ ਚਮਕ ਤੇ ਗਿੜਮੜ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮੈਂ ਆਏ ਕਢੇ ਬਾਜ਼ਾਰ

0: ਪੌੜੀ ਨਦਰ ਕਰਜੇ ਆਪਣੀ ਤਾਂ ਨਦਰ ਸਤਿਗੁਰ ਪਾਇਆ, ਇਹ ਜੀਉ ਬਹੁਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰੂ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ, ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ, ਜਿਨ ਸੱਚੋ ਸੱਚ ਬੁਝਾਇਆ।
1: ਅਸਾ ਮਹੱਲਾ ਚੌਥਾ।

ਗਹਿਣੇ ਪੌਣ ਪਾਣੀ ਪੈਸਨ ਤਰਚਨ ਸੁਰਜਵਤਾਰ ਸਗਲੀ ਧਰਤੀ ਮਾਤਨ ਵਰਤਨ ਸਰਜਨ ਜਾ ਨਾਨਕ ਮੂਸੇ ਗਿਆਨ ਬਿਹੂਣੀ ਹਾਏ ਗਿਆ ਜਮਕਾਲ ਮਹੱਲਾ ਪੇਲਾ ਵਨ ਚੇਲੇ ਨੱਚਣ ਗੁਰ ਪੈਰ ਹਲਾਨ ਫੇਰਨ ਸਿਰ ਉਡ ਉਡਰਾਵਾ ਝਾਟੇ ਪਾਏ ਦੇਖੇ ਲੋਕ ਸ਼ੇਕਰ ਜਾਏ ਰੋਟੀਆਂ ਕਾਰਨ ਪੂਰੇ ਤਾਲਾ ਪਿਛਾੜੇ ਧਰਤੀ ਨਾਲ ਗਾਵਣ ਗੋਪੀਆਂ ਗਾਵਣ

ਨਾਨਕ ਪਾਉਂਦਿਆਂ ਗਣਤਨ ਅੰਤ ਬੰਧਨ ਬੰਦ ਪਵਾਏ ਸੋਏ ਪਿਆ ਕਿਰਤਨ ਚ ਸਭ ਕੋਏ ਨਚ ਨਚ ਹੱਸ ਹੈ ਚਲ ਹੱਸੇ ਰੋਏ ਉਡ ਨਾ ਜਾਹੀ ਸਿੱਧ ਨਾ ਹੋਏ ਨੱਚਣ।

0: ਵਿਚਾਰ ਹੋਮ ਚ ਪਾਪ ਪੁੰਨ ਵਿਚਾਰ ਹੋਮ ਨਰ ਸੁਰਗ ਅਵਤਾਰ ਹੋਮ ਛੱਸੇ ਹੋਮ ਚ ਰੋਵੇ ਹੋਮ ਚ ਭਰੀਏ ਹੋਮ ਵੀ ਤੋਵੇ ਹੋਮ ਵੀ ਜਾਤੀ ਜਿੰਸੀ ਖੋਵੇ ਹੋਮ ਚ ਮੂਰਖ ਹੋਮ ਵੀ ਸਿਆਣਾ ਮਜ਼ਬੂਤ ਕੀ ਸਾਰ ਨਾ ਜਾਣਾ ਹੋਮ ਚ ਮਾਇਆ ਹੋਮ ਛਾਇਆ ਹੋਮੇ ਕਰ ਕਰ ਜਨ ਤੂੰ ਪਾਇਆ ਹੋਮੇ ਬੂਜੇ ਤਾਂਦਰ ਸੂਜੇ ਗਿਆਨ ਵਿਹੂਣਾ ਕਥ ਕਥ ਲੂਜੇ ਨਾਨਕ ਹੁਕਮੀ ਲਿਖੀਏ ਲੇਖ ਜਿਹਾ ਵੇਖੇ ਦਿਹਾਵੇ
1: ਦੂਜਾ ਹੋਮੇ ਇਹਾ ਜਾਤ ਹੈ ਹੋਮੇ ਕਰਮ ਕਮਾਹੇ ਹੋਮੈ ਇਹੀ ਬੰਧਨਾ ਫਿਰ ਫਿਰ ਜੋ ਨੀ ਪਾਹੇ ਹੋਮੈ ਕਿਥੋਂ ਉਪਜੈ ਕਿਰ ਸੰਜਮ ਇਹ ਜਾਹੇ।

ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਨਾਨਕ ਕਹੇ ਸੁਣਹੋ ਜਨਹੋ ਇੱਕ ਸੰਜਮ।

ਚੰਗੀਆਂ ਲੱਖ ਪੁੰਨਾ ਪ੍ਰਵਾਣ ਲੱਖ ਤਪ ਉੱਪਰ ਤੀਰਥਾਂ ਸਹਿਜ ਜੋਗ ਬੇਬਾਣ ਲੱਖ ਸੁਰਤਨ ਸੰਗਰਾਮ ਰਣ ਮਹਿ ਛੁੱਟੇ ਪ੍ਰਾਣ ਲੱਖ ਸੁਰਤੀ ਲੱਖ ਗਿਆਨ ਇਤਿਹਾਸ।

ਗੌੜੀ ਭਗਤ ਰਮਨ ਭਾਵਦੇ ਦਰ ਸੋਹਨ ਕੀਰਤ ਗਾਵਦੇ ਨਾਨਕ ਕਰਮਾ ਬਾਹਰੇ ਦਰ ਢੋ ਨਾ ਲਹਿਣੀ ਧਾਮਦੇ ਇੱਕ ਮੂਰ ਨਾ ਬੂਝਣੇ ਆਪਣਾ ਅਨਹੋਂਦਾ ਆਪ ਗਣਾਇਂਦੇ ਹੋ ਢਾਡੀ ਕਾਰ ਨੀਚ ਜਾਤ ਹੋਰ ਉੱਤਮ ਜਾਤ ਸਦਾਇਂਦੇ ਤਿੰਨ ਮੰਗਾ ਜੇ ਤੁਝੇ ਧਿਆਏਂਦੇ ਤਿੰਨ ਮੰਗਾ ਜੇ

ਵਿਦਾਨ ਮਹਿੰਦਾ ਤਲੀਖ ਆਖ ਜੇ ਮਿਲਿਆ ਤਾਂ ਮਸਤਕ ਲਾਈਏ ਕੂੜਾ ਲਾਲਚ ਛੱਡੀਏ ਹੋਏ ਇੱਕ ਮਨ ਅਲੱਖ ਧਿਆਈਏ ਫਲ ਤੇ ਵੇਹੋ ਪਾਈਏ ਜੇ ਵੇਹੀ ਕਰ ਕਮਾਈਏ ਜੇ ਹੋਵੇ ਪੁਰਬ ਲਿਖਿਆ ਤਾਂ ਧੂੜਤ ਨਾ ਦੀ ਪਾਈਏ ਮਤ ਥੋੜੀ ਸੇਵ ਗਵਾਈਏ।

0: ਸ਼ਲੋਕ ਮਹੱਲਾ ਪਹਿਲਾ ਸਚਕਾਲ ਪੂੜ ਵਰਤਿਆ ਕਲ ਕਾਲ ਬੇਤਾਲ ਬੀਓ ਬੀਜ ਪਤ ਲੈ ਕੇ ਅਬ ਕਿਉਂ ਕਬੇਦਾਲ ਜੇ ਕੋ ਤਾਂ ਕਬੇ ਰੁਤੀ ਹੁਰਤ ਹੋਏ ਨਾਨਕ ਪਾਹੇ ਬਾਰਾ ਘੋਰੇ ਰੰਗ ਨਾ ਸੋਏ ਪੈ ਵਿਚ ਖੁਮ ਚੜਾਈਏ ਸਾਨੂੰ ਪਤਨ ਹੋਏ ਨਾਨਕ ਭਗਤੀ ਜੇ ਰਪੇ ਪੂਰੇ ਸੋਏ ਦਾ ਕੋਏ
1: ਮਹੱਲਾ ਪਹਿਲਾ ਲਬ ਪਾਪ ਦੋਏ ਰਾਜਾ ਮਹਿਤਾ ਕੂੜ ਹੋਆ ਸਿਕਦਾਰ

0: ਵਿਚਾਰ ਮੂਰਖ ਪੰਡਿਤ ਹਿਕਮਤ ਹੁਜਰ ਸੰਜੇ ਕਰੇ ਪਿਆਰ ਧਰਮੀ ਧਰਮ ਕਰੇਗਾ ਵਾ ਵਹਿ ਮੰਗੇ ਮੁਖ ਦੁਆਰ ਜਤੀ ਸਦਾ ਵਹਿ ਜੁਗਤ ਨ ਜਾਣ ਹੈ ਛੱਡ ਬਹਿ ਕਰਬਾਰ ਸਭ ਕੋ ਪੂਰਾ ਆਪੇ ਹੋਵੇ ਘੱਟ ਨ ਕੋਈ ਆਖੇ ਪਤ ਪ੍ਰਵਣ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੈ
1: ਮਹਲਾ ਜਿਸ ਬੁਝ ਨਾਨਕ ਸੱਚਾ ਵੇਖੇ ਸੋਏ ਸਭਨੀ ਛਾਲਾ ਮਾਰੀਆਂ ਕਰਤਾ ਕਰੇ ਸੋਏ ਅੱਗੇ ਜਾਤ ਨਾ ਜ਼ੋਰ ਹੈ।

ਆਪਣੇ ਹੋਵੇ ਕੁਨੇ ਗੁਰਦਾਮੀ ਸਾਧਨਾ ਮਾਰੀਏ ਜਿਹਾ ਘਾਲੇ ਘਾਲ ਨਾ ਤੇ ਵੇ ਹੁਣ ਵਿਚਾਰੀਏ ਐਸੀ ਕਲਾ ਨਾ ਖੇਡੀਏ ਜਿੱਤ ਦਰਗੇ ਗਿਆ ਹਾਰੀਏ ਪੜਿਆ ਅਤੇ ਉਮੀਆਂ ਵਿਚਾਰ ਅੱਗੇ ਵਿਚਾਰੀਏ ਮੋਹ ਚਲੇ ਸੋ ਅੱਗੇ ਮਾਰੀਏ।

ਸਤਿਗੁਰੂ ਬਿਠਾਉ ਵਾਰਿਆ ਜਿਤ ਮੇਰੇ ਖਸਮ ਸੰਭਾਲਿਆ ਜਿਨਕਰ ਉਪਦੇਸ਼ ਗਿਆਨ ਅੰਜਨ ਦੀਆ ਇੰਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੂਬੇ ਸੇਵਣ ਜਾ ਰਿਹਾ ਸਤਿਗੁਰ ਹੈ ਬੋਹਿਤਾ।

ਹੁਣ ਜਿਤੇਂਦਰ ਸਭ ਕੋ ਵੇਖਣ ਦੀ ਹੇਠ ਚਲਾਇੰਦਾ ਆਪੇ ਤੇ ਵਡਿਆਈਆਂ ਆਪੇ ਹੀ ਕਰਮ ਕਰਾਇੰਦਾ ਵਡਹੋਂ ਵਡਾ ਵਡ ਮੇਤਨੀ ਸਰੇ ਸਰ ਧੰਦੇ ਲਾਇੰਦਾ ਨਦਰ ਉਪੱਠੀ ਜੇ ਕਰੇ ਸਰ

ਤੁਰੇ ਪਲਾਣੇ ਪਾਉਣ ਵੇਖ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾਣਿਆ ਲਾਇ ਬੈਠੇ ਕਰ ਪਸਾਰਿਆ ਚੀਜ ਕਰਨ ਮਨ ਭਾਵਦੇ ਹਰ ਬੁਜਰ ਨਾਹੀ ਹਾਰਿਆ ਕਰ ਫਰਮਾਇਸ਼ ਖਾਇਆ ਵੇਖ।

ਪਹਿਲਾ ਜੇਕਰ ਸੂਤਕ ਮੰਨੀਏ ਸਭ ਤੇ ਸੂਤਕ ਹੋਏ ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ ਜੇ ਤੇ ਦਾਣੇ ਅਨ ਕੇ ਜੀਆਂ ਬਾਜ ਨਾ ਕੋਏ ਪਹਿਲਾਂ ਪਾਣੀ ਜੀਓ ਹਜ ਥਰਿਆ ਸਭ ਕੋਏ ਸੂਤ ਕਿਉਂ ਕਰ ਰੱਖੀਏ।

0: no,
1: ਔਰ ਸਤਿਗੁਰੂ ਵੱਡਾ ਕਰ ਸਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿਮਿਲੇ ਤਾਂ ਨਦਰੀਆਈਆਂ ਜਦ ਸੁਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿ ਤੁੱਠਾ ਨੌਲਦ ਪਾਈ।

ਲੱਗਾ ਪੰਛ ਦੋਖ ਬਹੱਥੀ ਜਾਇ ਛੱਟਿਆ ਕਿਸੇ ਲੱਗਾ ਦੋਖ ਅਣ ਦੇਵਤਾ ਪਾਣੀ ਦੇਵਤਾ ਬੈਸ਼ਨ ਤੁਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤ ਤਾਂ ਹੋਇਆ ਪਾਕ ਪਵਿੱਤ ਪਾਪੀ ਸੋਤਨ ਕੱਢਿਆ ਥੁੱਕਾਂ ਪਈਆਂ ਤਿੱਤ ਜਿਤ ਮੁਗਨਾਮ ਨਾ ਉਚਰੇ।

ਮਹਲਾ ਦੂਜਾ ਨਾਲਿਆਂ ਨੇ ਦੋਸਤੀ ਵੱਡਾ ਦੁਸਿਓਨੇ ਹੋ ਪਾਣੀ ਅੰਦਰ ਲੀਕ ਜੋ ਤਿਸਦਾ ਥਾਂ ਨਾ ਥੋ ਮਹੱਲਾ ਦੂਜਾ ਹੋਏ ਆਣਾ ਕਰੇ ਕੰਮ ਆ ਨਾ ਸਕੇ ਰਾਸ ਜੇ ਕਦ

ਹੋੜੀ ਚੱਕਰ ਲੱਗੇ ਚੱਕਰੇ ਜੇ ਚੱਲੇ ਖਸਮੇ ਪਾਏ ਹੁਰਮਤ ਤਿਸਨੋ ਅਗਲਿਓ ਵਜੋ ਪੀ ਦੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਚੋ ਗਵਾਏ ਅਗਲਾ ਮੋਹੇ ਮੋਹੇ ਪਾਣਾ ਖਾਏ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਆ ਸ਼ਾਬਾਸ਼ ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: You're listening to KRPI 1550 Radio, Ferndale, Washington. You're listening to KRPI 1550 Radio, Ferndale, Washington.
2: 1550 KRPI Radio te chal raha hai live from Guru Nanak Sikh Gurdwara Sahib, Scott Road, Surrey.
3: Har patapan jap japan hai, ਅਕਲੰਕ ਰਹਿਤਾ ਸਰਬਾ ਕਰਤਾ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬ ਆਤਮ ਹੈ ਆਤਮ ਬਾਸ ਜਸ ਕੇ ਜਸ ਹੈ ਭੁਜੰਗ ਪ੍ਰਿਆਤ ਛੰਦ ਨਮੋ ਸੂਰਜ ਸੂਰਜ ਨਮੋ ਚੰਦਰ ਚੰਦਰ।

ਪਾਤਸ਼ਾਹ ਦਸਵੇਂ ਕਬ ਪਾਤਸ਼ਾਹ ਦਸਵੇਂ ਤਵੈ ਪ੍ਰਸਾਦ ਸਵਈਏ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ਼ ਕੋ ਦੇਖ ਰਹੋ ਮਤ ਕਉ ਨ ਦੇਖਿਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾਹੂ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸਕੂਦਤ ਪਾਉਣ ਕੇ ਗੌਨ ਕੋ ਜਾਤ ਨਵਾਰੇ ਭਾਰੀ ਭੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨ ਜਾਤ ਬਿਚਾਰੇ ਏਤੇ ਭਏ ਤੁਕਾ ਭਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਬਿਰੈ ਸਭ ਦੇਸ ਦਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂਟ ਗਜਾਨਕ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਭੂਤ ਭਵੇਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮ ਦਾਨ ਸੋ ਸੰਜਮ ਨੇਮ ਅਨੇਕ ਬਸੇਖੈ ਬੇਦ ਪੁਰਾਨ ਕਤੇਬ ਕੁਰਾਨ ਜਮੀਨ ਜਮਾਨ ਸਬਾਨ ਕੇ ਪੇਖੈ ਪੌਣ ਆਹਾਰ ਜਤੀ ਜਤ ਧਰ ਸਭੈ ਸੁ ਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ

ਮਤੰਗਨ ਮਾਨ ਮਲੈਂਗੇ ਸ੍ਰੀਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚੱਲਾਂਗੇ ਵੀਰ ਅਪਾਰ ਬੜੇ ਬਰਿਆਰ ਅਵਚਾਰ ਹਿਸਾਰ ਕੀ ਧਾਰ ਪਛਈਆ ਤੋਰ ਤਦੇਸ ਮਲਿੰਦ ਮਵਾਸਨ ਮਾਤਿਕ ਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਰ ਸੋ ਬਾਤ ਨੀ ਚੱਕ ਚਾਰ ਲਵਈਆ ਸਾਹਿਬ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚ ਕਨੇ ਸੋ ਏਕ ਦਵਈਆ ਦਾਨਵ ਦੇ ਫਨਿੰਦ ਨੇ ਸਾਚਰ ਭੂਤ ਭਵਿਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਾਲੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾੜ ਜਾਤ ਧੁਨ ਪਾਪਨ ਕਹਿ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰ

ਰਜ ਜੇ ਰਜ ਸਹਿ ਤਜਕੀਨੀ ਉਤ ਭੁਜ ਖਾਨ ਬਾਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਇਆ ਬੈਠਾ ਕਹੂੰ ਸਿਮਟ ਭਇਓ ਸੰਕਰ ਕੈਠਾ ਸਿਗਰੀ ਸ੍ਰਿਸ਼ਟ ਦਿਖਾਇਆ ਚੰਗ ਭਵ ਆਦ ਜੁਗਾਦ ਸਰੂਪ ਸਿਅੰਗ ਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰਾ ਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤ ਪਾਤਾ ਸਕਲ ਮਲੇਛ ਕਰਾਰਣ ਘਾਤਾ ਜੇ ਅਸਤ

ਤੇਨ ਕਹਿ ਜੈ ਭਾ ਦਰਵ ਸੁਧੀ ਅਸਤ ਮੇਰਾ ਵਾਰਾ ਤੀਰਸ਼ਟ ਦਰਵ ਗ੍ਰੰਥ ਸੁਧਾ ਰਸ ਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕਉ ਆਖ ਤਰੇ ਨਿਆ ਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਇਕ ਨ ਮਾਨਿਓ ਸਿਮਰਤ।

ਪਾਇਆ ਅੰਮ੍ਰਿਤ ਗੁਰ ਕਿਰਪਾ ਕੀ ਨੇ ਸਚਾ ਮਨ ਵਸਾਇਆ। ਜੀ ਜੰਤ ਸਭ ਤੋਂ ਦੁਪਾਇਕ ਵੇਖ ਪਰਸਨ ਆਇਆ, ਲਭ ਲੋਭ ਅਹੰਕਾਰ ਚੂਕਾ ਸਤਿਗੁਰੂ ਭਲਾ ਪਹਾਇਆ। ਕਹਿ ਨਾਨਕ ਜਿਸਨੂੰ ਆਪ ਤੁਠਾ।

ਹਰ ਤਾਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੇ ਆਪ ਤਜਾਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ।

ਸਾਚਾ ਨਾਹੀ ਮਨਸਾ ਸੱਚ ਸਮਾਣੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸਿਵਣ ਜਾਰੇ ਕਹਿ ਨਾਨਕ ਜਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ

ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਇ ਤੇਗ ਬਹਾਦਰ ਸਿਮਰੀਐ ਕਰ ਨੌਨ ਦਾਵੈ ਤਹੇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਕੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇਸਾਂ ਸਵਾ

ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਕਾਲ ਪੁਰਖ ਸ਼ਹਿਨਸ਼ਾਹ ਜੀ ਆਪ ਜੀ।

ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖੇਮਾ ਬਖਸ਼ੋ ਜੀ। ਅੱਗੇ ਤੋਂ ਸਮਤ ਬਖਸ਼ਿਸ਼ ਕਰੋ ਜੀ। ਪਾਵਨ ਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਸੁਰਤ ਸ਼ਬਦ ਦੇ ਨਾਲ ਜੋੜਨੀ, ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀ ਆ, ਸਿੱਖੀ ਸਿੱਧਕ ਭਰੋਸੇ ਦੀ ਦਾਤ ਬਖਸ਼ਿਸ਼ ਕਰਨੀ, ਖਾਲਸਾ ਪੰਥ ਨੂੰ ਰਾਜ ਭਾਗ ਕੌਮੀ ਘਰ ਖਾਲਸਤਾਨ ਦੀ ਦਾਤ ਬਖਸ਼ਿਸ਼ ਕਰੋ, ਬੰਦੀ ਸਿੰਘਾਂ ਦੀ ਤੰਦਰੁਸਤੀ ਰਿਹਾਈ ਬਖਸ਼ਿਸ਼ ਕਰੋ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਓ, ਸਤਿਗੁਰੂ ਮਹਾਰਾਜ ਸਾਹਿਬ ਜੀ ਆਪ ਜੀਆਂ ਦਾ ਵਸਾਇਆ ਹੋਇਆ ਵਰੋਸਾਇਆ ਹੋਇਆ ਪੰਜਾਬ ਦੇਸ਼ ਜੋ ਲੁਟੇਰੇ ਮਹਾਰਾਜ ਸ਼ੁਰੂ ਤੋਂ ਲੁੱਟ ਰਹੇ ਨੇ, ਬਰਬਾਦ ਕਰ ਰਹੇ ਹਨ। ਸਤਿਗੁਰੂ ਮਹਾਰਾਜ ਉਹਨਾਂ ਨੇ ਨੌਜਵਾਨੀ ਖਤਮ ਕਰ ਦਿੱਤੀ, ਨਸ਼ਿਆਂ ਦੀ ਨਦੀਆਂ ਚਲਾ ਦਿੱਤੀਆਂ, ਪੰਜਾਬ ਦਾ ਪਾਣੀ ਖਰਾਬ ਕਰ ਦਿੱਤਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਓ ਹਰ ਪੱਖ ਤੋਂ ਵਧੀਕੀਆਂ ਕਰ ਰਹੇ ਹਨ, ਕਿਰਪਾ ਕਰੋ ਸਿੱਖ ਕੌਮ ਦੇ ਜਰਨੈਲ ਬਖਸ਼ਿਸ਼ ਕਰੋ, ਆਪ ਅਗਵਾਈ ਕਰੋ ਮਹਾਰਾਜ ਸਾਹਿਬ ਜੀ, ਖਾਲਿਸਤਾਨ ਦੀ ਦਾਤ ਬਖਸ਼ਿਸ਼ ਕਰੋ ਮਹਾਰਾਜ ਸੱਚੇ ਪਾਤਸ਼ਾਹ, ਅੰਗ ਸੰਗ ਸਹਾਇਕ ਹੋਵੋ, ਚੜ੍ਹਦੀਆਂ ਕਲਾ ਕਰੋ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀਓ, ਬੇਟੀ ਰਮਨਪ੍ਰੀਤ ਕੌਰ ਦੇ ਜੋ ਵੀ ਉਹਨਾਂ ਦੇ ਕੋਲੋਂ ਕੋਈ ਗਲਤੀ ਹੋਈ ਆ, ਅਰਦਾਸ ਬੇਨਤੀ ਕਰਦੇ ਨੇ ਕਿ ਕਿਰਪਾ ਕਰਕੇ ਮਹਾਰਾਜ ਖਿਮਾ ਕਰੋ, ਅੱਗੇ ਤੋਂ ਸਮਤ ਬਖਸ਼ਿਸ਼ ਕਰੋ, ਸਿੱਖੀ ਸਿੱਧਕ ਭਰੋਸੇ ਦੀਆਂ ਦਾਤਾਂ, ਗੁਰਸਿੱਖੀ ਵਾਲਾ ਉੱਚਾ ਸੁੱਚਾ ਜੀਵਨ ਬਖਸ਼ਿਸ਼ ਕਰੋ। ਕਿਰਪਾ ਕਰਨੀ ਮਹਾਰਾਜ ਸਾਹਿਬ ਜੀ, ਵਿਦੇਸ਼ਾਂ ਵਿੱਚ ਪਹੁੰਚੀਆਂ ਸਾਡੀਆਂ ਬੱਚੀਆਂ ਬੱਚੇ, ਇਹਨਾਂ ਸਭਨਾਂ ਦੇ ਸਿਰ ਤੇ ਮਿਹਰਾਂ ਪ੍ਰਥ ਰੱਖੋ, ਅੰਗ ਸੰਗ ਸਹਾਇਕ ਹੋਵੋ ਸਤਿਗੁਰੂ ਮਹਾਰਾਜ ਸਾਹਿਬ ਜੀਓ। ਸਤਿਗੁਰੂ ਜੀ ਗੁਰ ਆਤਮਾ ਸਿੰਘ ਦੀ ਚੜ੍ਹਦੀ ਕਲਾ ਤੰਦਰੁਸਤੀ ਦੀ ਅਰਦਾਸ ਬੇਨਤੀ ਹੈ ਜੀ। ਰੁਮਾਲਾ ਸਾਹਿਬ ਭੇਟ ਕਰਦੇ ਹਨ, ਅੰਗੀਕਾਰ ਕਰਨਾ, ਲੋਕ ਪ੍ਰਲੋਕ ਵਿੱਚ ਪੜਦੇ ਕਜਣੇ ਚੜ੍ਹਦੀਆਂ ਕਲਾ ਕਰਨੀਆਂ। ਮਹਾਜੋਤ ਸਿੰਘ ਹਰਕੀਰਤ ਸਿੰਘ ਨੂੰ ਚੜ੍ਹਦੀ ਕਲਾ ਨਾਮ ਬਾਣੀ ਦੀ ਦਾਤ ਬਖਸ਼ਿਸ਼ ਕਰਨੀ, ਰੰਭੇ ਹੋਏ ਕਾਰਜ ਆਪ ਜੀ ਨੇ ਅੰਗ ਸੰਗ ਸਹਾਇਕ ਹੋ ਕੇ ਗੁਰਮਤ ਅਨੁਸਾਰ ਕਾਰਜ ਰਾਸ ਕਰਨੇ, ਸਤਿਗੁਰੂ ਮਹਾਰਾਜ ਸਾਹਿਬ ਜੀ ਦਰ ਘਰ ਨਾਲ ਜੋੜ ਕੇ ਰੱਖਣਾ। ਬੱਚੀ ਮਨਜੋਤ ਕੌਰ ਨੂੰ ਪੀ ਆਰ ਦੀ ਦਾਤ ਬਖਸ਼ਿਸ਼ ਕਰੋ ਸਤਿਗੁਰੂ ਜੀਓ। ਰਾਜਮਿੰਦਰ ਸਿੰਘ ਦੀ ਚੜ੍ਹਦੀ ਕਲਾ ਤੰਦਰੁਸਤੀ ਦੀ ਅਰਦਾਸ ਬੇਨਤੀ, ਕਿਰਪਾ ਕਰੋ ਚੜ੍ਹਦੀਆਂ ਕਲਾ ਕਰਨੀਆਂ, ਸਭਨਾਂ ਦੇ ਸਿਰਾਂ ਦੇ ਉੱਪਰ ਮੇਰਾ ਪ੍ਰਥ ਰੱਖਣਾ ਤੇ ਆਪਣੇ ਦਰ ਘਰ ਦੇ ਨਾਲ ਜੋੜ ਕੇ ਰੱਖਣਾ ਸਤਿਗੁਰੂ ਮਹਾਰਾਜ ਸਾਹਿਬ ਜੀਓ। ਕਲਯੁਗ ਦੇ ਭਿਆਨਕ ਸਮੇਂ ਤੋਂ ਬਚਾ ਕੇ ਰੱਖਣਾ ਗਰੀਬ ਨਵਾਜ ਸੱਚੇ ਪਾਤਸ਼ਾਹ ਜੀਓ। ਆਪ ਜੀ ਨੇ ਬੇਅੰਤ ਬੇਅੰਤ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦੀਆਂ ਸੰਗਤਾਂ ਦੇ ਸਿਰ ਤੇ ਮੇਰਾ ਪ੍ਰਥ ਰੱਖ ਕੇ ਆਪਣੇ ਦਰ ਘਰ ਦੇ ਨਾਲ ਜੋੜਿਆ ਹੋਇਆ ਹੈ। ਕਿਰਪਾ ਕਰੋ ਮਹਾਰਾਜ ਆਉਣ ਵਾਲੇ ਸਮੇਂ ਵਿੱਚ ਵੀ ਆਪਣੇ ਦਰ ਘਰ ਦੇ ਨਾਲ ਜੋੜ ਕੇ ਰੱਖਣਾ, ਨਾਮ ਬਾਣੀ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ ਕੇ ਨਵਾਜਣਾ। ਸਤਿਗੁਰੂ ਜੀ ਉਹ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਜੀ, ਦੇਗ ਸਜਾਉਂਦਿਆਂ ਹਜ਼ੂਰ ਬਾਣੀ ਪੜਦਿਆਂ ਹੋਈਆਂ ਭੁੱਲਾਂ ਦੀ ਖੇਮਾ ਬਖਸ਼ੋ ਜੀ। ਅੱਗੇ ਤੋਂ ਸਮਤ ਬਖਸ਼ਿਸ਼ ਕਰੋ ਜੀ। ਕਰੀ ਪਾਗ ਸਾਲ ਸੋਚ ਪਵਿੱਤਰ, ਹੁਣ ਲਾਭ ਭੋਗ ਹਰ ਰਾਏ, ਲੱਗਿਆ ਭੋਗ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਸ਼ਕੇ ਆਪ ਜੀ ਕਾ ਨਾਮ ਵਾਹਿਗੁਰੂ ਵਾਹਿਗੁਰੂ ਜਪੇ। ਸਤਿਗੁਰੂ ਜੀ ਕਿਰਪਾ ਕਰੋ, ਪਵਿੱਤਰ ਹੁਕਮਨਾਮਾ ਸਾਹਿਬ ਜੀਆਂ ਦੀ ਦਾਤ ਬਖਸ਼ਿਸ਼ ਕਰੋ, ਪ੍ਰਾਂਤ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ, ਸਹੀ ਪਿਆਰੇ ਮਿਲੋ, ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ

0: ਸ੍ਰੀ ਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਨੇ ਬੇਅੰਤ ਬੇਅੰਤ ਕਿਰਪਾ ਕੀਤੀ ਹੈ ਜੀਵਾਂ ਦੇ ਕਲਿਆਣ ਦੇ ਵਾਸਤੇ। ਨਿਰੰਕਾਰੀ ਦਰਸ਼ਨ ਦੀਦਾਰ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ। ਧੁਰ ਕੀ ਬਾਣੀ ਦਾ ਨਿਤਨੇਮ ਅਰਦਾਸ ਬੇਨਤੀ ਅਸੀਸ ਰੂਪ ਵਿੱਚ ਹੁਕਮਨਾਮਾ ਸਾਹਿਬ ਜੀਆਂ ਦੀ ਬਖਸ਼ਿਸ਼ ਕੀਤੀ ਹੈ। ਸਾਧ ਸੰਗਤ ਜੀ, ਉਹ 1 ਅਗਸਤ ਦਿਨ ਸ਼ਨੀਵਾਰ ਸਵੇਰੇ 9 ਵਜੇ ਨਗਰ ਮੀਰੀ ਪੀਰੀ ਨਗਰ ਕੀਰਤਨ ਆਰੰਭ ਹੋਵੇਗਾ। 2 ਅਗਸਤ ਦਿਨ ਐਤਵਾਰ ਸਵੇਰੇ 6 ਵਜੇ ਅੰਮ੍ਰਿਤ ਸੰਚਾਰ ਹੋ ਰਿਹਾ ਹੈ। ਅੰਮ੍ਰਿਤ ਪਾਨ ਕਰਕੇ ਗੁਰੂ ਮਹਾਰਾਜ ਸਾਹਿਬ ਦੀਆਂ ਦੇ ਧੀਆਂ ਪੁੱਤਰ ਸਜੋ ਹੁਣ ਸਿਮਰਨ ਦੇ ਨਾਲ ਆਪਾਂ ਜੋੜਦੇ ਹਾਂ। 28, 29 ਤੇ 30 ਜੁਲਾਈ ਨੂੰ 31 ਰਾਗਾਂ ਦੇ ਆਧਾਰ ਤੇ ਕੀਰਤਨ ਰਾਗ ਦਰਬਾਰ ਸਜਾਇਆ ਜਾਵੇਗਾ। ਸਮਾਂ ਸ਼ਾਮ ਦੇ 6 ਤੋਂ ਰਾਤ ਦੇ 9 ਵਜੇ ਤੱਕ ਦਾ ਹੋਇਆ ਕਰੇਗਾ। ਹੁਣ ਸਿਮਰਨ ਦੇ ਨਾਲ ਆਪਾਂ ਜੁੜਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਸਭ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਪਣੀਆਂ ਮਨ ਬਿਰਤੀਆਂ ਜੋੜਦੇ ਹੋਏ ਪਿਆਰ ਅਤੇ ਸਤਿਕਾਰ ਦੇ ਨਾਲ ਫਤਿਹ ਬੁਲਾਈਏ ਅਤੇ ਆਪਣੇ ਮਨਾਂ ਦੀ ਹਾਜ਼ਰੀ ਲਵਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਜੋ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ ਗਾਵੀਏ, ਸੁਣੀਏ, ਮਨ ਰੱਖੀਏ, ਭਾਓ ਮਨ ਦੇ ਵਿੱਚ ਪਿਆਰ, ਮਨ ਦੇ ਵਿੱਚ ਭਾਓ, ਮਨ ਦੇ ਵਿੱਚ ਮਿਲਣ ਦੀ ਤੜਫ ਰੱਖ ਕੇ ਨਾਮ ਜਪਣ ਦੇ ਵਿੱਚ, ਜਪਦੇ ਜਪਦੇ ਸੁਣਨ ਦੇ ਵਿੱਚ, ਗੁਰਮੰਤਰ ਜਪਣ ਦੇ ਅਭਿਆਸ ਵਿੱਚ ਜੁੜੀਏ। ਮੁੱਖ ਦੇ ਦੁਆਰਾ ਵਾਹਿਗੁਰੂ ਗੁਰਮੰਤਰ ਬੋਲਣਾ ਹੈ, ਜਪਣਾ ਹੈ, ਪੂਰਾ ਧਿਆਨ ਪੂਰੀ ਇਕਾਗਰਤਾ ਜਪਣ ਅਤੇ ਸੁਣਨ ਦੇ ਵਿੱਚ ਰੱਖਦੇ ਹੋਏ ਆਓ ਜੀ ਸਾਰੇ ਇੱਕੋ ਲੈਅ ਦੇ ਵਿੱਚ, ਇੱਕੋ ਚਾਲ ਦੇ ਵਿੱਚ, ਅਭਿਆਸ ਦੇ ਵਿੱਚ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ
1: You're listening to KRPI 1550 Radio, Ferndale, Washington.
2: 1550 KRPI Radio te chal raha hai live from Guru Nanak Sikh Gurdwara Sahib, Scott Road, Surrey.
0: Vai Guru, Vai Guru, Vai Guru, Vai Guru, Vai Guru, Vai Guru. ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਮਰਨ ਕਰਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ, ਸਤਿਗੁਰੂ ਅਤੇ ਆਪ ਸੰਗਤ ਬਖਸ਼ਣਯੋਗ ਹਨ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਾਰ ਹੋਰ ਕਿਤੇ ਰਾਮ ਰਵਾਲ ਕਿਤੇ ਅਕਣ ਕਹਾਣੀਆਂ ਕਿਤੇ ਵੇਦ ਵਿਚਾਰ ਕਿਤੇ ਨੱਚੇ ਮੰਗਤੇ ਗਿੜਮੜ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮਹਿ ਆਏ ਕੱਢੇ ਬਾਜ਼ਾਰ ਗਾਵੇ ਰਾਜ ਰਾਣੀਆਂ ਬੋਲੇ ਅਲਪਤਾਲ ਲਟਕਿਆਂ ਕੇ ਮੁੰਡੜੇ ਲਟਕਿਆਂ ਕੇ ਹਾਰ ਜਿੱਤ ਤਨ ਪਾਈਏ ਨਾਨਕ।

ਆਪਣੇ ਤਨ ਤੇ ਸਤਿਗੁਰੂ ਪਾਇਆ ਹਜੀਏ ਬੁੱਧ ਜਨਮ ਪ੍ਰਮਿਆਨ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਦੇਵ ਦਾਤਾ ਕੋਲੇ ਸਭ ਸੁਣਿਆ ਲੋਕ ਸਮਾਇਆ ਸਤਿਗੁਰ ਮਿਲਾ ਸਿਖਾਇਆ।

ਮੇਹਾ ਜਾਤ ਹੈ ਹਮੇ ਕਰਮ ਕਮਾਏ ਹਮੇ ਇਹ ਬੰਦਨਾ ਕਿਰ ਕਰ ਜੋ ਨਹੀਂ ਪਾਏ ਹਮੇ ਕ ਥੂਕ ਜੇ ਕ ਸੰਜਮੇ ਜਾਏ ਹਮੇ ਹੁਕਮ ਪੈ ਕਿਰਤ ਫਿਰਾਏ ਹਮੇ ਦੀਰਘ ਰੋਗ ਹੈ ਦਾਰੂ ਦੀ ਇਸਮਾ ਹੈ ਕਿਰਪਾ।

ਸੁਤਾ ਕਿਉਂ ਜਾਗੇ ਗੁਰਬਿਣ ਸੁਤਾ ਭਾਗਿਓ ਪਿਤਾਣਾ ਆਪਣਾ ਕੀਆ ਕਮਾਣਾ ਹਲ ਮਲ ਖਾਈ ਸਿਰ ਛਾਈ ਪਾਈ ਮੂਰ ਕੰਧੇ ਪਤ ਗਵਾਈ ਬਿਨ ਨਾਵੇ ਕਿਸ ਥਾਏ ਨਾ ਪਾਈ ਰਹੇ ਬਿਬਾਣੀ ਮੜੀ ਮਸਾਣੀ ਅੰਦਰ

ਸੱਚ ਤਾਂ ਪਰ ਜਾਣੀਏ ਜਰ ਦੇ ਸੱਚਾ ਹੋਏ ਕੂੜ ਕੀ ਮਲ ਪੁੱਤਰ ਤਨ ਕਰੇ ਹੱਸਾ ਧੋਏ ਸੱਚ ਤਾਂ ਪਰ ਜਾਣੀ ਜਾਂ ਸੱਚ ਧਰੇ ਪਿਆਰ ਨਾਉ ਸੁਣ ਮੈਂ ਰਹਿਸੀ ਤਾਂ ਪਾਏ ਮੁਖ ਦੁਆਰ ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਓ ਧਰਤ ਕਾਇਆ ਸਾਧ ਕਵੇ ਦੇ ਕਰਤਵੀਓ ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸਚੀਲੇ ਦਇਆ ਜਾਣੇ ਜੀ।

0: ਉਥੇ ਜਾਏ ਸੱਟਿਆ ਕਿਸੇ ਲੱਗਾ ਦੁੱਖ ਆਨ ਦੇਵਤਾ ਪਾਣੀ ਦੇਵਤਾ ਬੈਸੰਤ ਦੇਵਤਾ ਲੂਣ ਪੰਜਵਾ ਪਾਇਆ ਘਿੱਟ ਤਾਂ ਹੋਆ ਪਾਕ ਪਵਿੱਤ ਪਾਪੀ ਸਿਵਤਨ ਗੱਡਿਆ ਥੁੱਕਾਂ ਪਈਆਂ ਤਿਤ ਜਿਤ ਮੁੱਖ ਨਾਮ ਨਾ ਉਚਰੇ ਬਿਨਾਂ ਵੈਰ ਸਿਖਾਏ ਨਾਨਕ ਇਵੇਂ ਜਾਣੀਐ ਤਿਤ ਮੁੱਖ ਥੁੱਕਾਂ ਪਾਏ ਮਹਲਾ ਪਹਿਲਾ
1: ਪੰਡ ਜਮੀਏ ਪੰਡ ਮੀਏ ਪੰਡ ਮੰਗਣ ਵੀ ਆਹੋ ਪੰਡੋ ਵੇ ਦੋਸਤੀ ਪੰਡੋ ਚੱਲੇ ਰਾਹੋ।

यतमुख सदा सलाह्य पगर्ति चार नानक ते मुख उजले तिक सच्चे दरबार।

ਹਰ ਗੋਬਿੰਦ ਨੂੰ ਸਿਮਰੋ, ਸ਼੍ਰੀ ਹਰਿ ਰਾਇ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਘਰ, ਨਉ ਨਿਧਾਵੈ ਤਾਏ, ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ, ਸਭ ਥਾਈ ਹੋਏ।

ਵਾਲੀਆਂ ਮੁਕਤਿਆ ਅਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿਠ ਕੀਤਾ ਤਿੰਨਾਂ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਾਨਾਰਿਆਂ ਨਾਲ ਚੜਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤ ਆਵਨ ਕਾ ਸਦ ਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਖ ਤਿਖ ਪਤਾ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ

ਜੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲੇ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਪੰਥ ਖਾਲਸਾ ਜੀਆਂ ਨੂੰ ਬਖਸ਼ੋ ਜੀ ਨਿਮਾਣਿਓ ਕੇ ਮਾਣ ਦਿਤਾਣਿਓ ਕੇ ਤਾਣ ਦਿਓਟਿਓ ਕੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਓ ਆਪ ਜੀ ਕਿਹਾ ਹਜ਼ੂਰ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ ਸਤਿਗੁਰੂ ਮਹਾਰਾਜ ਸਾਹਿਬ ਜੀ ਆਪ ਜੀਆਂ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਸੁੰਦਰ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਦੇ ਵਿੱਚ ਸੰਗਤੀ ਰੂਪ ਵਿੱਚ ਵਾਹਿਗੁਰੂ ਮੰਤਰ ਦਾ ਅਭਿਆਸ ਕਰਦਿਆਂ ਉਪਰੰਤ ਆਸਾ ਜੀਆਂ ਦੀ ਵਾਰ ਛੇ ਪੌੜੀਆਂ ਆਨੰਦ ਸਾਹਿਬ ਜੀਆਂ ਦਾ ਕੀਰਤਨ ਕਰਦਿਆਂ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਬੇਅੰਤ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ੋ ਜੀ ਅੱਗੇ ਤੋਂ ਸਮਤ ਬਖਸ਼ਿਸ਼ ਕਰੋ ਜੀ ਪਾਵਨ ਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸੁਰਤ ਸ਼ਬਦ ਦੇ ਨਾਲ ਜੋੜਨੀ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਪਟਾਵਾਂ ਦਰ ਪ੍ਰਵਾਨ ਕਰਨੀਆਂ ਸਿੱਖੀ ਸਿੱਧਕ ਭਰੋਸੇ ਦੀ ਦਾਤ ਬਖਸ਼ਿਸ਼ ਕਰਨੀ ਖਾਲਸਾ ਪੰਥ ਨੂੰ ਰਾਜ ਭਾਗ ਕੌਮੀ ਕਰ ਖਾਲਸਤਾਨ ਦੀ ਦਾਤ ਬੰਦੀ ਸਿੰਘਾਂ ਦੀ ਤੰਦਰੁਸਤੀ ਰਿਹਾਈ ਬਖਸ਼ਿਸ਼ ਕਰੋ ਸਤਿਗੁਰੂ ਜੀਓ ਸਤਿਗੁਰੂ ਜੀ ਆਪ ਜੀਆਂ ਦੇ ਦਰ ਘਰ ਦੇ ਸੇਵਕ ਭਾਈ ਜਸਪਾਲ ਸਿੰਘ ਸਿਮਰਨਜੀਤ ਕੌਰ ਬੇਟੀ ਜਸਪ੍ਰੀਤ ਕੌਰ ਦੇ ਜਨਮ ਦਿਨ ਹੈ ਕਿਰਪਾ ਕਰਨੀ ਸਿਰ ਤੇ ਮੇਰਾ ਪ੍ਰਤ ਰੱਖਣਾ ਆਪਣੇ ਚਰਨਾਂ ਦਾ ਪਿਆਰ ਨਾਮ ਬਾਣੀ ਸੇਵਾ ਸਿਮਰਨ ਦੀਆਂ ਦਾਤਾਂ ਤੰਦਰੁਸਤੀਆਂ ਸੁੱਖ ਸ਼ਾਂਤੀਆਂ ਬਖਸ਼ਿਸ਼ ਕਰਨੀਆਂ ਦਰ ਘਰ ਦੇ ਨਾਲ ਜੋੜ ਕੇ ਰੱਖਣਾ ਸਤਿਗੁਰੂ ਜੀ ਬੇਟੀ ਮਨਪ੍ਰੀਤ ਕੌਰ ਦੀਆਂ ਮਨ ਦੀਆਂ ਭਾਵਨਾਵਾਂ ਗੁਰਮਤ ਅਨੁਸਾਰ ਪੂਰਨ ਕਰਨੀਆਂ ਗ੍ਰਸਤ ਜੀਵਨ ਦਾ ਸੁੱਖ ਬਖਸ਼ਿਸ਼ ਕਰਨਾ ਪਰਿਵਾਰਕ ਜੀਵਨ ਵਿੱਚ ਅੱਗੇ ਵਧਾਉਣਾ ਸਤਿਗੁਰੂ ਜੀ ਸੇਵਕ ਪਰਿਵਾਰ ਵੱਲੋਂ ਅਰਦਾਸ ਬੇਨਤੀ ਹੈ ਬੱਚਿਆਂ ਨੂੰ ਗੁਰਸਿੱਖੀ ਦੀ ਦਾਤ ਨਾਮ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ ਕੇ ਨਿਵਾਜੋ ਆਪਣੇ ਦਰ ਘਰ ਦੇ ਨਾਲ ਜੋੜ ਕੇ ਰੱਖਣਾ ਅੰਗ ਸੰਗ ਸਹਾਇਕ ਹੋਣਾ ਚੜ੍ਹਦੀਆਂ ਕਲਾ ਕਰਨੀਆਂ ਸਤਿਗੁਰੂ ਜੀਓ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਆ ਜੀ ਦੇਗ ਸਜਾਉਂਦਿਆਂ ਹਜ਼ੂਰ ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ੋ ਜੀ ਅੱਗੇ ਤੋਂ ਸਮਤ ਬਖਸ਼ਿਸ਼ ਕਰੋ ਜੀ ਕਰੇ ਪਾਤਸ਼ਾਹ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ ਲੱਗਿਆ ਹੋਇਆ ਭੋਗ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੋ ਸ਼ਕੇ ਆਪ ਜੀ ਕਾ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਜੀ ਸਤਿਗੁਰੂ ਜੀ ਕਿਰਪਾ ਕਰੋ ਪਵਿੱਤਰ ਹੁਕਮਨਾਮਾ ਸਾਹਿਬ ਜੀਆਂ ਦੀ ਦਾਤ ਬਖਸ਼ਿਸ਼ ਕਰੋ ਜੀ ਉਪਰੰਤ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ।

ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀਆਂ ਦੀ ਬੇਅੰਤ ਬੇਅੰਤ ਕਿਰਪਾ ਹੋਈ ਹੈ। ਸਤਿਗੁਰੂ ਜੀ ਜੀਵਾਂ ਦੇ ਕਲਿਆਣ ਦੇ ਵਾਸਤੇ ਨਿਰੰਕਾਰੀ ਦਰਸ਼ਨ ਦੀਦਾਰ ਬਖਸ਼ਿਸ਼ ਕਰ ਰਹੇ ਹਨ। ਧੁਰ ਕੀ ਬਾਣੀ ਨਿਤਨੇਮ ਕੀਰਤਨ ਦੇ ਰੂਪ ਦੇ ਵਿੱਚ ਬਖਸ਼ਿਸ਼ ਕੀਤੀ ਹੈ। ਸਾਧ ਸੰਗਤ ਜੀਓ, 1 ਅਗਸਤ ਦਿਨ ਸ਼ਨੀਵਾਰ ਨੂੰ ਮੀਰੀ ਪੀਰੀ ਨਗਰ ਕੀਰਤਨ ਸਵੇਰੇ 9 ਵਜੇ ਪ੍ਰਾਰੰਭ ਹੋਵੇਗਾ।

ਜਦੋਂ 9 ਮਿੰਟ ਕਰਨਾ ਰੁਕ ਜਾ ਕਰੋ, ਖੜਕਾ ਹੁੰਦਾ ਜ਼ਿਆਦਾ। 1 ਅਗਸਤ ਨੂੰ ਮੀਰੀ ਪੀਰੀ ਨਗਰ ਕੀਰਤਨ ਆਰੰਭ ਹੋਵੇਗਾ। 2 ਅਗਸਤ ਨੂੰ ਸਵੇਰੇ 6 ਵਜੇ ਅੰਮ੍ਰਿਤ ਸੰਚਾਰ ਹੋਵੇਗਾ। ਅੰਮ੍ਰਿਤ ਪਾਨ ਕਰਕੇ ਗੁਰੂ ਮਹਾਰਾਜ ਜੀ ਨੇ ਧੀਆਂ ਪੁੱਤਰ ਸਜੋ 28, 29, 30 ਜੁਲਾਈ ਨੂੰ 31 ਰਾਗਾਂ ਦੇ ਆਧਾਰ ਤੇ ਕੀਰਤਨ ਰਾਗ ਦਰਬਾਰ ਸਜਾਇਆ ਜਾਵੇਗਾ। ਸਮਾਂ ਸ਼ਾਮ ਦੇ 6 ਤੋਂ ਰਾਤ ਦੇ 9 ਵਜੇ ਤੱਕ ਦਾ ਹੋਇਆ ਕਰੇਗਾ। ਸਮੇਂ ਅਨੁਸਾਰ ਆਪ ਜੀ ਨੇ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਹੈ। ਹੁਣ ਬਹੁਤ ਹੀ ਸਤਿਕਾਰਯੋਗ ਗਿਆਨੀ ਬਲਵਿੰਦਰ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਜਾਮਣੀ ਸਾਹਿਬ ਆਪ ਜੀਆਂ ਨੂੰ ਪਵਿੱਤਰ ਹੁਕਮਨਾਮਾ ਸਾਹਿਬ ਜੀਆਂ ਦੀ ਕਥਾ ਵਿਚਾਰ ਸਰਵਣ ਕਰਵਾਉਣਗੇ। ਤੋ ਸਾਧ ਸੰਗਤ ਜੀਓ, ਹੁਣ ਅੰਮ੍ਰਿਤ ਗੁਰਬਾਣੀ ਦੀ ਕਥਾ ਵਿਚਾਰ ਦੇ ਨਾਲ ਆਪਾਂ ਜੁੜਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

जनम मरण दुख जाए सज्जना सच्चा पातशाह सिर साहां दसा।

ਫਤਿ ਪਾਤਤ ਪਾਵਨ ਭਗਤ ਵਸ਼ਲ ਕਰਨਾ ਨਿਧਾਨ ਜੋਤੀ ਸਰੂਪ ਦੋ ਜਹਾਨਿਆਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਦੇ ਅੰਦਰ ਸਜ ਕੇ ਸਾਰੀ ਸੰਗਤ ਬਹੁਤ ਹੀ ਇਕਾਗਰਤਾ ਦੇ ਦੁਆਰਾ ਸਤਿਗੁਰੂ ਜੀ ਦੇ ਘਰ ਦੇ ਕੀਰਤਨੀ ਜਥੇ ਦੇ ਪਾਸੋਂ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰ ਰਹੇ ਸਨ। ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਤੇ ਆਪ ਜੀ ਨੇ ਪਾਵਨ ਮੁੱਖ ਵਾਕ ਸਾਹਿਬ ਸਰਵਣ ਕੀਤੇ ਹਨ। ਆਓ ਸਤਸੰਗੀ ਜਨੋ, ਜੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਰੀ ਸੰਗਤ ਤੇ ਰਹਿਮਤ ਬਰਕਤ ਵਰਤਾ ਰਹੇ ਹਨ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ। ਉਹਨਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਜ ਦਾ ਪਾਵਨ ਉਪਦੇਸ਼ ਰਾਗ ਸੋਰਠ ਵਿੱਚ ਆਪਣੀ ਮੁਖਾਰ ਬਿੰਦ ਦੇ ਵਿੱਚੋਂ ਉਚਾਰਨ ਕਰ ਰਹੇ ਹਨ ਤੇ ਕੁਝ ਪਲ ਕੁਝ ਸਮਾਂ ਇਕਾਗਰਤਾ ਬਣਾ ਕੇ ਅਸੀਂ ਸਰਵਣ ਕਰਦੇ ਹਾਂ। ਸੰਗਤ ਜੀ, ਸਤਸੰਗਤ ਦੇ ਵਿੱਚ ਬੈਠ ਕੇ ਕੁਝ ਪਲ ਕੁਝ ਸਮਾਂ ਇਕਾਗਰਤਾ ਦੇ ਦੁਆਰਾ ਕੀਰਤਨ ਸੁਣਨਾ, ਗੁਰਬਾਣੀ ਸੁਣਨੀ, ਕਥਾ ਸੁਣਨੀ, ਮਹਾਰਾਜ ਜੀ ਕਹਿੰਦੇ ਉਹਨਾਂ ਗੁਰਮੁਖਾਂ ਦੇ ਸੁਲੱਖਣੇ ਭਾਗ ਹੁੰਦੇ ਹਨ ਜਿਹੜੇ ਸਤਸੰਗਤ ਦੀਆਂ ਘੜੀਆਂ ਦੇ ਵਿੱਚ ਆ ਕੇ ਜੁੜ ਬੈਠਦੇ ਹਨ। ਤੇ ਸੁਣਨ ਦਾ ਤਾਂ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਜਪਜੀ ਸਾਹਿਬ ਜੀ ਦੀਆਂ ਪੌੜੀਆਂ ਦੇ ਅੰਦਰ ਬਹੁਤ ਵੱਡਾ ਮਹਾਤਮ ਦੱਸਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਹਨ, ਸੁਣਿਆ ਸੱਤ ਸੰਤੋਖ ਗਿਆਨ, ਸੁਣਿਆ ਅੱਠ ਸੱਠ ਕਾ ਇਸ਼ਨਾਨ,

ਪਾਪ ਕਾ ਨਾਸ। ਗੁਰਬਾਣੀ ਨੂੰ ਸੁਣਨ ਦਾ ਏਡਾ ਵੱਡਾ ਮਹੱਤਵ ਹੈ। ਜਿਹੜਾ ਗੁਰਸਿੱਖ ਗੁਰਬਾਣੀ ਨੂੰ ਕਥਾ ਕੀਰਤਨ ਦੇ ਦੁਆਰਾ ਆਪਣੇ ਕੰਨਾਂ ਦੇ ਦੁਆਰਾ ਸੁਣਦਾ ਹੈ, ਉਹਦੇ ਅੰਦਰ ਸੱਤ ਪੈਦਾ ਹੋ ਜਾਂਦਾ ਹੈ। ਉਹ ਮਨੁੱਖ ਹਮੇਸ਼ਾ ਹੀ ਸੱਚ ਬੋਲਣ ਦੀ ਹਿੰਮਤ ਰੱਖਦਾ ਹੈ। ਉਹ ਸੱਚ ਦਾ ਧਾਰਨੀ ਹੋ ਜਾਂਦਾ ਹੈ। ਉਹਦੇ ਆਤਮ ਜੀਵਨ ਦੇ ਵਿੱਚ ਸੱਚ ਹੀ ਹੋ ਨਿਬੜਦਾ ਹੈ। ਜਿੱਥੇ ਮਨੁੱਖ ਗੁਰਬਾਣੀ ਨੂੰ ਸੁਣਨ ਕਰਕੇ ਸਤਵਾਦੀ ਹੋ ਜਾਂਦਾ ਹੈ, ਇਸੇ ਕਰਕੇ ਉਹਦੇ ਮਨੁੱਖ ਦੇ ਅੰਦਰ ਫਿਰ ਸੰਤੋਖ ਪੈਦਾ ਹੋ ਜਾਂਦਾ ਹੈ। ਜਿਸ ਤਰ੍ਹਾਂ ਸ਼ਸਤਰਾਂ ਦੇ ਵਿੱਚ ਬਚਨ ਆਉਂਦਾ ਹੈ ਕਿ ਦੁਨੀਆਂ ਦੇ ਵਿੱਚ ਸੁੱਖ ਕੀ ਹੈ, ਤੇ ਵਿਦਵਾਨਾਂ ਨੇ ਕਥਨ ਕੀਤਾ, ਕਹਿੰਦੇ ਸੰਤੋਖ ਤੋਂ ਵੱਡਾ ਦੁਨੀਆਂ ਦੇ ਵਿੱਚ ਕੋਈ ਸੁੱਖ ਨਹੀਂ ਗਾ। ਜਿਸ ਜੀਵ ਦੇ ਅੰਦਰ ਸੰਤੋਖ ਹੈ, ਉਹ ਦੁਨੀਆਂ ਦਾ ਸਭ ਤੋਂ ਵੱਡਾ ਸੁੱਖ ਆਪਣੇ ਅੰਦਰ ਸਮੇਟ ਕੇ ਬੈਠਾ ਹੈ। ਤੇ ਜੇ ਅੰਦਰ ਸੰਤੋਖ ਨਹੀਂ ਗਾ, ਫਿਰ ਭਾਵੇਂ ਦੁਨੀਆਂ ਦੀ ਸਾਰੇ ਪਦਾਰਥ ਬੰਦੇ ਦੀ ਝੋਲੀ ਦੇ ਵਿੱਚ ਆ ਕੇ ਪੈ ਜਾਣ, ਉਹ ਮਨੁੱਖ ਕਦੇ ਵੀ ਤ੍ਰਿਪਤ ਨਹੀਂ ਹੋ ਸਕਦਾ। ਤੇ ਇਹ ਸੰਤੋਖ ਦੀ ਪ੍ਰਾਪਤੀ ਕਿੱਥੋਂ ਹੁੰਦੀ ਹੈ? ਸਤਿਗੁਰੂ ਜੀ ਕਹਿੰਦੇ ਇਹ ਸੰਤੋਖ ਦੀ ਪ੍ਰਾਪਤੀ ਗੁਰਬਾਣੀ ਦੇ ਸੁਣਨ ਦੇ ਨਾਲ ਪੈਦਾ ਹੁੰਦੀ ਹੈ। ਜਿੱਥੇ ਸੱਤ ਦੀ ਮਨੁੱਖ ਦੇ ਅੰਦਰ ਹਿੰਮਤ ਆ ਜਾਂਦੀ ਹੈ, ਉੱਥੇ ਜੀਵ ਦੇ ਅੰਦਰ ਸੰਤੋਖ ਪੈਦਾ ਹੋ ਜਾਂਦਾ ਗੁਰਬਾਣੀ ਨੂੰ ਸੁਣਨ ਦੇ ਨਾਲ। ਹਜ਼ੂਰ ਜੀ ਕਹਿੰਦੇ 68 ਤੀਰਥਾਂ ਦਾ ਇਸ਼ਨਾਨ ਦਾ ਜਿਹੜਾ ਫਲ ਹੈ, ਮਹਾਂਪੁਰਖਾਂ ਨੇ ਦੱਸਿਆ ਹੈ, ਵਿਦਵਾਨਾਂ ਨੇ ਦੱਸਿਆ, ਜਿਹੜਾ ਗੁਰਬਾਣੀ ਪੜ੍ਹਦਾ ਹੈ ਉਹਨੂੰ ਤੀਰਥਾਂ 'ਤੇ ਜਾਣ ਦੀ ਲੋੜ ਨਹੀਂ ਪੈਂਦੀ। ਉਹਨੂੰ ਆਪਣੇ ਘਰ ਦੇ ਵਿੱਚ ਬੈਠਿਆਂ 68 ਤੀਰਥਾਂ ਦੇ ਇਸ਼ਨਾਨ ਦਾ ਫਲ ਮਿਲ ਜਾਂਦਾ। ਅਤੇ ਜਿਹੜਾ ਸਿੱਖ ਗੁਰਬਾਣੀ ਨੂੰ ਸੁਣਦਾ ਹੈ, ਉਹ ਫਿਰ ਇੱਜ਼ਤ ਮਾਣ ਇਸ ਸੰਸਾਰ ਦੇ ਵਿੱਚ ਪਾਉਂਦਾ ਹੈ। ਮਹਾਰਾਜ ਜੀ ਨੇ ਪੌੜੀ ਦੀ ਸਮਾਪਤੀ ਕਰਦਿਆਂ ਬਚਨ ਕਹੇ, ਗੁਰਬਾਣੀ ਨੂੰ ਸੁਣਨ ਦੇ ਨਾਲ ਜੀਵ ਦੇ ਅੰਦਰੋਂ 4 ਪ੍ਰਕਾਰ ਦਾ ਦੁੱਖ ਨਾਸ਼ ਹੋ ਜਾਂਦਾ। ਸੁਣਿਆ ਦੁੱਖ ਪਾਪ ਕਾ ਨਾਸ, ਪਾਪਾਂ ਦਾ ਵੀ ਨਾਸ਼ ਹੋ ਜਾਂਦਾ ਹੈ ਅਤੇ 4 ਤਰ੍ਹਾਂ ਦੇ ਦੁੱਖਾਂ ਦਾ ਵੀ ਨਾਸ਼ ਹੋ ਜਾਂਦਾ ਹੈ। ਜਿਹੜੇ ਜੀਵ ਗੁਰਬਾਣੀ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਉਂਦੇ ਨੇ ਅਤੇ ਪ੍ਰੇਮ ਦੇ ਨਾਲ ਸੁਣਦੇ ਹਨ, ਸੁਣਨ ਦਾ ਬਹੁਤ ਵੱਡਾ ਮਹੱਤਵ। ਤਾਂਹੀਓ ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਠਾਕਰ ਸਿੰਘ ਜੀ ਗੁਰਸਿੱਖਾਂ ਦੇ ਕੋਲੋਂ ਹਰ ਰੋਜ਼ 18-18 ਘੰਟੇ ਗੁਰਬਾਣੀ ਸੁਣਦੇ ਸਨ। ਕੁਝ ਕੁ ਘੰਟੇ ਮਹਾਂਪੁਰਖ ਆਰਾਮ ਕਰਦੇ ਸਨ, ਬਾਕੀ 18-19 ਘੰਟੇ ਚੱਲਦਿਆਂ ਫਿਰਦਿਆਂ ਸਫ਼ਰ ਕਰਦਿਆਂ ਮਹਾਂਪੁਰਖ ਗੁਰਬਾਣੀ ਹੀ ਸੁਣੀ ਜਾਂਦੀ, ਕਿਉਂਕਿ ਜਿਨ੍ਹਾਂ ਨੂੰ ਗੁਰਬਾਣੀ ਸੁਣਨ ਦੀ ਆਦਤ ਪੈ ਜਾਂਦੀ ਹੈ, ਅਤੇ ਸੁਣਨ ਦਾ ਤਾਂ ਬਹੁਤ ਹੀ ਵੱਡਾ ਹੈ, ਪਾਪਾਂ ਦੁੱਖਾਂ ਦਲਿੱਦਰਾਂ ਕਲੇ ਕਲੇਸ਼ਾਂ ਦਾ ਨਾਸ਼ ਹੋ ਜਾਂਦਾ। ਦੁੱਖ ਵਿਛੋੜਾ ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਇਹ 4 ਤਰ੍ਹਾਂ ਦੇ ਦੁੱਖ ਹੁੰਦੇ ਹਨ। ਵਿਛੋੜੇ ਦਾ ਦੁੱਖ ਵੀ ਹੀ ਗੁਰਬਾਣੀ ਨੇ ਮੰਨਿਆ ਹੈ, ਭਾਵ ਕਿ ਮਾਂ ਦੇ ਕੋਲੋਂ ਪੁੱਤਰ ਦਾ ਵਿਛੋੜਾ ਪੈ ਜਾਣਾ, ਇਹ ਵੀ ਵਿਛੋੜੇ ਦਾ ਦੁੱਖ ਵੀ ਅਤਿਅੰਤ ਦੁਖੀ ਕਰਦਾ ਹੈ। ਫਿਰ ਇਸੇ ਤਰ੍ਹਾਂ ਭੁੱਖ ਦਾ ਦੁੱਖ ਵੀ ਵਿਦਵਾਨਾਂ ਨੇ ਮੰਨਿਆ ਹੈ। ਫਿਰ ਸਰੀਰ ਦੇ ਉੱਪਰ ਕਿਸੇ ਤਰ੍ਹਾਂ ਦਾ ਤਨ ਦੇ ਉੱਪਰ ਰੋਗ ਲੱਗ ਜਾਣਾ, ਇਹ ਵੀ ਬਹੁਤ ਹੀ ਭਿਆਨਕ ਦੁੱਖ ਹੈ। ਚੌਥੇ ਪ੍ਰਕਾਰ ਦਾ ਦੁੱਖ ਹੁੰਦਾ ਵੀ ਮਰਨ ਤੋਂ ਬਾਅਦ ਉਹਨੂੰ ਜਮਾਂ ਨੇ ਆ ਕੇ ਪਕੜ ਲੈਣਾ, ਇਹ ਤਾਂ ਉਦੋਂ ਵੀ ਵੱਡਾ ਦੁੱਖ ਹੈ। ਇਹ ਜਿਹੜੇ 4 ਤਰ੍ਹਾਂ ਦੇ ਦੁੱਖ ਨੇ ਨਾ, ਤੇ ਇਹ ਸਤਿਗੁਰੂ ਜੀ ਦੀ ਗੁਰਬਾਣੀ ਸੁਣਨ ਦੇ ਨਾਲ ਹੀ ਇਹਨਾਂ ਦੀ ਨਿਵਰਤੀ ਹੁੰਦੀ ਹੈ। ਇੱਕ ਗੁਰਸਿੱਖ ਗੁਰਬਾਣੀ ਪੜ੍ਹ ਰਿਹਾ ਸੀਗਾ, ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਰਿਹਾ ਸੀਗਾ, ਤੇ ਪਹਿਰੇ ਤੇ ਖੜਾ ਹੈ, ਵਜੀਦ ਖਾਂ ਨੇ ਜਦੋਂ ਇਸ ਗੁਰਸਿੱਖ ਦੇ ਕੋਲੋਂ
ਸੁਖਮਨੀ ਸਾਹਿਬ ਜੀ ਦੀਆਂ ਪੰਗਤੀਆਂ ਸਰਵਣ ਕੀਤੀਆਂ ਨੇ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਉਦੋਂ ਮਨ ਦੇ ਵਿੱਚ ਬੜੀ ਭਾਰੀ ਸ਼ਾਂਤੀ ਪੈਦਾ ਹੋ ਗਈ ਵਜੀਦ ਖਾਨ ਦੀ। ਤੇ ਜਿਵੇਂ ਜਿਵੇਂ ਸੁਖਮਨੀ ਸਾਹਿਬ ਜੀ ਦੇ ਪਾਠ ਨੂੰ ਸੁਣੀ ਜਾਂਦਾ, ਤਿਵੇਂ ਤਿਵੇਂ ਇਹਦਾ ਮਨ ਸ਼ਾਂਤ ਹੋਈ ਜਾਂਦਾ। ਇਹਨੂੰ ਜਲੋਦਰ ਦਾ ਰੋਗ ਸੀਗਾ। ਜਲੋਦਰ ਦਾ ਰੋਗ ਹੁੰਦਾ ਹੈ, ਪੇਟ ਦੇ ਵਿੱਚ ਪਾਣੀ ਭਰ ਜਾਂਦਾ ਹੈ ਤੇ ਜਿਹੜੇ ਸਾਡੇ ਗੁਰਦੇ ਨੇ ਉਹ ਖਰਾਬ ਹੋ ਜਾਂਦੇ ਹਨ। ਬੜਾ ਭਿਆਨਕ ਰੋਗ ਇਹ ਮੰਨਿਆ ਜਾਂਦਾ। ਮੈਡੀਕਲ ਨੇ ਅਜੇ ਤੱਕ ਇਸ ਰੋਗ ਦਾ ਕੋਈ ਪੱਕਾ ਇਲਾਜ ਨਹੀਂ ਲੱਭਿਆ ਗਿਆ। ਜਲ ਉਧਰ ਉਧਰ ਦਾ ਅਰਥ ਹੁੰਦਾ ਹੈ ਪੇਟ, ਪੇਟ ਦੇ ਵਿੱਚ ਪਾਣੀ ਭਰਦਾ ਹੈ। ਇਹਨੂੰ ਬੜਾ ਭਿਆਨਕ ਰੋਗ ਸੀਗਾ ਤੇ ਜਦੋਂ ਇਹ ਤੜਫਦਾ ਸੀ ਨਾ ਤੇ ਜਦੋਂ ਗੁਰਸਿੱਖ ਗੁਰਬਾਣੀ ਨੂੰ ਪੜ੍ਹਦਾ ਸੀ ਤੇ ਇਹਨੂੰ ਸ਼ਾਂਤੀ ਆ ਜਾਂਦੀ ਸੀਗੀ। ਇਸਨੇ ਗੁਰਸਿੱਖ ਨੂੰ ਕੋਲੇ ਬੁਲਾਇਆ ਤੇ ਪੁੱਛਿਆ ਵੀ ਜਿਹੜੇ ਤੂੰ ਇਹ ਮੁੱਖ ਦੇ ਵਿੱਚੋਂ ਬਚਨ ਪੜ੍ਹਦਾ ਹੈ ਇਹ ਕਿਹਦੇ ਬਚਨ ਹਨ। ਵੈਸੇ ਤਾਂ ਇਹਨੇ ਆਪਣੇ ਮੁਤਾਬਕ ਇਹ ਸ਼ਬਦ ਕਹੇ ਵੀ ਤੂੰ ਇਹ ਕਲਮਾਂ ਪੜ੍ਹਦਾ ਹੈ ਇਹ ਕਿਹਦੀਆਂ ਕਲਮਾਂ ਨੇ। ਤੇ ਉਹ ਕਹਿਣ ਲੱਗਾ ਜੀ ਇਹ ਕਲਮਾ ਨਹੀਂ, ਇਹ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਗੁਰਬਾਣੀ ਹੈ। ਉਹ ਕਹਿੰਦਾ ਜਦੋਂ ਸਿੱਖਾਂ ਤੋਂ ਗੁਰਬਾਣੀ ਪਹਿਰੇ ਤੇ ਖੜਾ ਸੁਖਮਨੀ ਸਾਹਿਬ ਜੀ ਦਾ ਪਾਠ ਕਰਦਾ ਹੈ ਨਾ ਤੇ ਮੇਰੇ ਅੰਦਰ ਸ਼ਾਂਤੀ ਵਰਤਾਰਾ ਵਰਤ ਜਾਂਦਾ, ਮੇਰੇ ਰੋਗ ਮੈਨੂੰ ਭੁੱਲ ਜਾਂਦਾ ਹੈ। ਮੇਰਾ ਜੀ ਕਰਦਾ ਹੈ ਤੁਸੀਂ ਗੁਰਬਾਣੀ ਪੜ੍ਹੀ ਜਾਓ ਤੇ ਮੈਂ ਸੁਣੀ ਜਾਵਾਂ। ਤੇ ਇਹੋ ਜਿਹੇ ਸਤਿਗੁਰੂ ਜੀ ਦੇ ਕਦੇ ਦਰਸ਼ਨ ਹੋ ਸਕਦੇ ਨੇ? ਸਿੱਖ ਕਹਿਣ ਲੱਗਾ ਵੀ ਸਤਿਗੁਰੂ ਜੀ ਤਾਂ ਸਦਾ ਹੀ ਦਿਆਲ ਰਹਿੰਦੇ ਹਨ, ਤੁਸੀਂ ਅੰਮ੍ਰਿਤਸਰ ਸਾਹਿਬ ਜਾ ਕੇ ਮਹਾਰਾਜ ਜੀ ਦੇ ਦਰਸ਼ਨ ਕਰ ਸਕਦੇ। ਹੁਣ ਸਰੀਰ ਕਰਕੇ ਬੜਾ ਭਾਰੀ ਰੋਗੀ ਸੀਗਾ। ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਕੋਲੇ ਆਇਆ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਕੋਲੇ ਆ ਕੇ ਬੇਨਤੀ ਕੀਤੀ, ਮਹਾਰਾਜ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਕਾਰ ਸੇਵਾ ਕਰਵਾ ਰਹੇ ਸਨ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਆਪਣੇ ਸਿਰ ਦੇ ਉੱਪਰ ਮਿੱਟੀ ਦਾ ਗਾਰੇ ਦਾ ਟੋਕਰਾ ਚੱਕ ਕੇ ਮਿੱਟੀ ਬਾਹਰ ਕੱਢਦੇ ਜਾ ਰਹੇ ਸਨ। ਸੱਚਖੰਡ ਹਰਿਮੰਦਰ ਸਾਹਿਬ ਜੀ ਦੀਆਂ ਪਰਿਕਰਮਾ ਦੇ ਵਿੱਚ ਤਿੰਨ ਬੇਰੀਆਂ ਲੱਗੀਆਂ ਨੇ। ਜਿਹੜੀ ਪਹਿਲੀ ਬੇਰੀ ਹੈ ਉਹ ਦੁੱਖ ਭੰਜਣੀ ਬੇਰੀ ਹੈ ਤੇ ਜਿਹੜੀ ਦੂਸਰੀ ਬੇਰੀ ਹੈ ਉਹ ਬਾਬਾ ਬੁੱਢਾ ਸਾਹਿਬ ਜੀ ਵਾਲੀ ਬੇਰੀ ਹੈ। ਜਿਹੜੀ ਤੀਸਰੀ ਬੇਰੀ ਹੈ ਉਹਨੂੰ ਲਾਚੀ ਬੇਰੀ ਕਹਿੰਦੇ ਨੇ, ਜਿਹੜੀ ਡਿਉਢੀ ਸਾਹਿਬ ਜੀ ਦੇ ਬਿਲਕੁਲ ਹੀ ਸਨਮੁੱਖ ਹੈ, ਜਿੱਥੇ ਭਾਈ ਸੁੱਖਾ ਸਿੰਘ ਤੇ ਭਾਈ ਮਹਤਾਬ ਸਿੰਘ ਨੇ ਆਪਣੇ ਘੋੜੇ ਬੰਨੇ ਸਨ। ਇਹ ਤਿੰਨ ਬੇਰੀਆਂ ਨੇ ਸੱਚਖੰਡ ਹਰਿਮੰਦਰ ਸਾਹਿਬ ਜੀ ਦੀਆਂ ਪਰਿਕਰਮਾ ਦੇ ਵਿੱਚ। ਜਦੋਂ ਅਸੀਂ ਮੇਨ ਡਿਉੜੀ ਦੇ ਵਿੱਚੋਂ ਆਉਣੇ ਤੇ ਸਾਹਮਣੇ ਬਾਬਾ ਬੁੱਢਾ ਸਾਹਿਬ ਜੀ ਦੀ ਬੇਰ ਹੈ। ਇਹ ਜਦੋਂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਕੋਲੇ ਗਿਆ, ਜਾ ਕੇ ਬੇਨਤੀ ਕੀਤੀ, ਮਹਾਰਾਜ ਮੈਨੂੰ ਤਾਂ ਜਲੋਧਰ ਦਾ ਰੋਗ ਹੈ, ਮੇਰੇ ਰੋਗ ਦੀ ਨਿਵਰਤੀ ਕਰੋ। ਮਹਾਰਾਜ ਜੀ ਕਹਿੰਦੇ ਉਹ ਬਾਬਾ ਬੁੱਢਾ ਸਾਹਿਬ ਜੀ ਸੇਵਾ ਕਰ ਰਹੇ ਹਨ, ਤੁਸੀਂ ਬਾਬਾ ਬੁੱਢਾ ਸਾਹਿਬ ਜੀ ਦੇ ਕੋਲੇ ਜਾ ਕੇ ਬੇਨਤੀ ਕਰੋ, ਉਹ ਤੁਹਾਡੇ ਰੋਗਾਂ ਦੀ ਨਿਵਰਤੀ ਕਰ ਦੇਣਗੇ। ਇਹ ਬਾਬਾ ਬੁੱਢਾ ਸਾਹਿਬ ਜੀ ਦੇ ਕੋਲੇ ਜਾ ਕੇ ਬੇਨਤੀ ਕੀਤੀ, ਬਾਬਾ ਬੁੱਢਾ ਸਾਹਿਬ ਜੀ ਹੱਸ ਪਏ, ਕਹਿੰਦੇ ਨੇ ਜਿੱਥੋਂ ਤੂੰ ਆਇਆ ਉਹ ਸਾਗਰ ਨੇ, ਅਸੀਂ ਤਾਂ ਨਦੀਆਂ ਹਨ ਨਾਲੇ ਹਨ, ਤੇਰੇ ਰੋਗ ਦੀ ਨਿਵਰਤੀ ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਹੀ ਕਰ ਸਕਦੇ ਹਨ। ਤੇ ਮਹਾਰਾਜ ਜੀ ਦੇ ਕੋਲੇ ਆਓ, ਕੰਢੇ ਤੇ ਚਲੇ ਜਾ, ਪਰਿਕਰਮਾ ਤੇ ਮਹਾਰਾਜ ਜੀ ਬੈਠੇ ਹਨ। ਇਹ ਫਿਰ ਮਹਾਰਾਜ ਜੀ ਦੇ ਕੋਲੇ ਚਲੇ ਗਿਆ। ਮਹਾਰਾਜ ਜੀ ਬਾਬਾ ਬੁੱਢਾ ਸਾਹਿਬ ਜੀ ਤਾਂ ਕਹਿੰਦੇ ਗੁਰੂ ਅਰਜਨ ਦੇਵ ਸਾਹਿਬ ਜੀ ਰੋਗਾਂ ਦੀ ਨਿਵਰਤੀ ਕਰਦੇ ਹਨ। ਮਹਾਰਾਜ ਜੀ ਕਹਿੰਦੇ ਜਾਓ ਬਾਬਾ ਬੁੱਢਾ ਸਾਹਿਬ ਜੀ ਨੂੰ ਸਾਡੇ ਬਾਰੇ ਜਾ ਕੇ ਕਹਿ ਦਿਓ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਭੇਜਿਆ, ਤੁਹਾਡੇ ਰੋਗਾਂ ਦੀ ਨਿਵਰਤੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਹੀ ਕਰ ਸਕਦੇ ਨੇ। ਇਹ ਫਿਰ ਜਾ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿਣ ਲੱਗਾ, ਮਹਾਰਾਜ ਆਪ ਜੀ ਦੇ ਕੋਲੇ ਸੱਚੇ ਪਾਤਸ਼ਾਹ ਜੀ ਨੇ ਭੇਜਿਆ, ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ। ਬਾਬਾ ਜੀ ਦੇ ਸੀਸ ਦੇ ਉੱਪਰ ਗਾਰੇ ਦਾ ਟੋਕਰਾ ਸੀਗਾ। ਬਾਬਾ ਜੀ ਕਹਿੰਦੇ ਚੱਲ ਠੀਕ ਹੈ, ਫਿਰ ਤੂੰ ਇੱਥੇ ਲੇਟ ਜਾ।
ਇਹ ਲੇਟ ਗਿਆ। ਬਾਬਾ ਬੁੱਢਾ ਸਾਹਿਬ ਜੀ ਨੇ ਇਹਦੇ ਪੇਟ ਦੇ ਉੱਪਰ ਗਾਰੇ ਦਾ ਟੋਕਰਾ ਸੁੱਟ ਦਿੱਤਾ। ਉਹ ਜਿੰਨਾ ਸਰੀਰ ਦਾ ਗੰਦ ਮੰਦ ਪਾਣੀ ਸੀ ਉਹ ਸਾਰਾ ਹੀ ਮੂੰਹ ਦੇ ਰਹੀ ਬਾਹਰ ਨਿਕਲ ਗਿਆ ਤੇ ਠੀਕ ਹੋ ਗਿਆ ਤੇ ਮਹਾਰਾਜ ਜੀ ਦੇ ਚਰਨ ਪਕੜ ਲਏ। ਫਿਰ ਇਹਨੇ ਆਪਣੇ ਅੰਤਲੇ ਸਮੇਂ ਤੱਕ ਸੁਖਮਨੀ ਸਾਹਿਬ ਦਾ ਪਾਠ ਨਹੀਂ ਛੱਡਿਆ ਪਿਆ। ਮੁਸਲਮਾਨ ਸੀਗਾ, ਅੰਤਲੇ ਸਮੇਂ ਤੱਕ ਇਹ ਸੁਖਮਨੀ ਸਾਹਿਬ ਦਾ ਰੋਜ਼ ਪਾਠ ਕਰਿਆ ਕਰਦਾ ਸੀਗਾ। ਗੁਰਬਾਣੀ ਦੇ ਸੁਣਨ ਦਾ ਏਡਾ ਵੱਡਾ ਮਹਾਤਮ ਹੈ ਜਿਹੜਾ ਸਾਡੇ ਸਰੀਰ ਨੂੰ ਤਨ ਨੂੰ ਕਿਸੇ ਪ੍ਰਕਾਰ ਦਾ ਕੋਈ ਕਸ਼ਟ ਵੀ ਆ ਜਾਂਦਾ ਨਾ, ਗੁਰਬਾਣੀ ਦੇ ਸੁਣਨ ਦੇ ਨਾਲ ਉਹ ਸਾਰੇ ਰੋਗਾਂ ਦੀ ਨਿਵਰਤੀ ਹੋ ਜਾਂਦੀ ਹੈ ਭਾਵਨਾ ਦੇ ਸਹਿਤ ਗੁਰਬਾਣੀ ਨੂੰ ਪੜ੍ਹਨ ਦੇ ਨਾਲ। ਆਓ ਅਸੀਂ ਗੁਰਬਾਣੀ ਨੂੰ ਸੁਣੀਏ, ਗੁਰਬਾਣੀ ਨੂੰ ਪੜ੍ਹੀਏ। ਜਿਵੇਂ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਕੋਲੇ ਸਿੱਖਾਂ ਨੇ ਆ ਕੇ ਬੇਨਤੀ ਕੀਤੀ, ਸ੍ਰੀ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ ਤੇ ਮਹਾਰਾਜ ਜੀ, ਸਿੱਖ ਕੌਣ ਹੁੰਦਾ ਹੈ ਤੇ ਸਖਾ ਕੌਣ ਹੁੰਦਾ ਹੈ, ਮਹਾਰਾਜ ਬੰਤਪ ਕੌਣ ਹੁੰਦਾ ਹੈ, ਮਹਾਰਾਜ ਇਹਦੇ ਬਾਰੇ ਚਾਨਣਾ ਪਾਉਣਾ ਕਰੋ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਗੁਰਸਿੱਖਾਂ ਨੂੰ ਉਪਦੇਸ਼ ਦੇ ਰਹੇ ਹਨ। ਮਨ ਦੀ ਇਕਾਗਰਤਾ ਦੇ ਦੁਆਰਾ ਸਰਵਣ ਕਰੀਏ, ਇੱਕ ਵਾਰ ਰਸਨਾ ਨੂੰ ਪਾਵਨ

0: ਭੱਟਾਂ ਨੇ ਸਵਈਆਂ ਦੇ ਵਿੱਚ ਬਚਨ ਕਹੇ ਹਨ। ਘਨ ਹਰ ਬੂੰਦ ਬਸ ਰਮਾਵਲ, ਕੁਸਮ ਬਸੰਤ ਗਣੰਤ ਨ ਆਵੈ। ਰਬ ਸਸ ਕਰਨ ਉਧਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ। ਰੁਦਰ ਧਿਆਨ ਗਿਆਨ ਸਤਿਗੁਰ ਕੀ ਕਬ ਜਨ ਭਲ, ਉਨਹੇ ਜੋ ਗਾਵੈ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਰਾਗ ਸੋਰਠ ਦੇ ਵਿੱਚ ਸਾਨੂੰ ਉਪਦੇਸ਼ ਦਿੰਦੇ ਹਨ। ਮਹਾਰਾਜ ਜੀ ਕਹਿੰਦੇ ਸੋ ਸਿੱਖ, ਭਾਈ ਉਹੀ ਜਿਹੜਾ ਸਾਡਾ ਸਿੱਖ ਹੈ, ਉਹੀ ਸਿੱਖਿਆਰਥੀ ਹੈ, ਉਹੀ ਸਿੱਖਿਆ ਨੂੰ ਗ੍ਰਹਿਣ ਕਰਨ ਵਾਲਾ ਹੈ। ਸਖਾ ਦਾ ਭਾਵਨ ਦਾ ਉਹੀ ਸਾਡਾ ਮਿੱਤਰ ਹੈ, ਤੇ ਉਹੀ ਭਾਈ ਸਾਡਾ ਬੰਤ ਪਹਿ, ਉਹੀ ਰਿਸ਼ਤੇਦਾਰ ਹੈ। ਮਹਾਰਾਜ ਜੀ ਕਹਿੰਦੇ ਹੇ ਭਾਈ, ਉਹੀ ਭਾਈ ਰੂਪ ਹੈ, ਉਹੀ ਸਾਡਾ ਭਰਾਤਾ ਹੈ। ਹੁਣ ਗੁਰਸਿੱਖਾਂ ਦੇ ਗੁਰਸਿੱਖ ਹੀ ਮਿੱਤਰ ਹੁੰਦੇ ਹਨ। ਮਹਾਰਾਜ ਜੀ ਕਹਿੰਦੇ ਕਿਹੜੇ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ, ਜਿਹੜੇ ਭਾਈ ਗੁਰਸਿੱਖ ਗੁਰੂ ਦੇ ਭਾਣੇ ਦੇ ਵਿੱਚ ਚੱਲਦੇ ਹਨ, ਜਿਹੜੇ ਗੁਰੂ ਦੇ ਭਾਣੇ ਨੂੰ ਕਮਾਉਂਦੇ ਹਨ, ਜਿਹੜੇ ਗੁਰੂ ਦੇ ਨਾਲ ਕਦੇ ਝਗੜਦੇ ਨਹੀਂ ਗੇ, ਕਦੇ ਗੁਰੂ ਨੂੰ ਉਲਾਂਭਾ ਨਹੀਂ ਦਿੰਦੇ, ਜੋ ਗੁਰੂ ਕਰਦਾ ਹੈ ਉਸ ਨੂੰ ਆਪਣੇ ਜੀਵਨ ਦੇ ਵਿੱਚ ਸੱਤਿਆ ਕਰਕੇ ਮੰਨਦੇ ਹਨ, ਉਹ ਗੁਰੂ ਦੇ ਹੁਕਮ ਦੇ ਵਿੱਚ ਚੱਲਣਾ, ਜਿਹੜੇ ਭਾਣੇ ਵਿੱਚ ਚੱਲਣਾ, ਤੇ ਉਹੀ ਸਾਡਾ ਸਿੱਖਿਆਰਥੀ ਹੈ, ਉਹੀ ਸਾਡਾ ਸਖਾ ਮਿੱਤਰ ਹੈ, ਉਹੀ ਸਾਡਾ ਬੰਤ ਰਿਸ਼ਤੇਦਾਰ ਹੈ, ਜਿਹੜਾ ਗੁਰੂ ਦੇ ਭਾਣੇ ਦੇ ਵਿੱਚ ਚੱਲਦਾ ਹੈ।
1: ਆਪਣਾ ਭਾਣਾ ਜੋ ਚੱਲੇ ਭਾਈ,
0: ਮਹਾਰਾਜ ਜੀ ਕਹਿੰਦੇ ਹੇ ਭਾਈ, ਜਿਹੜਾ ਆਪਣੇ ਭਾਣੇ ਦੇ ਵਿੱਚ ਚੱਲਦਾ, ਭਾਵ ਆਪਣੇ ਆਪ ਹੀ ਹੁਕਮ ਦੇ ਵਿੱਚ ਨਹੀਂ ਚੱਲਦਾ, ਰੱਬ ਦੇ ਆਪਣੀ ਆਕੜ ਦੇ ਵਿੱਚ ਚੱਲਦਾ ਹੈ, ਆਪਣੇ ਆਪ ਨੂੰ ਨਾਢੂ ਖਾਂ ਸਮਝਦਾ ਹੈ, ਜੋ ਆਪਣੇ ਭਾਣੇ ਦੇ ਵਿੱਚ ਚੱਲਦਾ ਹੈ, ਭਾਵ ਕਿ ਆਪਦੀ ਵਾਹਿਗੁਰੂ ਦੀ ਆਗਿਆ ਤੋਂ ਮਨਕੁਰ ਹੋ ਕੇ ਚੱਲਣਾ, ਉਹ ਪਰਮਾਤਮਾ ਤੋਂ ਬੇਮੁੱਖ ਹੋ ਕੇ ਚੱਲਣਾ, ਪਾਮਰ ਪੁਰਸ਼ਾਂ ਦੀ ਤਰ੍ਹਾਂ ਤੇ ਮਨਮੁਖ ਪੁਰਸ਼ਾਂ ਦੀ ਤਰ੍ਹਾਂ। ਤੇ ਜਿਹੜਾ ਆਪਣੇ ਭਾਣੇ ਦੇ ਵਿੱਚ ਚੱਲਦਾ ਹੈ ਭਾਈ, ਫਿਰ ਉਹਨਾਂ ਦੀ ਹਾਲਤ ਕਿਹੋ ਜਿਹੀ ਹੁੰਦੀ ਹੈ, ਇਹਦੇ ਬਾਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੱਸਦੇ ਹਨ।
1: ਵਿਛੜ ਚੋਟਾ ਖਾਵੇ,
0: ਭਾਈ ਉਹ ਫਿਰ ਵਾਹਿਗੁਰੂ ਜੀ ਤੋਂ ਵਿਛੜ ਵਿਛੜ ਕੇ ਫਿਰ ਜਮਾਂ ਦੀਆਂ ਚੋਟਾਂ ਨੂੰ ਖਾਂਦਾ ਹੈ। ਵਾਹਿਗੁਰੂ ਪਰਮੇਸ਼ਰ ਤੋਂ ਵਿਛੜ ਕੇ ਫਿਰ ਵਾਹਿਗੁਰੂ ਪਰਮੇਸ਼ਰ ਤੋਂ ਜਦੋਂ ਉਹਦਾ ਵਿਛੋੜਾ ਹੋ ਜਾਂਦਾ ਨਾ, ਫਿਰ ਉਹ ਜਮਾਂ ਦੀਆਂ ਚੋਟਾਂ ਨੂੰ, ਜਮਾਂ ਦੀਆਂ ਡੰਡਿਆਂ ਨੂੰ ਖਾਂਦਾ ਹੈ। ਤੇ ਮਹਾਰਾਜ ਜੀ ਦੇ ਨਾਲੋਂ ਜਦੋਂ ਕੋਈ ਵਿਛੜਦਾ ਹੈ ਤੇ ਉਹਦੇ ਹਾਲਾਤ ਕਿਹੋ ਜਿਹੇ ਹੁੰਦੇ ਨੇ, ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ, ਇੱਕ ਸਿਆਲਕੋਟ ਦਾ ਰਹਿਣ ਵਾਲਾ ਬੜਾ ਵੱਡਾ ਚੌਧਰੀ ਹੈ, ਸ਼ਾਹੂਕਾਰ ਹੈ। ਮਹਾਰਾਜ ਜੀ ਜਦੋਂ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਵਾਸਤੇ ਚੱਲੇ, ਕਹਿੰਦਾ ਮਹਾਰਾਜ ਜੀ ਮੈਨੂੰ ਵੀ ਨਾਲ ਹੀ ਲੈ ਕੇ ਚੱਲੋ। ਮਹਾਰਾਜ ਜੀ ਕਹਿੰਦੇ ਤੂੰ ਸਾਡੇ ਨਾਲ ਨਹੀਂ ਜਾ ਸਕਦਾ, ਫਿਰ ਤੈਨੂੰ ਆਪਣੇ ਘਰ ਦੀ ਚੇਤੇ ਆਉਣੀ ਹੈ। ਨਹੀਂ ਮਹਾਰਾਜ, ਮੈਨੂੰ ਵੀ ਨਾਲ ਲੈ ਕੇ ਚੱਲੋ। ਮਹਾਰਾਜ ਜੀ ਨਾਲ ਲੈ ਕੇ ਚੱਲ ਪਏ। 6 ਮਹੀਨੇ ਹੋਏ ਮਹਾਰਾਜ ਜੀ ਨੂੰ, ਕਹਿੰਦਾ ਮਹਾਰਾਜ ਘਰ ਦੀ ਬੜੀ ਯਾਦ ਆ ਰਹੀ ਹੈ। ਮਹਾਰਾਜ ਜੀ ਕਹਿਣ ਲੱਗੇ ਤੇਰੀ ਘਰ ਵਾਲੀ ਤਾਂ ਸਤੀ ਹੋਣ ਲੱਗੀ ਹੈ, ਉਹਨੇ ਚਿਖਾ ਬਣਾ ਲਈ ਹੈ, ਉਹਨੇ ਮਨ ਵਿੱਚ ਸਮਝਿਆ ਮੇਰਾ ਪਤੀ ਕਿਤੇ ਮਰ ਗਿਆ ਦੁਨੀਆਂ ਤੇ, ਮਹਾਰਾਜ ਮੈਂ ਕਿਵੇਂ ਪਹੁੰਚਾਂਗਾ। ਮਹਾਰਾਜ ਜੀ ਕਹਿੰਦੇ ਨੇਤਰ ਬੰਦ ਕਰ ਲੈ, ਤੈਨੂੰ ਹੁਣੇ ਤੇਰੇ ਨਗਰ ਵਿੱਚ ਪਹੁੰਚਾ ਦਿੰਨੇ ਆ। ਨੇਤਰ ਬੰਦ ਕੀਤੇ, ਸਿਆਲਕੋਟ ਪਹੁੰਚ ਗਿਆ, ਆਪਣੀ ਪਤਨੀ ਨੂੰ ਰੋਕਿਆ, ਭਾਗਸ਼ਾਲੀ ਤੂੰ ਕੀ ਕਰਨ ਲੱਗੀ ਆ, ਮੈਂ ਤਾਂ ਸਮਝਿਆ ਸੀ ਤੂੰ ਕਿਤੇ ਮਰ ਗਿਆ ਹੈ, ਖਤਮ ਹੋ ਗਿਆ, ਮੈਂ ਤਾਂ ਸਤੀ ਹੋਣ ਲੱਗੀ ਸੀਗੀ, ਮੈਨੂੰ ਤਾਂ ਫਕੀਰ ਲੈ ਕੇ ਚਲੇ ਗਏ ਸਨ ਯਾਤਰਾ ਤੇ।

ਮੈਂ ਇਹਨਾਂ ਨਾਲ ਜਾਣਾ ਨਹੀਂ ਚਾਹੁੰਦਾ। ਪਾਥੀਆਂ ਵਾਲਾ ਆਪਣੇ ਪਿੰਡਾਂ ਦੇ ਵਿੱਚ ਘੀਰੇ ਹੁੰਦੇ ਸਨ, ਉਹਦੇ ਵਿੱਚ ਲੁਕੋ ਦਿੱਤਾ ਉਹਦੀ ਧਰਮ ਪਤਨੀ ਨੇ। ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕੰਢ ਦੇ ਕੇ ਵਾਪਸ ਆ ਗਏ, ਸਿਆਲਕੋਟ ਤੋਂ ਬਾਹਰ ਆ ਕੇ ਬੈਠ ਗਏ ਹਨ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਆ ਕੇ ਬੈਠੇ, ਸੱਪ ਨਿਕਲਿਆ, ਉਹਦੇ ਡੰਗ ਮਾਰਿਆ, ਉਹਦੀ ਮੂਰਛਤਾ ਹੋ ਗਈ ਹੈ, ਬੜੀ ਰੋਈ ਹੈ। ਆਪਣੀ ਘਰਵਾਲੀ ਨੂੰ ਵੀ ਕਹਿਣ ਲੱਗਾ, ਮਹਾਂਪੁਰਖ ਆਏ ਸਨ, ਬੇਮੁੱਖ ਹੋ ਕੇ ਮਹਾਂਪੁਰਖਾਂ ਤੋਂ ਵਿਛੜ ਕੇ ਇਹ ਜਮਾਂ ਦੀਆਂ ਚੋਟਾਂ ਮੈਨੂੰ ਖਾਣੀਆਂ ਪੈਣਗੀਆਂ। ਸਾਰੇ ਪਿੰਡ ਵਾਲਿਆਂ ਨੂੰ ਪਤਾ ਲੱਗਾ, ਉਹਦੇ ਸਰੀਰ ਨੂੰ ਚੱਕ ਕੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਕੋਲੇ ਲੈ ਕੇ ਆਏ। ਮਹਾਰਾਜ ਜੀ ਕਹਿੰਦੇ, ਦੱਸ ਮੂਲੇ ਤੇਰੀ ਕਿਹੋ ਜਿਹੀ ਹਾਲਤ ਹੈ, ਮੂਰਛਤਾ ਦੇ ਵਿੱਚ ਪਿਆ ਹੋਇਆ ਹੈ। ਮਹਾਰਾਜ ਜੀ ਕਹਿੰਦੇ, ਇਹ ਗੁਰੂ ਤੋਂ ਬੇਮੁੱਖ ਹੋ ਗਿਆ ਹੈ, ਤੇ ਜਿਹੜਾ ਗੁਰੂ ਤੋਂ ਵਿਛੜ ਜਾਵੇ, ਬੇਮੁੱਖ ਹੋ ਜਾਵੇ, ਫਿਰ ਉਹਨੂੰ ਜਮਾਂ ਦੀਆਂ ਚੋਟਾਂ ਖਾਣੀਆਂ ਪੈਂਦੀਆਂ ਨੇ। ਇਹ ਸਾਰੀ ਸੰਗਤ ਬੈਠੀ ਸੀ ਮਹਾਰਾਜ, ਫਿਰ ਇਹਨੇ ਅੰਤਲੇ ਸਰੀਰ ਨੇ ਤੁਹਾਡੇ ਦਰਸ਼ਨ ਕਰ ਲਏ ਨੇ, ਇਹਦਾ ਫਲ ਵੀ ਦੱਸੋ। ਮਹਾਰਾਜ ਜੀ ਕਹਿੰਦੇ, ਇਹਦਾ ਫਲ ਤਾਂ ਮਿਲੇਗਾ ਬਹੁਤ ਲੰਬੇ ਸਮੇਂ ਤੋਂ ਬਾਅਦ, 240 ਸਾਲਾਂ ਬਾਅਦ ਇਹਨੂੰ ਇਹੋ ਜਿਹੀਆਂ ਜੂਨਾਂ ਦੇ ਵਿੱਚ ਹੀ ਭਟਕਣਾ ਪਵੇਗਾ, ਸਾਡੇ ਤੋਂ ਬੇਮੁੱਖ ਹੋ ਕੇ ਮਰਿਆ ਹੈ। ਦੇਖੋ, ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹਦੀ ਜਿਹੜੀ ਮੋਕਸ਼ ਸੀ, ਇਹਦੀ ਕਲਿਆਣ ਸੀਗੀ, ਉਹ ਨਦੇੜ ਦੀ ਧਰਤੀ ਤੇ ਖਰਗੋਸ਼ ਬਣੇ ਹੋਏ ਦੀ ਮਹਾਰਾਜ ਜੀ ਨੇ ਕਰਨਾ ਕੀਤੀ। ਇਹ ਜਿਹੜਾ ਮੂਲਾ ਖੱਤਰੀ ਸੀ ਸਿਆਲਕੋਟ ਦਾ ਰਹਿਣ ਵਾਲਾ, ਮਹਾਰਾਜ ਜੀ ਤੋਂ ਬੇਮੁੱਖ ਹੋ ਕੇ ਮਰ ਗਿਆ। ਤੇ ਜਿਹੜੇ ਆਪਣੇ ਭਾਣੇ ਵਿੱਚ ਚੱਲਦੇ ਹਨ, ਆਪਦੀ ਆਗਿਆ ਦੇ ਵਿੱਚ ਹੀ ਚੱਲਦੇ ਹਨ, ਉਹ ਫਿਰ ਖਾਲਸਾ ਜੀ ਪਰਮਾਤਮਾ ਵਾਹਿਗੁਰੂ ਜੀ ਤੋਂ ਵਿਛੜ ਜਾਂਦੇ ਨੇ ਤੇ ਜਮਾਂ ਜਮਾਂ

0: ਮਹਾਰਾਜ ਜੀ ਦੇ ਨਾਮ ਤੋਂ ਬਿਨਾਂ ਕਦੇ ਵੀ ਆਤਮਕ ਤੌਰ ਤੇ ਬੰਦਾ ਸੁੱਖ ਨਹੀਂ ਪਾ ਸਕਦਾ ਪਿਆ। ਜੇ ਸੁੱਖ ਦੀ ਪ੍ਰਾਪਤੀ ਲੈਣੀ ਹੈ ਤੇ ਪਰਮੇਸ਼ਰ ਦੇ ਨਾਮ ਦੇ ਵਿੱਚ ਹੈ। ਕਈ ਵਾਰ ਸਾਨੂੰ ਹੁੰਦਾ ਜੀ ਬਹੁਤੇ ਜ਼ਿਆਦਾ ਪਦਾਰਥ ਆ ਜਾਣ ਤੇ ਬੰਦਾ ਸੁਖੀ ਹੈ, ਬਹੁਤੇ ਪਦਾਰਥਾਂ ਦੇ ਨਾਲ ਵੀ ਸੁੱਖ ਪ੍ਰਾਪਤ ਨਹੀਂ ਹੁੰਦਾ। ਫਿਰ ਰਾਜੇ ਮਹਾਰਾਜੇ ਆਪਣੇ ਘਰ ਤਿਆਗ ਨਾ ਕਰਦੇ, ਫਿਰ ਅਮੀਰ ਲੋਕ ਆਪਣੇ ਘਰ ਛੱਡ ਕੇ ਨਾ ਜਾਂਦੇ, ਵੱਡੇ ਵੱਡੇ ਅਮੀਰ ਲੋਕ ਦੁੱਖਦਾਈ ਦਾ ਕਾਰਨ ਨਾ ਬਣਦੇ, ਕਿਉਂਕਿ ਸਭ ਕੁਝ ਪਦਾਰਥਾਂ ਦੇ ਵਿੱਚ ਸੁੱਖ ਨਹੀਂ ਗਾ। ਸੁੱਖ ਹੈ ਸੰਤੋਖ ਦਾ, ਸੁੱਖ ਹੈ ਪਰਮੇਸ਼ਰ ਦੇ ਨਾਮ ਦਾ। ਜੇ ਨਾਮ ਹੈ ਹਿਰਦੇ ਵਿੱਚ ਤੇ ਥੋੜੇ ਪਦਾਰਥਾਂ ਦੇ ਵਿੱਚ ਵੀ ਖੁਸ਼ੀ ਹੈ, ਤੇ ਜੇ ਪਰਮੇਸ਼ਰ ਦਾ ਨਾਮ ਨਹੀਂ ਗਾ ਤੇ ਫਿਰ ਢੇਰ ਸਾਰੇ ਪਦਾਰਥ ਆ ਜਾਣ ਉਹਨਾਂ ਵਿੱਚ ਵੀ ਫਿਰ ਖੁਸ਼ੀ ਨਹੀਂ ਗੀ, ਉਹਨਾਂ ਵਿੱਚ ਵੀ ਸ਼ਾਂਤੀ ਨਹੀਂ ਗੀ। ਤੇ ਇਸ ਪ੍ਰਕਾਰ ਖਾਲਸਾ ਜੀ ਬਿਨ ਸਤਿਗੁਰ ਸੁੱਖ ਕਦੇ ਨਾ ਪਾਵੇ ਭਾਈ। ਹੇ ਭਾਈ, ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕਦਾ ਚਿੱਤ ਵੀ ਕਹਿੰਦੇ ਆਤਮਕ ਜਿਹੜੀ ਸੁੱਖ ਦੀ ਉਹ ਪ੍ਰਾਪਤੀ ਨਹੀਂ ਹੁੰਦੀ।
1: ਫਿਰ ਪਛੋਤਾਵੇ,
0: ਕਹਿੰਦੇ ਫਿਰ ਮੁੜ ਮੁੜ ਕੇ

ਕੋਲ। ਮਹਾਰਾਜ ਜੀ ਫਿਰ ਇਹ ਦੱਸੋ ਵੀ ਸੁੱਖ ਕਿਹਦੇ ਕੋਲ ਆ? ਤੁਸੀਂ ਤਾਂ ਕਹਿੰਦੇ ਵੀ ਕੋਈ ਵੀ ਇੱਥੇ ਸੁਖੀ ਨਹੀਂ ਗਾ ਰੱਬ ਦੇ ਨਾਮ ਤੋਂ ਬਿਨਾਂ। ਧੰਨ ਗੁਰੂ ਅਮਰਦਾਸ ਸਾਹਿਬ ਜੀ, ਮਹਾਰਾਜ ਜੀ ਤੁਸੀਂ ਦੱਸੋ ਫਿਰ ਸੁਖੀ ਕੌਣ ਹੈ? ਮਹਾਰਾਜ ਜੀ ਕਹਿੰਦੇ ਜਿਹੜੇ ਹਰੀ ਦੇ ਦਾਸ ਹਨ। ਦਾਸ ਤੋਂ ਭਾਵ ਹੁੰਦਾ ਸੇਵਕ, ਹਰ ਦਾ ਅਰਥ ਹੁੰਦਾ ਹੈ ਪਰਮਾਤਮਾ ਵਾਹਿਗੁਰੂ। ਵੈਸੇ ਜੇ ਬਹੁਤੇ ਜ਼ਿਆਦੇ ਤੁਸੀਂ ਹਰ ਦੇ ਅਰਥ ਪੜ੍ਹਨੇ ਹੋਣ, ਮਹਾਨ ਕੋਸ਼ ਦੇ ਵਿੱਚ ਭਾਈ ਕਾਹਨ ਸਿੰਘ ਨਾਭਾ ਨੇ 43 ਅਰਥ ਕੀਤੇ ਨੇ ਹਰ ਸ਼ਬਦ ਇਕੱਲੇ ਦੇ। ਹਰ ਦਾ ਅਰਥ ਪਾਣੀ ਵੀ ਹੁੰਦਾ, ਹਰ ਦਾ ਅਰਥ ਅੱਗ ਵੀ ਹੁੰਦਾ ਹੈ, ਹਰ ਦਾ ਅਰਥ ਬਾਂਦਰ ਜੀਵ ਨੂੰ ਵੀ ਕਹਿੰਦੇ ਹੈ, ਹਰ ਨਾਮ ਤੋਤੇ ਦਾ ਵੀ ਹੁੰਦਾ ਹੈ, ਇਤਿਹਾਦਿਕ ਬੜੇ ਇਹਦੇ ਅਰਥ ਕੀਤੇ ਹਨ। ਤੇ ਆਪਾਂ ਜਿਹੜੇ ਮਹਾਂਪੁਰਖ ਅਰਥ ਕਰਵਾਇਆ ਕਰਦੇ ਸਨ, ਹਰ ਹਰਿਆਂ

0: ਭਰਿਆ ਕਰਨ ਵਾਲਾ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਹੈ। ਜਾਂ ਫਿਰ ਇੱਕ ਵਿਦਵਾਨਾਂ ਨੇ ਅਰਥ ਕੀਤਾ, ਹਰ ਦਾ ਅਰਥ ਹੈ ਪਾਪਾਂ ਦਾ ਨਾਸ਼ਕ। ਇੱਕ ਸੁਰਤੀ ਵੀ ਆਉਂਦੀ ਹੈ ਸੰਸਕ੍ਰਿਤ ਦੀ, ਹਰ ਹਰੰਤੀ ਪਾਪਾਨੀ ਦੁਸ਼ਟ ਚਿੱਤ ਭੀ ਸਿਮਰਤਾ। ਜਿਹੜਾ ਪਰਮਾਤਮਾ ਨੂੰ ਦੁਸ਼ਟ ਆਤਮਾ ਦੇ ਦੁਆਰਾ ਵੀ ਚੇਤੇ ਕਰ ਦੇਵੇ, ਹਰ ਹਰ ਪਰਮਾਤਮਾ ਉਹਦੇ ਪਾਪਾਂ ਦਾ ਹਰ ਕਰ ਦਿੰਦਾ ਹੈ, ਹਰ ਨਾਮ ਨਾਸ਼ ਕਰਨ ਦਾ, ਉਹਦੇ ਪਾਪਾਂ ਦਾ ਹਰ ਹੋ ਜਾਂਦਾ, ਉਹਦੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਇਸ ਪ੍ਰਕਾਰ ਸਿੱਖਾਂ ਨੇ ਬੇਨਤੀ ਕੀਤੀ, ਸਤਿਗੁਰੂ ਜੀ ਇੱਥੇ ਸੁਖੀ ਕੌਣ ਹੈ? ਮਹਾਰਾਜ ਜੀ ਕਹਿੰਦੇ, ਹਰ ਕੇ ਦਾਸ, ਜਿਹੜੇ ਹਰੀ ਪਰਮਾਤਮਾ ਦੇ ਦਾਸ ਨੇ, ਉਹ ਵਾਹਿਗੁਰੂ ਪਰਮਾਤਮਾ ਦੇ ਸੇਵਕ ਨੇ, ਸਹੇਲੇ ਭਾਈ, ਸਹੇਲੇ ਤੋਂ ਭਾਵੰਦਾ ਉਹ ਸੁਖੀ ਹਨ। ਹੇ ਭਾਈ ਕੌਣ? ਜਿਹੜੇ ਪਰਮਾਤਮਾ ਦਾ ਨਾਮ ਜਪਦੇ ਹਨ, ਜਿਹੜੇ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਕਰਦੇ ਨੇ। ਇੱਕ ਮਾਰਕੰਡਾ ਰਿਖੀ ਹੋਇਆ, ਉਹਦੀ ਬੜੀ ਵੱਡੀ ਉਮਰ ਹੈ। ਸ਼ਾਸਤਰਾਂ ਦੇ ਵਿੱਚ ਤਾਂ ਉਸ ਰਿਖੀ ਦੀ ਉਮਰ ਚਾਰ ਯੁੱਗ ਦੀ ਮੰਨੀ ਹੈ। ਕਹਿੰਦੇ ਸਾਰੀ ਜ਼ਿੰਦਗੀ ਉਸ ਰਿਖੀ ਨੇ ਆਪਣਾ ਘਰ ਨਹੀਂ ਸੀ ਬਣਾਇਆ। ਕਿਸੇ ਨੇ ਪੁੱਛਿਆ ਸੀਗਾ, ਕਹਿੰਦੇ ਮਾਰਕੰਡਾ ਰਿਖੀ ਜੀ, ਤੁਸੀਂ ਆਪਣਾ ਘਰ ਕਿਉਂ ਨਹੀਂ ਬਣਾ ਰਹੇ? ਉਹ ਕਹਿੰਦਾ, ਮੈਂ ਇਸ ਕਰਕੇ ਨਹੀਂ ਆਪਣਾ ਘਰ ਬਣਾਉਂਦਾ ਵੀ ਹੋ ਸਕਦਾ ਮੈਂ ਆਪਣਾ ਘਰ ਬਣਾਵਾਂ ਤੇ ਮੇਰੀ ਮ੍ਰਿਤੂ ਹੋ ਜਾਵੇ ਤੇ ਮੈਨੂੰ ਘਰ ਵਿੱਚ ਰਹਿਣ ਦੀ ਕੋਈ ਆਗਿਆ ਭਾਗਿਆ ਨਾ ਹੋਵੇ, ਤੇ ਜਿੰਨਾ ਮੈਂ ਆਪਣੀ ਐਨਰਜੀ ਆਪਣੀ ਸ਼ਕਤੀ ਘਰ ਬਣਾਉਣ ਵਿੱਚ ਵੇਸਟ ਕਰਾਂਗਾ ਤੇ ਓਨਾ ਹੀ ਮੈਂ ਰੱਬ ਦਾ ਸਿਮਰਨ ਕਰ ਲਵਾਂਗਾ। ਐਂ ਕਰਦਿਆਂ ਕਰਦਿਆਂ ਮਾਰਕੰਡੇ ਦੀ ਉਮਰ ਚਾਰ ਯੁੱਗ ਦੀ ਹੋ ਗਈ। ਏਦੀ ਵੱਡੀ ਉਮਰ ਦਾ ਮਾਲਕ ਸੀਗਾ ਖਾਲਸਾ ਜੀ, ਇੰਨੀ ਵੱਡੀ ਉਮਰ ਦਾ ਉਹ, ਤੇ ਜਦੋਂ ਉਹਦੀ ਮ੍ਰਿਤੂ ਹੋਈ, ਉਹਦੀ ਮੌਤ ਹੋਈ, ਹੁਣ ਸੱਚਖੰਡ ਵਿੱਚ ਜਾਣਾ ਸੁਭਾਵਕ ਹੀ ਸੀ। ਤੇ ਭਗਤ ਜੀ ਨੇ ਗੁਰਬਾਣੀ ਦੇ ਵਿੱਚ ਉਸ ਮਾਰਕੰਡੇ ਰਿਖੀ ਦਾ ਜ਼ਿਕਰ ਕੀਤਾ। ਭਗਤ ਜੀ ਕਹਿੰਦੇ, ਮਾਰਕੰਡੇ ਤੇ ਕੋ ਅਧਿਕਾਈ, ਜਿਨ ਤਰਨ ਧਾਰ ਮੂੰਡ ਬੁਲਾਏ। ਤਰਨ ਕਹਿੰਦੇ ਕੱਖਾਂ ਨੂੰ, ਕਹਿੰਦੇ ਕੱਖਾਂ ਦਾ ਇੱਕ ਛਾਬਾ ਜਿਹਾ ਉਹਨੇ ਬਣਾ ਲਿਆ, ਜਿਵੇਂ ਆਪਣੀਆਂ ਪਿੰਡ ਦੀਆਂ ਬੀਬੀਆਂ ਉਹ ਪ੍ਰਸ਼ਾਦਾ ਬਣਾਉਣ ਵਾਸਤੇ ਛਾਬਾ ਤਿਆਰ ਕਰਦੇ ਆ ਸਨ, ਤੇ ਇਸ ਤਰ੍ਹਾਂ ਉਹਨੇ ਕੱਖਾਂ ਦਾ ਛਾਬਾ ਵੱਡਾ ਸਾਰਾ ਤਿਆਰ ਕਰ ਲਿਆ। ਹੁਣ ਕਹਿੰਦੇ ਜਿੱਧਰੋਂ ਸੂਰਜ ਆਉਂਦਾ ਨਾ ਤੇ ਉਧਰੋਂ ਆਪਣੇ ਮੁੱਖ ਦੇ ਅੱਗੇ ਲੈ ਲੈਂਦਾ। ਬਸ ਕਹਿੰਦੇ ਉਹਨੇ ਕੱਖਾਂ ਦੇ ਛਾਬੇ ਜੇ ਦੇ ਦੁਬਾਰਾ ਵੱਡੀ ਉਮਰ ਆਪਣੀ ਕੱਢ ਦਿੱਤੀ। ਕਹਿੰਦੇ ਏਡਾ ਵੱਡਾ ਮਾਰਕੰਡਾ ਰਿਖੀ ਹੋਇਆ, ਉਹਨੂੰ ਨਾਮ ਦੇ ਵਿੱਚ ਹੀ ਸੁੱਖ ਸੀਗਾ। ਹੇ ਭਾਈ, ਇਹ ਜਿਹੜਾ ਸੁੱਖ ਹੈ ਨਾ, ਇਹ ਪਰਮੇਸ਼ਰ ਦੇ ਨਾਮ ਦੇ ਵਿੱਚ ਹੀ ਹੈ, ਬਹੁਤੇ ਜ਼ਿਆਦਾ ਪਦਾਰਥਾਂ ਦੇ ਵਿੱਚ ਨਹੀਂ ਗਾ।
1: ਜਨਮ ਜਨਮ ਕੇ ਕਿਲ ਬਿਖ ਦੁੱਖ ਕਾਟੇ।
0: ਧੰਨ ਸਤਿਗੁਰੂ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਕਹਿੰਦੇ, ਜਿਹੜੇ ਗੁਰਸਿੱਖ ਗੁਰਬਾਣੀ ਪੜ੍ਹਦੇ ਹਨ, ਜਿਹੜੇ ਨਾਮ ਦੇ ਧਾਰਨੀ ਹਨ, ਫਿਰ ਉਹਨਾਂ ਦੇ ਜਨਮਾਂ ਦੇ ਜਿਹੜੇ ਕਿਲ ਬਿਖ ਹਨ, ਜਿਹੜਾ ਕਿਲ ਬਿਖ ਸ਼ਬਦ ਹੈ ਨਾ, ਕਿਲ ਦਾ ਅਰਥ ਹੁੰਦਾ ਹੈ ਪਾਪ, ਤੇ ਬਿਖ ਦਾ ਅਰਥ ਹੁੰਦਾ ਜ਼ਹਿਰ। ਇਹ ਕੱਟ ਜਿਹੜੇ ਸ਼ਬਦ ਦੇ ਅਰਥ ਹੁੰਦੇ ਨੇ, ਇਹ ਸੰਧੀ ਛੇਦ ਹੋ ਜਾਂਦੇ ਹਨ। ਇਹਨਾਂ ਨੂੰ ਕਿਲ ਦੇ ਵੱਖਰੇ ਅਰਥ ਕਰਨੇ ਪੈਂਦੇ ਤੇ ਬਿਖ ਦੇ ਵੱਖਰੇ ਅਰਥ ਕਰਨੇ ਪੈਂਦੇ। ਕਿਲ ਨਾਮ ਪਾਪਾਂ ਦਾ, ਬਿਖ ਨਾਮ ਜ਼ਹਿਰ ਦਾ। ਕਹਿੰਦੇ ਉਹ ਉਪੱਦਰ ਪਾਪ, ਉਹ ਮਾੜੇ ਪਾਪ ਜਿਹੜੇ ਜ਼ਹਿਰ ਦੀ ਤਰ੍ਹਾਂ ਹੁੰਦੇ ਨੇ, ਤੇ ਜ਼ਹਿਰ ਬਾਰੇ ਸਾਨੂੰ ਪਤਾ ਹੀ ਹੈ ਵੀ ਜ਼ਹਿਰ ਖਾ ਕੇ ਮਨੁੱਖ ਦੀ ਮ੍ਰਿਤੂ ਹੋ ਜਾਂਦੀ ਹੈ, ਮੌਤ ਹੋ ਜਾਂਦੀ। ਕਹਿੰਦੇ ਜਿਹੜੇ ਇਹੋ ਜਿਹੇ ਪਾਪ ਬੰਦਾ ਕਰੇ, ਜਿਹੜੇ ਪਾਪ ਕਰਨ ਦੇ ਨਾਲ ਇਸ ਜੀਵ ਆਤਮਕ ਤੌਰ ਤੇ ਮਰ ਜਾਵੇ, ਉਹਨੂੰ ਗੁਰੂ ਦੀ ਸੋਝੀ ਨਾ ਰਹੇ, ਉਹਨੂੰ ਪਤਾ ਨਾ ਲੱਗੇ ਮੈਂ ਕਿੱਥੋਂ ਆਇਆ ਹਾਂ, ਮੇਰਾ ਧਰਮ ਕੀ ਹੈ, ਮੇਰਾ ਫਰਜ਼ ਕੀ ਹੈ, ਮੇਰਾ ਮੈਂ ਸਿੱਖ ਹੋਣ ਦੇ ਨਾਤੇ ਤੇ ਗੁਰਬਾਣੀ ਪੜ੍ਹਨੀ ਸੀ, ਉਹ ਆਪਣੇ ਫਰਜ਼ ਤੋਂ ਖਤਮ ਹੋ ਜਾਵੇ, ਆਪਣੇ ਆਤਮਕ ਤੌਰ ਤੋਂ ਮਰ ਜਾਵੇ। ਕਿਲ ਬਿਖ, ਇਹ ਜਿਹੜੇ ਪਾਪ ਜ਼ਹਿਰ ਵਰਗੇ ਬੰਦਾ ਕਰਦਾ। ਤੇ ਹੁਣ ਜਿਹੜੇ ਬਿਖ ਦੇ ਅੱਗੇ ਪੰਜ ਤਰ੍ਹਾਂ ਦੇ ਵਿਦਵਾਨਾਂ ਨੇ ਅਰਥ ਕੀਤੇ ਨੇ। ਬਿਖ ਦਾ ਅਰਥ ਹੁੰਦਾ ਵਿਸ਼ੇ, ਇਹ ਪੰਜ ਤਰ੍ਹਾਂ ਦੇ ਵਿਸ਼ੇ ਅੱਗੇ ਹੁੰਦੇ ਨੇ, ਜਿਸ ਨੂੰ ਭਗਤ ਰਵਿਦਾਸ ਜੀ ਨੇ ਗੁਰਬਾਣੀ ਦੇ ਵਿੱਚ ਜ਼ਿਕਰ ਕੀਤਾ। ਮ੍ਰਿਗ, ਮੀਨ, ਭ੍ਰਿੰਗ, ਪਤੰਗ, ਕੁੰਚਰ, ਏਕ ਦੁੱਖ ਬਿਨਾਸ, ਪਾਂਚ ਦੁੱਖ ਅਸਾਧ, ਜਾਮੈ ਤਾਂ ਕੀ ਕੇਤਕ ਆਸ। ਇਹ ਪੰਜ ਤਰ੍ਹਾਂ ਦੇ ਵਿਸ਼ੇ ਹੁੰਦੇ ਨੇ, ਇਹਨਾਂ ਨੂੰ ਪੰਜ ਵੱਡੇ ਪਾਪ ਮੰਨਿਆ ਜਾਂਦਾ। ਇਹ ਪੰਜ ਵੱਡੇ ਜ਼ਹਿਰ ਦੀ ਨਿਆਈ ਉਪੱਦਰ ਹਨ ਤੇ ਇਹ ਪੰਜ ਜੀਵਾਂ ਦੇ ਵਿੱਚ ਇੱਕ ਇੱਕ ਹੁੰਦਾ ਹੈ। ਜਿਵੇਂ ਮ੍ਰਿਗ ਹਿਰਨ ਹੋ ਗਿਆ, ਉਹਦੇ ਵਿੱਚ ਇੱਕ ਦੋਸ਼ ਮੰਨਿਆ ਜਾਂਦਾ, ਇੱਕ ਬਿੱਖ ਮੰਨਿਆ ਜਾਂਦਾ। ਇਸੇ ਤਰ੍ਹਾਂ ਇੱਕ ਮੱਛੀ ਹੈ, ਉਹਦੇ ਵਿੱਚ ਵੀ ਬੜਾ ਭਾਰੀ ਦੋਸ਼ ਹੈ। ਇਸੇ ਤਰ੍ਹਾਂ ਜਿਹੜਾ ਕੁੰਚਰ ਹਾਥੀ ਹੈ, ਉਹਦੇ ਵਿੱਚ ਵੀ ਦੋਸ਼ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਜਿਹੜਾ ਪਤੰਗਾ ਹੈ, ਉਹਦੇ ਵਿੱਚ ਵੀ ਦੋਸ਼ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਜਿਹੜਾ ਭੌਰਾ ਹੈ, ਉਹਦੇ ਵਿੱਚ ਵੀ ਦੋਸ਼ ਮੰਨਿਆ ਜਾਂਦਾ ਹੈ। ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਇਹ ਜਿਹੜੇ ਪੰਜ ਜੀਵ ਹਨ, ਇਹਨਾਂ ਪੰਜਾਂ ਜੀਵਾਂ ਦੇ ਵਿੱਚ ਇੱਕ ਇੱਕ ਦੋਸ਼ ਹੋਣ ਕਰਕੇ ਇਹ ਜੀਵ ਮਰ ਜਾਂਦੇ ਨੇ, ਇਹਨਾਂ ਦੀ ਮ੍ਰਿਤੂ ਹੋ ਜਾਂਦੀ ਹੈ। ਹੁਣ ਜਿਹੜੇ ਪੰਜ ਦੋਸ਼ ਹਨ, ਜਿਸ ਨੂੰ ਵਿਦਵਾਨ ਮੰਨਦੇ ਨੇ, ਸ਼ਬਦ, ਸਪਰਸ਼, ਰੂਪ, ਰਸ ਤੇ ਗੰਧ, ਇਹ ਜਿਹੜੇ ਪੰਜ ਦੋਸ਼ ਹਨ, ਇਹ ਮਨੁੱਖ ਜਾਤੀ ਦੇ ਵਿੱਚ ਪੰਜੇ ਹੀ ਪਏ ਹੋਏ ਨੇ। ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਇੱਕ ਇੱਕ ਦੋਸ਼ ਕਰਕੇ ਇਹ ਜਿਹੜੇ ਜੀਵ ਸਨ, ਇਹਨਾਂ ਦਾ ਖਾਤਮਾ ਹੋ ਗਿਆ। ਤੇ ਮਨੁੱਖ ਦੇ ਵਿੱਚ ਇਹ ਪੰਜੇ ਦੋਸ਼ ਹਨ, ਇਹ ਰੱਬ ਬਚਾਵੇ ਤਾਂ ਬਚ ਸਕਦਾ, ਵਰਨਾ ਅਸੰਭਵ ਹੈ। ਇਹ ਜਿਹੜੇ ਦੋਸ਼ ਹਨ, ਪਹਿਲਾਂ ਸ਼ਬਦ ਦਾ ਦੋਸ਼ ਆਉਂਦਾ ਹੈ। ਸ਼ਬਦ ਦਾ ਦੋਸ਼ ਮ੍ਰਿਗ ਦੇ ਨਾਲ ਜੁੜਿਆ ਹੋਇਆ, ਹਿਰਨ ਦੇ ਨਾਲ ਜੁੜਿਆ ਹੋਇਆ। ਜਦੋਂ ਸ਼ਿਕਾਰੀ ਮ੍ਰਿਗ ਨੂੰ ਪਕੜਦਾ ਹੈ, ਉਦੋਂ ਘੜੇ ਦੇ ਉੱਪਰ ਆਟਾ ਲਾ ਕੇ ਇੱਕ ਸਾਜ ਤਿਆਰ ਕਰਦਾ, ਉਹਨੂੰ ਘੰਡੇ ਹੇੜੇ ਦਾ ਨਾਦ ਕਹਿੰਦੇ। ਉਹਨੂੰ ਇੱਕ ਕੋਨੇ ਦੇ ਵਿੱਚ ਬੈਠ ਕੇ ਸ਼ਿਕਾਰੀ ਵਜਾਉਂਦਾ ਹੈ।
2: 1550 KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ, ਸਕਾਟ ਰੋਡ, ਸਰੀ।
3: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ, ਫਰਨਡੇਲ, ਵਾਸ਼ਿੰਗਟਨ।
4: ਵਿਚਾਰ ਆਪ ਜੀ ਦੇ ਸਮਕਸ਼ ਬੇਟ ਕਰੀਏ, ਪੇਸ਼ਤਰ ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਕੌਮ ਦਾ ਤੇ ਹਰ ਅਵਤਾਰੀ ਪੁਰਸ਼ ਦਾ ਕੁਛ ਇਤਿਹਾਸ ਹੁੰਦਾ, ਕੁਛ ਉਸਦੇ ਸਿਧਾਂਤ ਹੁੰਦੇ ਨੇ। ਸਿਧਾਂਤ, ਇਤਿਹਾਸ, ਕਿਸੇ ਵੀ ਅਵਤਾਰੀ ਪੁਰਸ਼ ਨੂੰ ਸਮਝਣਾ ਹੋਵੇ, ਵਿਦਵਾਨ ਕਹਿੰਦੇ ਨੇ ਪਹਿਲੂ ਤਿੰਨ ਹੁੰਦੇ ਨੇ। ਪ੍ਰਥਮ, ਉਸਦੇ ਬੋਲ ਕੀ ਨੇ, ਜਗਤ ਦੇ ਪ੍ਰਤੀ ਉਸਦਾ ਸੰਦੇਸ਼ ਉਪਦੇਸ਼ ਕੀ ਹੈ। ਦੂਸਰਾ, ਉਸਨੇ ਕੀਤਾ ਕੀ ਹੈ, ਉਸਦੇ ਕਰਮ ਕੀ ਨੇ। ਤੀਸਰਾ, ਉਸਦੇ ਬੋਲਾਂ ਨਾਲ, ਉਹਦੇ ਕੀਤੇ ਹੋਏ ਨਾਲ ਹੋਇਆ ਕੀ ਹੈ, ਅੰਜਾਮ ਕੀ ਹੋਇਆ। ਕਿਸੇ ਵੀ ਅਵਤਾਰੀ ਪੁਰਸ਼ ਨੂੰ ਵੇਖਣੇ ਪਹਿਲੂ ਤਿੰਨ ਨੇ। ਤਿੰਨ, ਉਹਦੇ ਬੋਲ ਕੀ ਨੇ। ਸਿਆਣੇ ਐਸਾ ਕਹਿੰਦੇ 90% ਮਨੁੱਖ ਆਪਣੇ ਬੋਲਾਂ ਰਾਹੀਂ ਪ੍ਰਗਟ ਹੁੰਦਾ, 10% ਉਹਦੀ ਬਾਕੀ ਕਿਰਿਆਵਾਂ ਤੋਂ ਅੰਦਾਜ਼ਾ ਲਾਉਣਾ ਪੈਂਦਾ। ਵੇਖਦਿਆਂ ਕੁਛ ਵੀ ਨਹੀਂ ਪਤਾ ਚੱਲਦਾ ਇਹ ਮਨੁੱਖ ਕੀ ਹੈ। ਕਿਸੇ ਨੂੰ ਵੀ ਵੇਖਣ ਨਾਲ ਕਿਸੇ ਵੀ ਮਨੁੱਖ ਦੇ ਪ੍ਰਤੀ ਮਨੁੱਖ ਕੋਈ ਅੰਦਾਜ਼ਾ ਨਹੀਂ ਲਾ ਸਕਦਾ। ਇਹ ਮੂਰਖ ਹੈ, ਸਿਆਣਾ ਹੈ, ਧਾਰਮਿਕ ਹੈ, ਅਧਾਰਮਿਕ ਹੈ, ਰਜੋ ਗੁਣੀ ਹੈ, ਤਮੋ ਗੁਣੀ ਹੈ, ਸਤੋ ਗੁਣੀ ਹੈ, ਸ਼ਾਂਤਮਈ ਹੈ, ਕ੍ਰੋਧੀ ਹੈ, ਦੂਰ ਦ੍ਰਿਸ਼ਟ ਹੈ ਜਾਂ ਜਲਦਬਾਜ਼ ਹੈ, ਵੇਖ ਕੇ ਨਹੀਂ ਪਤਾ ਚੱਲਦਾ। ਮਨੁੱਖ ਦੇ ਬੋਲ ਸਭ ਕੁਛ ਦੱਸ ਦਿੰਦੇ ਨੇ। ਮਨੁੱਖ ਦੀ ਗੁਫ਼ਤਗੋ, ਤਰਜ਼ੇ ਬਿਆਨੀ, 5-10 ਦਿਨ ਉਸਦੀ ਸੰਗਤ ਕਰੀ ਉਸਦੇ ਬੋਲਾਂ ਵਿੱਚ, ਮਨੁੱਖ ਦਾ ਸਾਰੇ ਦਾ ਸਾਰਾ ਆਪਾ ਪ੍ਰਗਟ ਹੋ ਜਾਂਦਾ। ਇਹਨੂੰ ਇਰਾਨੀ ਸੂਫੀ ਸੰਤ ਸਾਦੀ ਇੰਜ ਕਹਿੰਦੇ ਨੇ, ਤਾਂ ਮਰਦੇ ਸੁਖਨ ਨਾ ਗੁਫ਼ਤਾ ਬਾਸ਼ਦ, ਐਬੋ ਹੁਨਰ ਨਿਹੁਫ਼ਤਾ ਬਾਸ਼ਦ। ਜਿਤਨੇ ਚਿਰ ਤੱਕ ਮਨੁੱਖ ਬੋਲੇ ਨਾ, ਉਹਦੇ ਗੁਣ ਔਗਣਾਂ ਦਾ ਪਤਾ ਨਹੀਂ ਚੱਲਦਾ। ਤਾਂ ਮਰਦੇ ਸੁਖਨ ਨਾ ਗੁਫ਼ਤਾ ਬਾਸ਼ਦ, ਐਬੋ ਹੁਨਰ ਨਿਹੁਫ਼ਤਾ ਬਾਸ਼ਦ। ਬੋਲਦੇ ਹੀ ਪਤਾ ਚੱਲਦਾ ਬੰਦਾ ਧਾਰਮਿਕ ਹੈ, ਇਹ ਅਧਾਰਮਿਕ ਹੈ, ਸ਼ਾਂਤਮਈ ਹੈ, ਕ੍ਰੋਧੀ ਹੈ। ਇਹ ਜਲਦਬਾਜ਼ ਹੈ, ਇਹ ਧੀਰਜਵਾਨ ਹੈ, ਇਹ ਦੂਰ ਦ੍ਰਿਸ਼ਟ ਹੈ, ਇਹ ਤੰਗ ਨਜ਼ਰ ਹੈ, ਇਹ ਨਿਰਵੈਰ ਜਜ਼ਬਾ ਰੱਖਦਾ ਹੈ, ਇਹ ਬੜੀ ਭਾਰੀ ਦੁਸ਼ਮਣੀ ਰੱਖਦਾ ਹੈ, ਉਹਦੇ ਬੋਲ ਦੱਸਣਗੇ, ਇਹ ਫਰਾਗ ਦਿਲ ਹੈ, ਇਹ ਤੰਗ ਦਿਲ ਹੈ। ਮਨੁੱਖ ਦਾ ਸਾਰੇ ਦਾ ਸਾਰਾ ਜਿਹੜਾ ਸੁਭਾਅ ਹੈ, ਨਵੇਂ ਹਿਸਤੀ ਉਹਦੇ ਬੋਲਾਂ ਰਾਹੀਂ ਪ੍ਰਗਟ ਹੁੰਦਾ ਹੈ। ਭਾਰਤ ਵਿੱਚ ਇੱਕ ਗਿਆਨ ਦਾ ਬਹੁਤ ਵੱਡਾ ਗ੍ਰੰਥ ਹੈ, ਉਹਨੂੰ ਸਾਰ ਕਿਤਾਬਲੀ ਕਹਿੰਦੇ ਨੇ। ਗਾਲਬਨ ਕੋਈ 4-4.5 ਹਜ਼ਾਰ ਸਾਲ ਪੁਰਾਣਾ ਲਿਖਿਆ ਹੋਇਆ, ਉਹਦਾ ਹਿੰਦੀ ਰੂਪਾਂਤਰਿਤ ਹੈ। ਬੋਲਤ ਹੀ ਪਹਿਚਾਨੀ ਸਾਧ ਅਸਾਧ ਕੋ ਥਾਟ, ਅੰਤਰ ਕੀ ਕਰਨੀ ਸਬੇ ਨਿਕਸੇ ਬੁੱਖ ਕੀ ਬਾਟ। 5-10 ਦਿਨ ਬੰਦੇ ਦੀ ਸੰਗਤ ਕਰੀਏ ਗੁਫ਼ਤਗੂ ਵਿੱਚ, ਉਸਦਾ ਅੰਤਸ਼ਕਰਨ ਸਾਰੇ ਦਾ ਸਾਰਾ ਬਾਹਰ ਆ ਜਾਂਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਵਾਕ, ਹਮੋ ਮਰਦ ਬਾਇਤ ਸ਼ਬਦ ਸੁਖਨਵਰ, ਨਸ਼ਿਕਮੇ ਦਿਗਰ ਦਰ ਦਹਾਨੇ ਦਿਗਰ। ਮਨੁੱਖ ਦੀ ਮਹਾਨਤਾ ਉਸਦੇ ਸੁਖਨ ਤੋਂ ਪਤਾ ਚੱਲਦੀ ਹੈ। ਮਨੁੱਖ ਦਾ ਤੁੱਛਪਣਾ, ਉਹਦੀ ਮੂਰਖਤਾ, ਉਹਦਾ ਕ੍ਰੋਧ, ਉਹਦੀ ਈਰਖਤਾ, ਉਹਦੀ ਤੰਗ ਦਿਲੀ ਉਹਦੇ ਬੋਲਾਂ ਤੋਂ ਪ੍ਰਗਟ ਹੋਵੇ। 10% ਕਿਰਿਆ ਤੋਂ ਪ੍ਰਗਟ ਹੁੰਦੀ ਹੈ, 90% ਮਨੁੱਖ ਦਾ ਸੁਭਾਅ ਉਹਦੇ ਬੋਲਾਂ ਵਿੱਚ ਪ੍ਰਗਟ ਹੁੰਦਾ। ਬੋਲਤ ਹੀ ਪਹਿਚਾਨੀ ਹੈ ਸਾਧ ਅਸਾਧ ਕੋ ਥਾਟ, ਅੰਤਰ ਕੀ ਕਰਨੀ ਸਵੇ ਨਿਕਸੇ ਮੁਖ ਕੀ ਬਾਟ। ਤੋਂ ਵਿਦਵਾਨ ਕਿਸੇ ਵੀ ਅਵਤਾਰੀ ਪੁਰਸ਼ ਨੂੰ ਨਾਪਣ ਤੋਲਣ ਲੱਗਿਆ ਦੇਖਦੇ ਨੇ ਉਹਦੇ ਬੋਲ ਕੀ ਨੇ, ਸੰਸਾਰ ਦੇ ਪ੍ਰਤੀ ਉਸਦਾ ਸੰਦੇਸ਼ ਤੇ ਉਪਦੇਸ਼ ਕੀ ਹੈ। ਦੂਸਰਾ, ਉਸਨੇ ਕੀਤਾ ਕੀ ਹੈ, ਉਹਦੀ ਕਿਰਿਆ ਕੀ ਹੈ। ਤੀਸਰਾ, ਉਹਦੇ ਬੋਲਾਂ ਨਾਲ ਉਹਦੀ ਕਿਰਿਆ ਨਾਲ ਹੋਇਆ ਕੀ ਹੈ, ਅੰਜਾਮ ਕੀ ਹੋਇਆ। ਬਸ ਕਿਸੇ ਵੀ ਅਵਤਾਰ ਦੀ ਕਥਾ ਇਨ੍ਹਾਂ ਤਿੰਨਾਂ ਗੱਲਾਂ ਦੇ ਆਲੇ ਦੁਆਲੇ ਘੁੰਮੇਗੀ। ਪ੍ਰਥਮ ਬੋਲ, ਥੋੜੇ ਥੋੜੇ ਨੁਕਤੇ ਮੈਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਤੁਹਾਡੇ ਸਾਹਮਣੇ ਰੱਖ। ਬੋਲ, ਸਭ ਕੋ ਉਮੀਦ ਹਮ ਆਪਨ ਕੀ ਨਾ ਹਮ ਸਭ ਨਾ ਕੇ ਸਾਜ। ਸਾਰਾ ਬ੍ਰਹਿਮੰਡ ਮੇਰਾ ਮਿੱਤਰ ਹੈ, ਹਰ ਮਨੁੱਖ ਮੇਰਾ ਮਿੱਤਰ ਹੈ। ਗੁਰੂ ਅਰਜਨ ਦੇਵ, ਮੈਂ ਸਭ ਨੂੰ ਆਪਣਾ ਦੋਸਤ ਸਮਝਦਾ। ਕੁਛ ਮਨੁੱਖ ਐਸੇ ਨੇ ਗਲੀਆਂ ਦੇ ਕੱਖ ਨੂੰ ਵੀ ਆਪਣਾ ਦੁਸ਼ਮਣ ਸਮਝਦੇ ਨੇ, ਸਭ ਦੁਸ਼ਮਣ ਨੇ। ਕੋਈ ਐਸਾ ਕਹਿੰਦਾ ਹੈ ਸਭ ਮਿੱਤਰ ਨੇ, ਸਭ ਕੋ ਉਮੀਦ ਹਮ ਆਪਨ ਕੇ ਨਾ ਹਮ ਸਭ ਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਲਹਾ ਤੋ ਮੇਲ ਕੀਓ ਮੇਰੇ ਰਾਜਨ। ਜਿਹੜੇ ਵਿਚਾਰ ਮਨੁੱਖ ਨੂੰ ਮਨੁੱਖ ਨਾਲ ਨਹੀਂ ਜੁੜਨ ਦਿੰਦੇ, ਉਹ ਵਿਚਾਰ ਮਨੁੱਖ ਨੂੰ ਪਰਮਾਤਮਾ ਨਾਲ ਵੀ ਨਹੀਂ ਜੋੜਨਗੇ। ਬੜੇ ਧਿਆਨ ਨਾਲ ਸੁਣਨਾ, ਜਿਹੜੇ ਵਿਚਾਰ ਮਨੁੱਖ ਨੂੰ ਮਨੁੱਖ ਤੋਂ ਦੂਰ ਕਰਦੇ ਨੇ, ਉਹ ਵਿਚਾਰ ਮਨੁੱਖ ਨੂੰ ਪਰਮਾਤਮਾ ਤੋਂ ਵੀ ਦੂਰ ਕਰਨਗੇ, ਖੁਦਾ ਤੋਂ ਵੀ ਦੂਰ ਕਰਨਗੇ। ਸਾਰੀ ਦੁਨੀਆਂ ਆਪਣੀ ਸੱਜਣ, ਸਾਰੇ ਹੀ ਦੋਸਤ ਨੇ, ਇਹ ਕਿਸ ਤਰ੍ਹਾਂ ਹੋ ਸਕਦਾ? ਫਿਰ ਤੁਹਾਨੂੰ ਤੱਤੀ ਤਵੀ ਤੇ ਕਿਸ ਨੇ ਬਿਠਾਇਆ ਜੇ ਸਭ ਤੁਹਾਡੇ ਸੱਜਣ ਨੇ? ਤੁਹਾਨੂੰ ਉਬਲਦੀ ਦੇਗ ਵਿੱਚ ਫਿਰ ਕਿਸ ਨੇ ਬਿਠਾਇਆ ਜੇ ਸਾਰੇ ਹੀ ਤੁਹਾਡੇ ਮਿੱਤਰ ਨੇ? ਦਰਅਸਲ ਇਸ ਬੋਲ ਨੂੰ ਸਮਝਣ, ਧੰਨ ਗੁਰੂ ਅਰਜਨ ਦੇਵ ਜੀ ਇਹ ਕਹਿ ਰਹੇ ਨੇ, ਮੇਰੀ ਤਰਫੋਂ ਸਭ ਮੇਰੇ ਮਿੱਤਰ ਨੇ, ਕੋਈ ਮੈਨੂੰ ਮਿੱਤਰ ਸਮਝੇ ਨਾ ਸਮਝੇ ਉਹਦੀ ਮਰਜ਼ੀ, ਮੇਰੀ ਤਰਫੋਂ ਸਾਰੇ ਮੇਰੇ ਸੱਜਣ ਨੇ, ਕੋਈ ਮੈਨੂੰ ਸੱਜਣ ਸਮਝੇ ਨਾ ਸਮਝੇ ਉਹਦੀ ਮਰਜ਼ੀ। ਸਭ ਕੋ ਉਮੀਦ ਹਮ ਆਪਨ ਕੀ ਨਾ ਹਮ ਸਭ ਨਾ ਕੇ ਸਾਜਨ। ਇਸ ਸੰਬੰਧ ਵਿੱਚ ਇਰਾਨੀ ਸੂਫੀ ਸੰਤ ਹਾਫਿਜ਼ ਕਹਿੰਦਾ ਸ਼ੁਨੀਦਮ ਕੇ ਮਰਦਾਂ ਨੇ ਰਾਹੇ ਖੁਦਾ, ਜੋ ਖੁਦਾ ਦੇ ਰਸਤੇ ਤੇ ਚੱਲਦੇ ਨੇ, ਰੱਬ ਦੇ ਮਾਰਗ ਤੇ ਚੱਲਦੇ ਨੇ ਜਿਹੜੇ, ਸ਼ੁਨੀਦਮ ਕੇ ਮਰਦਾਂ ਨੇ ਰਾਹੇ ਖੁਦਾ, ਦਿਲੇ ਦੁਸ਼ਮਨਾ ਨਾ ਕਰਦੰਦ ਤੰਗ, ਉਹ ਦੁਸ਼ਮਨ ਦੇ ਦਿਲ ਨੂੰ ਵੀ ਜ਼ਰਬ ਨਹੀਂ ਪਹੁੰਚਾਉਂਦੇ, ਦੁਸ਼ਮਨ ਦੇ ਦਿਲ ਨੂੰ ਵੀ ਨਹੀਂ ਤੋੜਦੇ, ਜੋ ਰੱਬ ਦੇ ਮਾਰਗ ਤੇ ਚੱਲਦੇ ਨੇ, ਇਤਨੇ ਕੋਮਲ ਹੁੰਦੇ ਨੇ। ਸ਼ੁਨੀਦਮ ਕੇ ਮਰਦਾਂ ਨੇ ਰਾਹੇ ਖੁਦਾ, ਕਹਿੰਦਾ ਮੈਂ ਸੁਣਿਆ ਜੋ ਰੱਬ ਦੇ ਮਾਰਗ ਤੇ ਚੱਲਦੇ ਨੇ, ਉਹ ਦੁਸ਼ਮਨ ਦੇ ਦਿਲ ਨੂੰ ਵੀ ਚੋਟ ਨਹੀਂ ਪਹੁੰਚਾਉਂਦੇ। ਸ਼ੁਨੀਦਮ ਕੇ ਮਰਦਾਂ ਨੇ ਰਾਹੇ ਖੁਦਾ, ਦਿਲੇ ਦੁਸ਼ਮਨਾ ਨਾ ਕਰਦੰਦ ਤੰਗ, ਤੁਰਾ ਕੀ ਮੁਯੱਸਰ ਸ਼ਬਦ ਈ ਮਕਾਮ, ਬਾਦੋ ਸਤਾਨਤ ਖਿਲਾਫ ਅਸਤ ਜੰਗ, ਤੈਨੂੰ ਇਹ ਰੁਤਬਾ ਕਦੋਂ ਨਸੀਬ ਹੋਵੇਗਾ, ਤੂੰ ਤੇ ਦੋਸਤਾਂ ਦਾ ਜੀਵਣਾ ਹਰਾਮ ਕੀਤਾ ਹੋਇਆ, ਤੂੰ ਤੇ ਭਰਾਵਾਂ ਦੇ ਦਿਲ ਨੂੰ ਵੀ ਜ਼ਰਬ ਪਹੁੰਚਾਉਂਦਾ, ਤੂੰ ਤੇ ਆਪਣਿਆਂ ਨੂੰ ਵੀ ਚੋਟ ਪਹੁੰਚਾਉਂਦਾ, ਤੂੰ ਤੇ ਆਪਣੇ ਪਰਿਵਾਰ ਨੂੰ ਵੀ ਚੋਟ ਪਹੁੰਚਾਉਂਦਾ, ਆਪਣੇ ਭਰਾ ਨੂੰ ਵੀ ਚੋਟ ਪਹੁੰਚਾਉਂਦਾ, ਪੜੋਸੀ ਨੂੰ ਵੀ ਚੋਟ ਪਹੁੰਚਾਉਂਦਾ। ਮੈਂ ਤੇ ਸੁਣਿਆ ਜੋ ਰੱਬ ਦੇ ਮਾਰਗ ਤੇ ਚੱਲਦੇ ਨੇ, ਦੁਸ਼ਮਨ ਦੇ ਦਿਲ ਨੂੰ ਵੀ ਚੋਟ ਨਹੀਂ ਪਹੁੰਚਾਉਂਦੇ। ਦੁਸ਼ਮਣੀ ਇੱਕ ਐਸੀ ਅੱਗ ਹੈ ਜਿਹਦੇ ਚ ਮਨੁੱਖ ਦੇ ਸਾਰੇ ਰੱਬੀ ਗੁਣ ਜਲ ਕੇ ਸਵਾਹ ਹੋ ਜਾਂਦੇ ਨੇ। ਇਹਨੂੰ ਤਾਤ ਕਹਿੰਦੇ ਨੇ, ਤਾਤ ਅਗਨੀ, ਪਰਾਈ ਤਾਤ, ਪਰਾਈ ਦੁਸ਼ਮਣੀ, ਅੱਗ। ਤੇ ਅੱਗ ਦਾ ਤੇ ਕੰਮ ਹੈ ਕੁਛ ਨਾ ਕੁਛ ਜਲਾਵੇਗੀ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫੈਸਲਾ, ਜਿਸ ਦੇ ਅੰਦਰ ਤਾਤ ਪਰਾਈ ਹੋਵੇ, ਮੈਂ ਸਤਿਗੁਰ ਦੇ ਬੋਲ ਤੁਹਾਡੇ ਸਾਹਮਣੇ ਰੱਖ ਰਿਹਾ, ਜਿਸ ਦੇ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਭੱਲਾ। ਕਿਉਂ? ਜਿਸ ਦੇ ਅੰਦਰ ਪਰਾਈ ਤਾਤ ਆਉਂਦਾ ਹੈ, ਜਿਸ ਦੀ ਅੰਦਰ ਦੁਸ਼ਮਣੀ ਹੈ ਪਰਾਈ, ਦੁਸ਼ਮਣ ਦਾ ਹਰ ਵਕਤ ਬੁਰਾ ਮੰਗੇਗਾ, ਭਲਾ ਨਹੀਂ ਮੰਗੇਗਾ। ਇਸ ਹੱਦ ਤੱਕ ਵੀ ਬੁਰਾ ਮੰਗੇਗਾ, ਮੇਰੀ ਪੱਗ ਲੈਂਦੀ ਹੈ ਕੋਈ ਗੱਲ ਨਹੀਂ, ਦੂਜੇ ਦੀ ਲੈਣੀ ਚਾਹੀਦੀ ਹੈ, ਭਾਵੇਂ ਮੇਰੇ ਸਿਰ ਤੇ ਨਹੀਂ ਰਹਿੰਦੀ ਤੇ ਨਾ ਰਵੇ। ਮੇਰਾ ਘਰ ਬਣੇ ਭਾਵੇਂ ਨਾ ਬਣੇ, ਦੂਜੇ ਦਾ ਢਹਿਣਾ ਚਾਹੀਦਾ ਹੈ। ਮੈਨੂੰ ਇੱਜ਼ਤ ਮਿਲੇ ਭਾਵੇਂ ਨਾ ਮਿਲੇ, ਦੂਜੇ ਦੀ ਬੇਇੱਜ਼ਤੀ ਹੋਣੀ ਚਾਹੀਦੀ ਹੈ, ਇਹਨੂੰ ਪਰਾਈ ਤਾਤ ਕਹਿੰਦੇ। ਮੈਨੂੰ ਨਫਾ ਹੋਵੇ ਭਾਵੇਂ ਨਾ ਹੋਵੇ, ਦੂਜੇ ਨੂੰ ਨੁਕਸਾਨ ਹੋਣਾ ਹੀ ਚਾਹੀਦਾ, ਹੋਣਾ ਹੀ ਚਾਹੀਦਾ। ਮੇਰੇ ਸਿਰ ਤੇ ਪੱਗ ਭਾਵੇਂ ਰਵੇ ਭਾਵੇਂ ਨਾ ਰਵੇ, ਦੂਜੇ ਦੀ ਤੇ ਲੈਣੀ ਚਾਹੀਦੀ, ਇਹਨੂੰ ਕਹਿੰਦੇ ਨੇ ਪਰਾਈ ਤਾਤ। ਜਿਸ ਦੇ ਅੰਦਰ ਪਰਾਈ ਤਾਤ ਹੈ, ਉਹ ਪਰਾਇਆ ਬੁਰਾ ਮੰਗਦਾ, ਹਰ ਵਕਤ ਪਰਾਇਆ ਬੁਰਾ ਮੰਗਦਾ। ਗੁਰਬਾਣੀ ਦਾ ਇਹ ਫੈਸਲਾ, ਜਿਹੜਾ ਪਰਾਇਆ ਬੁਰਾ ਮੰਗਦਾ, ਦੂਜੇ ਨੂੰ ਬੁਰਾ ਦੇਣਾ ਚਾਹੁੰਦਾ, ਉਸਦਾ ਹੀ ਬੁਰਾ ਹੋ ਜਾਏਗਾ ਜਿਹੜਾ ਦੂਸਰੇ ਦਾ ਬੁਰਾ ਮੰਗਦਾ। ਪਰ ਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਪਰ ਦੂਜੇ ਦਾ ਬੁਰਾ ਤਾਂ ਹਿਰਦਾ ਮੰਗੇਗਾ, ਕਿਉਂਕਿ ਦੂਜੇ ਨਾਲ ਦੁਸ਼ਮਣੀ ਹੈ, ਦੂਜਾ ਵੈਰੀ ਹੈ। ਜਿਸ ਦੇ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਬੱਲਾ। ਪਰਾਈ ਤਾਤ ਵਿੱਚ ਰੱਬੀ ਗੁਣ ਸੜ ਜਾਂਦੇ ਨੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਸਾਰੀ ਪਰਾਈ ਤਾਤ ਹਿਰਦੇ ਚੋਂ ਨਿਕਲ ਗਈ ਹੈ। ਕਿਸ ਤਰ੍ਹਾਂ ਨਿਕਲ ਗਈ ਹੈ? ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ। ਪਰਾਏ ਸਾੜੇ ਨਹੀਂ ਨੇ, ਪਰਾਈ ਈਰਖਾ ਨਹੀਂ ਹੈ, ਪਰਾਈ ਜਲਨ ਨਹੀਂ ਹੈ, ਪਰਾਏ ਸਾੜੇ ਅੰਦਰ ਨਹੀਂ ਨੇ। ਡਾਕਟਰ ਮੁਹੰਮਦ ਇਕਬਾਲ ਨੇ ਇੱਕ ਗੋਸ਼ਟੀ ਲਿਖੀ ਹੈ, ਸਾਹਮਣੇ ਆ ਗਈ ਹੈ ਮੇਰੀ, ਤੁਹਾਡੇ ਸਾਹਮਣੇ ਰੱਖਦੇ ਹਾਂ, ਪਰਵਾਨੇ ਦੀ ਤੇ ਜੁਗਨੂ ਦੀ। ਜੁਗਨੂ ਉਸ ਇਲਾਕੇ ਚ ਬਹੁਤ ਆਉਂਦੇ ਨੇ ਜਿੱਥੇ ਬਾਰਿਸ਼ ਬਹੁਤ ਪਵੇ। ਅੱਜ ਕੱਲ ਆਸਾਮ ਦੇ ਚ, ਭਾਰਤ ਵਿਚ ਬਹੁਤ ਦੇਖੇ ਜਾ ਸਕਦੇ ਨੇ। ਰਾਤ ਨੂੰ ਮੈਨੂੰ ਸਫ਼ਰ ਕਰਨ ਦਾ ਮੌਕਾ ਮਿਲਿਆ ਤੇ ਸਾਰਾ ਜੰਗਲ ਇੰਜ ਦਿਸੇ ਜਿਵੇਂ ਤਾਰੇ ਜ਼ਮੀਨ ਤੇ ਆ ਗਏ ਨੇ, ਚਮਕਦਾ ਹੋਇਆ ਜੁਗਨੋ ਜੁਗਨੋ ਸਨ। ਦਰਖਤ ਦੇ ਜਿਤਨੇ ਪੱਤੇ ਉਸ ਤੋਂ ਦੁਗਣੇ ਜੁਗਨੋ ਬੈਠੇ ਨੇ, ਚਮਕ ਰਹੇ ਨੇ। ਇਹਨਾਂ ਦਿਨਾਂ ਵਿੱਚ ਆਸਾਮ ਤੇ ਕੁਛ ਬੰਗਾਲ ਦਾ ਇਲਾਕਾ ਇਸ ਤਰ੍ਹਾਂ ਰਾਤ ਨੂੰ ਦਿਖਾਈ ਦਿੰਦਾ। ਪਰਵਾਨਾ ਦੀਵੇ ਤੇ ਪਰਿਕਰਮਾ ਕਰਦਾ ਹੈ, ਜੁਗਨੋ ਰੋਸ਼ਨੀ ਦਾ ਮੁਤਲਾਸ਼ੀ ਹੈ, ਆਸ਼ਿਕ ਹੈ। ਇਸ ਮਹਾਨ ਸ਼ਾਇਰ ਨੇ, ਡਾਕਟਰ ਮੁਹੰਮਦ ਇਕਬਾਲ ਨੇ, ਔਰ ਆਪ ਦੀ ਗਿਆਤ ਲਈ ਅਰਜ਼ ਕਰਾਂ ਕਿ ਐਸਾ ਮੰਨਦਾ ਹੈ ਕਿ ਰੂਹੇ ਜ਼ਮੀਨ ਤੇ ਦੋ ਮਨੁੱਖ ਐਸੇ ਹੋਏ ਨੇ ਜੋ ਪੂਰਨ ਸਨ ਔਰ ਨਹੀਂ ਸਮਝੇ ਗਏ, ਨਹੀਂ ਸਮਝੇ ਗਏ। ਅਫਸੋਸ ਜ਼ਾਹਿਰ ਕਰਦਾ ਹੈ, ਕਿਹੜੇ ਦੋ ਮਨੁੱਖ ਨੇ? ਉਹ ਕਹਿੰਦਾ ਇੱਕ ਗੁਰੂ ਨਾਨਕ, ਇੱਕ ਮਹਾਤਮਾ ਬੁੱਧ, ਇਹ ਦੋਵੇਂ ਨਹੀਂ ਸਮਝੇ ਗਏ। ਦੋਹਾਂ ਦੀ ਉਪਮਾ ਕਰਦਾ ਹੈ ਬਾਂਗੇ ਦਰਾ ਦੇ। ਬਾਂਗੇ ਦਰਾ ਉਸਦਾ ਗ੍ਰੰਥ ਹੈ, ਇਸ ਵਿੱਚ ਦੋਹਾਂ ਦੀ ਮਹਿਮਾ ਗਾਇਨ ਕਰਦਾ ਹੈ। ਮਹਾਤਮਾ ਬੁੱਧ ਬਾਰੇ ਤੇ ਇਕਬਾਲ ਇੰਜ ਕਹਿੰਦਾ, ਸ਼ਮਾ ਗੌਤਮ ਜਲ ਰਹੀ ਹੈ ਮਹਿਫਲੇ ਅਗਿਆਰ ਮੈਂ। ਮਹਾਤਮਾ ਬੁੱਧ ਦਾ ਸੱਚ ਦਾ ਦੀਵਾ ਜੂਠਿਆਂ ਦੀ ਮਹਿਫਿਲ ਵਿੱਚ ਜਲਿਆ ਤੇ ਜੂਠੇ ਸਾਰੇ ਬੱਦਲ ਦੀ ਤਰ੍ਹਾਂ ਇਸ ਦੀਵੇ ਤੇ ਛਾ ਗਏ, ਇਹਦੀ ਰੋਸ਼ਨੀ ਨਾ ਜਾਏ, ਕਿਸੇ ਪਾਸੇ ਨਾ ਜਾਏ। ਅਗਿਆਰਾਂ ਦੀ ਮਹਿਫਿਲ ਵਿੱਚ ਇਹ ਸੱਚ ਦਾ ਦੀਵਾ ਜਲਿਆ ਗੌਤਮ ਬੁੱਧ ਦਾ, ਤੇ ਗੁਰੂ ਨਾਨਕ ਬਾਰੇ ਇੰਜ ਕਹਿੰਦਾ ਹੈ, ਸ਼ਮਾ ਹਕਸੇ ਜੋ ਮੁਨੱਵਰ ਹੋ ਵੋ ਯੇ ਮਹਿਫਿਲ ਨਾ ਥੀ, ਬਾਰਿਸ਼ੇ ਰਹਿਮਤ ਹੋਈ ਪਰ ਜ਼ਮੀਂ ਕਾਬਿਲ ਨਾ ਥੀ। ਅੰਧਿਆਂ ਦੀ ਮਹਿਫਿਲ ਵਿੱਚ ਨਾਨਕ ਦਾ ਦੀਵਾ ਜਲਿਆ, ਅੰਧਿਆਂ ਦੀ ਮਹਿਫਿਲ ਵਿੱਚ, ਝੂਠਿਆਂ ਦੀ ਮਹਿਫਿਲ ਵਿੱਚ ਗੌਤਮ ਦਾ ਦੀਪਕ ਜਲਿਆ, ਅੰਧਿਆਂ ਦੀ ਮਹਿਫਿਲ ਵਿੱਚ ਨਾਨਕ ਦਾ ਦੀਪਕ ਜਲਿਆ। ਨਾ ਗੌਤਮ ਸਮਝਿਆ ਗਿਆ, ਉਹ ਕਹਿੰਦਾ ਨਾ ਨਾਨਕ ਸਮਝੇਗਾ। ਸੱਚਾਈ ਨੂੰ ਇਤਨਾ ਉਘਾੜ ਕੇ ਪੇਸ਼ ਕੀਤਾ, ਇਤਨਾ ਸਪਸ਼ਟ ਪੇਸ਼ ਕੀਤਾ, ਇਤਨੀ ਰੋਸ਼ਨੀ ਮਨੁੱਖ ਦੀਆਂ ਅੱਖਾਂ ਚੁੰਦੀਆਂ ਗਈਆਂ, ਨਹੀਂ ਸਮਝ ਚ ਆਈ। ਮਹਾਤਮਾ ਬੁੱਧ ਦੇ ਪੈਰ ਭਾਰਤ ਤੋਂ ਉਖੜ ਗਏ, ਬੌਧ ਧਰਮ ਉਖੜ ਗਿਆ। ਚੀਨ, ਜਾਪਾਨ, ਨੇਪਾਲ, ਲਾਓਸ, ਕੋਰੀਆ, ਕੰਬੋਡੀਆ, ਵੈਟਨਾਮ, ਥਾਈਲੈਂਡ ਔਰ ਇਸ ਤਰ੍ਹਾਂ ਬਰਮਾ, ਤਿੱਬਤ, ਭੂਟਾਨ, ਲੰਕਾ, ਇਹ ਤੇ ਸਾਰੇ ਬੁੱਧਿਸਟ ਹੋਏ, ਭਾਰਤ ਨਾ ਹੋਇਆ। ਭਾਰਤ ਵਾਸੀਆਂ ਨੇ ਉਸਦੇ ਪੈਰ ਉਖਾੜ ਦਿੱਤੇ, ਮਹਾਤਮਾ ਬੁੱਧ ਦੇ ਪੈਰ ਉਖਾੜ ਦਿੱਤੇ, ਹਿੰਦੁਸਤਾਨ ਵਿੱਚ ਨਹੀਂ ਟਿਕਣ ਦਿੱਤਾ। ਇੱਕ ਦੇ ਪੈਰ ਦੇਸ਼ ਤੋਂ ਉਖਾੜ ਦਿੱਤੇ ਗਏ, ਇਕਬਾਲ ਕਹਿੰਦੇ ਇੱਕ ਦੇ ਪੈਰ ਵਧਣ ਨਹੀਂ ਦਿੱਤੇ ਗਏ, ਨਾਨਕ ਦੇ ਪੈਰ ਵਧਣ ਨਹੀਂ ਦਿੱਤੇ ਗਏ। ਕੀ ਆਬਾਦੀ ਹੈ? 1.5 ਕਰੋੜ ਦੀ ਕਹਿੰਦੇ ਨੇ ਸਿੱਖਾਂ ਦੀ ਆਬਾਦੀ, 550 ਸਾਲ ਦਾ ਇਤਿਹਾਸ, ਹਜ਼ਾਰਾਂ ਕੁਰਬਾਨੀਆਂ, ਇਤਨਾ ਵੱਡਾ ਗਿਆਨ ਦਾ ਸਾਗਰ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਬੜੇ ਸਿਧਾਂਤਕ ਨੁਕਤੇ ਤੇ ਇਤਨੀ ਸਾਂਝੀ ਵਾਲਤਾ, ਮੁਰਲੀ ਦੀ ਤਾਨ ਵੀ ਗੂੰਜਦੀ ਪਈ ਏ ਗੁਰੂ ਗ੍ਰੰਥ ਸਾਹਿਬ ਦੇ ਚ, ਮਸਜਿਦ ਦੀ ਅਜ਼ਾਨ ਵੀ ਗੂੰਜਦੀ ਪਈ ਏ। ਬੇਨਮਾਜ਼ਾਂ ਕੁੱਤਿਆ ਤੇ ਨਾ ਭਲੀ ਰੀਤ, ਇਤਨੀ ਤੇ ਤਾੜਨਾ ਮਸਜਿਦ ਚੋਂ ਵੀ ਨਹੀਂ ਮਿਲਦੀ ਹੋਣੀ ਜਿਤਨੀ ਗੁਰੂ ਗ੍ਰੰਥ ਸਾਹਿਬ ਤੋਂ ਮਿਲ ਰਹੀ ਹੈ। ਇਹ ਬੇਨਮਾਜ਼ੀ ਕੁੱਤੇ, ਇੰਨੀ ਵੱਡੀ ਤਾੜਨਾ, ਬੇਨਮਾਜ਼ਾਂ ਕੁੱਤਿਆ ਇਹ ਨਾ ਭੱਲੀ ਰੀਤ, ਕਦੀ ਚੱਲਣਾ ਆਇਆ ਪੰਜੇ ਵਕਤ ਮਸੀਦ। ਇਹ ਤੇ ਸਿੱਧਾ ਮੁਸਲਮਾਨ ਨੂੰ ਉਪਦੇਸ਼ ਹੈ, ਸਾਨੂੰ ਨਹੀਂ, ਅਸੀਂ 5 ਟਾਈਮ ਗੁਰਦੁਆਰੇ ਨਹੀਂ ਜਾਂਦੇ, ਸਾਨੂੰ 2 ਟਾਈਮ ਵਾਸਤੇ ਕਿਹਾ ਗਿਆ। ਇੱਕ ਸਿੱਧੀ ਮੁਸਲਮਾਨ ਨੂੰ ਉਪਦੇਸ਼, ਇਹ ਬੇਨਮਾਜ਼ੀ ਕੁੱਤੇ, ਇਤਨੀ ਤਾੜਨਾ ਤੇ ਮਸਜਿਦ ਤੋਂ ਵੀ ਨਹੀਂ ਮਿਲਦੀ ਜਿਤਨੀ ਤਾੜਨਾ ਗੁਰੂ ਗ੍ਰੰਥ ਸਾਹਿਬ ਪਏ ਕਰਦੇ ਨੇ। ਉੱਠ ਫਰੀਜ਼ਾ ਉਜੂ ਸਾਦ, ਸੁਬਾਹ ਨਮਾਜ਼ ਗੁਜ਼ਾਰ, ਜੋ ਸਿਰ ਸਾਈ ਨਾ ਨਿਵੇ ਸੋ ਸਿਰ ਕੱਪ ਉਤਾਰ। ਜਿਹੜਾ ਸਿਰ ਖੁਦਾ ਦੇ ਅੱਗੋਂ ਝੁਕਦਾ ਹੀ ਨਹੀਂ, ਇਹ ਸਿਰ ਧੜ ਦੇ ਨਾਲ ਹੋਣਾ ਹੀ ਨਹੀਂ ਚਾਹੀਦਾ, ਐਸਾ ਕਹਿੰਦੇ ਨੇ। ਪਰ ਇਹ ਉਪਦੇਸ਼, ਨਮਾਜ਼ ਪੜ੍ਹਨ ਦਾ ਉਪਦੇਸ਼ ਤੇ ਸੰਦੇਸ਼, ਗੁਰੂ ਗ੍ਰੰਥ ਸਾਹਿਬ ਵਿੱਚ ਗੂੰਜ ਰਿਹਾ, ਅਜ਼ਾਨ ਗੂੰਜ ਰਹੀ ਹੈ। ਅਜ਼ਾਨ ਸਿਰਫ ਨਮਾਜ਼ ਪੜ੍ਹਨ ਵਾਸਤੇ ਨਾ, ਇਹ ਅਜ਼ਾਨ ਹੀ ਹੈ। ਪਰ ਮੁਰਲੀ ਦੀ ਤਾਨ ਵੀ ਵੱਜਦੀ ਪਈ ਹੈ, ਧਨ ਧਨ ਓ ਰਾਮ ਬੈਨ ਬਾਜੇ, ਮਧੁਰ ਮਧੁਰ ਧੁਨ ਅਨਹਦ ਗਾਜੇ, ਧਨ ਧਨ ਬਨ ਖੰਡ ਬਿੰਦਰਾ ਬਨਾ, ਜੈ ਖੇਲੇ ਸ੍ਰੀ ਨਾਰਾਇਣ, ਧਨ ਧਨ ਤੂੰ ਮਾਤਾ ਦੇਵ ਕੀ, ਜੈ ਗ੍ਰਹਿ ਰਮਈਏ ਕਮਲਾਪਤੀ, ਬੇਨ ਬਜਾਵੇ ਗੋਧਨ ਚਰੇ, ਨਾਮੇ ਕਾ ਸਵਾਮੀ ਆਨੰਦ ਕਰੇ। ਮੁਰਲੀ ਦੀ ਤਾਨ ਗੂੰਜਦੀ ਸੀ ਮੰਦਰਾਂ ਚ, ਮਸਜਿਦ ਦੀ ਅਜ਼ਾਨ ਗੂੰਜਦੀ ਮਸਜਿਦਾਂ ਵਿਚ। ਇੱਕ ਐਸਾ ਘਰ ਗੁਰੂ ਨਾਨਕ ਨੇ ਬਣਾਇਆ, ਮੁਰਲੀ ਦੀ ਤਾਨ ਵੀ ਗੂੰਜਦੀ ਏ, ਮਸਜਿਦ ਦੀ ਅਜ਼ਾਨ ਵੀ ਗੂੰਜਦੀ। ਇਤਨੀ ਸਾਂਝੀ ਵਾਲਤ। ਮੈਂ ਲਫ਼ਜ਼ ਫਿਰ ਦੁਹਰਾਵਾਂ, ਜਿਹੜੇ ਵਿਚਾਰ ਮਨੁੱਖ ਨੂੰ ਮਨੁੱਖ ਨਾਲ ਤੋੜਦੇ ਨੇ, ਉਹ ਵਿਚਾਰ ਮਨੁੱਖ ਨੂੰ ਖੁਦਾ ਨਾਲ ਨਹੀਂ ਜੋੜ ਸਕਦੇ। ਜਿਹੜੇ ਵਿਚਾਰ ਮਨੁੱਖ ਨੂੰ ਮਨੁੱਖ ਤੋਂ ਦੂਰ ਕਰਦੇ ਨੇ, ਇਹ ਵਿਚਾਰ ਮਨੁੱਖ ਨੂੰ ਪਰਮਾਤਮਾ ਦੇ ਨੇੜੇ ਨਹੀਂ ਲੈ ਜਾਣਗੇ। ਜਿਹੜੇ ਵਿਚਾਰ ਬੰਦੇ ਨੂੰ ਬੰਦੇ ਤੋਂ ਦੂਰ ਕਰਦੇ ਨੇ, ਸਮਝ ਲੈਣਾ ਉਹ ਬੰਦਾ ਜਿਨ੍ਹਾਂ ਵਿਚਾਰਾਂ ਕਰਕੇ ਬੰਦੇ ਨੂੰ ਦੂਰ ਕਰ ਰਿਹਾ, ਉਹ ਖੁਦ ਵੀ ਰੱਬ ਤੋਂ ਦੂਰ ਹੋ ਰਿਹਾ। ਇਕਬਾਲ ਕਹਿੰਦਾ, ਇਹ ਦੋ ਮਨੁੱਖ ਨਹੀਂ ਸਮਝੇ ਗਏ, ਗੌਤਮ ਤੇ ਨਾਨਕ। ਦੋਹਾਂ ਬਾਰੇ ਤਸ਼ਰੀਹ ਬੜੀ ਸੋਹਣੀ ਕੀਤੀ ਉਸਨੇ। ਕਹਿੰਦਾ, ਇੱਕ ਦਾ ਦੀਵਾ ਤੇ ਝੂਠਿਆਂ ਦੀ ਮਹਿਫਿਲ ਵਿਚ ਜਲਿਆ, ਇੱਕ ਦਾ ਦੀਵਾ ਅੰਧਿਆਂ ਦੀ ਮਹਿਫਿਲ ਵਿਚ ਜਲਿਆ। ਸ਼ਮਾ ਹੱਕ ਸੇ ਜੋ ਮੁਨੱਵਰ ਹੋ, ਵੋ ਯੇ ਮਹਿਫਿਲ ਨਾ ਥੀ, ਬਾਰਿਸ਼ੇ ਰਹਿਮਤ ਹੋਈ ਪਰ ਜ਼ਮੀਂ ਕਾਬਿਲ ਨਾ ਥੀ। ਇਕਬਾਲ ਗੋਸ਼ਟੀ ਲਿਖਦਾ ਪਰਵਾਨੇ ਦੀ ਤੇ ਜੁਗਨੂ ਦੀ। ਉੱਪਰ ਜੁਗਨੂ ਆਪਣੀ ਚਮਕ ਦੇ ਰਿਹਾ ਸੀ ਤੇ ਥੱਲੇ ਦੀਵੇ ਦਿੱਤੇ ਪਰਵਾਨਾ ਪਰਕਰਮਾ ਪਿਆ ਕਰਦਾ ਸੀ ਪਤੰਗ। ਸ਼ਾਇਰ ਦਾ ਖਿਆਲ ਤੇ ਪਤਾ ਹੈ ਸ਼ਾਇਰ ਕੀ ਆਉਂਦਾ, ਕਵੀ ਕੀ ਆਉਂਦਾ। ਇਹ ਜਿਹੜਾ ਰਿਸ਼ੀ ਲਫ਼ਜ਼ ਹੈ ਨਾ ਸੰਸਕ੍ਰਿਤ ਦਾ, ਇਹਦੇ ਅਰਥ ਕਵੀ ਨੇ। ਦੋ ਤਰ੍ਹਾਂ ਦੇ ਕਵੀ ਆਉਂਦੇ ਨੇ, ਇੱਕ ਉਹ ਕਵੀ ਜੋ ਪੜ੍ਹ ਕੇ ਸੁਣ ਕੇ ਸਟੱਡੀ ਕਰਕੇ ਤੁਕਬੰਦੀ ਕਰਕੇ ਅਕਸ਼ਰਾਂ ਨੂੰ ਜੋੜ ਕੇ ਸ਼ਾਇਰੀ ਪੇਸ਼ ਕਰਦੇ ਨੇ। ਇੱਕ ਉਹ ਨੇ ਜਿਨ੍ਹਾਂ ਦੇ ਅੰਦਰੋਂ ਸ਼ਾਇਰੀ ਇੰਜ ਨਿਕਲਦੀ ਹੈ ਜਿਵੇਂ ਪਹਾੜਾਂ ਦੇ ਸੀਨੇ ਚੀਰ ਕੇ ਝਰਨੇ ਨਿਕਲਦੇ ਨੇ, ਬਿਲਕੁਲ ਨਿਰਮਲ ਜਲ। ਉਹਨਾਂ ਨੂੰ ਰਿਸ਼ੀ ਆਖਿਆ ਗਿਆ। ਗੁਰੂ ਨਾਨਕ ਆਪਣੇ ਆਪ ਨੂੰ ਸ਼ਾਇਰ ਕਹਿੰਦੇ ਨੇ। ਨਾਨਕ ਸ਼ਾਇਰ ਏਵ ਕਹਿਤ ਹੈ ਸੱਚੇ ਪਰਵਰਦਿਗਾਰ। ਜਿਹੜੇ ਤੁਕਬੰਦੀ ਕਰਦੇ ਨੇ, ਇਹ ਹੌਜ਼ ਦਾ ਪਾਣੀ ਆਉਂਦਾ ਦੂਜੀ ਥਾਂ ਤੋਂ ਇਕੱਠਾ ਕੀਤਾ ਗਿਆ, ਟੰਕੀ ਦਾ ਪਾਣੀ। ਮੈਲਾ ਵੀ ਹੋ ਸਕਦਾ, ਗੰਦਾ ਵੀ ਹੋ ਸਕਦਾ, ਐਸੇ ਸ਼ਾਇਰ ਕਵੀਆਂ ਦਾ ਚਰਿੱਤਰ ਮਲੀਨ ਵੀ ਹੋ ਸਕਦਾ। ਪਰ ਰਿਸ਼ੀ ਕਵੀ ਉਹ ਸ਼ਾਇਰ ਜਿਵੇਂ ਪਹਾੜਾਂ ਦੇ ਸੀਨੇ ਚੀਰ ਕੇ ਝਰਨੇ ਨਿਕਲਦੇ ਨੇ, ਇਹ ਗਹਿਰੇ ਬੋਲ ਉਹਨਾਂ ਦੀ ਅੰਤਰ ਆਤਮਾ ਚੋਂ ਨਿਕਲਦੇ ਨੇ, ਉਹਨਾਂ ਦਾ ਅਨੁਭਵ ਹੁੰਦਾ ਹੈ। ਸੰਤਨ ਕੀ ਸੁਣ ਸਾਖ ਸਾਚੀ ਸਾਖੀ, ਸੋ ਬੋਲੇ ਜੋ ਪੇਖੇ ਆਖੀ, ਜੋ ਵੇਖਦੇ ਨੇ ਕਹਿ ਦਿੰਦੇ ਨੇ। ਸਿਰਫ ਤੁਕਬੰਦੀ ਨਹੀਂ ਕੀਤੀ ਇਕਬਾਲ, ਕੁਛ ਉਹਨਾਂ ਹੀ ਸ਼ਾਇਰਾਂ ਦੇ ਚੋਂ ਹੈ ਜੋ ਥੋੜਾ ਬਹੁਤ ਅਨੁਭਵ ਰੱਖਦਾ ਹੈ। ਇਸ ਵਾਸਤੇ ਸ਼ਾਇਰ ਦੀ ਵਿਆਖਿਆ ਕਰਦਿਆਂ ਹੋਇਆ ਉਹ ਕਹਿੰਦਾ ਹੈ, ਮੁਬਤ ਲਾਏ ਦਰਦ ਕੋਈ ਉਜ਼ੂ ਹੋ ਤੋ ਰੋ ਦੇਤੀ ਹੈ ਆਂਖ। ਕਹਿੰਦਾ ਕੰਨਾਂ ਚ ਦਰਦ ਹੋਵੇ ਅੱਖਾਂ ਰੋਂਦੀਆਂ ਨੇ, ਦੰਦਾਂ ਚ ਦਰਦ ਹੈ ਅੱਖਾਂ ਰੋਂਦੀਆਂ ਨੇ, ਮੱਥਾ ਪੀੜ ਹੈ ਜਾਂ ਸਰੀਰ ਦੇ ਕਿਸੇ ਹੋਰ ਅੰਗ ਦੇ ਚ ਦਰਦ ਹੈ, ਜੋੜ ਦੁਖਦੇ ਨੇ ਰੋਂਦੀਆਂ ਤੇ ਅੱਖਾਂ ਨੇ। ਸਰੀਰ ਦੇ ਸਾਰੇ ਜਿਹੜੇ ਉਜ਼ੂ ਨੇ ਇੰਦਰੇ, ਇਹਨਾਂ ਦੀ ਪੀੜਾ ਅੱਖਾਂ ਪ੍ਰਗਟ ਕਰਦੀਆਂ। ਮੁਬਤ ਲਾਏ ਦਰਦ ਕੋਈ ਉਜ਼ੂ ਹੋ ਤੋ ਰੋ ਦੇਤੀ ਹੈ ਆਂਖ, ਕਿਸ ਕਾ ਦਰਦ ਹਮ ਦਰਦ ਸਾਰੇ ਜਿਸਮ ਕੀ ਹੋਤੀ ਹੈ ਆਂਖ। ਇਕਬਾਲ ਕਹਿੰਦਾ ਸ਼ਾਇਰ ਕਵੀ ਤੇ ਅੱਖ ਹੁੰਦਾ ਸਮਾਜ ਦੀ, ਸੰਸਾਰ ਦੀ। ਉਹ ਅੱਖ ਹੁੰਦਾ, ਕਿਧਰੇ ਵੀ ਪੀੜ ਹੈ, ਕਿਧਰੇ ਵੀ ਕੋਈ ਸਮੱਸਿਆ ਹੈ, ਉਹਦੀ ਅੱਖਾਂ ਚੋਂ ਨਿਕਲਦੀ, ਉਹਦੀ ਅੱਖਾਂ ਚੋਂ ਪ੍ਰਗਟ ਆਉਂਦੀ ਹੈ। ਪਤੰਗੇ ਤੇ ਪਰਵਾਨੇ ਦੀ ਗੋਸ਼ਟੀ ਲਿਖੀ ਇਸ ਨੇ, ਬੜੀ ਗਹਿਰਾਈਆਂ ਨੂੰ ਛੋਇਆ ਇਸ ਨੇ। ਉੱਪਰ ਜੁਗਨੂ ਦੇ ਚਮਕ ਤੇ ਥੱਲੇ ਦੀਵੇ ਦੀ ਚਮਕ ਤੇ ਕਰ ਰਿਹਾ ਪਰਵਾਨਾ ਪਰਕਰਮਾ। ਪਰਵਾਨੇ ਨੇ ਤਾਨਾ ਜ਼ਨੀ ਕੀਤੀ ਜੁਗਨੂ ਤੇ। ਇਕਬਾਲ ਇੰਜ ਲਿਖਦਾ, ਪਰਵਾਨੇ ਕੀ ਮੰਜ਼ਿਲ ਸੇ ਬਹੁਤ ਦੂਰ ਹੈ ਜੁਗਨੂ, ਕਿਉਂ ਆਤਿਸ਼ੇ ਬੇਸੋਜ਼ ਪੇ ਮਗਰੂਰ ਹੈ ਜੁਗਨੂ। ਐ ਜੁਗਨੂ ਤੂੰ ਮੇਰੀ ਦੁਨੀਆਂ ਤੋਂ ਦੂਰ ਹੈ, ਪਰਵਾਨਾ ਇੰਜ ਕਹਿ ਰਿਹਾ, ਕਿਉਂਕਿ ਤੇਰੀ ਅੱਗ ਦੇ ਚ ਸੋਜ਼ ਨਹੀਂ ਹੈ, ਤਪਸ਼ ਨਹੀਂ ਹੈ। ਮੈਂ ਜਿਸ ਦੀਵੇ ਦੀ ਪਰਿਕਰਮਾ ਕਰ ਰਿਹਾ ਇਹਦੇ ਚ ਸੋਜ਼ ਹੈ, ਇਹਦੇ ਚ ਤਪਸ਼ ਹੈ, ਇਹਦੇ ਚ ਸੇਕ ਹੈ, ਪਰ ਤੇਰੀ ਅੱਗ ਠੰਡੀ ਅੱਗ ਹੈ। ਭਾਵੇਂ ਚਮਕ ਹੈ ਤੇਰੇ ਕੋਲ, ਭਾਵੇਂ ਤੂੰ ਵੀ ਰੋਸ਼ਨੀ ਦਾ ਆਸ਼ਿਕ ਹੈ, ਪਰ ਤੇਰੀ ਰੋਸ਼ਨੀ ਠੰਡੀ ਹੈ, ਤੇਰੀ ਅੱਗ ਠੰਡੀ ਹੈ, ਉਹਦੇ ਚ ਤਪਸ਼ ਨਹੀਂ ਹੈ। ਇਸ ਵਾਸਤੇ ਜਿੱਥੇ ਮੈਂ ਪਹੁੰਚਿਆ ਉੱਥੇ ਤੂੰ ਨਹੀਂ ਹੈ। ਪਰਵਾਨੇ ਕੀ ਮੰਜ਼ਿਲ ਸੇ ਬਹੁਤ ਦੂਰ ਹੈ ਜੁਗਨੂ, ਕਿਉਂ ਆਤਿਸ਼ੇ ਬੇਸੋਜ਼ ਪੇ ਮਗਰੂਰ ਹੈ ਜੁਗਨੂ। ਅੱਗੋਂ ਫਿਰ ਜੁਗਨੂ ਬੋਲਿਆ, ਇਕਬਾਲ ਲਿਖਦੇ ਨੇ, ਫਿਰ ਜੁਗਨੂ ਪਰਵਾਨੇ ਨੂੰ ਸਮਝਾਉਂਦਾ ਹੈ। ਜੁਗਨੂ ਕਹਿੰਦਾ, ਅੱਲਾਹ ਕਾ ਸ਼ੁਕਰ ਹੈ ਕਿ ਪਰਵਾਨਾ ਨਹੀਂ ਮੈਂ, ਦਰਯੂਜ਼ਾ ਗਰ ਆਤਿਸ਼ ਬੇਗਾਨਾ ਨਹੀਂ ਮੈਂ। ਠੀਕ ਹੈ ਮੇਰੀ ਅੱਗ ਠੰਡੀ ਸਹੀ, ਪਰ ਹੈ ਤੇ ਆਪਣੀ, ਮੈਂ ਆਪਣੀ ਅੱਗ ਚ ਮਸਤ ਹਾਂ, ਤੂੰ ਤੇ ਦੂਜਿਆਂ ਦੇ ਦੀਵਿਆਂ ਤੇ ਸੜਦਾ ਫਿਰਦਾ, ਤੂੰ ਤੇ ਪਰਾਈ ਤਾਤ ਲਈ ਫਿਰਦਾ, ਤੂੰ ਤੇ ਪਰਾਏ ਸਾੜੇ ਲਈ ਫਿਰਦਾ, ਤੂੰ ਤੇ ਦੂਜਿਆਂ ਦੇ ਦੀਵਿਆਂ ਤੇ ਜਲਦਾ ਫਿਰਦਾ, ਅਸੀਂ ਆਪਣੀ ਅੱਗ ਦੇ ਚ ਮਸਤ। ਖੂਬ ਚੋਟ ਕੀਤੀ ਏ ਇਸ ਸ਼ਾਇਰ ਨੇ। ਬਹੁਤ ਸਾਰੇ ਲੋਕੀ ਦੂਜਿਆਂ ਦੇ ਦੀਵਿਆਂ ਤੇ ਸੜਦੇ ਰਹਿੰਦੇ, ਪਰਾਈ ਅੱਗ ਚੁੱਕੀ ਫਿਰਦੇ ਨੇ। ਤੇ ਮਹਾਰਾਜ ਕਹਿੰਦੇ ਨੇ, ਜਿਸ ਦੇ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਭੱਲਾ। ਭੁੱਲ ਕੇ ਵੀ ਉਸ ਮਨੁੱਖ ਦਾ ਭੱਲਾ ਨਹੀਂ ਹੋ ਸਕਦਾ, ਕਿਸ ਦਾ, ਜੋ ਆਪਣੇ ਅੰਦਰ ਪਰਾਈ ਤਾਤ ਰੱਖਦਾ। ਮੈਂ ਇੱਕ ਦੋਹਾ ਫਿਰ ਦੁਹਰਾਵਾਂ, ਜਿਹਦੇ ਅੰਦਰ ਪਰਾਏ ਸਾੜੇ ਆਉਣਗੇ ਉਹਦੀ ਸੋਚਣੀ ਕੀ ਹੋਵੇਗੀ, ਮੇਰੇ ਸਿਰ ਤੇ ਭਾਵੇਂ ਪੱਗ ਰਵੇ ਭਾਵੇਂ ਨਾ ਰਵੇ ਦੂਜੇ ਦੀ ਲੈਣੀ ਚਾਹੀਦੀ, ਮੇਰਾ ਘਰ ਬਣੇ ਭਾਵੇਂ ਨਾ ਬਣੇ ਦੂਜੇ ਦਾ ਟਹਿਣਾ ਚਾਹੀਦਾ, ਮੇਰੇ ਘਰ ਮੁੰਡਾ ਹੋਵੇ ਭਾਵੇਂ ਨਾ ਹੋਵੇ ਦੂਜੇ ਦਾ ਮਰਨਾ ਚਾਹੀਦਾ, ਮੈਨੂੰ ਇੱਜ਼ਤ ਮਿਲੇ ਭਾਵੇਂ ਨਾ ਮਿਲੇ ਦੂਜੇ ਦੀ ਬੇਇੱਜ਼ਤੀ ਹੋਣੀ ਚਾਹੀਦੀ, ਮੇਰਾ ਨਫਾ ਹੋਵੇ ਭਾਵੇਂ ਨਾ ਹੋਵੇ ਦੂਜੇ ਦਾ ਨੁਕਸਾਨ ਤੇ ਹੋਣਾ ਹੀ ਚਾਹੀਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਐਸਾ ਮਨੁੱਖ ਆਪਣੇ ਲਈ ਖੁਦ ਦੋਜ਼ਕ ਬਣਾਉਂਦਾ, ਆਪਣੇ ਲਈ ਖੁਦ ਨਰਕ ਬਣਾਉਂਦਾ। ਸਤਿਗੁਰ ਕਹਿੰਦੇ ਨੇ, ਹਿਰਦੇ ਚ ਸਾਰਿਆਂ ਲਈ ਭਲਾਈ ਦਾ ਜਜ਼ਬਾ ਪੈਦਾ ਹੋਇਆ। ਮੇਰੇ ਖਲ ਰੂਏ ਜ਼ਮੀਨ ਤੇ ਇੱਕੋ ਇੱਕ ਅਸਥਾਨ ਹੈ ਗੁਰੂ ਨਾਨਕ ਦਾ ਘਰ, ਜਿੱਥੇ ਸਾਰਿਆਂ ਦੇ ਭਲੇ ਦੀ ਅਰਦਾਸ ਕੀਤੀ ਜਾਂਦੀ ਹੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਹੱਦ ਹੋ ਗਈ। ਇੱਕੋ ਹੀ ਮੰਦਰ ਹੈ ਇਸ ਤਰ੍ਹਾਂ ਦਾ, ਰੂਹੇ ਜ਼ਮੀਨ ਤੇ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਹੋਏ ਪਾਈ, ਸਭ ਕੋ ਮੀਤ ਹਮ ਆਪਨ ਕੀਨਾ। ਸਾਰੇ ਮੇਰੇ ਮਿੱਤਰ ਨੇ, ਹੁਣ ਮੈਂ ਅਰਜ਼ ਕਰਾਂ ਰਾਮਾਇਣ ਦੇ ਕਰਤਾ ਸ਼੍ਰੀ ਰਾਮ ਦੇ ਮਹਾਨ ਭਗਤ ਤੁਲਸੀ। ਉਹ ਕਹਿੰਦੇ ਨੇ, ਮਿੱਤਰਤਾ ਤੇ ਉੱਥੇ ਹੋ ਸਕਦੀ ਜਿੱਥੇ ਛੇ ਗੁਣ ਆਪਸ ਦੇ ਚ ਮੇਲ ਖਾਣ, ਉਂਝ ਨਹੀਂ ਹੋ ਸਕਦੀ। ਗੁਰੂ ਅੰਗਦ ਦੇਵ ਜੀ ਦਾ ਇੱਕ ਬੜਾ ਕੀਮਤੀ ਸਲੋਕ ਹੈ, ਨਾਲ ਇਆਣੇ ਦੋਸਤੀ ਵੱਡਾ ਰੋਸੋਂ ਨਿਓ, ਪਾਣੀ ਅੰਦਰ ਲੀਕ ਦਿਓ ਤਿਸਦਾ ਥਾਂ ਨਾ ਥਿਓ। ਦੋਸਤੀ ਬਰਾਬਰੀ ਦੇ ਤਲ ਤੇ ਆਉਂਦੀ ਹੈ, ਮਿੱਤਰਤਾ ਬਰਾਬਰੀ ਦੇ ਤਲ ਤੇ ਆਉਂਦੀ ਹੈ। 70 ਸਾਲ ਦਾ ਬੁੱਢਾ ਤੇ 5 ਸਾਲ ਦਾ ਬੱਚਾ ਦੋਸਤੀ ਨਹੀਂ ਹੋ ਸਕਦੀ, ਦਾਦੇ ਦੇ ਪੋਤਰੇ ਦਾ ਸੰਬੰਧ ਤੇ ਹੋ ਸਕਦਾ ਹੈ, ਮੋਹ ਮਮਤਾ ਦਾ, ਮਿੱਤਰਤਾ ਨਹੀਂ ਹੋਵੇਗੀ, ਦੋਸਤੀ ਨਹੀਂ ਹੋਵੇਗੀ। ਦੋਸਤੀ ਲਈ ਬਰਾਬਰੀ ਦਾ ਗੱਲ ਚਾਹੀਦਾ ਹੈ, ਮਿੱਤਰਤਾ ਹਮੇਸ਼ਾ ਬਰਾਬਰੀ ਦੇ ਤਲ ਤੇ ਹੁੰਦੀ। ਨਾਲ ਇਆਣੇ ਦੋਸਤੀ ਵੱਡਾ ਰੋਸ, ਆਪਣੇ ਤੋਂ ਵੱਡੇ ਨਾਲ ਦੋਸਤੀ ਨਹੀਂ ਹੋ ਸਕਦੀ। ਇੱਕ 5 ਸਾਲ ਦੇ ਬੱਚੇ ਦੀ 80 ਸਾਲ ਦੇ ਬੁੱਢੇ ਨਾਲ ਕੀ ਖਾਕ ਦੋਸਤੀ ਹੋਵੇਗੀ, ਕਿਸ ਤਰ੍ਹਾਂ ਹੋਵੇਗੀ? 70 ਸਾਲ ਦਾ ਬਿਰਧ 5 ਸਾਲ ਦੇ ਬੱਚੇ ਨਾਲ ਕੀ ਦੋਸਤੀ ਪਾਵੇਗਾ? ਮਾਸੂਮ ਬੱਚਾ ਹੈ, ਮਾਂ ਬਾਪ ਉਸ ਨਾਲ ਤੁਤਲਾ ਕੇ ਬੋਲਦੇ ਨੇ, ਕਿਉਂਕਿ ਬੱਚਾ ਅਜੇ ਤੁਤਲਾ ਕੇ ਬੋਲਦਾ, ਠੀਕ ਢੰਗ ਨਾਲ ਬੋਲਦਾ ਨਹੀਂ। ਬੱਚੇ ਦੇ ਤਲ ਤੇ ਆ ਕੇ ਹੀ ਬੱਚੇ ਨਾਲ ਗੱਲ ਕਰਨੀ ਪੈਂਦੀ ਹੈ, ਤਾਂ ਹੀ ਸੰਬੰਧ ਜੁੜਦੇ ਨੇ, ਉਂਝ ਨਹੀਂ। ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਨੇ ਮਿੱਤਰਤਾ ਬਰਾਬਰੀ ਦੇ ਤਲ ਤੇ ਆਉਂਦੀ ਹੈ, ਛੋਟੇ ਤੇ ਵੱਡੇ ਦੇ ਚ ਨਹੀਂ ਆਉਂਦੀ, ਕਮਜ਼ੋਰ ਤੇ ਤਾਕਤਵਰ ਦੀ ਦੋਸਤੀ ਨਹੀਂ ਆਉਂਦੀ, ਮੂਰਖ ਤੇ ਸਿਆਣੇ ਦੀ ਦੋਸਤੀ ਨਹੀਂ ਆਉਂਦੀ, ਲੋਭੀ ਤੇ ਸੰਤੋਖੀ ਦੀ ਦੋਸਤੀ ਨਹੀਂ ਆਉਂਦੀ, ਕ੍ਰੋਧੀ ਤੇ ਸ਼ਾਂਤਮਈ ਦੀ ਦੋਸਤੀ ਨਹੀਂ ਆਉਂਦੀ। ਸੰਬੰਧ ਹੋ ਸਕਦੇ ਨੇ, ਦੋਸਤੀ ਲਈ ਬਰਾਬਰੀ ਦਾ ਤਲ ਚਾਹੀਦਾ, ਦੋ ਸੰਤੋਖੀਆਂ ਦੀ ਦੋਸਤੀ ਹੋ ਸਕਦੀ ਹੈ, ਦੋ ਸ਼ਰਧਾਲੂਆਂ ਦੀ ਦੋਸਤੀ ਹੋ ਸਕਦੀ ਹੈ, ਦੋ ਸਿਆਣਿਆਂ ਦੀ ਦੋਸਤੀ ਹੋ ਸਕਦੀ, ਇੱਕ ਮੂਰ ਹੈ, ਇੱਕ ਸਿਆਣਾ, ਇੱਕ ਕ੍ਰੋਧੀ, ਇੱਕ ਸ਼ਾਂਤਮਈ, ਕਿਸ ਤਰ੍ਹਾਂ ਦੋਸਤੀ ਹੋਵੇਗੀ? ਦੋਸਤੀ ਲਈ, ਮਿੱਤਰਤਾ ਲਈ ਬਰਾਬਰੀ ਦਾ ਤਲ ਚਾਹੀਦਾ, ਲੇਕਿਨ ਸਾਰਿਆਂ ਨੂੰ ਆਪਣਾ ਬਣਾਉਣਾ ਹੈ, ਇਹਦੇ ਵਾਸਤੇ ਨਹੀਂ। ਹੁਣ ਬਰਾਬਰੀ ਦਾ ਤਲ ਹੈ ਭਾਵੇਂ ਨਹੀਂ ਹੈ, ਇਹ ਕੋਈ ਗੱਲ ਨਹੀਂ। ਇੱਕ ਬੱਚਾ ਬਰਾਬਰੀ ਨਹੀਂ ਕਰ ਸਕਦਾ 1-7 ਸਾਲ ਦੇ ਬਜ਼ੁਰਗ ਦੀ, ਕਿਸ ਤਰ੍ਹਾਂ ਬਰਾਬਰੀ ਕਰੇਗਾ? ਸਰੀਰਕ ਬਲ ਕਰਕੇ ਵੀ ਬਰਾਬਰ ਨਹੀਂ ਕਰ ਸਕਦਾ, ਦਿਮਾਗੀ ਸੋਚ ਕਰਕੇ ਵੀ ਨਹੀਂ ਕਰ ਸਕਦਾ। ਲੇਕਿਨ ਫਿਰ ਵੀ ਮਮਤਾ ਦਾ ਮਾਰਾਇਆ ਦਾਦਾ ਕਹਿੰਦਾ ਮੇਰਾ ਆਪਣਾ ਹੈ, ਮੇਰਾ ਆਪਣਾ ਹੈ, ਉਹਦੇ ਨਾਲ ਪਿਆਰ ਕਰਦਾ ਹੈ, ਮੇਰਾ ਆਪਣਾ ਹੈ। ਇਹ ਗੱਲ ਵੱਖਰੀ ਹੈ, ਮਿੱਤਰਤਾ ਦੋਸਤੀ ਬਰਾਬਰੀ ਦੇ ਤਲ ਤੇ ਹੁੰਦੀ ਹੈ, ਪਰ ਆਪਣੰਤ ਤੇ ਸਾਰਿਆਂ ਨਾਲ ਕੀਤੀ ਜਾ ਸਕਦੀ ਹੈ। ਸਭ ਕੋ ਉਮੀਦ ਹਮ ਆਪਨ ਕੀ ਨਾ, ਸਾਰਿਆਂ ਦੇ ਨਾਲ ਮੈਂ ਆਪਣੰਤ ਜੋੜ ਲਈ ਹੈ। ਕਵੀ ਤੁਲਸੀ ਰਾਮਾਇਣ ਦੇ ਕਰਤਾ ਕਹਿੰਦੇ ਨੇ ਮਿੱਤਰਤਾ ਉੱਥੇ ਹੀ ਆਉਂਦੀ ਹੈ ਜਿੱਥੇ 6 ਗੁਣ ਆਪਸ ਵਿੱਚ ਮੇਲ ਖਾ ਜਾਣ। ਮੈਂ ਪੜ੍ਹ ਕੇ ਬੜਾ ਹੈਰਾਨ ਹੋਇਆ ਸੀ, ਔਰ ਵਾਕਈ ਬਹੁਤ ਸੋਝਵਾਨ ਨੇ ਤੁਲਸੀ, ਬੜੀਆਂ ਗਹਿਰੀਆਂ ਗੱਲਾਂ ਉਹਨਾਂ ਨੇ ਕਿਧਰੇ ਕਿਧਰੇ ਲਿਖੀਆਂ ਨੇ। ਉਹ ਕਹਿੰਦੇ ਨੇ ਆਸਾ ਇਸ਼ਟ ਉਪਾਸ਼ਨਾ ਖਾਨ ਪਾਨ ਪਹਿਰਾਨ ਖਟ ਲੱਖਣ ਪ੍ਰਗਟੇ ਜਹਾਂ ਤਹਿ ਮਿੱਤਰਤਾ ਜਾਣ। 6 ਗੱਲਾਂ ਆਪਸ ਵਿੱਚ ਮੇਲ ਖਾਣੀਆਂ ਸਨ। ਇੱਛਾ, ਇੱਕ ਵਿਰਾਹ ਦੀ ਇੱਛਾ ਕੁਛ ਹੋਰ ਹੈ, ਦੂਜੇ ਦੀ ਇੱਛਾ ਕੁਛ ਹੋਰ ਹੈ, ਇੱਛਾਵਾਂ ਟਕਰਾ ਜਾਣਗੀਆਂ, ਇੱਛਾ ਟਕਰਾ ਜਾਏਗੀ, ਵਿਰੋਧੀ ਇੱਛਾਵਾਂ ਇੱਕ ਨਹੀਂ ਹੋਣ ਦੇਣਗੇ। ਮੇਰੀ ਇੱਛਾ ਕੁਛ ਹੋਰ ਹੈ, ਦੂਸਰੇ ਦੀ ਇੱਛਾ ਕੁਛ ਹੋਰ ਹੈ, ਵਿਪਰੀਤ ਇੱਛਾ ਹੈ, ਕਿਉਂਕਿ ਵਿਪਰੀਤ ਇੱਛਾ ਹੈ, ਮੁਖਾਲਫ ਇੱਛਾ ਹੈ, ਇਹ ਦੂਰੀ ਕਰ ਦੇਗੀ। ਤੁਲਸੀ ਕਹਿੰਦਾ ਇੱਛਾ ਇੱਕ ਹੋਵੇ, ਆਸਾ ਇਸ਼ਟ, ਇਸ਼ਟ ਵੀ ਇੱਕ ਹੋਵੇ। ਸਾਰੀ ਦੁਨੀਆਂ ਵਿੱਚ ਕਿਸੇ ਦਾ ਕੋਈ ਇਸ਼ਟ, ਕੌਮ ਤੇ ਇੱਕੋ ਹੈ, ਸਾਡੇ ਹਿੰਦੂ ਵੀਰ ਇੱਕੋ ਨੇ, ਪਰ ਸਾਰਿਆਂ ਦਾ ਇਸ਼ਟ ਇੱਕ ਨਹੀਂ ਹੈ। ਕਿਸੇ ਦਾ ਸ਼ਿਵ ਜੀ, ਕਿਸੇ ਦਾ ਬ੍ਰਹਮਾ, ਕਿਸੇ ਦਾ ਵਿਸ਼ਨੂੰ, ਕਿਸੇ ਦਾ ਰਾਮ, ਕਿਸੇ ਦਾ ਕ੍ਰਿਸ਼ਨ, ਕਿਸੇ ਦਾ ਮਹਾਕਾਲੀ, ਕੋਈ ਦੇਵ ਸਮਾਜੀ ਹੈ, ਕੋਈ ਆਰੀਆ ਸਮਾਜੀ ਹੈ, ਇੱਕੋ ਹੀ ਕੌਮ ਹੈ, ਇਸ਼ਟ ਅਲੱਗ ਅਲੱਗ ਨੇ। ਦੂਰ ਕਿਉਂ ਜਾਓ? ਤੁਲਸੀ ਦੇ ਇਸ਼ਟ ਸ੍ਰੀ ਰਾਮ ਨੇ। ਇਹ ਜਦ ਮਥੁਰਾ ਦੇ ਚ ਆਏ ਕਥਾ ਕਰਨ ਲਈ, ਉਹਨਾਂ ਦਿਨਾਂ ਚ ਇਹ ਕਥਾ ਕਰਦੇ ਸਨ ਚੱਲ ਫਿਰ ਕੇ। ਮਥੁਰਾ ਦੇ ਚ ਆਏ, ਅੱਧਾ ਸ਼ਹਿਰ ਇਕੱਠਾ ਹੋਇਆ, ਮੂਰਤੀ ਸ੍ਰੀ ਕ੍ਰਿਸ਼ਨ ਦੀ ਸੀ, ਤੁਲਸੀ ਨੇ ਮੱਥਾ ਨਹੀਂ ਟੇਕਿਆ। ਉਹ ਖੁਦ ਲਿਖਦੇ ਨੇ, ਉਹਨਾਂ ਦੀ ਖੁਦ ਦੀ ਲਿਖਤ ਨਾ ਆਉਂਦੀ ਤੇ ਮੈਨੂੰ ਕਹਿਣ ਦੀ ਜ਼ਰੂਰਤ ਨਹੀਂ ਸੀ। ਆਖਿਰ ਤਾਰਕਿਕ ਲੋਕਾਂ ਨੇ ਕਿਹਾ ਤੁਸੀਂ ਇਤਨੇ ਵੱਡੇ ਭਗਤ, ਇਤਨੇ ਵੱਡੇ ਗਿਆਨੀ, ਇਤਨੇ ਵੱਡੇ ਲੇਖਕ ਕਵੀ, ਤੁਸੀਂ ਮੱਥਾ ਕਿਉਂ ਨਹੀਂ ਟੇਕਿਆ? ਤੁਸੀਂ ਸਿਰ ਕਿਉਂ ਨਹੀਂ ਝੁਕਾਇਆ? ਤੂੰ ਕਵੀ ਸਨ, ਕਵਿਤਾ ਚ ਦੱਸਦੇ ਨੇ, ਕੈਸੀ ਸੁੰਦਰ ਛੱਬ ਬਨੇ ਭਲੇ ਬਿਰਾਜੇ ਨਾਥ, पर तुलसी मस्तक तौने में जो धनुष बान होए हाथ। मैं धनुषधारी दा पुजारियां मुरली दर दा पुजारी नहीं। हां मुरली दी थां ते धनुष बान दे दो तो मैं झुकदा, उंज नहीं झुकांगा। तुलसी कोई मामूली पद्धर दा मनुख नहीं है, रामायण दा करता है। कोई मामूली इंसान नहीं, भारत दे चोटी दे विद्वाना च गिणिया जांदा है। कोई आम पद्धर दा मनुख नहीं, चोटी दे भगतां दी शुमार होंदा है। कैसी सुंदर छब बनी भले बिराजे नाथ, पर तुलसी मस्तक तौने वे जो धनुष बान होए हाथ। तो तुलसी कहिंदे ने मित्रता उत्थे होंदी है इष्ट इक होवे। ए नहीं मेरा इष्ट कुछ होर है, दूजे दा इष्ट कुछ होर है, मित्रता नहीं होवेगी। मेरी इच्छा कुछ होर है, दूजे दी इच्छा कुछ होर है, नेड़ता नहीं होवेगी। इच्छावां टकरा जाणगियां, इष्ट टकरा जाणगे। आसा इष्ट उपासना। तुलसी कहिंदा उपासना दा ढंग भी इक होवे। ए नहीं कोई पूजा पाठ करे ते कोई नमाज पढ़े, कोई जप करे ते कोई तप करे, कोई प्राणायाम करे कोई योग साधना साधे, कोई रेचक कुंभक करे कोई नेती धोती दी क्रिया साधे। कहिंदा नहीं उपासना दा ढंग भी इक होवे। दूजा नमाज पिया पढ़दा एक पूजा पिया करदा, तुलसी कहिंदे ने मित्रता नहीं होवेगी। उपासना एक नहीं है, इष्ट एक नहीं है, इच्छा एक नहीं है। आसा इष्ट उपासना। खान पान पैरान ते खाने विच भी सहमति हो गए। खाना हर धर्म ने कुछ खाने नू वर्जित गिणे, ए ना खाओ। लंबा चौड़ा खुलासा ना करिए। कुछ साधु भारत विच ऐसे भी ने जो दुध भी नहीं पींदे, कहिंदे ने इह लिक्विड मास है, इह सॉलिड मास नहीं है, लिक्विड मास है। इह लाल मास नहीं है, चिट्टा मास है, नहीं पींदे। परहेज करदे ने, वो नहीं पींदे। पर बेशतर उसनू अमृत मनदे ने दुध नू। गुरबाणी कहंदी है पशु मिले चंगियाईयां खड़खावे अमृत दे। अमृत देंदियां नहीं गऊआं मज्जां, पर वो कहंदे नहीं इह लिक्विड मास है, तरल मास है। एक ठोस मास होंदा एक तरल मास है, कहंदे तरल मास है। आखिर मास दा निचोड़ है और की है, नहीं पींदे। बड़ा परहेज करदे ने। मुख्तसर मैं अर्ज करा, तुलसी कहंदा है खाण दे च भी सहमति होवे। ए नहीं एक आखे मेरा धर्म इजाजत देंदा इस खाने नो, एक आखे मेरा नहीं। आसा इष्ट उपासना। खान पान पैरान। मैं ईसाई मिशनरी देखे ने चर्च देच भी शराब पी लेंदे ने। उंज मैनू नहीं पता सी, रोचेस्टर इंग्लैंड दा एक शहर है, गुरुद्वारा ते चर्च आमने सामने ने, ते ईसाई जरा खुले सुभा दे आंदे ने। क्रिश्चन गुरुद्वारे आ जांदे सन, पादरी भी आ जांदा सी। एक दिन मैनू कह गए वे 10-15 मिनट आके बोलिया, ते मैं उन्हां नूं कहा मेरी इंग्लिश बहुत ढिली मठी है। कहण लगे नहीं मैं अंबाले रहा, किधरे अंबाले चर्च दिच रहा होना, अंग्रेजां दे राज दे समय बुजुर्ग है। कहिंदा मैनू हिंदी आउंदी होर बथेरियां नूं आउंदी, तुसीं उर्दू च बोलना हिंदी च बोलना। मैं कहा चलो फिर ठीक है, कम चल जाएगा। ये खुले सवाल दे आउंदे ने। इन्हां दा सिलसिला थोड़ा जिहा फराग दिली वाला है, बर्दाश्त जो है करदे ने। पर मैं देख के हैरान हो गया, चर्च दे अंदर बार सी बनी हुई, पी रहे सन, हद हो गई। इस्लाम हराम कहिंदा है, गुरबाणी कहिंदी है जिस जित पीते मत दूर होए बरल पवे विच आए। मुख्तसर मैं अर्ज करा, तुलसी कहिंदा खाने विच भी सहमति होवे, पीण विच भी सहमति होवे। ए नहीं एक आखे नहीं ये दुध अमृत है, एक आखे नहीं मास है, नहीं पीना। एक मास खाई दा एक मास पीना है, मास पीना भी है मास खाना भी है। खान पान पहरान ते पहनण विच भी सहमति होवे। ਪਹਿਰਾਵਾ ਇੱਕ ਹੋਵੇ। ਇਹ ਛੇ ਗੱਲਾਂ ਆਪਸ ਦੇ ਚ ਮੇਲ ਖਾਣ ਤੇ ਮਿੱਤਰਤਾ ਹੋ ਸਕਦੀ ਹੈ, ਵਰਨਾ ਨਹੀਂ। ਤੁਲਸੀ ਦੇ ਇਸ ਸਲੋਕ ਦੇ ਮੁਤਾਬਕ ਤੇ ਇਹ ਮਿੱਤਰਤਾ ਰੂਹੇ ਜ਼ਮੀਨ ਤੇ ਹੋ ਹੀ ਨਹੀਂ ਸਕਦੀ। ਸਾਰੀ ਦੁਨੀਆਂ ਦਾ ਖਾਣਾ ਇੱਕ ਕਿਸ ਤਰ੍ਹਾਂ ਕਰੀਏ, ਭਾਰਤ ਦਾ ਖਾਣਾ ਹੀ ਇੱਕ ਨਹੀਂ ਹੈ। ਬੰਗਾਲੀ ਕੁਛ ਹੋਰ ਖਾਂਦੇ ਨੇ, ਅਸਾਮੀ ਕੁਛ ਹੋਰ ਖਾਂਦੇ ਨੇ, ਪੰਜਾਬੀਆਂ ਦਾ ਹੋਰ ਖਾਣਾ ਹੈ, ਕਸ਼ਮੀਰੀਆਂ ਦਾ ਹੋਰ ਹੈ, ਗੁਜਰਾਤੀਆਂ ਦਾ ਹੋਰ ਹੈ। ਪਿਛਲੇ ਦਿਨੀ ਜਦ 300 ਸਾਲ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ ਸੀ ਤੇ ਦਾਸ ਦੀ ਸੇਵਾ ਸ਼੍ਰੋਮਣੀ ਕਮੇਟੀ ਦੀ ਤਰਫੋਂ ਸਾਰੇ ਭਾਰਤ ਦੇ ਵੱਡੇ ਵੱਡੇ ਸ਼ਹਿਰ, ਖਾਸ ਕਰਕੇ ਸੂਬਿਆਂ ਦੀਆਂ ਜਿਹੜੀਆਂ ਰਾਜਧਾਨੀਆਂ ਸਨ ਉਹਨਾਂ ਦੀ ਸੀ। ਜਥੇਦਾਰ ਸਾਹਿਬ ਵੀ ਨਾਲ ਸਨ, 4-5 ਜਥੇ ਹੋਰ 4-5 ਵਿਦਵਾਨ। ਪਹੁੰਚੇ ਸੀ ਗਾਂਧੀ ਧਾਮ ਗੁਜਰਾਤ ਦੇ ਚ। ਉੱਥੇ ਲੰਗਰ ਦੀ ਮੰਗ ਕਰ ਲਈ ਸੀ ਇੱਕ ਗੁਜਰਾਤੀ ਸੱਜਣ ਨੇ, ਵੀ ਲੰਗਰ ਮੈਂ ਬਣਾਉਣਾ, ਮੈਨੂੰ ਇਜਾਜ਼ਤ ਦਿਓ। ਤੋ ਸਿੰਘ ਸਭਾ ਨੇ ਮੰਗ ਲਿਆ, ਬਈ ਠੀਕ ਹੈ, ਸ਼ਰਧਾ ਨਾਲ ਕਹਿੰਦਾ ਪਿਆ ਤੇ ਚਲੋ ਇਹ ਬਣਾਵੇ। ਤੋ ਆਪਣੇ ਲਾਂਗਰੀ ਵੀ ਗੁਜਰਾਤੀ ਲਿਆਇਆ ਸੀ। ਦੀਵਾਨ ਦੀ ਸਮਾਪਤੀ ਹੋਈ, ਪੰਗਤਾਂ ਲੱਗੀਆਂ, ਅਖੀਰ ਦੇ ਜਾ ਕੇ ਦਾਸ ਬੈਠਾ ਸੀ ਨਾਲ ਹੋਰ ਸਾਥੀ, ਤੇ ਸਾਗ ਸਬਜ਼ੀਆਂ ਜਿਹੜੀਆਂ ਅੱਗੇ ਰੱਖੀਆਂ ਗਈਆਂ ਨਾ, ਦਾਲ ਮਿੱਠੀ ਸੀ। ਮੈਂ ਕਿਹਾ ਹੱਦ ਹੋ ਗਈ, ਇਹਨਾਂ ਕੋਲ ਲੂਣ ਦੀ ਥਾਂ ਤੇ ਚੀਨੀ ਪੈ ਗਈ। ਤੇ ਮੈਨੂੰ ਉੱਥੋਂ ਦੇ ਸਕੱਤਰ ਸਾਹਿਬ ਕਹਿਣ ਲੱਗੇ, ਨਹੀਂ ਗਹਿਣੀ ਜੀ, ਇਹ ਦਾਲ ਦੇ ਚ ਮਿੱਠਾ ਹੀ ਪਾਉਂਦੇ ਨੇ, ਗੁੜ ਪਾਉਂਦੇ ਨੇ, ਹੁਣ ਕੋਈ ਹੋਰ ਸੂਬਾ ਨਹੀਂ ਪਾਉਂਦਾ, ਇਹ ਪਾਉਂਦੇ ਨੇ। ਇਹ ਤੇ ਦਾਲ ਵੀ ਮਿੱਠੀ ਬਣਾਉਂਦੇ ਨੇ, ਨਮਕ ਵੀ ਪਾਉਣਗੇ, ਰੱਜ ਕੇ ਗੁੜ ਵੀ ਪਾ ਛੱਡਦੇ ਨੇ। ਸਾਰੇ ਭਾਰਤ ਦਾ ਖਾਣਾ ਇੱਕ ਨਹੀਂ ਹੈ। ਗੁਜਰਾਤੀਆਂ ਦਾ ਖਾਣਾ ਕੁਝ ਹੋਰ ਹੈ, ਮਰਾਠੇ ਕੁਝ ਹੋਰ ਖਾਂਦੇ ਨੇ, ਤਮਿਲ ਕੁਝ ਹੋਰ ਖਾਂਦੇ ਨੇ, ਕੰਨੜ ਕੁਝ ਹੋਰ ਖਾਂਦੇ ਨੇ, ਤੇਲਗੂ ਕੁਝ ਹੋਰ ਖਾਂਦੇ ਨੇ, ਰਾਜਸਥਾਨੀਆਂ ਦਾ ਖਾਣਾ ਕੁਝ ਹੋਰ ਹੈ। ਪਹਿਲੇ ਤੇ ਸਾਰੇ ਭਾਰਤ ਦਾ ਖਾਣਾ ਇੱਕ ਨਹੀਂ ਹੈ, ਸਾਰੀ ਦੁਨੀਆਂ ਦਾ ਖਾਣਾ ਇੱਕ ਕਿਵੇਂ ਕਰਾਂਗੇ? ਫਿਰ ਸਾਰੀ ਦੁਨੀਆਂ ਦੀਆਂ ਇੱਛਾਵਾਂ, ਘਰ ਦੇ 4 ਬੱਚੇ ਹੁੰਦੇ ਨੇ, ਉਹਦੀ ਮੁਖਤਲਿਫ ਰਾਏ ਹੁੰਦੀ ਹੈ, ਵੱਖ ਵੱਖ ਇੱਛਾ ਹੁੰਦੀ ਹੈ। ਖਾਣ ਦੀ ਸਹਿਮਤੀ, ਪੀਣ ਦੀ ਸਹਿਮਤੀ, ਇੱਛਾ ਇੱਕ। ਗੁਰੂ ਨਾਨਕ ਨੇ ਇੱਕ ਨੁਕਤਾ ਬਿਆਨ ਕੀਤਾ, ਮੁਖਤਸਰ ਮੈਂ ਤੁਹਾਡੇ ਸਾਹਮਣੇ ਰੱਖਾਂ। ਇੱਕ ਵਸਤ ਬੂਝੇ ਤਾਂ ਹੋਵੇਂ ਪਾਕ, ਬਿਨ ਬੂਝੇ ਤੂੰ ਸਦਾ ਨਾ ਪਾਕ। ਇਸ਼ਟ ਇੱਕ ਹੋਣਾ ਚਾਹੀਦਾ, ਕੋਈ ਗੱਲ ਨਹੀਂ। ਖਾਣਾ ਇੱਕ ਨਹੀਂ ਹੈ ਤੇ ਕੋਈ ਗੱਲ ਨਹੀਂ, ਪੀਣਾ ਇੱਕ ਨਹੀਂ ਹੈ ਤੇ ਕੋਈ ਗੱਲ ਨਹੀਂ, ਪਹਿਨਣਾ ਇੱਕ ਨਹੀਂ ਹੈ ਤੇ ਕੋਈ ਗੱਲ ਨਹੀਂ, ਇੱਛਾ ਵੀ ਇੱਕ ਨਹੀਂ ਹੈ ਕੋਈ ਗੱਲ ਨਹੀਂ, ਵੱਖ ਵੱਖ ਇੱਛਾ ਇਹ ਵੀ ਚੱਲੇਗਾ। ਉਪਾਸਨਾ ਦਾ ਢੰਗ ਅਗਰ ਇੱਕ ਨਹੀਂ ਹੈ ਕੋਈ ਗੱਲ ਨਹੀਂ, ਨਮਾਜ਼ ਵੀ ਚੱਲੇਗੀ, ਪੂਜਾ ਪਾਠ ਵੀ ਚੱਲੇਗਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ। ਸਤਿਗੁਰੂ ਕਹਿੰਦੇ ਨੇ, ਕਾਹੂ ਹੋਏ ਕਿ ਹਿੰਦੂਆ ਗਾਇਤਰੀ ਕੋ ਗੁਪਤ ਜਪਿਓ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਘੱਟ ਸਮਝਿਆ ਗਿਆ, ਘੱਟ ਬਿਆਨ ਕੀਤਾ ਗਿਆ, ਇਸ ਵਾਸਤੇ ਬੜੇ ਭਾਰੀ ਮੁਗਲਦੇ ਨੇ। ਸਤਿਗੁਰ ਕਹਿੰਦੇ ਨੇ, ਕਾਹੂ ਹੋਏ ਕਿ ਹਿੰਦੂਆ ਗਾਇਤਰੀ ਕੋ ਗੁਪਤ ਜਪਿਓ, ਕਾਹੂ ਹੋਏ ਕਿ ਤੁਰਕਾ ਪੁਕਾਰੇ ਬਾਂਗ ਦੇ ਤੋ। ਹੇ ਪ੍ਰਭੂ, ਕਿਧਰੇ ਤੂੰ ਹਿੰਦੂ ਹੈ, ਤੂੰ ਹੀ ਹਿੰਦੂ ਹੈ, ਗੁਫਾ ਵਿਚ ਬੈਠ ਕੇ ਗਾਇਤਰੀ ਦੇ ਮੰਤਰਾਂ ਦਾ ਜਪ ਪਿਆ ਕਰਦਾ, ਤੂੰ ਹੀ ਕਰ ਰਿਹਾ, ਇਹ ਤੂੰ ਹੀ ਹੈ। ਪਰ ਕਾਹੂ ਹੋਏ ਕਿ ਤੁਰਕਾ ਪੁਕਾਰੇ ਬਾਂਗ ਦੇ ਤੋ, ਕਿਧਰੇ ਤੂੰ ਹਿੰਦੂ ਨਹੀਂ ਹੈ, ਮੁਸਲਮਾਨ ਹੈ, ਮੁਨਾਰੇ ਤੇ ਚੜ ਕੇ ਬਾਂਗ ਦੇ ਰਿਹਾ, ਅਜ਼ਾਨ ਦੇ ਰਿਹਾ, ਪਰ ਤੂੰ ਹੀ ਹੈ। ਇਤਨੀ ਸਮਦ੍ਰਿਸ਼ਟੀ ਗੁਰੂ ਗੋਬਿੰਦ ਸਿੰਘ ਜੀ ਦੀ। ਕਾਹੂ ਹੋਏ ਕਿ ਹਿੰਦੂ ਆ ਗਾਇਤਰੀ ਕੋ ਗੁਪਤ ਜਪਿਓ, ਕਾਹੂ ਹੋਏ ਕਿ ਤੁਰਕਾ ਪੁਕਾਰੇ ਬਾਂਗ ਦੇ ਤੋ, ਕਹੂੰ ਕੋ ਬਕਾਵ ਹੋਏ ਪੁਰਾਨ ਕੋ ਪੜਤ ਮਤ, ਕਤਹੂੰ ਕੁਰਾਨ ਕੋ ਨਿਦਾਨ ਜਾਨ ਲੇ ਤੋ। ਕਿਧਰੇ ਤੂੰ ਪੁਰਾਣਾ ਦਾ ਗਿਆਤਾ ਹੈ, ਵੇਦਾਂ ਦਾ ਗਿਆਤਾ ਹੈ, ਕਿਧਰੇ ਤੂੰ ਕੁਰਾਨ ਦਾ ਹਾਫਿਜ਼ ਹੈ, ਸਾਰੀ ਕੁਰਾਨ ਤੈਨੂੰ ਹਿਫਜ਼ ਹੈ। ਇਹ ਪੁਰਾਣਾ ਦੇ ਗਿਆਤਾ, ਇਹ ਕੁਰਾਨ ਦੇ ਹਾਫਿਜ਼ ਪ੍ਰਭੂ ਤੂੰ ਹੀ ਹੈ। ਇਤਨੀ ਸਮਦ੍ਰਿਸ਼ਟੀ, ਕੋਈ ਗੱਲ ਨਹੀਂ, ਕੋਈ ਕੁਰਾਨ ਪੜ੍ਹਦਾ ਤੇ ਠੀਕ ਹੈ, ਕੋਈ ਨਮਾਜ਼ ਪੜ੍ਹਦਾ ਤੇ ਠੀਕ ਹੈ, ਕੋਈ ਪੂਜਾ ਪਾਠ ਕਰਦਾ ਤੇ ਠੀਕ ਹੈ। ਸਤਿਗੁਰ ਕਹਿੰਦੇ ਨੇ, ਇਸ਼ਟ ਇੱਕ ਹੋਣਾ ਚਾਹੀਦਾ, ਇੱਕ ਇਸ਼ਟ ਖੁਦਾ ਪਰਮਾਤਮਾ ਅਕਾਲ ਪੁਰਖ, ਨਾਮ ਉਸਦੇ ਅਲੱਗ ਹੋਵਣ। ਨਾਮਾਂ ਤੇ ਵੀ ਮਨੁੱਖ ਲੜ ਪੈਂਦੇ ਨੇ, ਮੈਂ ਦੇਖਦਾ ਇਹ ਜਿਹੜਾ ਸੂਰਜ ਹੈ ਇਹਦਾ ਇੱਕ ਨਾਮ ਨਹੀਂ ਹੈ, ਇਹਨੂੰ ਸੰਸਕ੍ਰਿਤ ਦੇ ਭਾਨ ਕਹਿੰਦੇ ਨੇ, ਰਵੀ ਕਹਿੰਦੇ ਨੇ, ਸੂਰਜ ਕਹਿੰਦੇ ਨੇ, ਫਿਰ ਇਸ ਨੂੰ ਪਰਸ਼ੀਅਨ ਦੇ ਆਫਤਾਬ ਕਹਿੰਦੇ ਨੇ, ਖੁਰਸ਼ੀਦ ਕਹਿੰਦੇ ਨੇ, ਇਹਨੂੰ ਇੰਗਲਿਸ਼ ਦੇ ਸਨ ਕਹੇ ਜਾਂਦੇ ਨੇ। ਹੁਣ ਝਗੜਾ ਇਸ ਗੱਲ ਦਾ ਨਹੀਂ, ਤੂੰ ਖੁਰਸ਼ੀਦ ਕਿਉਂ ਕਹਿ ਰਿਹਾ ਰਵੀ ਆਖ, ਤੂੰ ਰਵੀ ਕਿਉਂ ਕਹਿ ਰਿਹਾ ਸੂਰਜ ਆਖ, ਸਾਰੇ ਨਾਮ ਸੂਰਜ ਦੇ, ਔਰ ਸੂਰਜ ਦੇ ਨਾਮ ਕਰਕੇ ਝਗੜਾ ਨਹੀਂ ਹੈ। ਪਰ ਜਿਹੜਾ ਮਹਾਂ ਸੂਰਜ ਪਰਮਾਤਮਾ ਹੈ, ਪਰਮਾਤਮਾ ਦੇ ਅਖਰੀ ਅਰਥ ਨੇ ਮਹਾਂ ਚਾਨਣ, ਜੋ ਹਜ਼ਾਰਾਂ ਸੂਰਜਾਂ ਨੂੰ ਜਨਮ ਦੇਣ ਵਾਲਾ ਹੈ, ਕਈ ਕੋਟ ਸਸੀਅਰ ਸੂਰ ਨਿਕਤਰ, ਕਰੋੜਾਂ ਸੂਰਜਾਂ ਨੂੰ ਜਨਮ ਦੇਣ ਵਾਲਾ ਹੈ, ਉਹ ਮਹਾਂ ਸੂਰਜ, ਉਹਦੇ ਅਗਰ ਬਹੁਤ ਸਾਰੇ ਨਾਮ ਆਵਣ ਤੇ ਝਗੜਾ, ਅੱਲਾ ਤੇ ਰਾਮ ਦਾ ਝਗੜਾ। ਗੁਰੂ ਨਾਨਕ ਕਹਿੰਦੇ ਨੇ ਬਲਹਾਰੀ ਜਾਓ ਜੇ ਤੇਰੇ ਨਾਮ ਹੈ, ਇਹ ਪ੍ਰਭੂ ਮੈਂ ਸਦਕੇ ਜਾਣਾ ਜਿਤਨੇ ਵੀ ਤੇਰੇ ਨਾਮ ਨੇ, ਕੁਰਬਾਨ ਜਾਣਾ। ਇਸ ਤਰ੍ਹਾਂ ਦਾ ਘਰ ਇੱਕੋ ਹੀ ਮਿਲੇਗਾ। ਬਲਹਾਰੀ ਜਾਓ ਜੇ ਤੇਰੇ ਨਾਮ ਹੈ, ਜਿਤਨੇ ਵੀ ਤੇਰੇ ਨਾਮ ਹੈ, ਕੁਰਬਾਨ ਜਾਂਦੇ ਆ। ਖਾਣਾ ਇੱਕ ਨਹੀਂ ਤੇ ਕੋਈ ਗੱਲ ਨਹੀਂ, ਇਸ ਤੇ ਕੀ ਝਗੜਾ ਕਰਨਾ। ਪਹਿਨਣਾ ਇੱਕ ਨਹੀਂ ਹੈ ਤੇ ਕੋਈ ਗੱਲ ਨਹੀਂ, ਪੀਣਾ ਇੱਕ ਨਹੀਂ ਹੈ ਤੇ ਕੋਈ ਗੱਲ ਨਹੀਂ, ਇੱਛਾ ਇੱਕ ਨਹੀਂ ਹੈ ਤੇ ਕੋਈ ਗੱਲ ਨਹੀਂ। ਪਿਓ ਪੁੱਤਰ ਦੀ ਇੱਛਾ ਵੀ ਅਲੱਗ ਅਲੱਗ ਹੁੰਦੀ ਹੈ, ਦੋ ਵਿਰਾਵਾਂ ਦੀਆਂ ਵੀ ਇੱਛਾਵਾਂ ਮੁਖਤਲਿਫ ਹੋ ਜਾਂਦੀਆਂ, ਸਾਰੇ ਸੰਸਾਰ ਦੀ ਇੱਛਾ ਇੱਕ ਕਿਵੇਂ ਕਰਾਂਗੇ। ਉਪਾਸਨਾ ਦਾ ਢੰਗ ਇੱਕ ਨਹੀਂ ਹੈ, ਕੋਈ ਗੱਲ ਨਹੀਂ, ਕੋਈ ਪੂਜਾ ਪਾਠ ਕਰ ਰਿਹਾ, ਕੋਈ ਜਪ ਕਰ ਰਿਹਾ, ਕੋਈ ਤਪ ਕਰ ਰਿਹਾ, ਕੋਈ ਕੀਰਤਨ ਕਰ ਰਿਹਾ, ਕੋਈ ਪੁਰਾਣਾ ਯਮ ਦੀ ਸਾਧਨਾ ਕਰ ਰਿਹਾ, ਕੋਈ ਨੇਤੀ ਦੋਤੀ ਕਰ ਰਿਹਾ, ਕੋਈ ਨਮਾਜ਼ ਪੜ੍ਹ ਰਿਹਾ, ਕੋਈ ਗੱਲ ਨਹੀਂ। ਅਗਰ ਉਪਾਸਨਾ ਦਾ ਢੰਗ ਇੱਕ ਨਹੀਂ ਹੈ ਤਾਂ ਵੀ ਚੱਲੇਗਾ। ਮਹਾਰਾਜ ਕਹਿੰਦੇ ਨੇ ਇੱਕ ਗੱਲ ਨਹੀਂ ਚੱਲੇਗੀ, ਇਸ਼ਟ ਇੱਕ ਹੋਣਾ ਚਾਹੀਦਾ, ਉਹੀ ਇੱਕ ਪਰਮਾਤਮਾ, ਭਾਵੇਂ ਉਸਨੂੰ ਖੁਦਾ ਆਖ ਲਓ, ਭਾਵੇਂ ਉਸਨੂੰ ਰਾਮ ਆਖ ਲਓ, ਭਾਵੇਂ ਉਸਨੂੰ ਵਾਹਿਗੁਰੂ ਆਖ ਲਓ, ਕਰਤਾਰ ਆਖ ਲਓ, ਇਸ਼ਟ ਇੱਕ ਚਾਹੀਦਾ। ਫਿਰ ਸਾਰੇ ਬ੍ਰਹਿਮੰਡ ਵਿੱਚ ਏਕਤਾ ਹੋ ਸਕਦੀ ਹੈ, ਔਰ ਸਾਰੇ ਉਸੇ ਤੋਂ ਆਏ ਨੇ, ਉਸੇ ਇੱਕ ਤੋਂ ਹੀ ਸਾਰੀ ਅਨੇਕਤਾ ਨੇ ਜਨਮ ਲਿਆ। ਅਨੇਕਤਾ ਇੰਜ ਹੈ ਜਿਵੇਂ ਸਾਗਰ ਇੱਕ ਹੈ ਤੇ ਲਹਿਰਾਂ ਅਨੇਕ ਨੇ, ਸੂਰਜ ਇੱਕ ਹੈ ਕਿਰਨਾਂ ਅਨੇਕ ਨੇ, ਪਰਮਾਤਮਾ ਇੱਕ ਹੈ ਸੰਸਾਰ ਤੇ ਅਨੇਕ ਨੇ, ਜੀਵ ਜੰਤੂ ਤੇ ਅਨੇਕ ਨੇ। ਇਸ ਸਾਰੀ ਅਨੇਕਤਾ ਦਾ ਉਸ ਇੱਕ ਨਾਲ ਸੰਬੰਧ ਜੁੜਿਆ ਹੋਇਆ, ਇਸ ਵਾਸਤੇ ਸਾਰੀਆਂ ਹੀ ਲਹਿਰਾਂ ਭਰਾ ਭਰਾ ਨੇ, ਭੈਣ ਭਰਾ ਨੇ, ਸਾਰੇ ਇੱਕ ਸਾਗਰ ਦੇ ਵਿੱਚ ਨੇ। ਰੱਬ ਨਾਲ ਜੁੜਿਆ ਹੋਇਆ ਮਨੁੱਖ ਸਾਰੇ ਸੰਸਾਰ ਦੇ ਨਾਲ ਭਾਈਚਾਰਾ ਬਣਾਉਂਦਾ। ਮੈਂ ਫਿਰ ਲਫ਼ਜ਼ ਦੁਹਰਾਵਾਂ, ਜਿਹੜੇ ਵਿਚਾਰ ਮਨੁੱਖ ਨੂੰ ਮਨੁੱਖ ਨਾਲ ਦੂਰ ਕਰਦੇ ਨੇ, ਉਹ ਵਿਚਾਰ ਮਨੁੱਖ ਨੂੰ ਪਰਮਾਤਮਾ ਤੋਂ ਵੀ ਦੂਰ ਕਰਨਗੇ। ਜਿਹੜੇ ਵਿਚਾਰ ਬੰਦੇ ਨੂੰ ਬੰਦੇ ਦੇ ਨੇੜੇ ਨਹੀਂ ਆਣ ਦਿੰਦੇ, ਇਹ ਵਿਚਾਰ ਬੰਦੇ ਨੂੰ ਰੱਬ ਦੇ ਨੇੜੇ ਵੀ ਨਹੀਂ ਜਾਣ ਦੇਣਗੇ, ਦੂਰ ਰਹੇਗਾ। ਹਕੀਕਤ ਹੈ, ਸੱਚਾਈ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬੋਲ ਇਹ, ਸਭ ਕੋ ਉਮੀਦ ਹਮ ਆਪਣ ਕੀਨਾ, ਹਮ ਸਭ ਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤੋ ਮੇਲ ਕੀਓ ਮੇਰੇ ਰਾਜਨ। ਕਰਮ ਉਹਨਾਂ ਦਾ ਇਹ, ਹਰਿਮੰਦਰ ਸਾਹਿਬ ਦੀ ਰਚਨਾ ਸਰੋਵਰ ਵਿੱਚ ਕੀਤੀ, ਸਰੋਵਰ ਗੁਰੂ ਰਾਮਦਾਸ ਜੀ ਨੇ ਬਣਾਇਆ ਹੈ। ਅੰਮ੍ਰਿਤਸਰ ਵਸਾਉਣ ਦੀ ਤੇ ਸਰੋਵਰ ਨੂੰ ਬਣਾਉਣ ਦੀ ਕਲਪਨਾ ਗੁਰੂ ਅਮਰਦਾਸ ਜੀ ਦੀ, ਕਾਰਿਏ ਆਰੰਭ ਕੀਤਾ ਗੁਰੂ ਰਾਮਦਾਸ ਜੀ ਨੇ। ਸਰੋਵਰ ਵਿੱਚ ਹਰਿਮੰਦਰ ਬਣਾਇਆ ਗੁਰੂ ਅਰਜਨ ਦੇਵ ਜੀ ਨੇ। ਹਿਫਾਜ਼ਤ ਦਾ ਸਾਰਾ ਇੰਤਜ਼ਾਮ ਕੀਤਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਅਕਾਲ ਤਖ਼ਤ ਬਣਾ ਕੇ। ਇੱਕ ਸ਼ਹਿਰ ਵਿੱਚ ਗੁਰੂ ਨਾਨਕ ਦੇ ਇਤਨੇ ਸਰੂਪਾਂ ਦੀ ਮਹਿਮਾ ਹੈ, ਮਿਹਨਤ ਹੈ, ਤਾਂ ਹੀ ਉਸ ਨੂੰ ਸਿੱਖੀ ਦਾ ਕੇਂਦਰ ਗਿਣਦੇ ਨੇ। ਲੇਕਿਨ ਗਜ਼ਬ ਦੀ ਗੱਲ, ਐਸੇ ਹਰਿਮੰਦਰ ਦੀ ਨੀਂਹ ਗੁਰੂ ਅਰਜਨ ਦੇਵ ਜੀ ਮੀਆਂ ਮੀਰ ਤੋਂ ਰਖਵਾਉਂਦੇ ਨੇ, ਔਰ ਮੀਆਂ ਮੀਰ ਆਪਣਾ ਮਸਤਕ ਗੁਰੂ ਅਰਜਨ ਦੇਵ ਜੀ ਦੇ ਕਦਮਾਂ ਤੇ ਰੱਖਦਾ। ਬਸ ਥੋੜਾ ਜਿਹਾ ਵਿਖਾਦ ਇੱਥੋਂ ਹੀ ਸ਼ੁਰੂ ਹੋ ਗਿਆ, ਇੱਥੋਂ ਹੀ ਸ਼ੁਰੂ ਹੋ ਗਿਆ। ਸਤਾ ਸਤ ਨਾਲ ਟਕਰਾ ਗਈ। ਦੋ ਤਾਕਤਾਂ ਹੁੰਦੀਆਂ ਨੇ, ਇੱਕ ਬਾਹਰ ਦੀ, ਇੱਕ ਅੰਦਰ ਦੀ। ਬਾਹਰ ਦੀ ਤਾਕਤ ਨੂੰ ਕਹਿੰਦੇ ਨੇ ਸਤਾ, ਅੰਦਰ ਦੀ ਸ਼ਕਤੀ ਨੂੰ ਕਹਿੰਦੇ ਨੇ ਸਤ। ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਦੀ ਕੋਸ਼ਿਸ਼ ਸੀ ਕਿ ਸਤਾ ਸਤਵਾਦੀ ਦੇ ਹੱਥ ਚ ਹੋਵੇ। ਹੋਈ ਹੈ ਪਰ ਬਹੁਤ ਥੋੜੇ, ਕਦੀ ਕਦਾਈ ਰਾਜਾ ਜਨਕ। ਉਹ ਸਤਵਾਦੀ ਵੀ ਸੀ, ਸਤਾਧਾਰੀ ਵੀ ਸੀ, ਉਹ ਸੰਤ ਵੀ ਸੀ ਤੇ ਰਾਜਾ ਵੀ ਸੀ। ਰਾਮ ਨੂੰ ਲੈ ਲਈ ਵਕਤ ਦੇ ਅਵਤਾਰੀ ਪੁਰਸ਼ ਨੇ ਹਿਰਦਾ ਸੰਤ ਵਰਗਾ ਹੈ ਪਰ ਰਾਜੇ ਨੇ ਹਕੂਮਤ ਹੈ। ਕ੍ਰਿਸ਼ਨ ਅਵਤਾਰ ਹੈ ਸੰਤ ਹੈ ਪਰ ਰਾਜਾ ਹੈ ਦੁਆਰਕਾ ਦਾ। ਗੁਜਰਾਤ ਵਿਚ ਇਕ ਛੋਟਾ ਜਿਹਾ ਇਲਾਕਾ ਦੁਆਰਕਾ, ਇਹ ਦੁਆਰਕਾ ਦੇ ਰਾਜਾ ਸਨ।

ਉਹ ਅੰਦਰੋਂ ਅਤਿਅੰਤ ਮਿਠਾਸ ਨਾਲ ਭਰਿਆ ਹੋਵੇ ਤਾਂ ਕਿ ਉਹਦੇ ਅੰਦਰ ਵਿਤਕਰੇ ਨਾ ਹੋਣ। ਸਦਾ ਸਤ ਨਾਲ ਟਕਰਾ ਗਈ ਔਰ ਆਦ ਕਾਲ ਤੋਂ ਟਕਰਾਉਂਦੀ ਰਹੀ। ਮਿਸਰ ਦੀ ਸਤਾ ਮਨਸੂਰ ਨਾਲ ਟਕਰਾ ਗਈ ਸੀ। ਇਤਨਾ ਵੱਡਾ ਫਕੀਰ ਵਿਚਾਰਾ ਸੋਲੀ ਤੇ ਚੜ੍ਹਿਆ। ਸਰਮਦ ਸੂਫੀ ਸੰਤ ਹੈ, ਦਿੱਲੀ ਦੀਆਂ ਗਲੀਆਂ ਵਿੱਚ ਨਗਨ ਘੁੰਮਦਾ ਸੀ। ਇਹਨੂੰ ਪਕੜ ਕੇ ਔਰੰਗਜ਼ੇਬ ਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ। ਨੰਗਾ ਕਿਉਂ ਘੁੰਮਦਾ ਹੈ? ਭਾਵੇਂ ਉਸਨੇ ਸਿੱਧਾ ਹੀ ਕਹਿ ਦਿੱਤਾ ਸੀ ਔਰੰਗਜ਼ੇਬ ਨੂੰ, ਤੂੰ ਦੱਸ ਮੈਂ ਕਿਹੜੀ ਚੀਜ਼ ਨੂੰ ਢੱਕਾਂ? ਤੈਨੂੰ ਮੇਰੇ ਵਿੱਚ ਕ੍ਰੋਧ ਦਿਖਾਈ ਦਿੰਦਾ, ਲੋਭ ਦਿਖਾਈ ਦਿੰਦਾ, ਵਾਸ਼ਨਾ ਦਿਖਾਈ ਦਿੰਦੀ ਹੈ, ਦੁਸ਼ਮਣੀ ਦਿਖਾਈ ਦਿੰਦੀ ਹੈ। ਔਗੁਣਾਂ ਨੂੰ ਢੱਕਣਾ ਪੈਂਦਾ, ਗੁਣਾਂ ਨੂੰ ਢੱਕਣ ਦੀ ਲੋੜ ਨਹੀਂ। ਗੰਦਗੀ ਨੂੰ ਢੱਕਣਾ ਪੈਂਦਾ, ਫੁੱਲਾਂ ਨੂੰ ਢੱਕਣ ਦੀ ਲੋੜ ਨਹੀਂ। ਔਰ ਬੜੀ ਕਰਾਰੀ ਚੋਟ ਕੀਤੀ, ਤੂੰ ਕੱਪੜਿਆਂ ਦੇ ਚ ਵੀ ਨੰਗਾ ਹੈ, ਮੈਂ ਨੰਗਾ ਵੀ ਢੱਕਿਆ ਹੋਇਆ। ਭਾਵੇਂ ਤੂੰ ਬੜੇ ਕੀਮਤੀ ਕੱਪੜੇ ਪਾਏ ਨੇ, ਪਰ ਭਰਾਵਾਂ ਦਾ ਕਤਲ ਤੇ ਉਹਨਾਂ ਦਾ ਖੂਨ ਤੇਰੇ ਕੱਪੜਿਆਂ ਚ ਵੀ ਬਾਹਰ ਆ ਰਿਹਾ। ਤੂੰ ਪਿਓ ਨੂੰ ਜਿਹੜਾ ਤੜਪਾ ਤੜਪਾ ਕੇ ਮਾਰਿਆ, ਇਹ ਜ਼ੁਲਮ ਤੇਰੇ ਕੱਪੜਿਆਂ ਤੋਂ ਵੀ ਬਾਹਰ ਆ ਰਿਹਾ। ਇਨਸਾਫ ਦਇਆ ਪ੍ਰੇਮ ਮੇਰੀ ਨਗਨਤਾ ਤੋਂ ਵੀ ਪ੍ਰਗਟ ਹੋ ਰਿਹਾ। ਮੈਂ ਨੰਗਾ ਵੀ ਢੱਕਿਆ ਹੋਇਆ, ਤੂੰ ਢੱਕਿਆ ਹੋਇਆ ਵੀ ਨੰਗਾ ਹੈ। ਪੇਸ਼ਾਨ ਦੇ ਲਿਬਾਸ ਹਰ ਕਿਰਾਂ ਐਬੇ ਦੀਦ, ਬੇਅਬਾਂ ਰਾਹ ਲਿਬਾਸ ਉਰਿਆਨੀ ਦਾਦ। ਦੋ ਨੁਕਤੇ ਤੁਹਾਡੇ ਸਾਹਮਣੇ ਰੱਖਾਂ। ਇਹ ਰਹਿੰਦਾ ਸੀ ਜਿੱਥੇ ਅੱਜ ਕੱਲ੍ਹ ਦਿੱਲੀ ਦੇ ਗੁਰਦੁਆਰਾ ਮਜਨੋ ਢਿੱਲਾ ਹੈ। ਇਸ ਟਿੱਲੇ ਦੇ ਕੋਲ ਇਹਦੀ ਨਿੱਕੀ ਜਿਹੀ ਝੁੱਗੀ ਸੀ ਤੇ ਚਾਰੋਂ ਪਾਸੇ ਇਸਨੇ ਵਾੜ ਲਾਈ ਹੋਈ ਸੀ, ਉਹਦੇ ਚ ਰਹਿੰਦਾ ਸੀ। ਸ਼ਿਕਾਰ ਖੇਡ ਕੇ ਇੱਕ ਦਿਨ ਔਰੰਗਜ਼ੇਬ ਵਾਪਸ ਆ ਰਿਹਾ ਤੇ ਝੁੱਗੀ ਦੇ ਚੋਂ ਆਵਾਜ਼ ਆ ਰਹੀ ਸੀ, ਅੱਲਾ ਹੋ ਅੱਲਾ ਹੋ ਅੱਲਾ ਹੋ। ਹੈਰਾਨ ਹੋਇਆ, ਆਵਾਜ਼ ਦੇ ਖਿੱਚ ਬਦਲੀ ਸੀ। ਦਿਲ ਦੀ ਗਹਿਰਾਈ ਚੋਂ ਅਗਰ ਵਾਹਿਗੁਰੂ ਸ਼ਬਦ ਨਿਕਲੇ ਉਹਦੇ ਚ ਕੁਝ ਕਸ਼ਿਸ਼ ਹੋਵੇਗੀ। ਐਵੇਂ ਜ਼ਬਾਨ ਕਹਿ ਰਹੀ ਹੈ ਉਹ ਠੀਕ ਹੈ, ਕੰਨਾਂ ਤੱਕ ਜਾਏਗਾ, ਗਹਿਰਾ ਨਹੀਂ ਉਤਰੇਗਾ। ਮੈਂ ਅਕਸਰ ਅਰਜ਼ ਕਰਦਾ ਹੁੰਦਾ, ਜਿਸ ਦਰਖਤ ਨੇ ਆਪਣੀਆਂ ਸ਼ਾਖਾਂ ਨੂੰ ਆਸਮਾਨ ਤੱਕ ਲੈ ਜਾਣਾ, ਉਹਨੂੰ ਆਪਣੀਆਂ ਜੜ੍ਹਾਂ ਪਾਤਾਲ ਵਿੱਚ ਲੈ ਜਾਣੀਆਂ ਪੈਣਗੀਆਂ। ਜੋ ਦਰਖਤ ਗਹਿਰਾ ਨਹੀਂ ਜਾ ਸਕਦਾ, ਉਹ ਉੱਚਾ ਵੀ ਨਹੀਂ ਉੱਠ ਸਕਦਾ। ਜਿਹੜੀ ਗੱਲ ਗਹਿਰੀ ਨਹੀਂ ਆਉਂਦੀ, ਉਹ ਬੁਲੰਦ ਵੀ ਨਹੀਂ ਆਉਂਦੀ, ਉੱਚੀ ਵੀ ਨਹੀਂ ਆਉਂਦੀ। ਬੜੀ ਦਿਲ ਦੀ ਗਹਿਰਾਈਆਂ ਚੋਂ ਅੱਲਾ ਹੋ ਨਿਕਲ ਰਿਹਾ ਸੀ। ਬਾਹਰ ਬੜਿਆਂ ਦੇ ਹਿਰਦਿਆਂ ਨੂੰ ਦੋ ਪੈਂਦੀ ਸੀ। ਔਰੰਗਜ਼ੇਬ ਕਹਿੰਦਾ ਇੱਥੇ ਕੌਣ ਰਹਿੰਦਾ ਹੈ? ਸ਼ਿਕਾਰ ਖੇਡ ਕੇ ਵਾਪਸ ਆ ਰਿਹਾ ਸੀ ਨਾਲ ਅਹਿਲਕਾਰ ਸਿਪਾਹੀ। ਹੱਥ ਜੋੜ ਕੇ ਅਹਿਲਕਾਰ ਨੇ ਕਿਹਾ, ਜਹਾਂ ਪਨਾ ਇੱਥੇ, ਉਹੀ ਨਗਨ ਫਕੀਰ, ਨੰਗਾ ਰਹਿਣ ਵਾਲਾ ਪਾਗਲ ਸਰਮਦ, ਉਹ ਹੈ ਇਰਾਨੀ ਫਕੀਰ, ਇਰਾਨ ਤੋਂ ਆਇਆ ਸੀ। ਘੋੜੇ ਤੋਂ ਉਤਰਿਆ, ਧੋ ਪਈ, ਖਿੱਚ ਪਈ, ਦਿਲ ਦੀ ਗਹਿਰਾਈ ਚੋਂ ਨਿਕਲੇ ਧੁਨ ਤੇ ਮੁਤਾਸਰ ਨਾ ਕਰੇ। ਦਿਲ ਸੇ ਜੋ ਬਾਤ ਨਿਕਲਤੀ ਹੈ ਅਸਰ ਰੱਖਦੀ ਹੈ। ਚਾਰੋਂ ਪਾਸੇ ਵਾੜ ਸੀ, ਅਹਿਲਕਾਰਾਂ ਨੇ ਵਾੜ ਨੂੰ ਇੱਕ ਪਾਸੇ ਕੀਤਾ। ਜੈਸੇ ਔਰੰਗਜ਼ੇਬ ਅੰਦਰ ਦਾਖਲ ਹੋਇਆ, ਇੱਕ ਕੁੱਤਾ ਸੀ ਬੜਾ ਭਾਰੀ ਤੇ ਖੂਨ ਖਾਰ ਜਿਹਾ, ਟੁੱਟ ਕੇ ਪੈ ਗਿਆ ਔਰੰਗਜ਼ੇਬ, ਲਿਬਾਸ ਫਾੜ ਦਿੱਤਾ। ਅਹਿਲਕਾਰਾਂ ਸਿਪਾਹੀਆਂ ਨੇ ਬਚਾਇਆ। ਕੁੱਤੇ ਦੇ ਭੌਂਕਣ ਦੀ ਆਵਾਜ਼, ਸਿਪਾਹੀਆਂ ਦਾ ਸ਼ੋਰ ਸ਼ਰਾਬਾ, ਅੰਦਰ ਬੈਠਾ ਉਸ ਸਮਾਧੀ ਦੇ ਚ ਮਸਤੀ ਚ, ਉਹਦੀ ਸਮਾਧੀ ਭੰਗ ਹੋਈ, ਉਹਨੇ ਅੱਖਾਂ ਖੋਲੀਆਂ, ਬਾਹਰ ਆਇਆ ਕੀ ਦੇਖਦਾ? ਵਕਤ ਦਾ ਹੁਕਮਰਾਨ। ਗਰਜਦੀ ਹੋਈ ਆਵਾਜ਼ ਦੇ ਨਾਲ ਔਰੰਗਜ਼ੇਬ ਨੇ ਆਖਿਆ, ਦਰੇ ਦਰਵੇਸ਼ ਰਾਂ ਦਰਬਾਨ ਅਬਾਇਤ। ਦਰਵੇਸ਼ਾਂ ਦੇ ਬੂਹੇ ਤੇ ਕੁੱਤਾ ਨਹੀਂ ਚਾਹੀਦਾ, ਉਹ ਕਿਉਂ ਪਾਲ ਕੇ ਰੱਖਿਆ? ਤੇਰੇ ਘਰ ਤੇ ਸੁਰਾਈ ਵੀ ਕੋਈ ਨਹੀਂ, ਭਾਂਡਾ ਵੀ ਕੋਈ ਨਹੀਂ, ਕਿ ਕਿਸੇ ਨੇ ਚੋਰ ਨੇ ਚੁਣਾਉਣਾ ਹੈ, ਕੁਛ ਵੀ ਨਹੀਂ। ਤੂੰ ਇਤਨਾ ਖੂਨ ਖਾਰ ਕੁੱਤਾ ਪਾਲ ਕੇ ਰੱਖਿਆ, ਦੇਖ ਮੇਰੇ ਸਾਰੇ ਕੱਪੜੇ ਫਾੜ ਦਿੱਤੇ, ਅਜੇ ਮੇਰਾ ਜਿਸਮ ਬਚ ਗਿਆ। ਦਰੇ ਦਰਵੇਸ਼ ਰਾਂ ਦਰਬਾਨ ਅਬਾਇਦ, ਦਰਵੇਸ਼ਾਂ ਦੇ ਬੂਹੇ ਤੇ ਕੁੱਤਾ ਨਹੀਂ ਚਾਹੀਦਾ। ਉਹ ਫਕੀਰ ਬੜਾ ਬੇਪਰਵਾਹ ਸੀ, ਬੋਲ ਪਿਆ, ਬਬਾਇਦ
ਤਾਂ ਸਗੇ

0: ਸੋਹਣੀਆਂ ਨਾ ਆਇਦ ਦਰਵੇਸ਼ਾਂ ਦੇ ਬੂਹੇ ਤੇ ਵੀ ਕੁੱਤਾ ਚਾਹੀਦਾ ਤਾਂ ਕਿ ਤੇਰੇ ਵਰਗੇ ਦੁਨੀਆਦਾਰ ਕੁੱਤੇ ਨਾ ਆਵਣ। ਮੈਂ ਇਸ ਵਾਸਤੇ ਪਾਲ ਕੇ ਰੱਖੇ ਹੁਕਮ ਕੀਤਾ ਸਵੇਰੇ ਸੂਰਜ ਨਿਕਲਣ ਤੋਂ ਪਹਿਲੇ ਇਸ ਨੂੰ ਕਤਲ ਕਰ ਦਿਓ। ਇਹਦੀ ਕਬਰ ਜਾਮਾ ਮਸਜਿਦ ਦੇ ਕੋਲ ਬਣੀ ਹੋਈ, ਹੁਣ ਰੋਜ਼ ਲੋਕੀ ਚਾਦਰਾਂ ਚੜਾਉਂਦੇ ਨੇ, ਫੁੱਲ ਚੜਾਉਂਦੇ ਨੇ, ਉਦੋਂ ਤੇ ਕਤਲ ਕਰ ਦਿੱਤਾ ਗਿਆ। ਮੌਲਾਨਾ ਅਬਦੁਲ ਕਲਾਮ ਆਜ਼ਾਦ, ਜੋ ਭਾਰਤ ਦਾ ਪਹਿਲਾ ਵਿਦਿਆ ਮੰਤਰੀ ਬਣਿਆ, ਆਪਾਂ ਨੂੰ ਪਤਾ ਹੋਵੇਗਾ ਸੰਨ 1947 ਵਿੱਚ ਐਜੂਕੇਸ਼ਨਲ ਮਿਨਿਸਟਰ ਇਸ ਨੂੰ ਬਣਾਇਆ ਗਿਆ ਸੀ, ਮੌਲਾਨਾ ਅਬਦੁਲ ਕਲਾਮ ਆਜ਼ਾਦ। ਇਹਨੇ ਇੱਕ ਕਿਤਾਬ ਲਿਖੀ ਹੈ ਬੜੀ ਸੋਹਣੀ, ਹਿੰਦ ਕੇ ਉਲਮਾ ਵਾ ਉਕਰਾਮ, ਹਿੰਦੁਸਤਾਨ ਦੇ ਜਿਹੜੇ ਬੜੇ ਬੜੇ ਸੰਤ ਸਾਧੂ ਹੋਏ ਨੇ ਉਹਨਾਂ ਦੇ ਉੱਤੇ ਲਿਖੀ, ਹਿੰਦ ਕੇ ਉਲਮਾ ਵਾ ਅਕਰਾਮ। ਉਹਦੇ ਚ ਸਰਮਦ ਬਾਰੇ ਦੋ ਪੰਕਤੀਆਂ ਮੈਂ ਪੜ੍ਹ ਕੇ ਬੜਾ ਹੈਰਾਨ ਹੋਇਆ। ਉਹ ਕਹਿੰਦਾ, ਐ ਔਰੰਗਜ਼ੇਬ, ਹੋ ਸਕਦਾ ਹੈ ਖੁਦਾਵੰਦ ਤਾਲਾ ਆਪਕੇ ਤਮਾਮ ਗੁਨਾਹ ਮਾਫ ਕਰ ਦੇ, ਪਰ ਸਰਮਦ ਜੈਸੇ ਸੂਫੀ ਫਕੀਰ ਕਾ ਕਤਲ ਨਾਕਾਬਲੇ ਮਾਫ ਹੈ। ਮੌਲਾਨਾ ਅਬਦੁਲ ਕਲਾਮ ਆਜ਼ਾਦ, ਇਹ ਉਹਦੀ ਲੇਖਣੀ ਹੈ। ਹੋ ਸਕਦਾ ਹੈ ਖੁਦਾਵੰਦ ਤਾਲਾ ਆਪਕੇ ਤਮਾਮ ਗੁਨਾਹ ਮਾਫ ਕਰ ਦੇ, ਪਰ ਸਰਮਦ ਜੈਸੇ ਸੂਫੀ ਫਕੀਰ ਕਾ ਕਤਲ ਨਾਕਾਬਲੇ ਮਾਫ ਹੈ। ਮੁਸਲਮਾਨ ਸੀ ਇਹ ਸਰਮਦ, ਨਮਾਜ਼ ਪੜ੍ਹਦਾ ਸੀ, ਅੱਲਾਹ ਜਪਦਾ ਸੀ, ਕੁਰਾਨ ਦੀਆਂ ਆਇਤਾਂ ਵਜਦ ਵਿੱਚ ਪੜ੍ਹਦਾ ਸੀ, ਕੱਪੜੇ ਨਹੀਂ ਪਹਿਨਦਾ ਸੀ, ਔਰ ਬੇਪਰਵਾਹ ਸੀ। ਬੇਪਰਵਾਹ ਸਦਾ ਰੰਗ ਹਰਕੇ ਜਾਂ ਕੋ ਪਾਕ ਸਵਾਮੀ, ਫਕੀਰ ਦਾ ਸੁਭਾਅ ਹੀ ਹੁੰਦਾ ਬੇਪਰਵਾਹ। ਜੋ ਬੇਪਰਵਾਹ ਨਹੀਂ ਮੁਥਾਜ ਹੈ, ਮੁਥਾਜ ਮਨੁੱਖ ਸੰਤ ਨਹੀਂ ਹੁੰਦਾ, ਬੇਪਰਵਾਹ ਹੁੰਦਾ। ਇਹ ਬੇਪਰਵਾਹੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਦਾ ਵਾਇਸ ਬਣੀ। ਆਪ ਦੇ ਹੁਕਮ ਸਾਦਰ ਕੀਤਾ ਗਿਆ ਬਈ 2.5 ਲੱਖ ਸੋਨੇ ਦੀਆਂ ਮੋਹਰਾਂ ਜੁਰਮਾਨੇ ਵਜੋਂ ਦਿਓ। ਅੱਲਾਹ ਦੇ ਸੰਬੰਧ ਜਿਤਨੇ ਬੋਲ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਕੱਢੋ। ਔਰ ਇਸ ਤੋਂ ਇਲਾਵਾ ਕੁਛ ਮੁਸਲਿਮ ਫਕੀਰ ਭਟਕ ਕੇ ਤੁਹਾਡੇ ਕੋਲ ਆਉਂਦੇ ਨੇ, ਮਨਾਈ ਕਰੋ। ਸਾਈ ਮੀਆਂ ਮੀਰ ਜੈਸੇ ਕਵੀ, ਜਮਾਲ ਹੁਸੈਨ ਜੈਸੇ, ਲੰਬੀ ਚੌੜੀ ਲਿਸਟ ਹੈ। ਸਤਿਗੁਰ ਖਾਮੋਸ਼ ਰਹਿ, ਕਹਿਣ ਲੱਗੇ ਇੱਕ ਵੀ ਇਹ ਬੋਲ ਮੰਨਣ ਵਾਲਾ ਨਹੀਂ ਹੈ। ਸਾਡੇ ਕੋਲ ਸੋਨਾ ਬਥੇਰਾ ਹੈ, ਪਰ ਧਰਮ ਮੰਦਰਾਂ ਦੀ ਤਾਮੀਰ ਵਾਸਤੇ, ਗਰੀਬਾਂ ਦੀ ਉਸਾਰੀ ਵਾਸਤੇ, ਧਰਮ ਪ੍ਰਚਾਰ ਵਾਸਤੇ ਤੇਰੇ ਖਜ਼ਾਨਾ ਭਰਨ ਵਾਸਤੇ ਨੇ ਸਿੱਧ। ਇਹ ਬੇਪਰਵਾਹੀ ਸ਼ਹਾਦਤ ਦਾ ਕਾਰਨ ਬਣੇ। ਸ਼ਹਾਦਤ ਤੁਹਾਡਾ ਅਰਬੀ ਦਾ ਲਫ਼ਜ਼ ਹੈ, ਸੱਚ ਦੀ ਗਵਾਹੀ ਦੇਣੀ, ਸ਼ਹਾਦਤ ਗਵਾਹੀ। ਸੱਚ ਦੇ ਪੱਖ ਚ ਕੋਈ ਖੜਾ ਹੋਵੇ ਤੇ ਮਸਲਾ ਜਾਣਦਾ ਹੋਵੇ, ਦਾਨੀ ਤੇ ਬਹੁਤ ਨੇ, ਕੋਈ ਧਨ ਦਾ ਦਾਨ ਕਰ ਲਏਗਾ, ਕੋਈ ਅੰਨ ਦਾ ਦਾਨ ਕਰ ਲਏਗਾ, ਕੋਈ ਕੱਪੜੇ ਦਾਨ ਦੇ ਦੇਵੇਗਾ, ਕੋਈ ਜ਼ਮੀਨ ਹੋ ਜਾਏਗਾ ਸੱਚ ਦੀ ਖਾਤਰ, ਗੁਰੂ ਦੀ ਖਾਤਰ। ਪਰ ਕੋਈ ਆਪਣੀ ਜਾਨ ਕੁਰਬਾਨ ਕਰੇ ਸੱਚ ਦੀ ਖਾਤਰ, ਸੱਚ ਦੇ ਪੱਖ ਚ ਖੜਾ ਹੋ ਜਾਏ। ਇਸ ਵਾਸਤੇ ਰੂਹੇ ਜ਼ਮੀਨ ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਮਹਾਨ ਸ਼ਹਾਦਤ ਹੈ, ਸੱਚ ਦੇ ਪੱਖ ਦੇ ਚ ਖੜੇ ਹੋ ਗਏ ਨਾ, ਜਾਨ ਵੀ ਜਾਂਦੀ ਹੈ ਤੇ ਜਾਵੇ, ਅਸੀਂ ਜਾਨ ਨਿਸ਼ਾਵਰ ਕਰਦੇ ਹਾਂ। ਇਸ ਵਾਸਤੇ ਭਾਰਤ ਦੇ ਸਿੱਖ ਜਗਤ ਸ਼ਹੀਦਾਂ ਦਾ ਸਰਤਾਜ ਕਹਿੰਦੀ ਹੈ। ਇਹ ਸ਼ਹੀਦਾਂ ਦੇ ਸਰਤਾਜ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਆਪ ਕਹਿੰਦੇ ਨੇ, ਮੈਂ ਸਾਰਿਆਂ ਨੂੰ ਮਿੱਤਰ ਬਣਾ ਲਿਆ, ਕੋਈ ਮੈਨੂੰ ਦੁਸ਼ਮਣ ਸਮਝਦਾ ਤੇ ਸਮਝੇ, ਸਭ ਮੇਰੇ ਮਿੱਤਰ ਨੇ। ਸਾਰਾ ਜਹਾਨ ਮੇਰਾ ਆਪਣਾ, ਸਭ ਕੋ ਉਮੀਦ ਹਮ ਆਪਣ ਕੀ ਨਾ, ਹਮ ਸਭ ਨਾ ਕੇ ਸਾਜਨ, ਦੂਰ ਪਰ ਆਇਓ ਮਨ ਕਾ ਬਿਰਹਾ, ਤੋ ਮੇਲ ਕੀਓ ਮੇਰੇ ਰਾਜਨ। ਜਿੱਥੇ ਹਰਿਮੰਦਰ ਸਾਹਿਬ ਦੀ ਆਪਨੇ ਤਾਮੀਰ ਕਰਾਈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਵੀ ਉਹਨਾਂ ਨੇ ਕੀਤੀ। ਔਰ ਇਸ ਤੋਂ ਇਲਾਵਾ ਜਿਹੜਾ ਮਹਾਨ ਕੰਮ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ, जगह जगह धर्मशाले बनाने, कथा कीर्तन दे प्रवाह चलाने। भाई गुरदास नूं तदे ही कहना पिया, घर घर अंदर धर्मशाल होवे, कीर्तन सदा वसोआ। हर घर गुरुद्वारा बने, असीं ते पिट उठदे हां कि जे दो गुरुद्वारे तीन गुरुद्वारे भी बन जांदे दिल तंग हो जांदा। टकराओ, लड़ो, झगड़ो, बंदे ते बंदे नाल झगड़दे ने, गुरुद्वारे भी गुरुद्वारे नाल झगड़दे ने। घर घर अंदर धर्मशाल, हर घर गुरुद्वारा होवे, हर घर धर्मशाल होवे। घर घर अंदर धर्मशाल होवे, कीर्तन सदा वसोआ। इतनी मैं अर्ज करदे हां, तंग दिल मनुख मनुख ते की ओ कुछ भी नहीं है, उन्हों सिख कहना ते बनदा ही नहीं। तंग दिल मनुख सिख नहीं हो सकता। सिख ते इतना विशाल होवे, मुरली दी तान भी गूंजे, मस्जिद दी अजान भी गूंजे, पर सिख इतना तंग दिल होवे ये बाणी भी ना बर्दाश्त कर सके, इन्नी तंग दिली आ जाए। धन गुरु अर्जन देव जी महाराज दे हिरदे नूं वेखना पएगा, इतना विशाल जिगरा। महान मंदिर बनाना है, नहीं एक मुसलमान रखे, पत्थर मुसलमान रखे, मियां मीर ने पत्थर रखे, ये नहीं सोचिया सिख रखे। जिड़ा वाकई सिख धर्म नूं मंनदा है, पूर्ण तौर ते मंनदा है, ते जिसका नाम भी उस ढंग दा होवे, ओ पत्थर रखे, नहीं मियां मीर उस तो नहीं पत्थर रखवाया। दरबार साहब दास कोई गालबन 20-25 दिन हर साल कथा करता है, गुरु रामदास जी महाराज के गुरुपुरब तो लेके दिवाली तक। 40-42 साल विच मेरा कदी नागा नहीं पाया, मैं हर साल उत्थे ही हुंना। साईं मियां मीर दी अंश चो 4-5 मुसलमान कश्मीर तो आउंदे ने, हर साल मिलदे ने, मैनू मिलदे ने, और आके कहंदे ने मस्कीन जी सानू माण है, असीं उस मंदिर दे पुजारियां ते मत्था टेकन वास्ते आया जिस दी बुनियाद साडे बुजुर्गां ने रखी सी, साईं मियां मीर ने रखी सी। माण करदे ने, वो माण करदे ने, हैं मुसलमान, दाड़ियां रखी हुई, नमाज पढ़दे ने। और गुरु रामदास जी महाराज दे पुरब दे दिनां च आउंदे ने, उन्हां दिनां च आउंदे ने, अक्तूबर दे महीने च वह भी आउंदे ने, मत्था टेकदे ने। तो रूहे जमीन ते सांझी वालता दा इस तरह दा केंद्र धन गुरु अर्जन देव जी महाराज ने बनाया। आप दी इतिहास तो ते आप दे बोलां तो शिक्षा की मिलती है। ओ महान है मनुख जो सच दी खातर कुर्बानी देवे, उसका धन महान है जो सच वासे धन खर्च करे, अन खर्च करदा है। लेकिन ओ सब तो सिरमौर है जो सच दी खातर अपनी जान कुर्बान करता है, जान निछावर करता है। तुसी शहादत दिहाड़ा मना रहे हो, कुछ ना कुछ सच दे मार्ग ते कुर्बान करना ही पैंदा, कुर्बान कीते बिना कुछ प्राप्त भी नहीं होंदा। और हकीकत है वक्ती तौर ते झूठ दी जित आउंदी है, सच दी नहीं आउंदी। दो शब्द बर्दाश्त कर लेना, वक्ती तौर ते जित आउंदी है, वक्ती तौर ते झूठी कह कई जित गई। 14 साल दा राम नू बनवास, सिंघासन राज तिलक मेरे बच्चे नू भरत नू, जित ते हो गई वक्ती तौर ते, 14 साल लई जाना पिया। वक्ती तौर ते कंस दी जित है, उन्हें देवकी ते बासदेव नू जेल दे छपाया। 6 बच्चे देवकी दे मार दिते ने उसने, 7वें कृष्ण दा जन्म होया। राज घराने दा ए बच्चा, फिर गुजर इसनू पाल दे ने, जसोदा पाल दिए ग्वालन सी, नंद बाबा पाल दा ग्वाला सी, मां बाप ते देवकी ते बासदेव ने, पर नकली मां बाप कोल पलदा पिया। राज घराने दा ए बच्चा वड्डा होके गवां चारदा, वक्ती तौर ते झूठ दी जित आउंदी। वक्ती तौर ते जे देखिए सिंघासन ते बैठा है सूबा सरहंद, दीवारां दे चिणे जा रहे ने मासूम लाडले, वक्ती तौर ते झूठ दी जित आउंदी। ये भी मैर्ज करदे आ, सिंघासन ते बैठा है वक्त दा शहनशाह, पर दिल्ली दे चांदनी चौंक दे कतल हो रहा है कोई फकीर, किसी का शेष धड़ तो अलग किया जा रहा। ਵਕਤੀ ਤੌਰ ਤੇ ਜਿੱਤ ਝੂਠ ਦੀ ਆਉਂਦੀ ਹੈ, ਸੱਚ ਸੋਲੀ ਤੇ ਟੰਗਿਆ ਹੋਇਆ ਈਸਾ ਝੂਠ ਸਿੰਘਾਸਣ ਤੇ ਬੈਠਾ ਹੈ, ਪ੍ਰਮਾਣ ਪਿਆ ਕਰਦਾ। ਵਕਤੀ ਤੌਰ ਤੇ ਝੂਠ ਦੀ ਜਿੱਤ ਆਉਂਦੀ ਹੈ, ਪਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਕੋੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਅੱਜ ਸਾਰੇ ਜਹਾਨ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਜੈ ਜੈਕਾਰ ਹੈ, ਪਰ ਝੂਠ ਦੀ ਮਜ਼ਾਰ ਤੇ ਤਾਂ ਕੋਈ ਦੀਵਾ ਜਲਾਉਣ ਵਾਲਾ ਵੀ ਨਹੀਂ। ਸਾਹਿਬ ਰਹਿਮਤ ਕਰਨ, ਪੁਰਬ ਮਨਾਉਂਦਿਆਂ ਹੋਇਆਂ ਸੱਚ ਦੇ ਧਾਰਨੀ ਬਣੀਏ, ਔਰ ਮਹਾਨ ਸੰਦੇਸ਼ ਗੁਰੂ ਅਰਜਨ ਦੇਵ ਜੀ ਦਾ ਪਰਾਈ ਤਾਤ ਹਿਰਦੇ ਚ ਨਹੀਂ ਰੱਖਣੇ। ਦੂਸਰੇ ਦਾ ਬੁਰਾ ਵੀ ਨਹੀਂ ਮੰਗਣਾ। ਫਿਰ ਗੁਰੂ ਅਰਜਨ ਦੇਵ ਜੀ ਦਾ ਸੰਦੇਸ਼, ਜਿਹੜੇ ਵਿਚਾਰ ਮਨੁੱਖ ਨੂੰ ਮਨੁੱਖ ਤੋਂ ਦੂਰ ਕਰਦੇ ਨੇ, ਉਹ ਵਿਚਾਰ ਮਨੁੱਖ ਨੂੰ ਪਰਮਾਤਮਾ ਤੋਂ ਵੀ ਦੂਰ ਕਰ ਦੇਣਗੇ। ਜੋ ਮਨੁੱਖ ਮਨੁੱਖਾਂ ਦੇ ਨੇੜੇ ਨਹੀਂ ਹੋਣਾ ਚਾਹੁੰਦਾ, ਉਹ ਮਨੁੱਖ ਪਰਮਾਤਮਾ ਦੇ ਨੇੜੇ ਹੋ ਹੀ ਨਹੀਂ ਸਕੇਗਾ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਮਹਾਨ ਸੰਦੇਸ਼ ਤੁਛ ਬੁੱਧੀ ਅਨੁਸਾਰ ਸਮੇਂ ਦੀ ਗਤੀ ਨੂੰ ਮੁੱਖ ਰੱਖਦਿਆਂ ਹੋਇਆਂ ਤੁਹਾਡੇ ਸਾਹਮਣੇ ਰੱਖਿਆ। ਸਾਹਿਬਾਂ ਦੇ ਮੂਲ ਸਿਧਾਂਤਿਕ ਨੁਕਤੇ ਸਾਡੇ ਹਿਰਦੇ ਵਿੱਚ ਵਸਣ ਤੇ ਪੁਰਬ ਮਨਾਇਆ ਹੋਇਆ ਸਫਲ ਹੋਵੇ। ਪੁੱਲ ਚੁੱਕ ਦੀ ਸ਼ਮਾ ਇੱਥੇ ਹੀ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: You're listening to KRPI 1550 Radio, Ferndale, Washington.

0: 1550 AM Gurbani segment is brought to you in memory of Sardar Ajit Singh Bad and Sardarni Surinder Kaur Bad. 1550 radio de utte Gurbani de kise vi program nu sponsor karna chahunde ho ta call karo 604-900-7790.
1: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਰਾਜਨ ਮੈਂਗੋਜ਼ ਅਤੇ ਇੰਡੀਅਨ ਮੈਂਗੋਜ਼ ਹੁਣ ਫਰੂਟੀ ਕਹਿਣਾ ਦੀਆਂ ਸਾਰੀਆਂ ਲੋਕੇਸ਼ਨਸ ਤੇ ਅਵੇਲੇਬਲ ਹਨ। ਇਸ ਹਫਤੇ ਦੇ ਸਪੈਸ਼ਲ ਹਨ 3 ਜੁਲਾਈ ਤੋਂ 8 ਜੁਲਾਈ ਤੱਕ ਲਾਰਜ ਸਾਈਜ਼ ਚੈਰੀਜ਼ 3.48 ਨੂੰ ਪਾਉਂਡ, 4 ਕਿਲੋ ਰਾਜਨ ਹਿਡਨ ਮੈਂਗੋਜ਼ 16.99 ਦਾ ਬਾਕਸ, 10 ਪਾਉਂਡ ਸਨੋ ਬੋਏ ਰਸਲ ਪਟੇਰੋਜ਼ 3.49 ਦਾ ਬੈਗ ਅਤੇ ਸਾਬਤ ਲਾਲ ਮਸਰ 2.99 ਦਾ ਬੈਗ।

सन्मान योग गुरु रूप सत्संग जीओ फतेह प्रवान करनी वाहिगुरु जी का खालसा वाहिगुरु जी की फतेह। धर्म दे अनंत पहलू ने अनंत रूप ने और हर पहलू दी अपनी अपनी विचार है। धर्म दी दुनिया विच कर्मां दी कर्म दी बहुत वड्डी चर्चा है। अज आपां इस नूं ही गुरबाणी दी रोशनी विच पढ़न दी समझण दी सोचण दी विचारण दी कोशिश करदे हां। करमे करमे होए विचार सच्चा आप सच्चा दरबार। वो प्रभु सच्चा है, उसका दरबार सच्चा है, उसका न्याय सच्चा है, उस तो कोई बेइंसाफी नहीं आती। कोई दबाव पा के उसका फैसला नहीं बदलाया जा सकता, कुछ लालच दे के उसकी कलम तोड़ी नहीं जा सकती, कोई होर किसे प्रकार का लोभ लालच रख के उसके फैसले नूं उसके इरादे नूं ना मोड़िया जा सकता ना तोड़िया जा सकता। इस वास्ते कहने ने वो अटल है, उसका न्याय अटल है, वो आप सच है, उसका न्याय सच है। ये गल वखरी है कि दुनिया दे जिथे इंसाफ मिले है, सारे अरब दे ईरान अफगानिस्तान ते भारत दे उसनू अदालत कहिंदे ने। अदालत अदल कहिंदे ने इंसाफ नू, अदालत इंसाफ दा घर, अखरी अर्थ ये बनते ने। अदल इंसाफ, अदालत इंसाफ दा घर। मुनसफ जिड़ा इंसाफ करे, मुनसफ जो इंसाफ करे, अदालत जिथे अदल होवे, जिथे इंसाफ होवे। बाकी दुनिया बारे ते शायद मेरी इतनी जानकारी ना होवे, पर भारत बारे मेरी जानकारी है। उत्थे ते अगर पैसे हैं ते इंसाफ खरीद लो, अगर ताकत है ते इंसाफ खो लो। जे ताकत नहीं है इंसाफ खोण दी ते जे पैसा नहीं है इंसाफ खरीदण दी, तो इंसाफ मुफ्त दे चते किसे नूं नहीं मिलदा है। ते बहुत सारे देशां च वी इस तरह नाम ही आउंदा है अदालत। अदल कित्थे मिलदा है, इंसाफ कित्थे मिलदा है? पर सच्चा आप सच्चा दरबार। परमात्मा सच्चा है, उसका दरबार सच्चा है, उसका न्याय भी सच्चा है। उसके दरबार विच की आता है? करमी करमी होए विचार सच्चा आप सच्चा दरबार। उसके दरबार विच कर्मां दी विचार आती है, मनुख की शकल सूरत की नहीं, मनुख दे कर्मां दी। इस नूं खोलण तो पहले मैं अर्ज करां, इस पृथ्वी दे उत्ते जिस ते असीं रहिंदे आं, दो तरह की दुनिया धर्म ने मनी है, भोग भूमि कर्म भूमि। एक ओ जीव ने जो सिर्फ इंज कह लो जीवन बतीत करन लई आए ने, भोग भोगन लई आए ने, खा लेना पी लेना सो लेना ते शरीर दी जरूरतां दी पूर्ति कर लेनी है बस। पशु जगत भोग भूमि। मनुख नूं आख्या गया ये भोग भूमि दे नाल नाल कर्म भूमि है, ये कुछ भोगण दे नाल नाल करन लई आया है। इस वास्ते सिर्फ भोग भूमि नहीं है, भूमि कहने धरती नूं। पशु की ने भोगां दी धरती, मनुख की है कर्म भूमि। इस वास्ते साहिब कहिंदे ने कर्म भूम में भोवो नाम, ये ते कर्म भूमि है। मनुख कर्म भूमि है, पशु भोग भूमि ने। पशु अपने कर्मा अनुसार विकास नहीं कर सकता, इस तरह दे ना उसके शरीर की बनतर है, ना ही इस तरह उसके मन की बनतर है। वो
ਵਿਕਾਸ ਕਰਮਾਂ ਦੇ ਉੱਤੇ ਅਸਵਾਰ ਹੋ ਕੇ ਨਹੀਂ ਕਰ ਸਕਦਾ, ਅਗਾਂਹ ਨਹੀਂ ਵੱਧ ਸਕਦਾ। ਪ੍ਰਕਿਰਤੀ ਆਪਣੇ ਸੁਭਾਅ ਦੇ ਮੁਤਾਬਕ ਉਸਨੂੰ ਅਗਾਂਹ ਤੋਰਦੀ ਹੈ। ਇੰਜ ਕਹਿ ਲਓ, ਪਸ਼ੂਆਂ ਦਾ ਵਿਕਾਸ ਪ੍ਰਾਕਿਰਤਿਕ ਹੈ, ਪਰਮਾਤਮਾ ਦੀ ਮਰਿਆਦਾ ਅਨੁਸਾਰ ਹੈ। ਤੋ ਉਹ ਮਰਿਆਦਾ ਕਿਆ ਮਨੁੱਖ ਨਾਲ ਕੰਮ ਨਹੀਂ ਕਰਦੀ, ਕੰਮ ਕਰਦੀ ਹੈ। ਮਨੁੱਖ ਨਾਲ ਪਰਮਾਤਮਾ ਦੀ ਸੁਤੰਤਰ ਮਰਿਆਦਾ ਕੰਮ ਕਰਦੀ ਹੈ ਵੀ ਇੱਥੇ ਉਸਨੂੰ ਸੁਤੰਤਰਤਾ ਦੇ ਦਈਏ, ਤੇਰੀ ਮਰਜ਼ੀ ਹੈ ਤੂੰ ਕੀ ਕਰਨਾ ਹੈ। ਮਨੁੱਖ ਨੂੰ ਕਰਮ ਦੀ ਛੋਟ ਦੇ ਦਿੱਤੀ ਗਈ, ਇਹ ਕਰਮ ਭੂਮੀ ਹੈ। ਇਸ ਧਰਤੀ ਵਿੱਚ ਜਿਹਾ ਬੀਜੇ ਸੋ ਲੁਣੇ ਕਰਮਾ ਸੰਦੜਾ ਖੇਤ, ਜੈਸਾ ਜੈਸਾ ਤੂੰ ਬੀਜ ਪਾਵੇਗਾ ਵੈਸਾ ਵੈਸਾ ਤੇਰੇ ਝੋਲੀ ਵਿੱਚ ਉਸਦਾ ਫਲ ਪਵੇਗਾ, ਇਹ ਕਰਮ ਭੂਮੀ ਹੈ। ਚੂੰਕਿ ਖੁੱਲ ਇਤਨੀ ਪਰਮਾਤਮਾ ਨੇ ਦੇ ਦਿੱਤੀ ਮਨੁੱਖ ਨੂੰ, ਤੂੰ ਸਤ ਪੁਰਸ਼ਾਂ ਨੇ ਬ੍ਰਹਮ ਗਿਆਨੀਆਂ ਨੇ ਕਿਹਾ ਇਹ ਖੁੱਲ ਵੀ ਤੇ ਤੇਰੀ ਦਿੱਤੀ ਹੋਈ ਹੈ, ਪਰ ਸਾਡਾ ਕੀ, ਸਾਡੇ ਕੋਲ ਤਾਂ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ ਸਾਡੇ ਕੋਲ। ਇਸ ਤੋਂ ਆਮ ਲੋਕਾਂ ਨੇ ਬੜੇ ਗਲਤ ਅੰਦਾਜ਼ੇ ਲਾਏ, ਸਾਡੇ ਕੋਲ ਕੀ ਹੈ, ਕਰਨ ਕਰਾਵਨ ਉਹ ਆਪੇ ਹੈ। ਜੇ ਸਾਡੇ ਕੋਲ ਸੁਤੰਤਰਤਾ ਵੀ ਹੈ ਤੇ ਉਸਦੀ ਦਿੱਤੀ ਹੋਈ, ਇਸ ਹਿਸਾਬ ਨਾਲ ਠੀਕ ਹੈ, ਕਰਨ ਕਾਰਨ ਹੈ, ਸਭ ਕੁਛ ਉਹੀ ਕਰ ਰਿਹਾ ਹੈ, ਪਰ ਉਸਨੇ ਸਾਨੂੰ ਖੁੱਲ ਦਿੱਤੀ ਹੈ। ਤੂੰ ਸੱਚ ਵੀ ਬੋਲ ਸਕਦਾ ਹੈ, ਝੂਠ ਵੀ ਬੋਲ ਸਕਦਾ ਹੈ, ਅਗਾਂਹ ਵੀ ਜਾ ਸਕਦਾ ਹੈ, ਪਿੱਛੇ ਵੀ ਜਾ ਸਕਦਾ ਹੈ, ਉੱਪਰ ਵੀ ਉੱਠ ਸਕਦਾ ਹੈ, ਥੱਲੇ ਵੀ ਜਾ ਸਕਦਾ ਹੈ, ਇਤਨੀ ਖੁੱਲ ਦਿੱਤੀ ਹੈ। ਪਰ ਚੂੰਕਿ ਖੁੱਲ ਉਸੇ ਦੀ ਦਿੱਤੀ ਹੋਈ ਹੈ, ਜਿਨ੍ਹਾਂ ਦੇ ਅੰਦਰ ਬ੍ਰਹਮ ਗਿਆਨ ਘਟਤ ਹੋਇਆ, ਉਹਨਾਂ ਨੇ ਕਿਹਾ ਵੀ ਠੀਕ ਹੈ, ਖੁੱਲ ਤੋਂ ਦਿੱਤੀ, ਅੱਗੇ ਜਾਣ ਦੀ ਪਿੱਛੇ ਜਾਣ ਦੀ, ਸੱਚ ਵੀ ਬੋਲ ਸਕਦੇ ਹਾਂ, ਤੇਰੇ ਨਾਲ ਜੁੜ ਵੀ ਸਕਦੇ ਹਾਂ, ਤੈਥੋਂ ਦੂਰ ਵੀ ਹੋ ਸਕਦੇ ਹਾਂ, ਪਰ ਖੁੱਲ ਤੇ ਤੇਰੀ ਦਿੱਤੀ ਹੋਈ ਹੈ ਨਾ, ਤੇਰੀ ਖੁੱਲ ਕਰਕੇ ਤੇਰੇ ਤੱਕ ਪਹੁੰਚੇ ਤੇ ਤੇਰੀ ਖੁੱਲ ਕਰਕੇ ਦੂਰ ਹੋ ਗਏ ਤੈਥੋਂ। ਇਸ ਵਕਤ ਸਾਡੇ ਕੋਲ ਕੀ ਹੈ, ਕੁਛ ਵੀ ਨਹੀਂ। ਉਮੀਦ ਹੈ ਪਕੜ ਵਿੱਚ ਆਈ ਹੋਵੇ ਇੱਕ ਗੱਲ ਆਪਦੇ। ਕਈ ਦਫਾ ਸਤਪੁਰਸ਼ ਜਿਸ ਸ਼ਿਖਰ ਦੇ ਉੱਤੇ ਬੋਲਦੇ ਨੇ ਨਾ, ਆਮ ਲੋਕਾਂ ਦੀ ਉਹ ਸ਼ਿਖਰ ਨਹੀਂ ਆਉਂਦੀ, ਉਹਨਾਂ ਦੇ ਖੜੇ ਹੋਣ ਦਾ ਤਲ ਕੁਛ ਹੋਰ ਹੁੰਦਾ ਹੈ, ਔਰ ਉਹ ਜਿਸ ਤਲ ਤੋਂ ਬੋਲ ਰਹੇ ਹੁੰਦੇ ਨੇ ਉਹ ਤਲ ਕੁਛ ਹੋਰ ਹੈ। ਇਸ ਵਾਸਤੇ ਕਈ ਦਫਾ ਸਤਪੁਰਸ਼ ਕਹਿੰਦੇ ਕੁਛ ਨੇ, ਜਗਤ ਸਮਝਦਾ ਕੁਛ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ। ਮਹਾਂਪੁਰਸ਼ ਨੇ ਆਖਿਆ ਕੁਛ ਹੈ, ਗੁਰੂਆਂ ਨੇ ਆਖਿਆ ਕੁਛ ਹੈ, ਜਗਤ ਨੇ ਸਮਝਿਆ ਕੁਛ ਹੈ। ਕਾਰਨ ਐਸਾ ਕਿਉਂ ਹੋਇਆ, ਤਾਲਮੇਲ ਨਹੀਂ ਬੈਠਿਆ। ਗੱਲ ਬਹੁਤ ਉੱਚੀ ਸੀ, ਬਹੁਤ ਉੱਚੀ ਸੀ, ਸਿਰ ਦੇ ਉੱਪਰੋਂ ਲੰਘ ਗਈ। ਜਦ ਇਹ ਆਖਿਆ ਜਾਂਦਾ ਹੈ ਕਰਮ ਕਰ, ਇਹ ਰਖਵਾਦ ਨਾ ਕੀਜੇ ਰੇ ਮਨ, ਸੁਕਰਤ ਕਰ ਕਰ ਲੀਜੇ ਰੇ ਮਨ, ਤੂੰ ਗਿਲਾ ਕਿਉਂ ਕਰਦਾ ਹੈ, ਸ਼ੁਭ ਕਰਮ ਕਰਕੇ ਸੁੱਖਾਂ ਨਾਲ ਆਪਣੀ ਝੋਲੀ ਭਰ ਲੈ, ਜੋ ਕੁਛ ਤੂੰ ਜਗਤ ਵਿੱਚ ਪ੍ਰਾਪਤ ਕਰਨਾ ਹੈ ਕਰ ਲੈ, ਤੈਨੂੰ ਖੁੱਲ ਲੈ, ਤੈਨੂੰ ਧਰਤੀ ਦਿੱਤੀ ਹੈ ਤੇ ਬੀਜ ਪਾਉਣ ਦੀ ਤੈਨੂੰ ਖੁੱਲ ਦੇ ਦਿੱਤੀ ਹੈ, ਤੂੰ ਕੇਸਰ ਬੀਜਣਾ ਹੈ ਕਿ ਨਿੰਮ ਬੀਜਣੀ ਹੈ, ਤੂੰ ਜੌ ਬੀਜਣੇ ਨੇ ਕਿ ਚਣੇ ਬੀਜਣੇ ਨੇ, ਤੂੰ ਅੰਗੂਰਾਂ ਦੀਆਂ ਬੇਲਾਂ ਲਾਣੀਆਂ ਨੇ ਕਿ ਕਿੱਕਰ ਦੇ ਹੈ ਬੀਜ ਪਾਉਣੇ ਨੇ, ਇਹ ਤੇਰੀ ਮਰਜ਼ੀ, ਖੁੱਲ ਲੈ। ਤੈਨੂੰ ਧਰਤੀ ਵੀ ਦੇ ਦਿੱਤੀ, ਤੈਨੂੰ ਬੀਜ ਪਾਉਣ ਦੀ ਖੁੱਲ ਵੀ ਦੇ ਦਿੱਤੀ, ਪਰ ਇੱਕ ਦਫਾ ਬੀਜ ਤੂੰ ਬੋ ਦਿੱਤਾ ਤੇ ਬੋਣ ਤੋਂ ਬਾਅਦ ਤੈਨੂੰ ਖਿਆਲ ਆਵੇ ਮੈਂ ਤੇ ਅੰਬਾਂ ਦੇ ਬੂਟੇ ਲਾਣੇ ਸਨ, ਲਾ ਬੈਠਾ ਕਿੱਕਰਾਂ ਦੇ, ਅੱਛਾ ਹੁਣ ਪ੍ਰਮਾਤਮਾ ਮੈਥੋਂ ਭੁੱਲ ਹੋਈਏ, ਇਹਨਾਂ ਕਿੱਕਰਾਂ ਨੂੰ ਹੀ ਅੰਬ ਲਾ ਦੇ, ਨਹੀਂ ਲੱਗਣਗੇ, ਐਸਾ ਨਹੀਂ ਹੋਵੇਗਾ, ਇਹ ਉਸਦਾ ਨਿਯਮ ਨਹੀਂ ਹੈ, ਇਹ ਉਸਦੀ ਮਰਿਆਦਾ ਨਹੀਂ ਹੈ। ਬਾਬਾ ਫਰੀਦ ਕਹਿੰਦੇ ਨੇ, ਲੋੜੇ ਦਾਖ ਬਿਜੋਰੀਆਂ ਕਿੱਕਰ ਬੀਜੇ ਜੱਟ, ਹੰਡੇ ਉਨ ਕਤਾਏ ਦਾ ਪੈਂਦਾ ਲੋੜੇ ਪੱਟ, ਲਾਂਦਾ ਬੂਟੇ ਕਿੱਕਰਾਂ ਦੇ ਮੰਗਦਾ ਅੰਬ, ਚਰਖੇ ਵਿੱਚ ਕੱਤਦਾ ਉਨ ਮੰਗਦਾ ਰੇਸ਼ਮ, ਹੰਡੇ ਉਨ ਕਤਾਏ ਦਾ ਪੈਂਦਾ ਲੋੜੇ ਪੱਟ। ਕੱਤਦਾ ਤੇ ਉਨ ਪਿਆ, ਬੁਣਦਾ ਤੇ ਉਨ ਪਿਆ, ਤੇ ਮੰਗਦਾ ਰੇਸ਼ਮੀ ਕੱਪੜਾ ਖੱਡੀ ਤੋਂ, ਬੁਣਦਾ ਤੇ ਕਿੱਕਰ ਪਿਆ, ਮੰਗਦਾ ਅੰਬ ਹੈ। ਐਸਾ ਹੋਇਆ, ਬੀਜ ਮਨੁੱਖ ਦੁੱਖਾਂ ਤੇ ਬੋਂਦਾ ਹੈ
ਮੰਗਦਾ ਸੁੱਖ ਹੈ, ਇਸ ਤਰ੍ਹਾਂ ਹੀ ਰਿਹਾ। ਔਰ ਜਦ ਇਸ ਨੂੰ ਸੁੱਖ ਮਿਲਦਾ ਨਹੀਂ ਤਾਂ ਗਿਲਿਆਂ ਨਾਲ ਭਰ ਜਾਂਦਾ, ਔਰ ਗਿਲਾ ਇਤਨਾ ਵੱਧ ਜਾਂਦਾ ਕਹਿ ਦਿੰਦਾ ਕੋਈ ਪਰਮਾਤਮਾ ਨਹੀਂ, ਕੋਈ ਈਸ਼ਵਰ ਨਹੀਂ। ਇਹ ਰਖਵਾਦ ਨ ਕੀਜੇ ਰੇ ਮਨ, ਸੁਕਰਤ ਕਰ ਲੀਜੇ ਰੇ ਮਨ। ਲੇਕਿਨ ਦੂਜੇ ਤਬਕੇ ਦਾ ਮਨੁੱਖ ਐਸਾ ਕਹਿ ਦਿੰਦਾ, ਕਰਨ ਕਰਾਵਨ ਸਰਵ ਕੋ ਨਾਥ, ਉਹ ਤੇ ਆਪ ਹੀ ਨਾਥ ਹੈ, ਮਾਲਕ ਹੈ, ਸਭ ਕੁਛ ਉਸਦੇ ਹੱਥ ਚ ਹੈ। ਇਸ ਕਾ ਬਲ ਨਹੀਂ ਇਸ ਹਾਥ, ਕਰਨ ਕਰਾਵਨ ਸਰਵ ਕੋ ਨਾਥ। ਫਿਰ ਉਹ ਇੰਜ ਲੈ ਲੈਂਦਾ, ਮਨੁੱਖ ਦੇ ਹੱਥ ਚ ਕੀ ਹੈ? ਕੁਛ ਵੀ ਨਹੀਂ ਹੈ, ਵਾਕਈ ਕੁਛ ਨਹੀਂ ਹੈ। ਤੁਸੀਂ ਆਖੋਗੇ ਹੁਣੇ ਤੇ ਮੈਂ ਕਹਿ ਰਿਹਾ ਕਿ ਤੂੰ ਕਿੱਕਰ ਵੀ ਬੀਜ ਸਕਦਾ, ਅੰਬ ਵੀ ਬੀਜ ਸਕਦਾ, ਪਰ ਮੈਂ ਅਰਜ਼ ਕਰਾਂ ਫਿਰ ਵੀ ਕੁਛ ਨਹੀਂ ਹੈ ਮਨੁੱਖ ਦੇ ਹੱਥ ਚ। ਕਿਉਂ? ਕਿੱਕਰ ਬੀਜਣ ਦੀ ਖੁੱਲ ਵੀ ਪਰਮਾਤਮਾ ਨੇ ਦਿੱਤੀ ਹੈ, ਅੰਬਾਂ ਦੇ ਬੂਟੇ ਲਾਉਣ ਦੀ ਖੁੱਲ ਵੀ ਉਸੇ ਨੇ ਦਿੱਤੀ ਹੈ, ਖੁੱਲ ਉਸਦੀ ਦਿੱਤੀ ਹੋਈ ਹੈ। ਇਹ ਸਾਡੀ ਮਰਜ਼ੀ ਅਸੀਂ ਕੀ ਬੀਜਣਾ, ਪਰ ਸਾਡੀ ਮਰਜ਼ੀ ਦੀ ਇਹ ਜਿਹੜੀ ਖੁੱਲ ਹੈ ਇਹ ਵੀ ਉਸ ਅਕਾਲ ਪੁਰਖ ਦੀ ਦਿੱਤੀ ਹੋਈ ਹੈ। ਇਸ ਬਾਰੀਕੀ ਤੇ ਪਹੁੰਚ ਕੇ ਭਗਤਾਂ ਨੇ ਕਹਿ ਦਿੱਤਾ ਸਾਡੇ ਕੋਲ ਕੁਛ ਵੀ ਨਹੀਂ, ਜੇ ਖੁੱਲ ਵੀ ਹੈ ਤੇ ਤੇਰੀ ਦਿੱਤੀ ਹੋਈ, ਸਾਡੇ ਕੋਲ ਆਪਣਾ ਕੀ ਹੋਇਆ? ਕੁਛ ਵੀ ਨਹੀਂ। ਇਸ ਰੂਪ ਵਿੱਚ ਆਖਿਆ, ਜਿਸ ਰੂਪ ਵਿੱਚ ਅਸੀਂ ਲੈ ਲੈਂਦੇ ਹਾਂ, ਇੱਕ ਸ਼ਰਾਬ ਪੀ ਰਿਹਾ ਕਹਿੰਦਾ ਜਦੋਂ ਗੁਰੂ ਛਡਾਵੇਗਾ ਉਦੋਂ ਛੱਡ ਲਿਆਂਗੇ, ਇਹਦਾ ਮਤਲਬ ਗੁਰੂ ਅਜੇ ਤੈਨੂੰ ਇਹੀ ਆਖਦਾ ਪੀ, ਸਵੇਰੇ ਵੀ ਪੀ ਤੇ ਸ਼ਾਮੀ ਵੀ ਪੀ। ਲੋਕੀ ਕਹਿ ਦਿੰਦੇ ਜਦੋਂ ਪ੍ਰਮਾਤਮਾ ਜਗਾਏਗਾ ਉਦੋਂ ਅੰਮ੍ਰਿਤ ਵੇਲੇ ਜਾਗ ਕੇ ਜਪ ਕਰਾਂਗੇ, ਇਹਦਾ ਮਤਲਬ ਅਜੇ ਪ੍ਰਮਾਤਮਾ ਨਹੀਂ ਚਾਹੁੰਦਾ। ਜਦੋਂ ਗੁਰੂ ਚਾਹੇਗਾ ਉਦੋਂ ਨੇਕ ਕਰਮ ਕਰਾਂਗੇ, ਇਹਦਾ ਮਤਲਬ ਅਜੇ ਗੁਰੂ ਇਹੀ ਚਾਹੁੰਦਾ ਤੂੰ ਬੁਰੇ ਕਰ, ਤੂੰ ਮਾੜੇ ਕਰ। ਇਹ ਜਿਹੜੇ ਅਰਥ ਲੋਕਾਂ ਨੇ ਕੀਤੇ ਨੇ ਤੇ ਸਮਝੇ ਨੇ, ਇਹ ਉਹਨਾਂ ਦਾ ਭੁਲੇਖ ਹੈ। ਤੇ ਇਸ ਵਕਤ ਦੀ ਵਿਚਾਰ ਦਾ ਆਧਾਰ ਜਿਹੜੀ ਪੰਕਤੀ ਮੈਂ ਚੁਣੀ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ, ਕਰਮੇ ਕਰਮੇ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਉਸ ਸੱਚੇ ਦੇ ਦਰਬਾਰ ਵਿੱਚ ਸੱਚ ਕਰਮਾਂ ਅਨੁਸਾਰ ਫੈਸਲੇ ਕਰਦਾ, ਬਾਕੀ ਕੁਛ ਵੀ ਨਹੀਂ। ਔਰ ਆਪ ਦੀ ਗਿਆਤ ਲਈ ਅਰਜ਼ ਕਰਾਂ, ਮਹਾਤਮਾ ਬੁੱਧ ਨੇ ਕਿੱਥੇ ਤੱਕ ਐਲਾਨੀਆਂ ਕਹਿ ਦਿੱਤਾ, ਭਗਵਾਨ ਦੀ ਫਿਕਰ ਬਾਅਦ ਵਿੱਚ ਕਰੀ, ਕਰਮ ਦੀ ਫਿਕਰ ਪਹਿਲੇ ਕਰੀ। ਇੱਥੋਂ ਹਿੰਦੁਸਤਾਨ ਦੇ ਬ੍ਰਾਹਮਣਾਂ ਨੇ ਮਹਾਤਮਾ ਬੁੱਧ ਨੂੰ ਨਾਸਤਿਕ ਕਹਿ ਦਿੱਤਾ, ਇਹ ਨਾਸਤਿਕ ਹੈ। ਅਜੇ ਤੱਕ ਵੀ ਬ੍ਰਾਹਮਣੀ ਸਮਾਜ ਮਹਾਤਮਾ ਬੁੱਧ ਨੂੰ ਨਾਸਤਿਕ ਕਹਿੰਦਾ ਹੈ। ਪਟਨਾ ਜੰਕਸ਼ਨ ਦੇ ਬਾਹਰ ਇੱਕ ਬਹੁਤ ਵੱਡਾ ਮੰਦਿਰ ਬਣਿਆ ਹੈ, ਔਰ ਪਹਿਲੇ ਫੈਸਲਾ ਹੋਇਆ ਸੀ ਕਿ ਭਾਰਤ ਵਿੱਚ ਜਿਤਨੇ ਅਵਤਾਰੀ ਪੁਰਸ਼ ਹੋਏ ਨੇ ਉਹਨਾਂ ਸਾਰਿਆਂ ਦੇ ਵਿੱਚ ਮੂਰਤੀ ਸਥਾਪਨ ਕਰਨੀ ਹੈ। ਮੰਦਿਰ ਬੜਾ ਕਾਬਲੇ ਦੀਦ ਹੈ, ਬੜਾ ਖਰਚ ਕੀਤਾ ਹੈ, ਤਕਰੀਬਨ 15-20 ਸਾਲਾਂ 'ਚ ਤਾਮੀਰ ਹੋਇਆ ਹੈ, ਬਣ ਗਿਆ ਤੇ ਹੁਣ ਮੂਰਤੀਆਂ ਸਥਾਪਨਾ ਕਰਨੀਆਂ ਸਨ। ਕ੍ਰਿਸ਼ਨ ਦੀ ਕਰ ਦਿੱਤੀ, ਰਾਮ ਦੀ ਕਰ ਦਿੱਤੀ, ਸ਼ਿਵ ਜੀ ਦੀ ਹੋ ਗਈ, ਵਿਸ਼ਨੂੰ ਦੀ ਹੋ ਗਈ, ਬ੍ਰਹਮੇ ਦੀ ਹੋ ਗਈ, ਹਨੂੰਮਾਨ ਦੀ ਹੋ ਗਈ, ਬਹੁਤ ਸਾਰੇ ਦੇਵੀ ਦੇਵਤਾਵਾਂ ਦੀ ਅੰਦਰ ਮੂਰਤੀਆਂ ਉਹ ਜੋ ਹੈ ਸਜਾਉਂਦੇ ਗਏ। ਉਹਨਾਂ ਦੇ ਨਾ ਜਦ ਇਹ ਮੂਰਤੀਆਂ ਦਾ ਆਰਡਰ ਦਿੱਤਾ ਗਿਆ ਸੀ ਤੇ ਮਹਾਤਮਾ ਬੁੱਧ ਦੀ ਮੂਰਤੀ ਵੀ ਮੰਗਾਈ, ਅਜੇ ਤੱਕ ਬਾਹਰ ਪਈ ਹੈ, ਝਗੜਾ ਚੱਲ ਰਿਹਾ, ਇਹ ਨਹੀਂ ਸਥਾਪਨ ਕਰਨੀ, ਇਹ ਨਾਸਤਿਕ ਹੈ, ਇਹਨੂੰ ਅੰਦਰ ਨਹੀਂ ਟਿਕਾਣਾ। ਉਹ ਮੂਰਤੀ ਵੀ ਮੰਦਿਰ ਦੇ ਬਾਹਰ ਪਈ ਹੈ, ਝਗੜਾ ਚੱਲ ਰਿਹਾ, ਇਸ ਮੰਦਿਰ ਵਿੱਚ ਸਥਾਪਨ ਨਹੀਂ ਹੋ ਸਕਦਾ, ਇਹ ਤੇ ਨਾਸਤਿਕ ਹੈ, ਇਹ ਤੇ ਵਰਣ ਵੰਡ ਨੂੰ ਵੀ ਨਹੀਂ ਮੰਨਦਾ। ਇਤਨੇ ਵੱਡੇ ਵਕਤ ਦੇ ਅਵਤਾਰੀ ਪੁਰਸ਼ ਨੂੰ ਨਾਸਤਿਕ ਕਿਉਂ ਆਖਿਆ? ਉਸਨੇ ਆਪਣੇ ਭਿਕਸ਼ੂਆਂ ਨੂੰ ਕਿਹਾ ਰੱਬ ਦੀ ਫਿਕਰ ਬਾਅਦ ਵਿੱਚ ਕਰਨਾ, ਪਹਿਲੇ ਕਰਮ ਦੀ ਫਿਕਰ ਕਰਨਾ, ਕਿਉਂਕਿ ਉਸਨੇ ਵੀ ਫੈਸਲਾ ਕਰਮ ਦੇ ਮੁਤਾਬਕ ਕਰਨਾ ਹੈ। ਤੇ ਜਦ ਕਰਮ ਦੇ ਮੁਤਾਬਕ ਹੀ ਫੈਸਲਾ ਉਸਨੇ ਕਰਨਾ ਹੈ ਤਾਂ ਉਹਦੀ ਫਿਕਰ ਇਤਨੀ ਕਰਨ ਦੀ ਲੋੜ ਨਹੀਂ, ਤੂੰ ਕਰਮ ਦੀ ਫਿਕਰ ਕਰ, ਉਸਦੇ ਹੁਕਮ ਦੀ ਫਿਕਰ ਕਰ, ਉਸਦੇ ਵਿਧਾਨ ਦੀ ਫਿਕਰ ਕਰ, ਉਸਦੇ ਬਣਾਏ ਹੋਏ ਨਿਯਮ ਦੀ ਫਿਕਰ ਕਰ, ਤੂੰ ਕਰਮ ਦੀ ਫਿਕਰ ਕਰ। ਤੋ ਬੋਧ ਭਿਕਸ਼ੂਆਂ ਵਿੱਚ ਇੱਕ ਵਾਕ ਪ੍ਰਚਲਿਤ ਹੋ ਗਿਆ, ਕਰਮ ਹੀ ਭਗਵਾਨ ਹੈ, ਭਗਵਾਨ ਹੀ ਭਗਵਾਨ ਹੈ, ਐਸਾ ਨਹੀਂ, ਕਰਮ ਹੀ ਭਗਵਾਨ ਹੈ। ਤੋ ਇਸ ਤੋਂ ਕੀ ਹੋਇਆ? ਬ੍ਰਾਹਮਣਾਂ ਨੇ ਕਹਿ ਦਿੱਤਾ ਭਗਵਾਨ ਭਗਵਾਨ ਨਹੀਂ ਹੈ, ਕਰਮ ਭਗਵਾਨ ਹੈ, ਇਹ ਤੇ ਨਾਸਤਿਕ ਨੇ।
ਅੱਜ ਤੱਕ ਸਨਾਤਨੀ ਜਗਤ ਵਿੱਚ ਮਹਾਤਮਾ ਬੁੱਧ ਦਾ ਸਨਮਾਨ ਨਹੀਂ ਬਣ ਸਕਿਆ। ਬਹੁਤ ਭਿਕਸ਼ੂਆਂ ਲਈ ਅੱਜ ਤੱਕ ਜਗ੍ਹਾ ਨਹੀਂ ਬਣ ਸਕੀ, ਇਹ ਤੇ ਨਾਸਤਿਕ ਹੈ। ਪਰ ਇੱਕ ਸੱਚਾਈ ਹੈ, ਅਗਰ ਉਹ ਨਾਸਤਿਕ ਹੈ ਤਾਂ ਫਿਰ ਦੁਨੀਆਂ 'ਚ ਕੋਈ ਵੀ ਆਸਤਿਕ ਨਹੀਂ ਹੈ। ਇਤਨੀ ਗਹਿਰੀ ਧਿਆਨ ਸਾਧਨਾ ਕਰਨ ਵਾਲਾ, ਇਤਨਾ ਭਰੋਸਾ ਰੱਖਣ ਵਾਲਾ, ਦੁਨੀਆਵੀ ਸਾਰੇ ਸੁੱਖਾਂ ਨੂੰ ਇੱਕ ਪਾਸੇ ਸੁੱਟ ਕੇ ਅਧਿਆਤਮਕ ਸੁੱਖ ਦੀ ਤਲਾਸ਼ ਕਰਨ ਵਾਲਾ, ਤੇ ਉਸ ਨੂੰ ਕਹਿ ਦਈਏ ਨਾਸਤਿਕ। ਕਿਉਂ ਕਿਹਾ ਗਿਆ? ਕਰਮ ਹੀ ਭਗਵਾਨ ਹੈ, ਭਗਵਾਨ ਹੀ ਭਗਵਾਨ ਹੈ। ਉਸਨੇ ਆਪਣੇ ਬੋਧ ਭਿਕਸ਼ੂਆਂ ਨੂੰ ਕਿਹਾ, ਇਹ ਫਿਕਰ ਬਾਅਦ ਵਿੱਚ ਕਰਨਾ, ਕਰਮ ਹੀ ਭਗਵਾਨ ਹੈ। ਕਿਉਂਕਿ ਜੋ ਦੁੱਖ ਮਿਲਣਾ, ਜੋ ਸੁੱਖ ਮਿਲਣਾ, ਤੁਹਾਨੂੰ ਕਰਮ ਨਾਲ ਮਿਲਣਾ ਹੈ। ਜੋ ਆਨੰਦ ਮਿਲਣਾ, ਜੋ ਖੇੜਾ ਮਿਲਣਾ, ਤੁਹਾਨੂੰ ਕਰਮ ਨਾਲ ਮਿਲਣਾ। ਜੋ ਗਿਆਨ ਮਿਲੇਗਾ, ਜੋ ਸ਼ਾਂਤੀ ਮਿਲੇਗੀ, ਤੁਹਾਨੂੰ ਕਰਮਾਂ ਨਾਲ ਮਿਲੇਗੀ। ਤੇ ਜਦ ਮਿਲਣਾ ਹੀ ਕਰਮਾਂ ਨਾਲ ਹੈ, ਤਾਂ ਫਿਰ ਕਰਮ ਦੀ ਫਿਕਰ ਕਰੋ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਜਿੱਤ ਕੀਤਾ ਪਾਈਏ ਆਪਣਾ ਸਾ ਗਾਲ ਬੁਰੀ ਕਿਉਂ ਗਾਲੀਏ। ਜੇ ਤੂੰ ਆਪਣਾ ਹੀ ਕੀਤਾ ਪਾਣਾ, ਤਾਂ ਫਿਰ ਆਪਣੇ ਕਰਤੱਵ ਪ੍ਰਤੀ ਜ਼ਰਾ ਸੁਚੇਤ ਹੋ ਜਾ। ਕਹਿੰਦੇ ਨੇ, ਮਨੁੱਖ ਹੋਵੇਗਾ ਸੁਚੇਤ, ਆਪਣੇ ਕਰਮਾਂ ਦੇ ਪ੍ਰਤੀ ਸੁਚੇਤ ਨਹੀਂ ਹੈ। ਅਗਰ ਕਿਧਰੇ ਕਰਮਾਂ ਦੇ ਪ੍ਰਤੀ ਸੁਚੇਤ ਆਉਂਦਾ, ਤੇ ਦੁਨੀਆ ਇਤਨੀ ਦੁਖੀ ਨਹੀਂ ਆਉਣੀ ਸੀ। ਕਹਿੰਦੇ ਨੇ, ਹਵਾ ਵਿਆਪਕ ਹੈ, ਆਕਾਸ਼ ਵਿਆਪਕ ਹੈ, ਦੁੱਖ ਵੀ ਵਿਆਪਕ ਹੈ। ਜਿੱਥੇ ਤੱਕ ਆਕਾਸ਼ ਪਸਰਿਆ ਹੈ, ਉੱਥੇ ਤੱਕ ਹੀ ਦੁੱਖ ਹੈ। ਜਿੱਥੇ ਤੱਕ ਪਵਨ ਝੂਲਦੀ ਹੈ, ਉੱਥੇ ਤੱਕ ਹੀ ਲੋਕਾਂ ਦੇ ਘਰਾਂ 'ਚ ਦੁੱਖ ਝੂਲਦੇ ਪਏ। ਮਨੁੱਖਤਾ ਦੁਖੀ ਹੈ, ਯਾਨੀ ਇਸਦਾ ਇਹ ਮਤਲਬ ਨਹੀਂ ਕਿ ਪਸ਼ੂ ਪੰਖੀ ਦੁਖੀ ਨੇ, ਕਦੇ ਦੁਖੀ ਨਹੀਂ ਨੇ। ਇਹ ਵੀ ਮੈਂ ਅਰਜ਼ ਕਰਦੇ ਹਾਂ, ਕੋਈ ਪਸ਼ੂ ਦੁਖੀ ਨਹੀਂ, ਕੋਈ ਪਕਸ਼ੀ ਦੁਖੀ ਨਹੀਂ, ਕੋਈ ਕੀੜਾ ਮਕੌੜਾ ਦੁਖੀ ਨਹੀਂ। ਸਭ ਸੁੱਖ ਦੇ ਚ ਨੇ, ਪਸ਼ੂ ਸੁੱਖ ਦੇ ਚ ਜੀ ਰਹੇ ਨੇ, ਦੇਵਤੇ ਬ੍ਰਹਮ ਗਿਆਨੀ ਮਹਾਂਪੁਰਸ਼ ਆਨੰਦ ਦੇ ਚ ਜੀ ਰਹੇ ਨੇ। ਬਸ ਦੁੱਖ ਕੇਵਲ ਮਨੁੱਖ ਦੀ ਦੁਨੀਆਂ 'ਚ। ਔਰ ਸਾਹਿਬਾਂ ਨੂੰ ਇੱਥੇ ਤੱਕ ਕਹਿਣਾ ਪਿਆ, ਬਾਲੀ ਰੋਵੇ ਨਾਏ ਭਤਾਰ, ਨਾਨਕ ਦੁਖੀਆ ਸਭ ਸੰਸਾਰ। ਸਮੂਹ ਜਗਤ, ਮਨੁੱਖੀ ਜਗਤ, ਮੈਂ ਫਿਰ ਅਰਜ਼ ਕਰਾਂ, ਬਾਕੀ ਨਹੀਂ, ਬਾਕੀ ਸਭ ਸੁੱਖ ਦੇ ਚ ਨੇ। ਕਾਰਨ, ਪਸ਼ੂ ਜੋ ਜੀ ਰਿਹਾ ਲੋੜਾਂ ਦੇ ਤਲ ਤੇ, ਮਨੁੱਖ ਜੀ ਰਿਹਾ ਖਾਹਿਸ਼ਾਂ ਦੇ ਤਲ ਤੇ। ਲੋੜਾਂ ਦੀ ਪੂਰਤੀ ਨਾ ਹੋਏ, ਪਸ਼ੂ ਤੜਪਦਾ ਹੈ। ਖਾਹਿਸ਼ਾਂ ਦੀ ਪੂਰਤੀ ਨਾ ਹੋਵੇ, ਮਨੁੱਖ ਤੜਪਦਾ ਹੈ। ਬਗੌਰ ਮੁਤਾਲਾ ਕਰਨਾ, ਸਿਰਫ ਲੋੜਾਂ ਦੀ ਪੂਰਤੀ ਆਉਂਦੀ ਤੇ ਪਸ਼ੂਆਂ ਦੀ ਤਰ੍ਹਾਂ ਮਨੁੱਖ ਵੀ ਸੁਖੀ ਹੋਣਾ ਸੀ। ਉਹਨੂੰ ਪਿਆਸ ਲੱਗੀ ਹੈ, ਪਾਣੀ ਮਿਲ ਜਾਏ, ਉਹਨੂੰ ਭੁੱਖ ਲੱਗੀ ਹੈ, ਖੁਰਾਕ ਮਿਲ ਜਾਏ, ਉਹਦੀ ਸਰੀਰ ਦੀਆਂ ਲੋੜਾਂ ਦੀ ਪੂਰਤੀ ਹੋ ਜਾਏ, ਬਸ ਮਸਤ ਹੈ, ਸੌ ਜਾਂਦਾ, ਆਨੰਦ ਲੈਂਦਾ। ਪਸ਼ੂ ਸੁਖੀ ਨੇ, ਮਹਾਂਪੁਰਸ਼ ਤੇ ਦੇਵਤੇ ਆਨੰਦ ਦੇ ਚ ਨੇ, ਮਨੁੱਖ ਦੁੱਖ ਦੇ ਚ ਹੈ। ਦੁੱਖ ਸਿਰਫ ਤੁਹਾਨੂੰ ਮਨੁੱਖ ਦੀ ਦੁਨੀਆਂ ਵਿੱਚ ਮਿਲੇਗਾ, ਜਾਂ ਉਹਨਾਂ ਪਸ਼ੂਆਂ ਕੋਲ ਦੁੱਖ ਮਿਲੇਗਾ ਜਿਹੜੇ ਵਿਚਾਰੇ ਮਨੁੱਖ ਦੀ ਕੈਦ ਦੇ ਚ ਨੇ, ਮਨੁੱਖ ਦੀ ਸੰਗਤ ਵਿੱਚ ਰਹਿੰਦੇ ਨੇ। ਉਹਨਾਂ ਦੀ ਪ੍ਰਾਕਿਰਤਿਕ ਜ਼ਿੰਦਗੀ 'ਚ ਫਰਕ ਪਾ ਦਿੱਤਾ ਹੈ। ਜਿਸ ਢੰਗ ਨਾਲ ਉਹ ਜੀਵਣਾ ਚਾਹੁੰਦੇ ਨੇ, ਉਸ ਢੰਗ ਨਾਲ ਮਨੁੱਖ ਨਹੀਂ ਜੀਣ ਦਿੰਦਾ ਪਿਆ। ਉਹ ਦੁਖੀ ਹੋ ਸਕਦੇ ਨੇ, ਉਹ ਪੀੜਤ ਹੋ ਸਕਦੇ ਨੇ। ਵਰਨਾ ਦੁੱਖ ਸਿਰਫ ਮਨੁੱਖ ਦੇ ਕੋਲ ਹੈ, ਕਾਇਨਾਤ ਦੇ 'ਚ, ਇਸ ਬ੍ਰਹਿਮੰਡ ਦੇ 'ਚ ਦੁੱਖ ਹੋਰ ਕਿਧਰੇ ਵੀ ਨਹੀਂ ਹੈ। ਬਨਸਪਤੀ ਖੇੜੇ 'ਚ ਹੈ, ਪਸ਼ੂ ਸੁੱਖ ਦੇ 'ਚ ਨੇ, ਕੀੜੇ ਮਕੌੜੇ ਵੀ ਸੁੱਖ ਦੇ 'ਚ ਨੇ। ਇਹ ਵੀ ਮੈਂ ਅਰਜ਼ ਕਰਦੇ ਹਾਂ, ਇੱਕ ਬਿਸ਼ਟਾ ਦਾ ਜੰਤੂ ਵੀ ਸੁੱਖ ਦੇ 'ਚ ਹੈ, ਇੱਕ ਗੰਦਗੀ ਦੇ 'ਚ ਲਿਪਟਿਆ ਹੋਇਆ ਸੂਰ ਵੀ ਸੁੱਖ ਦੇ 'ਚ ਹੈ। ਮੈਂ ਫਿਰ ਅਰਜ਼ ਕਰਾਂ, ਇੱਕ ਮਨੁੱਖ ਦੁੱਖ ਦੇ 'ਚ ਹੈ, ਇੱਕ ਮਨੁੱਖ ਦੀ ਸੰਗਤ ਦੇ ਜਿਹੜੇ ਪਸ਼ੂ ਰਹਿ ਰਹੇ ਨੇ ਮਨੁੱਖ ਦੀ ਕੈਦ ਦੇ 'ਚ, ਉਹ ਵਿਚਾਰੇ ਦੁਖੀ ਹੋ ਸਕਦੇ ਨੇ। ਵਰਨਾ ਪਸ਼ੂ ਦੁਖੀ ਨਹੀਂ ਨੇ, ਪੰਛੀ ਦੁਖੀ ਨਹੀਂ ਨੇ। ਪਸ਼ੂ ਜੀ ਰਹੇ ਨੇ ਲੋੜਾਂ ਦੇ ਤਲ ਦੀ ਪੂਰਤੀ ਤੇ, ਲੋੜਾਂ ਪੂਰੀਆਂ ਹੋ ਗਈਆਂ, ਸੁਖੀ। ਮਨੁੱਖ ਲੋੜਾਂ ਦੇ ਨਾਲ ਨਾਲ ਜੀ ਰਿਹਾ ਖਾਹਿਸ਼ਾਂ ਦੇ ਤਲ ਤੇ। ਲੋੜਾਂ ਪੂਰੀਆਂ ਨਾ ਹੋਣ, ਪਸ਼ੂ ਤੜਪਦਾ ਹੈ। ਖਾਹਿਸ਼ਾਂ ਪੂਰੀਆਂ ਨਾ ਹੋਣ, ਮਨੁੱਖ ਬੇਚੈਨ ਹੁੰਦਾ ਹੈ, ਮਨੁੱਖ ਤੜਪਦਾ ਹੈ। ਤੇ ਖਾਹਿਸ਼ਾਂ ਦਾ ਇੱਕ ਹੋਰ ਬੜਾ ਭਿਅੰਕਰ ਨਿਯਮ ਹੈ,
ਇੱਕ ਖਾਹਿਸ਼ ਪੂਰੀ ਹੋਵੇ ਨਾ ਤੇ ਪੂਰੀ ਹੁੰਦਿਆਂ ਹੁੰਦਿਆਂ ਉਹ 10 ਖਾਹਿਸ਼ਾਂ ਨੂੰ ਜਨਮ ਦੇ ਜਾਂਦੀ ਹੈ। ਜੈਸੇ ਇੱਕ ਮਨੁੱਖ ਜ਼ਮੀਨ ਤੋਂ ਰੁਖਸਤ ਹੁੰਦਿਆਂ ਹੋਇਆਂ ਵੱਡਾ ਹੋ ਗਿਆ, ਜਵਾਨ ਹੋ ਗਿਆ, ਵਿਆਹਿਆ ਗਿਆ, ਬੁੱਢਾ ਹੋ ਗਿਆ, ਜ਼ਮੀਨ ਤੋਂ ਰੁਖਸਤ ਹੁੰਦਿਆਂ ਹੁੰਦਿਆਂ 2-4-5-7 ਬੱਚਿਆਂ ਨੂੰ ਜਨਮ ਦੇ ਜਾਂਦਾ, ਪਿੱਛੇ ਆਪਣੀ ਸੰਤਤ ਛੋੜ ਜਾਂਦਾ, ਆਪਣਾ ਖੂਨ ਛੋੜ ਜਾਂਦਾ। ਜ਼ਮੀਨ ਤੋਂ ਰੁਖਸਤ ਹੁੰਦਿਆਂ ਹੁੰਦਿਆਂ ਮਨੁੱਖ 2-4 ਬੱਚੇ ਛੋੜ ਜਾਂਦਾ। ਇੱਕ ਖਾਹਿਸ਼ ਪੂਰੀ ਹੁੰਦਿਆਂ ਹੁੰਦਿਆਂ, ਇੱਕ ਖਾਹਿਸ਼ ਮਰਦਿਆਂ ਮਰਦਿਆਂ 5-10 ਖਾਹਿਸ਼ਾਂ ਨੂੰ ਜਨਮ ਦੇ ਜਾਂਦੀ ਹੈ। ਹੁਣ ਪੂਰੀ ਇੱਕ ਹੋਈ ਹੈ ਤੇ 10 ਹੋਰ ਪੈਦਾ ਹੋਈਆਂ ਨੇ, ਫਿਰ ਉਹਨਾਂ ਚ ਪੂਰੀ ਇੱਕ ਹੋਈ ਹੈ ਤੇ ਫਿਰ 10-20 ਹੋਰ ਪੈਦਾ ਹੋ ਗਈਆਂ ਨੇ, ਤਾਂ ਰੋਜ਼ ਰੋਜ਼ ਤੇ ਖਾਹਿਸ਼ਾਂ ਵੱਧਦੀਆਂ ਜਾਣਗੀਆਂ, ਖਾਹਿਸ਼ਾਂ ਦੀ ਭੀੜ। ਇਸ ਤਰ੍ਹਾਂ ਜਿਵੇਂ ਮੌਤ ਦਰ ਘੱਟ ਜਾਏ ਤੇ ਜਨਮ ਦਰ ਵੱਧ ਜਾਏ ਤਾਂ ਮਨੁੱਖਾਂ ਦੀ ਭੀੜ ਹੋ ਜਾਂਦੀ ਹੈ। ਖਾਹਿਸ਼ ਪੂਰੀ ਤੇ ਕੋਈ ਕੋਈ ਹੁੰਦੀ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ, ਹੁੰਦੀ ਉਹ ਵੀ ਕਰਮ ਅਨੁਸਾਰ ਹੈ, ਉਂਝ ਨਹੀਂ। ਕੁਛ ਸੰਤਾਂ ਮਹਾਂਪੁਰਖਾਂ ਦੇ ਡੇਰੇ ਇਸ ਵਾਸਤੇ ਚੱਲ ਪਏ ਨੇ, ਜੇ 100 ਬੰਦੇ ਗਏ ਨੇ ਤੇ 60 ਦਾ ਤੇ ਉਂਝ ਹੀ ਕਰਮ ਬਣਨ ਵਾਲਾ ਹੁੰਦਾ, ਉਂਝ ਹੀ ਗੱਲ ਸਿਰੇ ਚੜਨ ਵਾਲੀ ਹੁੰਦੀ। ਉਹ ਜਿਹੜੀ 60 ਬੰਦਿਆਂ ਦੀ ਗੱਲ ਸਿਰੇ ਚੜ ਜਾਂਦੀ ਹੈ ਨਾ, ਉਹ ਕਹਿੰਦੇ ਨੇ ਇਸ ਡੇਰੇ ਕਰਕੇ, ਸੰਤ ਕਰਕੇ ਸਾਡੀ ਗੱਲ ਬਣੀ ਹੈ। ਉਹ ਫਿਰ 60 ਕਮ ਸੇ ਕਮ ਹੋਰ 60 ਨੂੰ ਲੈ ਆਉਂਦੇ ਨੇ, ਉਹਨਾਂ ਦੇ ਚੋਂ ਵੀ ਕੁਛ ਇੱਕ ਦੀ ਗੱਲ ਤੇ ਉਂਝ ਹੀ ਬਣਨ ਵਾਲੀ ਹੁੰਦੀ। ਜੇ ਡੇਰੇ ਨਾ ਵੀ ਜਾਂਦੇ ਤਾਂ ਵੀ ਬਣਨੀ ਸੀ, ਇਹ ਵੀ ਮਰਜ਼ ਕਰਦੇ ਹਾਂ। ਜੇ ਨਾ ਵੀ ਤੀਰਥਾਂ ਤੇ ਜਾਂਦੇ ਤਾਂ ਵੀ ਬਣਨੀ ਸੀ। ਬਸ ਪਖੰਡ ਇਸ ਤਰ੍ਹਾਂ ਦੁਨੀਆਂ ਦੇ ਚ ਵੱਧਦਾ ਹੈ ਅਗਿਆਨ ਦੇ ਆਸਰੇ ਤੇ। ਇੱਕ ਖਾਹਿਸ਼ ਪੂਰੀ ਹੁੰਦਿਆਂ ਹੁੰਦਿਆਂ 10 ਖਾਹਿਸ਼ਾਂ ਨੂੰ ਜਨਮ ਦੇ ਜਾਂਦੀ ਹੈ। ਤੋ ਇਸ ਤਰ੍ਹਾਂ ਖਾਹਿਸ਼ਾਂ ਦੀ ਭੀੜ ਵੱਧਦੀ ਜਾਂਦੀ ਹੈ, ਵੱਧਦੀ ਜਾਂਦੀ ਹੈ। ਪਸ਼ੂ ਲੋੜਾਂ ਦੇ ਤਲ ਤੇ ਜੀਂਦੇ ਨੇ, ਮਨੁੱਖ ਖਾਹਿਸ਼ਾਂ ਦੇ ਤਲ ਤੇ ਜੀਵਦੇ ਨੇ। ਲੋੜਾਂ ਦੀ ਪੂਰਤੀ ਨਾ ਹੋਵੇ ਤੇ ਪਸ਼ੂ ਤੜਪਦਾ ਹੈ, ਖਾਹਿਸ਼ਾਂ ਦੀ ਪੂਰਤੀ ਨਾ ਹੋਵੇ ਮਨੁੱਖ ਤੜਪਦਾ ਹੈ। ਔਰ ਸਾਰੀਆਂ ਖਾਹਿਸ਼ਾਂ ਕਿਸ ਦੀਆਂ ਪੂਰੀਆਂ ਹੋਈਆਂ ਹਨ, ਕਤਾ ਹੀ ਨਹੀਂ। ਇੱਕ ਦਿਨ ਮਨੁੱਖ ਹੀ ਪੂਰਾ ਹੋ ਜਾਂਦਾ, ਖਤਮ ਹੋ ਜਾਂਦਾ। ਖਾਹਿਸ਼ਾਂ ਕਿਤੀਆਂ ਪੂਰੀਆਂ ਹੁੰਦੀਆਂ ਨੇ, ਹਜ਼ਾਰੋਂ ਖਾਹਿਸ਼ਾਂ ਸਾਥ ਲੈ ਕੇ ਦਮ ਨਿਕਲਦਾ ਹੈ। ਅਲੀ ਕਹਿੰਦਾ ਇੱਕ ਇੱਕ ਸਵਾਸ ਦੇ ਅੰਤਿਮ ਸਮੇਂ ਕਿਤਨੀਆਂ ਖਾਹਿਸ਼ਾਂ ਨਿਕਲਦੀਆਂ ਜਿਹੜੀਆਂ ਅੰਦਰ ਪਈਆਂ ਸਨ, ਜਗ੍ਹਾ ਮਲ ਕੇ ਬੈਠੀਆਂ ਸਨ, ਬਈ ਅੱਜ ਸਾਡੀ ਗੱਲ ਬਣੇਗੀ, ਅੱਜ ਸਾਡੀ ਗੱਲ ਬਣੇਗੀ। ਗੱਲ ਕੀ ਬਣਨੀ, ਉਹ ਸਵਾਸ ਹੀ ਨਿਕਲ ਗਿਆ। ਹਜ਼ਾਰੋਂ ਖਾਹਿਸ਼ਾਂ ਸਾਥ ਲੈ ਕੇ ਦਮ ਨਿਕਲਦਾ ਹੈ। ਮੁਖਤਸਰ ਜੋ ਹੈ, ਮੈਂ ਅਰਜ਼ ਕਰਾਂ, ਦੁੱਖ ਕੇਵਲ ਮਨੁੱਖ ਦੀ ਦੁਨੀਆਂ ਚ ਹੈ। ਰਿਸ਼ੀਕੇਸ਼ ਦੇ ਚ ਅੱਜ ਤੋਂ ਕੋਈ ਗਾਲਬਨ 25-26 ਸਾਲ ਪੁਰਾਣੀ ਗੱਲ ਹੋਵੇਗੀ, ਰਾਮਕਲੀ ਰਾਗ ਦਾ ਇਹ ਸ਼ਬਦ ਚੱਲ ਰਿਹਾ ਸੀ। ਸਹਿਨ ਸਰਦਾਨ ਦੇ ਇੰਦਰ ਰੋਆਇਆ, ਪਰਸ ਰਾਮ ਰੋਵੇ ਘਰ ਆਇਆ। ਜਪਜੀ ਸਾਹਿਬ ਤੋਂ ਲੈ ਕੇ ਉੱਥੇ ਰਾਗਮਾਲਾ ਤੱਕ ਸੰਪੂਰਨ ਕਥਾ ਹੁੰਦੀ ਹੈ। ਔਰ ਉੱਥੇ ਇੱਕ ਨਿਯਮ ਹੈ, 5 ਸਾਲਾਂ ਚ ਭੋਗ ਪਾਉਂਦੇ ਨੇ ਲਾਜ਼ਮੀ, ਤਾਂ ਕਿ ਵਿਦਿਆਰਥੀਆਂ ਨੂੰ ਗਿਆਨ ਮਿਲਦਾ ਰਹੇ। ਉਸ ਦੌਰਾਨ 1 ਮਹੀਨਾ ਦਾਸ ਵੀ ਹਾਜ਼ਰੀ ਭਰਦਾ ਰਹੇ। ਜਦੋਂ ਦਾਸ ਕਥਾ ਕਰ ਰਿਹਾ ਸੀ, ਰਾਮਕੱਲੀ ਲਾਗ ਚੱਲਿਆ ਤੇ ਇਹ ਸ਼ਬਦ ਵੀ ਆ ਗਿਆ, ਜਿਸ ਦੀਆਂ ਆਖਲੀਆਂ ਪੰਕਤੀਆਂ ਸਨ, ਬਾਲੀ ਰੋਵੇ ਨਾਏ ਭਤਾਰ, ਨਾਨਕ ਦੁਖੀਆ ਸਭ ਸੰਸਾਰ, ਮੰਨੇ ਨਾਉ ਸੋਈ ਜਿਣ ਜਾਏ, ਅਵਰੀ ਕਰਮ ਨ ਲੇਖੇ ਪਾਏ। ਇਹ ਪੰਕਤੀ ਮਨੁੱਖ ਨੇ ਆਪਣੀਆਂ ਤਰਫੋਂ ਬਣਾਈਆਂ ਹੋਈਆਂ ਨੇ। ਨਾਨਕ ਦੁਖੀਆ ਸਭ ਸੰਸਾਰ, ਸੋ ਸੁਖੀਆ ਜਿਸ ਨਾਮ ਆਧਾਰ। ਇਸ ਤਰ੍ਹਾਂ ਦੀ ਪੰਕਤੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ, ਇਸ ਤਰ੍ਹਾਂ ਨਹੀਂ ਹੈ। ਇਹ ਤਾਂ ਲੋਕਾਂ ਨੇ ਆਪਣੇ ਕੋਲੋਂ ਬਣਾ ਲਿਆ, ਜਿਹਨਾਂ ਨੂੰ ਬੋਧ ਨਹੀਂ ਹੈ, ਸਮਝ ਨਹੀਂ ਹੈ। ਬਾਲੀ ਰੋਵੇ ਨਾਏ ਭਤਾਰ, ਨਾਨਕ ਦੁਖੀਆ ਸਭ ਸੰਸਾਰ, ਮੰਨੇ ਨਾਉ ਸੋਈ ਜਣ ਜਾਏ, ਅਵਰੀ ਕਰਮ ਨਾ ਲੈ ਕੇ ਲਾ। ਇਸ ਦੀ ਵਜ਼ਾਹਤ ਦਾਸ ਨੇ ਕਿਧਰੇ 2 ਦਿਨ ਕੀਤੀ। ਬੜਾ ਇੱਕ ਦਾਰਸ਼ਨਿਕ ਸਿਆਣਾ ਸਾਧੂ ਸਿੰਧ ਦੇ ਇਲਾਕੇ ਦਾ ਸੀ, ਭੇਖ ਭਗਵਾ। ਅੱਜ ਕੱਲ੍ਹ ਉਸਦਾ ਡੇਰਾ ਕਰਨਾਲ ਦੇ ਚ ਬਹੁਤ ਜ਼ਈਫ ਹੋ ਗਿਆ। ਉਹ ਵੀ ਕਿਧਰੇ ਬੈਠਾ ਸੀ, ਕਥਾ ਦੀ ਸਮਾਪਤੀ ਤੋਂ ਬਾਅਦ ਖੜਾ ਹੋ ਗਿਆ। ਸਾਧੂਆਂ ਦਾ ਇਕੱਠ ਸੀ, ਜੋ 30-40 ਸਰੋਤੇ ਬੈਠੇ ਸਨ, ਸਾਧੂ ਹੀ ਸਨ, ਨਿਰਮਲੇ ਉਦਾਸੀਨ।
ਮੈਨੂੰ ਕਹਿਣ ਲੱਗਾ ਮਸਕੀਨ ਜੀ ਇਹ ਜੋ ਗੁਰੂ ਨਾਨਕ ਨੇ ਆਖਿਆ ਹੈ ਇਹ ਅਤੀ ਉਪਮਾ ਅਲੰਕਾਰ ਹੈ। ਸਾਹਿਤਿਕ ਦੁਨੀਆਂ ਵਿੱਚ ਕਵਿਤਾ ਦੀ ਦੁਨੀਆਂ 'ਚ ਅਲੰਕਾਰਾਂ ਨੂੰ ਵਰਤਿਆ ਜਾਂਦਾ ਹੈ ਗਹਿਣਿਆਂ ਨੂੰ ਗੱਲ ਨੂੰ ਸਜਾਉਣ ਵਾਸਤੇ ਬੋਲਾਂ ਨੂੰ ਸਜਾਉਣ ਵਾਸਤੇ। ਜੈਸੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਮੁੱਖ ਝੂਠ ਵਿਭੂਖਨ ਸਾਰੰਗ ਇਹ ਬ੍ਰਾਹਮਣ ਬੋਲਦਾ ਤੇ ਝੂਠ ਪਿਆ ਪਰ ਤੂੰ ਗਹਿਣੇ ਸੱਚ ਦੇ ਪਵਾ ਦਿੱਤੇ ਨੇ ਉਸਨੂੰ ਬੜਾ ਸ਼ਿੰਗਾਰ ਦਿੱਤਾ ਹੈ ਤੂੰ ਤੇ ਹੁਣ ਲੋਕਾਂ ਨੂੰ ਇੰਝ ਪ੍ਰਤੀਤ ਆਉਂਦਾ ਪਿਆ ਜਿਵੇਂ ਸੱਚ ਝੂਠ ਨੂੰ ਵੀ ਸ਼ਿੰਗਾਰ ਦੇਈਏ ਚਮਕਾ ਦੇਈਏ ਚੱਲਦਾ ਹੈ ਬੜੇ ਸੋਹਣੇ ਢੰਗ ਨਾਲ ਚੱਲਦਾ ਹੈ ਚੱਲਦਾ ਸੱਚ ਦੇ ਆਸਰੇ ਤੇ ਗਹਿਣੇ ਸੱਚ ਦੇ ਹੀ ਪਵਾਉਣੇ ਪੈਂਦੇ ਨੇ। ਕੋਈ ਝੂਠ ਆਪਣੇ ਰੂਪ ਵਿੱਚ ਚੱਲ ਨਹੀਂ ਸਕਦਾ ਜਿੰਨੇ ਚਿਰ ਤੱਕ ਉਸਨੂੰ ਸੱਚ ਨਾਲ ਨਾ ਜੋੜੀਏ। ਝੂਠ ਬੋਲਣ ਵਾਲਾ ਵੀ ਕਹਿੰਦਾ ਮੈਂ ਸੱਚ ਕਹਿ ਰਿਹਾ ਜੋੜਨਾ ਉਸਨੂੰ ਸੱਚ ਨਾਲ ਹੀ ਪੈਂਦਾ ਭਾਵੇਂ ਝੂਠ ਹੈ ਪਰ ਗਹਿਣੇ ਉਸਨੂੰ ਸੱਚ ਦੇ ਪਵਾਉਣੇ ਪੈਂਦੇ ਨੇ ਸ਼ਿੰਗਾਰ ਉਸਨੂੰ ਸੱਚ ਦਾ ਦੇਣਾ ਪੈਂਦਾ। ਇੱਕ ਤੇ ਇਹ ਹੈ ਇੱਕ ਹੁੰਦਾ ਅਤੀ ਉਪਮਾ ਅਲੰਕਾਰ ਜੈਸੇ ਕਿਸੇ ਨੂੰ ਕਹਿ ਦੇਣਾ ਤੇਰੇ ਮੋਤ ਜਿਹੜੇ ਦੰਦ ਨੇ ਤੇ ਮੋਤੀਆਂ ਵਰਗੇ ਨੇ ਅਤੀ ਉਪਮਾ ਅਲੰਕਾਰ ਇਹ ਮੁਖੜਾ ਤੇ ਚੰਨ ਦੀ ਤਰ੍ਹਾਂ ਹੈ ਅਤੀ ਉਪਮਾ ਅਲੰਕਾਰ। ਸਾਹਿਤਿਕ ਦੁਨੀਆਂ ਵਿੱਚ ਕਾਵਿ ਦੁਨੀਆਂ ਵਿੱਚ ਇਸਦੀ ਆਪਣੀ ਮਹਾਨਤਾ ਹੈ ਇਸ ਨੂੰ ਮੰਨਦੇ ਨੇ। ਮੈਨੂੰ ਕਹਿਣ ਲੱਗੇ ਗੁਰੂ ਨਾਨਕ ਦੇ ਕੋਲ ਹਿਰਦਾ ਜੋ ਸੀ ਉਹ ਸੰਗੀਤਕਾਰ ਦਾ ਸੀ ਤੇ ਕਵੀ ਦਾ ਸੀ ਸ਼ਾਇਰ ਦਾ ਸੀ। ਇਹ ਸਤਿਗੁਰਾਂ ਨੇ ਅਤੀ ਉਪਮਾ ਅਲੰਕਾਰ ਵਰਤਿਆ ਤੇ ਤੁਸੀਂ ਕੱਲ ਤੇ ਅੱਜ 2 ਘੰਟੇ ਲਾਏ ਨੇ। ਦੁੱਖ ਹੀ ਦੁੱਖ ਹੈ ਬਈ ਆਸਮਾਨ ਵਿਆਪਕ ਹੈ ਤੇ ਦੁੱਖ ਵਿਆਪਕ ਹੈ ਹਵਾ ਵਿਆਪਕ ਹੈ ਤੇ ਦੁੱਖ ਵਿਆਪਕ ਹੈ ਕਹਿਣ ਲੱਗੇ ਮੈਂ ਸਹਿਮਤ ਨਹੀਂ। ਇਹ ਅਤੀ ਉਪਮਾ ਅਲੰਕਾਰ ਹੈ ਤੇ ਅਤੀ ਉਪਮਾ ਅਲੰਕਾਰ ਨੂੰ ਇਤਨਾ ਸਪਸ਼ਟ ਨਹੀਂ ਕਰੀਦਾ ਜਿਤਨਾ ਤੁਸੀਂ ਕੀਤਾ ਹੈ ਮੈਨੂੰ ਇੰਝ ਕਹਿਣ ਲੱਗਾ। ਆਖਿਰ ਮਨੁੱਖੀ ਦੁਨੀਆਂ 'ਚ ਕਿਧਰੇ ਆਨੰਦ ਵੀ ਹੈ ਖੇੜਾ ਵੀ ਹੈ ਖੁਸ਼ੀਆਂ ਵੀ ਹਨ ਔਰ ਇਸੇ ਨੂੰ ਵਜ਼ਾਹਤ ਕਰਕੇ ਤੇ ਪੱਕੀ ਮੋਹਰ ਲਾ ਦੇਣੀ ਕਿ ਨਾਨਕ ਦੁਖੀਆ ਸਭ ਸੰਸਾਰ ਇਹ ਸ਼ੋਭਾ ਨਹੀਂ ਦਿੰਦਾ। ਮੈਂ ਕਿ ਮਹਾਂਪੁਰਖੋ ਸਿਆਣੇ ਹੋ ਤੁਸੀਂ ਚਿੰਤਕ ਹੋ ਔਰ ਉਮਰ ਦੇ ਲਿਹਾਜ਼ 'ਚ ਵਾਕਈ ਮੈਂ ਉਹਨਾਂ ਦੇ ਸਾਹਮਣੇ ਬਹੁਤ ਛੋਟਾ ਸੀ ਔਰ ਵਿੱਦਿਆ ਪੜ੍ਹਾਈ ਚਿੰਤਕ ਦੇ 'ਚ ਉਹਨਾਂ ਦੀ ਦੁਨੀਆ ਬੜੀ ਅੱਗੇ ਸੀ ਕਿਉਂਕਿ ਵਿਚਾਰ ਵਟਾਂਦਰਾ ਅਕਸਰ ਚੱਲਦਾ ਰਹਿੰਦਾ ਸੀ। ਪਰ ਇਸ ਤਰ੍ਹਾਂ ਵੀ ਉਹ ਹਿੰਮਤ ਕਰ ਲੈਣਗੇ ਕਿ ਸਾਰਿਆਂ 'ਚ ਖੜੇ ਹੋ ਕੇ ਇੰਝ ਕਹਿਣਗੇ। ਉਸ ਦਿਨ ਮੈਂ ਉਹਨਾਂ ਦੀ ਬਹਿਬਲਤਾ ਦੇਖੀ ਬਿਲਕੁਲ ਅਸਹਿਮਤੀ ਕਹਿਣ ਲੱਗੇ ਨਹੀਂ ਇਹ 2 ਘੰਟੇ ਤੁਸੀਂ ਲਾਇਆ ਐਵੇਂ ਜ਼ਾਇਆ ਕੀਤੇ ਦੁੱਖ ਇਤਨਾ ਨਹੀਂ ਹੈ ਇਹ ਗੁਰੂ ਨਾਨਕ ਨੇ ਅਤੀ ਉਪਮਾ ਅਲੰਕਾਰ ਵਰਤਿਆ ਜਿਸ ਨੂੰ ਤੁਸੀਂ ਹੋ ਬਹੁ ਸੱਚ ਕਰਕੇ ਬਿਆਨ ਪੈ ਕਰਦੇ ਹੋ। ਇਹ ਅਲੰਕਾਰ ਹੈ ਗਹਿਣਾ ਹੈ ਭੂਸ਼ਣ ਹੈ ਵਾਸਤਵਿਕ ਐਸਾ ਨਹੀਂ ਹੈ। ਮੈਂ ਕਿਹਾ ਮੈਨੂੰ ਤੇ ਵਾਸਤਵਿਕ ਐਸਾ ਹੀ ਦਿਖਾਈ ਦਿੰਦਾ ਹੈ ਔਰ ਜੋ ਗੁਰੂ ਨਾਨਕ ਨੇ ਆਖਿਆ ਇਹ ਅਤੀ ਉਪਮਾ ਅਲੰਕਾਰ ਨਹੀਂ ਹੈ ਇਹ ਖਸਮ ਦੇ ਬੋਲ ਨੇ ਇਹ ਸੱਤ ਬਚਨ ਨੇ ਇਹ ਸੰਪੂਰਨ ਬਚਨ ਨੇ। ਅਤੀ ਉਪਮਾ ਅਲੰਕਾਰ ਕਲਪਨਾ ਹੁੰਦਾ ਹੈ ਫਿਰ ਤੇ ਗੁਰਬਾਣੀ ਨੂੰ ਕਲਪਨਾ ਆਖਣਾ ਪਏਗਾ ਇਹ ਕਲਪਨਾ ਨਹੀਂ ਹੈ ਇਹ ਸੱਚ ਹੈ। ਮੈਨੂੰ ਕਹਿਣ ਲੱਗੇ ਤੁਹਾਡੀ ਸ਼ਰਧਾ ਹੈ ਇਸ ਤਰ੍ਹਾਂ ਥੋਥੋਂ ਕਹਿਲਵਾ ਰਹੀ ਹੈ ਵਰਨਾ ਇਹ ਅਤੀ ਉਪਮਾ ਅਲੰਕਾਰ ਹੈ ਤੇ ਮੈਂ ਤੁਹਾਨੂੰ ਕੱਲ ਸੱਚ ਦਾ ਸੁੱਖ ਦਾ ਸਰੂਪ ਦਿਖਾਵਾਂਗਾ ਫਿਰ ਤੁਹਾਡੀ ਜ਼ਬਾਨ ਕਬੂਲ ਕਰ ਲਏਗੀ ਕਿ ਦੁਨੀਆਂ 'ਚ ਨਿਰਾ ਦੁੱਖ ਨਹੀਂ ਸੁੱਖ ਵੀ ਹੈ। ਮੈਂ ਕਿਹਾ ਠੀਕ ਹੈ ਅਗਰ ਇਸ ਤਰ੍ਹਾਂ ਤੁਸੀਂ ਪ੍ਰਤੱਖ ਰੂਪ ਵਿੱਚ ਕੋਈ ਸੁੱਖ ਦਾ ਸਰੂਪ ਦਿਖਾਓਗੇ ਤਾਂ ਫਿਰ ਜ਼ਰਾ ਸੋਚਾਂਗੇ ਜਿੱਥੇ ਤੱਕ ਮੇਰਾ ਇਰਾਦਾ ਹੈ ਮੇਰੀ ਸੋਚਣੀ ਹੈ ਐਸੀ ਨੌਬਤ ਨਹੀਂ ਆਵੇਗੀ। ਤੁਸੀਂ ਇਸ ਤਰ੍ਹਾਂ ਦਾ ਕੋਈ ਪ੍ਰਮਾਣ ਪੇਸ਼ ਨਹੀਂ ਕਰ ਸਕਦੇ। ਉਹ ਹੱਸ ਪਏ ਉੱਥੇ ਤੇ ਉਹਨਾਂ ਦੀ ਹੱਸੀ ਇੰਝ ਸੀ ਜਿਵੇਂ ਕਟਾਕਸ਼ ਜਿਵੇਂ ਤਨਸ ਵੀ ਜਿਵੇਂ ਮੂਰਖ ਕੁਝ ਸਮਝਦਾ ਨਹੀਂ। ਉਹ ਜਦ ਚਲਾ ਗਿਆ ਯਕੀਨ ਜਾਣੋ ਉਸ ਦਿਨ ਸਾਰਾ ਦਿਨ ਰਿਹਾ ਮੈਂ ਵੀ ਬੇਚੈਨ। ਮੈਂ ਕਿ ਪਤਾ ਨਹੀਂ ਕੀ ਦਿਖਾਏਗਾ ਕੀ ਲਿਆਵੇਗਾ ਕਿਧਰੇ ਐਸਾ ਤੇ ਨਹੀਂ ਕਿ ਮੈਂ ਹੀ ਕੁਝ ਜ਼ਿਆਦਾ ਕਹਿ ਗਿਆ ਤੇ ਗੱਲ ਇਤਨੀ ਮੈਂ ਸਪਸ਼ਟ ਨਾ ਕਰ ਸਕਾਂ। ਉਨੀਂਦਰਾ ਕਿਸ ਨੂੰ ਕਹਿੰਦੇ ਨੇ ਨੀਂਦ ਦਾ ਨਾ ਆਉਣਾ ਇਹ ਵੀ ਮੈਨੂੰ ਉਸ ਦਿਨ ਪਤਾ ਚੱਲਿਆ ਮੈਨੂੰ ਰਾਤ ਨੂੰ ਨੀਂਦ ਵੀ ਨਹੀਂ ਪਈ
दिमाग सोचता ही रहा भाई इन्हें सारे साधुओं के इकट्ठ दे पग लानी है। सियाणा बड़ा है, चिंतक बड़ा है, सूझवान है, कई किताबां दा लिखारी है, संस्कृत ते फारसी ते अरबी दा महापंडित है। इते पता नहीं की दिखावेगा और कोई मामूली चीज पेश नहीं करेगा क्योंकि मामूली सोचनी दा मनुख ही नहीं है। खैर ज्यों द्यों करके सवेर हुई, कथा दा वकत होया। कथा उथे अमृत वेले आउंदी सी, सूरज निकलण तो पहले पहले समाप्ति हो जांदी सी। गंगा ते इशनान करके साधु उथे ही नितनेम कर लेंदे सन अपना जो कुछ करना है, ते फिर कथा जो है एक तरीके नाल संध्या चलदी सी। इन कथा दास ने आरंभ की थी, पर मन उखड़िया हुआ है तो जबान भी उखड़ी हुई है। घंटा जरूर मैं पास कीता, लेकिन मैं खुद भी नहीं पता कि मैं घंटे च की आख्या। ये भी मेरी उस दिन हालत रही। उस साधु आया, जद कोई मैनू 15-20 मिनट बोलदिया हो गए, उसके हाथ च खिड़े हुए गुलाब के फुलां का गुलदस्ता सी। ते मैं सोचे शरदा ते यह भी गुरु ग्रंथ साहब की पूरी रखता है, एन अमृत वेले सोने जिहा फुलां दा गुलदस्ता लेके आया है। मत्था जरूर उसने टेकिया, फुल नहीं भेट कीते, अपने हाथ च ही रखे। एन बैठदा भी कोने सी, बिल्कुल कोने च बैठ गया। कथा की समाप्ति तो बाद खड़े होके मैनु कहन लगा, मस्कीन जी ये थानू फुल दिखाई देंदे ने, ये जो मेरे हाथ दे च गुलाब दे फुलां दा गुलदस्ता है थानू दिखाई देंदा है। मैं कहा प्रभु दी बख्शिश है, रहमत है, अखां च रोशनी है, दिखाई देंदा है। मैनू कहन लगा जे दिखाई देंदे ने थानू ये फुल, तो फिर फुलां दा हासा भी दिखाई देंदा होवेगा, इन्हां दी मुस्कुराहट भी दिखाई देंदी होवेगी, इन्हां दा स्वप्न भी दिखाई देंदा होवेगा। मैं कहा ठीक है, बिल्कुल ठीक है, ये हसदे हुए प्रतीत हो रहे हैं। कहिंदा इतने हासे दे होंदे हां, इतनी खुशी दे होंदे हां, इतने खिड़ाओ दे होंदे हां, और इतने स्वप्न दे होंदे हां, क्या ये आखना फबदा है, चंगा लगदा है? नानक दुखिया सब संसार, ऐसा खेड़ा सामने आवे। एक स्वप्न का नमूना सामने आवे, खेड़े की तस्वीर सामने आवे, मुस्कुराहट का मुजस्मा सामने आवे, क्या ये बोल फबदे ने? नानक दुखिया सब संसार अति उपमा अलंकार है, ये किसे किसे थां ते घटत होवेगा, सब जगह ते नहीं। मन तो बोझ थोड़ा हल्का होया। मैं कह महात्मा जी धन्यवाद थोड़ा, तुसी मैनू खेड़े दे खुशियां दे सुख दे दर्शन कराए। कल तुसी वैदा कीता सी, अज दिखाया, तस्लीम मन दे। गालबन कल वैदा कीता ते अज दिखाया, ये 24 घंटे हो गए, ते हुण 12 घंटिया वास्ते बस सतगुर की हजूरी च रख जाओ, इत्थे ही रख जाओ, बाकी गल आपां शामी करांगे, बाकी चर्चा थोड़े नाल शामी होवेगी। इन्हां ही फुल्लां दे संबंध च इन्हां नूं जरा बस इत्थे ही रख जाओ। गुलाब हिंदुस्तान विच खिड़दा है गर्मियां दे दिनां खास करके, और बड़ी महक, बड़ी खुशबू। मैनूं चंगी तरह याद है जब मैं दूरों देखिया उन्हां दी अखां भर आईआं, कहिंदे शाम नूं ते मुरझा जाणगे ते फिर की गल होवेगी। मैं कहा मुरझाणा कोई आसमान तो टपकेगा, ये जिहड़ा मुरझाणा है ना इसे ही खेड़े दे चो निकलेगा, ये जिहड़ी मौत है इसे ही जिंदगी दे चो निकलेगी, ये जिहड़ी करूपता है ना इसे ही स्वप्न दे चो निकलेगी, ये जो कब्र है इसे ही जिंदगी दी बनेगी। मैनूं चंगी तरह याद है टाह निकल गई उस दे मुंह चो, और मेरे हिरदे ने तस्लीम किया, निरा पखंडी ने
ਗੱਲ ਨੂੰ ਪਕੜਨ ਵਾਲਾ ਸਮਝਣ ਵਾਲਾ ਵੀ ਹੈ, ਕੋਰਾ ਹੰਕਾਰੀ ਨੇ। ਕਹਿਣ ਲੱਗਾ ਗੁਰੂ ਨਾਨਕ ਨੇ ਜੋ ਕੁਛ ਆਖਿਆ ਸਹੀ ਹੈ, ਗੁਰੂ ਨਾਨਕ ਦੇ ਸੰਬੰਧਿਤ ਜੋ ਮੈਂ ਸ਼ਬਦ ਆਖੇ ਮੈਂ ਵਾਪਸ ਲੈਂਦਾ ਵੀ ਠੀਕ ਹੈ। ਬਾਲੀ ਰੋਵੇ ਨਾ ਭਤਾਰ, ਨਾਨਕ ਦੁਖੀਆ ਸਭ ਸੰਸਾਰ। ਦੁੱਖ ਵਿਆਪਕ ਹੈ, ਮੂਰਖ ਦਾ ਦੁਖੀ ਹੋਣਾ ਕੁਦਰਤੀ ਹੈ, ਸਿਆਣਾ ਵੀ ਦੁਖੀ ਹੈ। ਨਿਰਧਨ ਦਾ ਦੁਖੀ ਹੋਣਾ ਕੁਦਰਤੀ ਹੈ, ਧਨਵਾਨ ਵੀ ਦੁਖੀ ਹੈ। ਬਲਕਿ ਮਨੋਚਿੰਤਕ ਤੇ ਕਹਿੰਦੇ ਨੇ ਨਿਰਧਨ ਦੇਸ਼ ਇਤਨੇ ਦੁਖੀ

ਆਲਾ ਜਾਂਦਾ ਹੈ ਕਿਧਰੇ ਗਲਤ ਬੀਜ ਤੇ ਨਹੀਂ ਬੋਏ ਗਏ। ਕੜਵੇ ਫਲਾਂ ਨੂੰ ਵੇਖ ਕੇ ਕਹਿੰਦੇ ਨਾ ਦਰਖਤ ਦੀ ਪਹਿਚਾਣ ਆਉਂਦੀ ਹੈ, ਫਲਾਂ ਤੋਂ ਪਹਿਚਾਣ ਆਉਂਦੀ ਹੈ ਬੋਇਆ ਕੀ ਸੀ। ਬੀਜ ਦੀ ਪਹਿਚਾਣ ਕਿਸ ਤੋਂ ਹੋਵੇਗੀ? ਫਲ ਤੋਂ। ਕੜਵੇ ਫਲਾਂ ਨੂੰ ਵੇਖ ਕੇ ਫੌਰਨ ਅੰਦਾਜ਼ਾ ਲੱਗਦਾ ਬੀਜ ਠੀਕ ਨਹੀਂ ਬੋਏ ਗਏ, ਗਲਤ ਬੋਏ ਗਏ ਨੇ। ਅਜੋਕੀ ਸਾਇੰਸ ਸਫਲ ਹੋ ਗਈ ਹੈ ਬੀਜ ਦੇ ਚ ਬ੍ਰਿਕਸ਼ ਵੇਖਣ ਦੇ ਚ ਔਰ ਬੀਜ ਦੇ ਚ ਫਲ ਵੇਖਣ ਦੇ ਚ। ਐਸੀਆਂ ਖੁਰਦਬੀਨਾਂ ਤਿਆਰ ਹੋ ਗਈਆਂ ਨੇ, ਸਾਇੰਟਿਸਟ ਵੇਖ ਲੈਂਦੇ ਨੇ ਇਹਦੇ ਚ ਐਸਾ ਫੁੱਲ ਨਿਕਲੇਗਾ, ਐਸਾ ਫਲ ਨਿਕਲੇਗਾ, ਔਰ ਫੁੱਲਾਂ ਦਾ ਇਹ ਰੰਗ ਹੋਵੇਗਾ, ਫਲ ਇਤਨੇ ਆਕਾਰ ਦਾ ਹੋਵੇਗਾ, ਅਗਰ ਅਨੁਕੂਲ ਧਰਤੀ ਮਿਲ ਗਈ। ਬੀਜ ਦੇ ਚ ਫਲ ਵੇਖਣ ਦੇ ਸਫਲ ਹੋਇਆ ਸਾਇੰਟਿਸਟ ਵਿਗਿਆਨਕ, ਕਰਮਾਂ ਦੇ ਚ ਫਲ ਵੇਖਣ ਦੇ ਸਫਲ ਹੋਇਆ ਸੰਤ ਭਗਤ। ਉਹਨੂੰ ਦਿਸ ਪਿਆ ਕਰਮਾਂ ਦੇ ਬੀਜ ਦੇ ਚ ਇਹਦੇ ਚੋਂ ਦੁੱਖ ਨਿਕਲੇਗਾ, ਇਹਦੇ ਚੋਂ ਕਲੇਸ਼ ਨਿਕਲੇਗਾ, ਇਸ ਦੇ ਚੋਂ ਸੁੱਖ ਨਿਕਲੇਗਾ, ਇਸ ਦੇ ਚੋਂ ਆਨੰਦ ਨਿਕਲੇਗਾ, ਉਹਦੇ ਕੋਲ ਆਪਣੀ ਦ੍ਰਿਸ਼ਟੀ। ਇਸ ਵਾਸਤੇ ਉਸਨੇ ਵਿਗਿਆਨ ਨੇ ਕੋਸ਼ਿਸ਼ ਕੀਤੀ ਬੀਜ ਚੰਗੇ ਵਧੀਆ ਬਣਾਈਏ, ਤਾਂ ਪਹਿਲੇ ਨਾਲੋਂ ਵਧੀਆ ਬੀਜ ਨੇ, ਪਹਿਲੇ ਨਾਲੋਂ ਚੰਗੀਆਂ ਕਣਕਾਂ ਦੀ ਫਸਲ ਹੈ, ਫਲਾਂ ਦੀ ਫਸਲ ਹੈ, ਫੁੱਲਾਂ ਦੀ ਫਸਲ ਹੈ, ਔਰ ਬਹੁਤਾਤ ਦੇ ਚ ਹੈ, ਬੜੇ ਸੋਹਣੇ ਢੰਗ ਨਾਲ ਹੈ। ਅਗਰ ਇਸ ਤਰ੍ਹਾਂ ਨਾ ਹੁੰਦਾ ਤਾਂ ਇਸ ਵਧੀ ਹੋਈ ਆਬਾਦੀ ਦੀ ਤਾਂ ਸ਼ਾਇਦ ਇਤਨੀ ਪੂਰਤੀ ਵੀ ਨਹੀਂ ਹੋ ਸਕਦੀ ਸੀ। ਬੀਜ ਨੂੰ ਵਧੀਆ ਕਰਨ ਦੇ ਚ ਸਾਇੰਸ ਦਾ ਬਹੁਤ ਵੱਡਾ ਹੱਥ ਹੈ, ਔਰ ਸਾਇੰਟਿਸਟ ਸਫਲ ਹੋਇਆ ਬੀਜ ਦੇ ਚ ਫਲ ਵੇਖਣ ਵਿੱਚ, ਸੰਤ ਸਫਲ ਹੋਇਆ ਕਰਮ ਦੇ ਚ ਫਲ ਵੇਖਣ ਦੇ ਚ। ਇਸ ਕਰਮ ਚੋਂ ਦੁੱਖ ਨਿਕਲੇਗਾ, ਇਸ ਕਰਮ ਚੋਂ ਸੁੱਖ ਨਿਕਲੇਗਾ, ਇਸ ਕਰਮ ਚੋਂ ਪਰਮ ਆਨੰਦ ਨਿਕਲੇਗਾ। ਔਰ ਇਹ ਨਿਯਮ ਪਰਮਾਤਮਾ ਨੇ ਆਪ ਬਣਾਇਆ। ਅਗਰ ਕੋਈ ਦੁਖੀ ਹੈ ਤਾਂ ਇੱਕ ਗੱਲ ਸਪਸ਼ਟ ਹੋ ਗਈ, ਬੀਜ ਐਸਾ ਬੋਇਆ ਗਿਆ ਜਿਸ ਤੋਂ ਦੁੱਖ ਨਿਕਲਿਆ ਹੈ, ਔਰ ਜੇ ਦੁੱਖ ਹੈ ਤਾਂ ਫਿਰ ਪਰਮਾਤਮਾ ਕਸੂਰਵਾਰ ਨਹੀਂ। ਕਿਉਂਕਿ ਅੱਜ ਤੱਕ ਐਸਾ ਹੋਇਆ, ਫਰਾਇਡ ਨੇ ਕਿਧਰੇ ਕਹਿ ਦਿੱਤਾ ਕਿ ਗਾਲਬਨ 60% ਬਿਮਾਰੀਆਂ ਜੱਦੀ ਆਉਂਦੀਆਂ ਨੇ, ਮਾਂ ਨੂੰ ਕੋਈ ਰੋਗ ਸੀ ਤੇ ਅੱਗੇ ਔਲਾਦ ਨੂੰ ਹੋ ਗਿਆ, ਔਰ ਪਿਓ ਨੂੰ ਕੋਈ ਰੋਗ ਸੀ ਤੇ ਅੱਗੋਂ ਪੁੱਤਰ ਨੂੰ ਹੋ ਗਿਆ, ਜੱਦੀ ਰੋਗ। ਫਰਾਇਡ ਨੇ ਐਸਾ ਕਹਿ ਦਿੱਤਾ ਤੇਰੇ ਸਰੀਰਕ ਰੋਗਾਂ ਲਈ ਤੂੰ ਜ਼ਿੰਮੇਵਾਰ ਨਹੀਂ, ਤੇਰੇ ਮਾਂ ਬਾਪ ਜ਼ਿੰਮੇਵਾਰ ਹੈ। ਤੇ ਹੁਣ ਸੰਸਕਾਰ ਵੀ ਸ਼ੁਰੂ ਚ ਮਾਂ ਬਾਪ ਦਿੰਦੇ ਨੇ, ਬੋਲਣਾ ਸੋਚਣਾ ਇਹ ਪਹਿਲੇ ਤੇ ਮਾਂ ਬਾਪ ਤੋਂ ਹੀ ਮਿਲਦਾ ਜੋ ਹੈ ਮਨੁੱਖੀ ਬੱਚੇ ਨੂੰ। ਤੋ ਫਰਾਇਡ ਨੇ ਐਸਾ ਕਹਿ ਦਿੱਤਾ ਤੇਰੇ ਸੋਗ ਤੇ ਚਿੰਤਾ ਲਈ ਤੇਰੇ ਮਾਂ ਬਾਪ ਜ਼ਿੰਮੇਵਾਰ ਨੇ, ਔਰ ਤੇਰੇ ਸਰੀਰਕ ਰੋਗ ਲਈ ਤੇਰੇ ਮਾਂ ਬਾਪ ਜ਼ਿੰਮੇਵਾਰ ਨੇ। ਮਾਂ ਬਾਪ ਤੋਂ ਸਰੀਰ ਆਇਆ, ਰੋਗੀ ਸਰੀਰ ਆਇਆ, ਉਹ ਦੋਸ਼ੀ ਨੇ। ਔਰ ਉਸਨੇ ਉਸ ਵਕਤ ਐਲਾਨੀਆਂ ਕਿਹਾ ਸੀ ਇਸ ਜਰਮਨੀ ਦੇ ਪ੍ਰਸਿੱਧ ਡਾਕਟਰ ਨੂੰ ਕਿ ਦੁਨੀਆਂ ਵਿੱਚ ਇਸ ਤਰ੍ਹਾਂ ਦੇ ਜਿਤਨੇ ਰੋਗੀ ਬੰਦੇ ਨੇ ਉਹਨਾਂ ਕੋਲ ਔਲਾਦ ਪੈਦਾ ਕਰਨ ਦਾ ਹੱਕ ਖੋ ਲੈਣਾ ਚਾਹੀਦਾ, ਨਹੀਂ ਤੇ ਦੁਨੀਆਂ ਵਿੱਚ ਰੋਗੀ ਰੋਗੀ ਹੋਣਗੇ। ਉਸਨੇ ਆਪਣੇ ਢੰਗ ਨਾਲ ਐਸਾ ਆਖਿਆ ਤੇਰੇ ਸਰੀਰਕ ਰੋਗਾਂ ਲਈ ਤੇਰੇ ਮਾਂ ਬਾਪ ਜ਼ਿੰਮੇਵਾਰ ਨੇ, ਤੇਰੇ ਮਾਨਸਿਕ ਸੰਤਾਪ ਲਈ ਤੇਰੇ ਮਾਂ ਬਾਪ ਜ਼ਿੰਮੇਵਾਰ ਨੇ। ਮਾਨਸਿਕ ਰੋਗਾਂ ਲਈ ਤੇ ਸਰੀਰਕ ਰੋਗਾਂ ਲਈ ਮਾਂ ਬਾਪ ਜ਼ਿੰਮੇਵਾਰ ਨੇ। ਅਜੇ ਇਸ ਦਾ ਅਸਰ ਯੂਰਪ ਦੀ ਦੁਨੀਆ ਚ ਪੈ ਰਿਹਾ ਸੀ, ਪਨੀਰੀ ਤੇ ਨਵੀਂ ਪਨੀਰੀ ਤੇ ਨੌਜਵਾਨਾਂ ਤੇ, ਔਰ ਮਾਂ ਬਾਪ ਦਾ ਸਨਮਾਨ ਘਟਣਾ ਸ਼ੁਰੂ ਹੋ ਗਿਆ ਸੀ। ਇਸ ਖਿਆਲ ਤੋਂ ਕਾਰਲ ਮਾਰਕਸ ਨੇ ਇੱਕ ਹੋਰ ਚੋਟ ਕਰ ਦਿੱਤੀ, ਤੇਰੀ ਆਰਥਿਕ ਔਕੜਾਂ ਲਈ ਸਮਾਜ ਜ਼ਿੰਮੇਵਾਰ ਹੈ, ਤੂੰ ਜ਼ਿੰਮੇਵਾਰ ਨਹੀਂ। ਤੇਰੀ ਆਰਥਿਕ ਤੰਗੀਆਂ ਲਈ, ਤੇਰੇ ਆਰਥਿਕ ਕਲੇਸ਼ ਲਈ, ਤੇਰੇ ਆਰਥਿਕ ਸੰਤਾਪ ਲਈ ਸਮਾਜ ਜ਼ਿੰਮੇਵਾਰ ਹੈ। ਹੁਣ ਮੇਰੀਆਂ ਆਰਥਿਕ ਜੋ ਹੈ ਕਮਜ਼ੋਰੀਆਂ ਤੇ ਦੁੱਖਾਂ ਲਈ ਸਮਾਜ ਜ਼ਿੰਮੇਵਾਰ ਹੈ, ਮੇਰੇ ਸਰੀਰਕ ਰੋਗਾਂ ਲਈ, ਮੇਰੇ ਮਾਨਸਿਕ ਸੰਤਾਪ ਲਈ ਮਾਂ ਬਾਪ ਜ਼ਿੰਮੇਵਾਰ ਨੇ। ਮੈਂ ਤਾਂ ਸੁਤੰਤਰ ਹੋ ਗਿਆ, ਮੇਰਾ ਤਾਂ ਫਿਰ ਕੋਈ ਕਸੂਰ ਹੀ ਨਹੀਂ, ਫਿਰ ਤੇ ਹਰ ਬੰਦਾ ਬੇਕਸੂਰ ਹੋ ਗਿਆ।
फिर ते मेरा कोई दोष ही

ਨਹੀਂ। ਫਿਰ ਤੇ ਦੋਸ਼ ਮਾਂ ਬਾਪ ਦਾ ਹੋ ਗਿਆ, ਦੋਸ਼ ਸਮਾਜ ਦਾ ਹੋ ਗਿਆ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਰੋਸ਼ਨੀ ਚ ਫਰਾਇਡ ਦੇ ਖਿਆਲਾਂ ਨੂੰ ਲਈਏ, ਕਾਰਲ ਮਾਰਕਸ ਦੇ ਖਿਆਲਾਂ ਨੂੰ ਲਈਏ, ਸਾਹਿਬ ਕਹਿੰਦੇ ਮਾਂ ਬਾਪ ਦੋਸ਼ੀ ਨਹੀਂ ਨੇ, ਸਮਾਜ ਵੀ ਦੋਸ਼ੀ ਨਹੀਂ ਹੈ, ਫਿਰ ਕੌਣ ਦੋਸ਼ੀ ਹੈ? ਦੱਦਾ ਦੋਸ਼ ਨਾ ਦੇਉ ਕਾਹੂ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਨਾ। ਕੋਈ ਮਾਂ ਬਾਪ ਦੋਸ਼ੀ ਨਹੀਂ ਨੇ, ਕੋਈ ਸਮਾਜ ਦੋਸ਼ੀ ਨਹੀਂ। ਤੇਰੇ ਦੁੱਖਾਂ ਲਈ ਤੇਰੇ ਕਰਮ ਦੋਸ਼ੀ ਨੇ, ਤੇਰੇ ਦੁੱਖਾਂ ਲਈ ਤੂੰ ਜ਼ਿੰਮੇਵਾਰ ਹੈ, ਨਾ ਮਾਂ ਬਾਪ ਨਾ ਸਮਾਜ। ਤੂੰ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਸਕਦਾ, ਤੂੰ ਆਪਣਾ ਦੋਸ਼ ਕਿਸੇ ਤੇ ਵੀ ਨਹੀਂ ਸੁੱਟ ਸਕਦਾ। ਤੇਰੇ ਦੁੱਖ ਲਈ, ਤੇਰੀ ਮਾਨਸਿਕ ਪੀੜਾ ਲਈ, ਤੇਰੇ ਸਰੀਰਕ ਰੋਗਾਂ ਲਈ, ਤੇਰੀਆਂ ਆਰਥਿਕ ਔਕੜਾਂ ਲਈ ਤੂੰ ਜ਼ਿੰਮੇਵਾਰ ਹੈ, ਨਾ ਸਮਾਜ ਜ਼ਿੰਮੇਵਾਰ ਔਰ ਨਾ ਹੀ ਮਾਂ ਬਾਪ ਜ਼ਿੰਮੇਵਾਰ। ਤੂੰ ਸਵੈਮ ਦੱਦਾ ਦੋਸ ਨਾ ਕਾਹੂ, ਦੋਸ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੇ ਅਵਰ ਜਨਾ। ਕਰਮ ਇੱਕ ਐਸਾ ਬੀਜ ਹੈ, ਔਰ ਇਹ ਬੀਜ ਤੈਨੂੰ ਪਰਮਾਤਮਾ ਨੇ ਖੁੱਲੇ ਰੂਪ ਵਿੱਚ ਦੇ ਦਿੱਤੇ, ਅਦ੍ਰਿਸ਼ ਰੂਪ ਵਿੱਚ। ਰਸਨਾ ਤੇਰੇ ਕੋਲ ਹੈ, ਤੇਰੀ ਮਰਜ਼ੀ ਹੈ। ਤੂੰ ਸੱਚ ਦੇ ਬੀਜ ਬੋ ਭਾਵੇਂ ਝੂਠ ਦੇ, ਮਿਠਾਸ ਦੇ ਬੀਜ ਬੋ ਭਾਵੇਂ ਕੁੜੱਤਨ ਦੇ, ਹੱਥ ਤੇਰੇ ਕੋਲ ਨੇ ਭਾਵੇਂ ਗਲਤ ਕਰ ਭਾਵੇਂ ਠੀਕ ਕਰ, ਪੈਰ ਤੇਰੇ ਕੋਲ ਨੇ ਭਾਵੇਂ ਗਲਤ ਪਾਸੇ ਜਾ ਭਾਵੇਂ ਸਹੀ। ਲੇਕਿਨ ਇਤਨੀ ਗੱਲ ਚੇਤੇ ਕਰ ਲੈ, ਤੇਰਾ ਹਰ ਕਰਮ ਇੱਕ ਬੀਜ ਹੈ, ਔਰ ਇਸ ਬੀਜ ਤੋਂ ਫਲ ਪੈਦਾ ਹੋਵੇਗਾ। ਆਪਣੇ ਕਰਮ ਪ੍ਰਤੀ ਤੂੰ ਸਾਵਧਾਨ ਹੋਈ। ਤੇ ਕਰਮ ਤਿੰਨ ਤਰ੍ਹਾਂ ਦੇ ਨੇ, ਸਰੀਰਕ, ਮਾਨਸਿਕ, ਵਾਚਕ। ਜੋ ਮੈਂ ਮਨ ਨਾਲ ਸੋਚਿਆ ਚੰਗਾ ਜਾਂ ਮਾੜਾ, ਮਾਨਸਿਕ ਕਰਮ। ਜੋ ਮੈਂ ਜ਼ਬਾਨ ਨਾਲ ਬੋਲਿਆ ਚੰਗਾ ਜਾਂ ਮਾੜਾ, ਵਾਚਕ ਕਰਮ। ਜੋ ਮੈਂ ਹੱਥਾਂ ਪੈਰਾਂ ਦੇ ਨਾਲ ਕੀਤਾ ਚੰਗਾ ਤੇ ਮਾੜਾ, ਸਰੀਰਕ ਕਰਮ। ਇਹਨਾਂ ਤਿੰਨਾਂ ਹੀ ਕਰਮਾਂ ਦੇ ਜੋੜ ਤੋਂ ਉਪਜਦੇ ਨੇ ਸੁੱਖ ਤੇ ਦੁੱਖ। ਦੁੱਖ ਹੈ ਤੇਰੇ ਕੋਲ, ਕਿਸੇ ਨੂੰ ਵੀ ਦੋਸ਼ੀ ਠਹਿਰਾਉਣ ਦੀ ਲੋੜ ਨਹੀਂ। ਤੇਰੇ ਸਰੀਰਕ ਕਰਮ ਠੀਕ ਨਹੀਂ ਆਉਣਗੇ, ਤੇਰੇ ਵਾਚਕ ਕਰਮ ਠੀਕ ਨਹੀਂ ਆਉਣਗੇ, ਤੇਰੇ ਮਾਨਸਿਕ ਕਰਮ ਠੀਕ ਨਹੀਂ ਆਉਣਗੇ। ਕਰਮ ਹੀ ਤੇ ਬੀਜ ਸਨ। ਤੇ ਮੈਂ ਫਿਰ ਅਰਜ਼ ਕਰਾਂ, ਮਨੁੱਖ ਹਰ ਬੰਦਾ ਜੈਸੇ ਬੀਜ ਦੇ ਚ ਫਲ ਨਹੀਂ ਦੇਖ ਸਕਦਾ, ਲੇਕਿਨ ਵਿਗਿਆਨਕ ਦੇਖ ਸਕਦਾ ਹੈ, ਸਾਇੰਟਿਸਟ ਵੇਖ ਸਕਦਾ ਹੈ, ਅੱਜ ਵੀ ਵੇਖ ਸਕਦਾ ਹੈ, ਇਹ ਬੀਜ ਠੀਕ ਨਹੀਂ ਨੇ, ਇਹਦੇ ਚੋਂ ਫਲ ਠੀਕ ਨਹੀਂ ਨਿਕਲੇਗਾ, ਇਹਦੇ ਚੋਂ ਫੁੱਲ ਚੰਗੇ ਨਹੀਂ ਨਿਕਲਣਗੇ। ਬੀਜ ਦੇ ਚ ਫਲ ਵੇਖਣ ਦੇ ਸਫਲ ਹੋਇਆ ਸਾਇੰਟਿਸਟ, ਕਰਮ ਦੇ ਚ ਦੁੱਖ ਸੁੱਖ ਦਾ ਫਲ ਵੇਖਣ ਦੇ ਸਫਲ ਹੋਇਆ ਸੰਤ। ਬੀਜਾਂ ਦੀ ਛਟਾਈ ਕੀਤੀ ਸਾਇੰਟਿਸਟ ਨੇ, ਕਰਮਾਂ ਦੀ ਛਟਾਈ ਕੀਤੀ ਸੰਤ ਨੇ, ਗੁਰੂ ਨੇ, ਪੀਰ ਪੈਗੰਬਰ ਨੇ। ਇਹਨਾਂ ਕਰਮਾਂ ਨੂੰ ਜ਼ਿੰਦਗੀ ਤੋਂ ਇੱਕ ਪਾਸੇ ਕਰ ਦਿਓ, ਨਹੀਂ ਤੇ ਦੁੱਖ ਹੀ ਦੁੱਖ ਹੋਣਗੇ। ਔਰ ਇਹਨਾਂ ਕਰਮਾਂ ਨੂੰ ਝੋਲੀ ਦੇ ਚ ਪਾ ਲਓ, ਜੇ ਸੁੱਖ ਤੂੰ ਚਾਹੁੰਦਾ। ਇਹ ਰੱਬੀ ਵਿਧਾਨ ਜਦ ਮਹਾਤਮਾ ਬੁੱਧ ਦੇ ਸਾਹਮਣੇ ਆਇਆ, ਉਹਨੇ ਆਪਣੇ ਭਿਕਸ਼ੂਆਂ ਨੂੰ ਕਿਹਾ, ਰੱਬ ਨੂੰ ਨੰਬਰ ਦੋ ਤੇ ਰੱਖੋ, ਕਰਮ ਨੂੰ ਨੰਬਰ ਪਹਿਲੇ, ਪਿੱਛੇ ਰੱਖੋ ਰੱਬ ਨੂੰ। ਕਿਉਂਕਿ ਰੱਬ ਨੇ ਵੀ ਇੱਕ ਨਿਯਮ ਬਣਾ ਦਿੱਤਾ ਹੈ ਕਿ ਜੈਸਾ ਕਰਮ ਵੈਸੀ ਪ੍ਰਾਲਬਤ, ਇਸੇ ਬੀਜ ਚੋਂ ਦੁੱਖ ਸੁੱਖ ਨਿਕਲਣਗੇ। ਔਰ ਉਸਦਾ ਵਿਧਾਨ ਵੀ ਅਟਲ, ਉਸਦਾ ਨਿਯਮ ਵੀ ਅਟਲ। ਇਹ ਨਹੀਂ ਅਗਰ ਉਹ ਫੈਸਲੇ ਬਦਲਦਾ, ਨਿਯਮ ਬਦਲਦਾ, ਤਾਂ ਫਿਰ ਉਸਦੇ ਫੈਸਲੇ ਕਮਜ਼ੋਰ ਨੇ, ਉਸਦਾ ਕੋਈ ਵੀ ਵਿਧਾਨ ਅਟਲ ਨਹੀਂ ਹੈ, ਨੇਚਲ ਨਹੀਂ ਹੈ। ਫਿਰ ਨਾ ਪਰਮਾਤਮਾ ਨੇਚਲ ਹੈ, ਉਹਦੇ ਨੇਚਲ ਹੋਣ ਦਾ ਸਬੂਤ ਕਿੱਥੋਂ ਮਿਲਦਾ ਹੈ? ਉਹਦਾ ਨਿਯਮ ਨੇਚਲ ਹੈ। ਭਾਰਤ ਦਾ ਜਿਹੜਾ ਰਾਸ਼ਟਰੀ ਵਿਧਾਨ ਹੈ ਨਾ, ਜਿਸ ਦੇ ਮੁਤਾਬਕ ਮੁਲਕ ਨੂੰ ਚਲਾਇਆ ਜਾਂਦਾ, ਕਾਨਸਟੀਟਿਊਸ਼ਨ, ਇਸ ਦੇ ਵਿੱਚ ਗਾਲਬਨ 150 ਤੋਂ ਵੀ ਜ਼ਿਆਦਾ ਦਫ਼ਾ ਤਰਮੀਮ ਹੋ ਚੁੱਕੀ ਹੈ, ਸੰਸ਼ੋਧਨ ਹੋ ਚੁੱਕਿਆ ਹੈ, ਅਮੈਂਡਮੈਂਟ ਹੋ ਚੁੱਕੀ ਹੈ, 150 ਤੋਂ ਵੀ ਵੱਧ। ਜਦ ਜਦ ਦੇਖਿਆ ਗਿਆ ਵਿਧਾਨ, ਇਹਦੇ ਮੁਤਾਬਕ ਦੇਸ਼ ਨੂੰ ਚਲਾਉਣਾ ਔਖਾ ਹੈ, ਤਬਦੀਲੀ ਇਹਦੇ ਮੁਤਾਬਕ ਦੇਸ਼ ਨੂੰ ਚਲਾਉਣਾ ਔਖਾ ਹੈ, ਫਿਰ ਤਬਦੀਲੀ। ਇਸਦਾ ਮਤਲਬ 150 ਦਫ਼ਾ ਪਹਿਲੇ ਹੋਈ ਹੈ। ਜੇ ਪਹਿਲੇ ਉਸ ਵਿਧਾਨ ਨੂੰ ਸਹੀ ਮੰਨ ਕੇ ਦੇਸ਼ ਨੂੰ ਚਲਾਇਆ ਜਾਂਦਾ ਰਿਹਾ, ਤੇ ਸਾਲ 2 ਸਾਲ ਬਾਅਦ 10 ਸਾਲ ਬਾਅਦ ਪਤਾ ਚੱਲਿਆ, ਨਹੀਂ ਇਹ ਗਲਤ ਹੈ, ਸੰਸ਼ੋਧਨ ਕਰੋ,
ਤੇ ਕੀ ਪਤਾ ਹੁਣ ਵੀ ਜਿਸ ਢੰਗ ਨਾਲ ਚਲਾ ਰਹੇ ਹੋਏ ਇਹ ਵੀ ਕੋਈ ਸਹੀ ਹੈ, ਇਹਦੇ ਚ ਵੀ ਸੰਸ਼ੋਧਨ ਕਰਨਾ ਪਿਆ, ਕਿਤਨੀ ਦਫਾ ਕਰਨਾ ਪਿਆ, 150 ਦਫਾ ਤੇ ਕਰ ਚੁੱਕੇ। ਕਿਆ ਪ੍ਰਮਾਤਮਾ ਵੀ ਆਪਣੇ ਵਿਧਾਨ ਵਿੱਚ ਸੰਸ਼ੋਧਨ ਕਰਦਾ ਹੈ, ਤਰਮੀਮ ਕਰਦਾ ਹੈ? ਅਗਰ ਤਰਮੀਮ ਕਰਦਾ ਹੈ ਤਾਂ ਇਹਦਾ ਮਤਲਬ ਉਹਦੇ ਕੋਲ ਭੁੱਲਾਂ ਹੁੰਦੀਆਂ ਨੇ, ਗਲਤੀਆਂ ਹੁੰਦੀਆਂ ਨੇ, ਉਹਦਾ ਨਿਯਮ ਵੀ ਅਟਲ ਨਹੀਂ ਹੈ, ਉਹਦਾ ਵਿਧਾਨ ਵੀ ਅਟਲ ਨਹੀਂ ਹੈ, ਫਿਰ ਉਹਨੂੰ ਵੀ ਠੀਕ ਕਰਨਾ ਪੈਂਦਾ ਹੈ, ਉਹਨੂੰ ਵੀ ਆਪਣੇ ਵਿਧਾਨ ਦੀ ਸੁਧਾਈ ਕਰਨੀ ਪੈਂਦੀ ਹੈ, ਔਰ ਉਹਨੂੰ ਵੀ ਸੋਚਣਾ ਪੈਂਦਾ ਹੈ ਕਿ ਇਹਦੇ ਮੁਤਾਬਕ ਜਗਤ ਨੂੰ ਚਲਾਉਣਾ ਔਖਾ ਹੈ ਔਰ ਇਹਦੇ ਮੁਤਾਬਕ ਜਗਤ ਨੂੰ ਪੈਦਾ ਕਰਨਾ ਔਖਾ ਹੈ, ਮੈਂ ਆਪਣੇ ਵਿਧਾਨ ਵਿੱਚ ਜੋ ਹੈ ਤਬਦੀਲੀ ਕਰਾਂ। ਨਹੀਂ, ਸੱਚਾ ਆਪ ਸੱਚਾ ਦਰਬਾਰ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਪਰਮਾਤਮਾ ਸੱਚਾ ਹੈ, ਉਹਦਾ ਨਿਯਮ ਸੱਚਾ ਹੈ, ਉਹਦਾ ਦਰਬਾਰ ਅਟਲ ਹੈ, ਉਹਦੇ ਚ ਕੋਈ ਤਰਮੀਮ ਨਹੀਂ, ਉਹਦੇ ਕੋਈ ਸੰਸ਼ੋਧਨ ਨਹੀਂ। ਕਰਮਾਂ ਦੀ ਵਿਚਾਰ ਆਉਂਦੀ ਹੈ, ਉਸਦੇ ਦਰਬਾਰ ਵਿੱਚ ਕਿਸ ਢੰਗ ਨਾਲ ਆਉਂਦੀ ਹੈ, ਇਹ ਲੰਬੇ ਚੌੜੇ ਸਿਧਾਂਤਕ ਨੁਕਤੇ ਮੈਂ ਤੁਹਾਡੇ ਸਾਹਮਣੇ ਕੱਲ ਫਿਰ ਰੱਖਾਂਗਾ, ਕਿਉਂਕਿ ਘੜੀ ਤੇ ਆਪਣੀ ਚਾਲ ਨਾਲ ਚੱਲਦੀ ਹੈ, ਤੇ ਕੱਲ ਦੀ ਤਰ੍ਹਾਂ ਮੈਂ ਗੁਸਤਾਖੀ ਨਾ ਕਰਾਂ, ਕਿਉਂਕਿ ਪਿੱਛੇ ਜਥਿਆਂ ਨੇ ਕੀਰਤਨ ਵੀ ਕਰਨਾ ਹੁੰਦਾ ਹੈ ਔਰ ਮਹਾਂਪੁਰਖਾਂ ਦੀਆਂ ਇੱਥੇ ਵਿਚਾਰਾਂ ਆਉਂਦੀਆਂ ਨੇ, ਇਤਨੀ ਜੋ ਹੈ ਪ੍ਰਵਾਨ ਕਰਨੀਆਂ। ਦਾਸ ਨੇ ਅੱਗੇ ਜਾ ਕੇ 7:45 ਗੁਰਦੁਆਰਾ ਸਰੀ ਦੇ ਜੋ ਹੈ ਹਾਜ਼ਰੀ ਭਰਨੀ ਹੈ, ਉੱਥੇ ਜੋ ਲੜੀਵਾਰ ਮਜ਼ਮੂਨ ਚੱਲ ਰਿਹਾ ਉਸਨੂੰ ਉੱਥੇ ਤੋਰਾਂਗੇ। ਇਹ ਮੈਂ ਇਸ ਵਾਸਤੇ ਤੁਹਾਡੇ ਸਾਹਮਣੇ ਜੋ ਹੈ ਵਿਚਾਰ ਰੱਖੀ, ਕਿਉਂਕਿ ਬਹੁਤ ਸਾਰਿਆਂ ਦੇ ਇਸ ਢੰਗ ਦੇ ਪ੍ਰਸ਼ਨ ਸਨ, ਤੇ ਇਹ ਪ੍ਰਸ਼ਨ ਆਪਣੇ ਆਪ ਵਿੱਚ ਇਤਨਾ ਵੱਡਾ ਹੈ, ਇਤਨਾ ਵੱਡਾ ਹੈ, ਘੱਟ ਤੋਂ ਘੱਟ ਮੇਰੀ ਛੋਟੀ ਜਿਹੀ ਮਤ ਦੇ ਮੁਤਾਬਕ 15 ਦਿਨ ਤੇ ਮੰਗਦਾ ਹੈ ਇਹਨੂੰ ਨਿਖੇੜਨ ਲਈ, ਤੇ 1-2 ਦਿਨ ਦੇ ਜੀ ਦਾਸ ਨੇ ਨਿਖੇੜਾ ਕਰਨਾ ਹੈ। ਭਾਵੇਂ ਇਸ ਸੰਬੰਧ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੈਂਕੜੇ ਸ਼ਬਦ ਨੇ, ਕਲਗੀਧਰ ਪਾਤਸ਼ਾਹ ਦੇ ਬਹੁਤ ਸਾਰੇ ਵਾਕ ਨੇ, ਭਾਈ ਗੁਰਦਾਸ ਜੀ ਨੇ ਇਸ ਦੇ ਉੱਤੇ ਬਹੁਤ ਵੱਡੀ ਮਗਜ਼ਮਾਰੀ ਕੀਤੀ ਹੈ, ਔਰ ਨੰਦ ਲਾਲ ਨੇ ਵੀ ਆਪਣੀਆਂ ਰਾਇਆਂ ਪੇਸ਼ ਕੀਤੀਆਂ ਨੇ। ਤੁਛ ਬੁੱਧੀ ਅਨੁਸਾਰ ਸਮੇਂ ਦੀ ਗਤੀ ਦੇ ਮੁਤਾਬਕ ਜਿਤਨਾ ਹੋ ਸਕਿਆ ਤੁਹਾਡੇ ਸਾਹਮਣੇ ਰੱਖਾਂਗਾ। ਪੰਕਤੀ ਹੈ ਮੂਲ, ਕਰਮੇ ਕਰਮੇ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਮੇਰੇ ਦੁੱਖਾਂ ਲਈ ਕੋਈ ਦੋਸ਼ੀ ਨਹੀਂ, ਮੇਰੇ ਦੁੱਖਾਂ ਲਈ ਮੈਂ ਦੋਸ਼ੀ ਹਾਂ। ਦੱਦਾ ਦੋਸ ਨ ਦੇਉ ਕਾਹੂੰ, ਦੋਸ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨ ਦੀਜੈ ਅਵਰ ਜਨਾ। ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਰੂਪ ਸਤਸੰਗ ਜੀਓ, ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨੁੱਖ ਇੱਕ ਐਸਾ ਜਨਮ ਹੈ, ਸਹਿਜੇ ਸਹਿਜੇ ਮਨੁੱਖ ਕਈ ਤਰ੍ਹਾਂ ਦੀ ਹੋਰ ਜ਼ਿੰਦਗੀ ਨੂੰ ਜਨਮ ਦਿੰਦਾ ਹੈ। ਮਨੁੱਖ ਦੇ ਅੰਦਰੋਂ ਹੀ ਸਮਾਜ ਦਾ ਜਨਮ ਹੋਇਆ ਹੈ, ਮਨੁੱਖ ਦੇ ਅੰਦਰੋਂ ਹੀ ਰਾਜਨੀਤੀ ਦਾ ਜਨਮ ਹੋਇਆ ਹੈ, ਮਨੁੱਖ ਦੇ ਅੰਦਰੋਂ ਹੀ ਧਰਮ ਦਾ ਜਨਮ ਹੋਇਆ ਹੈ। ਸਮਾਜਿਕ ਜੀਵਨ ਨੂੰ ਜਨਮ ਦਿੱਤਾ ਹੈ ਮਨੁੱਖ ਨੇ, ਰਾਜਨੈਤਿਕ ਜੀਵਨ ਨੂੰ ਜਨਮ ਦਿੱਤਾ ਹੈ ਮਨੁੱਖ ਨੇ, ਔਰ ਧਾਰਮਿਕ ਜੀਵਨ ਨੂੰ ਜਨਮ ਦਿੱਤਾ ਹੈ ਮਨੁੱਖ ਨੇ। ਮਨੁੱਖ ਦਾ ਜਨਮ ਹੋਇਆ, ਫਿਰ ਮਨੁੱਖ ਨੇ ਸਮਾਜ ਨੂੰ ਜਨਮ ਦਿੱਤਾ ਹੈ, ਮਨੁੱਖ ਨੇ ਰਾਜਨੀਤੀ ਨੂੰ ਜਨਮ ਦਿੱਤਾ ਹੈ, ਮਨੁੱਖ ਨੇ ਧਰਮ ਨੂੰ ਜਨਮ ਦਿੱਤਾ। ਰਾਜਨੀਤੀ ਤੇ ਸਮਾਜ ਨੂੰ ਇਸ ਵਕਤ ਨਾ ਲਈ, ਕਿਉਂਕਿ ਆਪਾਂ ਧਾਰਮਿਕ ਮੰਦਿਰ ਦੇ ਵਿੱਚ ਬੈਠੇ ਹਾਂ ਤੇ ਮਹਾਨ ਧਰਮ ਦੇ ਸਾਗਰ, ਧਰਮ ਦੇ ਕੇਂਦਰ ਧੰਨ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਉਤਸਵ ਮਨਾ ਰਹੇ ਹਾਂ। ਇਸ ਵਾਸਤੇ ਗੱਲ ਤੇ ਧਰਮ ਦੀ ਕਰਾਂਗੇ। ਜਿਨ੍ਹਾਂ ਕੋਲ ਧਾਰਮਿਕ ਜੀਵਨ ਹੈ ਉਹ ਕਰੋੜਾਂ ਚ ਇੱਕ ਕਦ ਨੇ, ਹਜ਼ਾਰਾਂ ਚ ਸੈਕੜਿਆਂ ਚ ਇੱਕ ਕਦ ਨੇ। ਜਨ ਨਾਨਕ ਕੋਟਨ ਮੇ ਕਿਨਹੁ ਗੁਰਮੁਖ ਹੋਏ ਪਛਾਨ, ਕੋਟਨ ਮੇ ਨਾਨਕ ਕੋ ਨਾਰਾਇਣ ਜੈ ਚੇਤ। ਗੁਰੂ ਤੇਗ ਬਹਾਦਰ ਕਰੋੜਾਂ ਚ ਕੋਈ ਇੱਕ ਅਦ ਨਾਰਾਇਣ ਜਿਸ ਦੇ ਚੇਤੇ ਦੇ ਚ ਹੈ, ਨਾਰਾਇਣ ਜਿਹਦੀ ਸਮਝ ਦੇ ਚ ਹੈ। ਗੁਰਦੁਆਰੇ ਬੈਠਾ, ਗੁਰੂ ਦੀ ਗੋਦ ਚ ਬੈਠਾ, ਕੁਛ ਵੀ ਨਹੀਂ ਪਤਾ ਇਹ ਮੇਰਾ ਗੁਰੂ ਹੈ, ਨਾ ਗੁਰੂ ਦੀ ਅਜ਼ਮਤ ਦਾ ਪਤਾ, ਨਾ ਗੁਰੂ ਦੀ ਮਹਾਨਤਾ ਦਾ ਪਤਾ, ਨਾ ਗੁਰੂ ਦੇ ਗਿਆਨ ਦਾ ਪਤਾ। ਇਸ ਵਾਸਤੇ ਅਕਸਰ ਮੈਂ ਇਹ ਦੋ ਬੋਲ ਹਰ ਜਗ੍ਹਾ ਬੋਲਦਾ ਔਰ ਹਰ ਵਕਤ ਬੋਲਦਾ, ਜੋ ਮੇਰੀ ਸਮਝ ਦੇ ਚ ਨਹੀਂ ਹੈ ਨਹੀਂ ਹੈ। ਹੋਵੇਗਾ ਪਰਮਾਤਮਾ, ਹੈ ਪਰਮਾਤਮਾ, ਜ਼ਰੇ ਜ਼ਰੇ ਚ ਹੈ, ਰੋਮ ਰੋਮੇ ਚ ਹੈ, ਹੋਵੇ ਪਿਆ, ਜੋ ਮੇਰੀ ਸਮਝ ਦੇ ਚ ਨਹੀਂ ਹੈ। ਦੂਸਰਾ, ਜੋ ਮੇਰੇ ਚੇਤੇ ਦੇ ਚ ਨਹੀਂ ਹੈ, ਜੋ ਮੇਰੀ ਸਿਮਰਤੀ ਦੇ ਚ ਨਹੀਂ ਹੈ। ਹੋਵੇਗਾ ਜ਼ਰੇ ਜ਼ਰੇ ਚ ਪਰਮਾਤਮਾ, ਮੇਰੀ ਸਮਝ ਚ ਨਹੀਂ ਹੈ। ਹੋਵੇਗਾ ਰੋਮ ਰੋਮ ਦੇ ਚ ਪਰਮਾਤਮਾ, ਮੇਰੀ ਸਿਮਰਤੀ ਦੇ ਚ ਨਹੀਂ ਹੈ। ਦੁਨੀਆਂ ਭਰ ਦੇ ਅਵਤਾਰੀ ਪੁਰਸ਼ਾਂ ਨੇ ਆਖਿਆ, ਯਾਦ ਕਰੋ, ਚੇਤੇ ਕਰੋ, ਸੰਸਕ੍ਰਿਤ ਚ ਕਹਿੰਦੇ ਨੇ ਸਿਮਰਨ ਕਰੋ, ਸਿਮਰਨ ਕਰੋ, ਚੇਤੇ ਕਰੋ, ਯਾਦ ਕਰੋ। ਇਸ ਵਾਸਤੇ ਹੈ ਮੈਂ ਦੁਹਰਾਵਾਂ ਸ਼ਬਦਾਂ ਨੂੰ, ਅਸੀਂ ਈਸ਼ਵਰ ਨੂੰ ਗਵਾਇਆ ਨਹੀਂ, ਗਵਾ ਨਹੀਂ ਸਕਦੇ, ਭੁਲਾਇਆ ਹੈ, ਬੁਲਾ ਸਕਦੇ ਹਾਂ, ਭੁੱਲ ਗਏ। ਭੁੱਲਿਆ ਕਿਉਂ? ਸਮਝਦੇ ਚ ਨਹੀਂ। ਕਹਿੰਦੇ ਨੇ ਦੋ ਜਗ੍ਹਾ ਤੇ ਪਰਮਾਤਮਾ ਨਹੀਂ ਹੈ, ਉਂਝ ਵਿਆਪਕ ਹੈ, ਸਭ ਜਗ੍ਹਾ ਹੈ, ਪਰ ਦੋ ਜਗ੍ਹਾ ਤੇ ਨਹੀਂ ਹੈ। ਕਿਹੜੀ ਦੋ ਜਗ੍ਹਾ ਤੇ ਨਹੀਂ ਹੈ? ਸਮਝਦੇ ਚ ਨਹੀਂ ਹੈ, ਚੇਤੇ ਦੇ ਚ ਨਹੀਂ, ਬਾਕੀ ਸਭ ਜਗ੍ਹਾ। ਐਸੀ ਕੋਈ ਜਗ੍ਹਾ ਨਹੀਂ ਜਿੱਥੇ ਰੱਬ ਨਹੀਂ ਹੈ। ਪਰ ਫਿਰ ਵੀ ਧਾਰਮਿਕ ਵਿਦਵਾਨ ਕਹਿੰਦੇ ਨੇ ਦੋ ਥਾਵਾਂ ਤੇ ਨਹੀਂ ਹੈ, ਬਾਕੀ ਸਭ ਜਗ੍ਹਾ ਹੈ। ਸਮਝਦੇ ਚ ਨਹੀਂ ਹੈ, ਚੇਤੇ ਦੇ ਚ ਨਹੀਂ ਹੈ। ਪਸ਼ੂ ਦੀ ਜ਼ਿੰਦਗੀ ਦੱਸਦੀ ਹੈ, ਇਹਨੂੰ ਮਾਂ ਬਹਿਣ ਦੀ ਸਮਝ ਨਹੀਂ, ਇਹਨੂੰ ਪਰਿਵਾਰ ਦੀ ਸਮਝ ਨਹੀਂ। ਮਨੁੱਖ ਦੀ ਜ਼ਿੰਦਗੀ ਦੱਸਦੀ, ਇਹਨੂੰ ਨਿਰੰਕਾਰ ਦੀ ਸਮਝ ਨਹੀਂ ਹੈ, ਨਹੀਂ ਹੈ। ਇਹਦਾ ਵਿਵਹਾਰ ਦੱਸਦਾ, ਇਹਦੀ ਤਰਜ਼ ਜ਼ਿੰਦਗੀ ਦੱਸਦੀ ਹੈ, ਇਹਦੀ ਜੀਵਨ ਸ਼ੈਲੀ ਦੱਸਦੀ ਹੈ, ਪਰਮਾਤਮਾ ਦੀ ਸਮਝ ਨਹੀਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਜਨਮ ਤੇ ਹੋ ਗਏ, ਤੇ ਹੁਣ ਮੈਂ ਇਹ ਵੀ ਅਰਜ਼ ਕਰਾਂ, ਜਨਮ ਬੱਚੇ ਦੀ ਤਰ੍ਹਾਂ ਆਉਂਦਾ। ਕਦੀ ਕਦੀ ਸੰਸਾਰ ਵਿੱਚ ਕੁਝ ਇਸ ਤਰ੍ਹਾਂ ਦੇ ਮਹਾਨ ਰੂਹਾਂ ਦਾ ਜਨਮ ਵੀ ਹੋਇਆ, ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਬੁੱਢਿਆਂ ਦੀ ਤਰ੍ਹਾਂ ਜਨਮ ਹੋਇਆ। ਚੀਨ ਦੇ ਵਿੱਚ ਕਹਿੰਦੇ ਨੇ ਲਾਓਤਸੇ ਜਿਹੜਾ ਸੰਤ ਹੋਇਆ, ਕਹਿੰਦੇ ਨੇ ਬੁੱਢਿਆਂ ਦੀ ਤਰ੍ਹਾਂ ਪੈਦਾ ਹੋਇਆ। ਤੇ ਬੁੱਢੇ ਤੋਂ ਮੁਰਾਦ ਜਨਮ ਤੋਂ ਸਮਝਦਾਰ ਸੀ, ਜਨਮ ਤੋਂ ਗਿਆਨੀ ਸੀ।
ਜਨਮ ਤੋਂ ਸੂਝਵਾਨ ਸੀ, ਜਨਮ ਤੋਂ ਦੂਰ ਦ੍ਰਿਸ਼ ਸੀ। ਭੱਟ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਇਹ ਗੁਰੂ ਅਰਜਨ ਦੇਵ ਜੀ ਤੁਸੀਂ ਤੇ ਜੰਮਦਿਆਂ ਹੀ ਬ੍ਰਹਮ ਗਏ ਨੇ। ਹੇ ਗੁਰੂ ਅਰਜਨ ਦੇਵ ਜੀ ਮਹਾਰਾਜ, ਤੁਹਾਡੇ ਸਰੀਰ ਦਾ ਜਨਮ ਹੋਇਆ, ਸਰੀਰ ਦੇ ਨਾਲ ਨਾਲ ਧਰਮ ਦਾ ਜਨਮ ਹੋਇਆ। ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਕਹਿੰਦੇ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ 2.5 ਸਾਲ ਦੇ ਸਨ ਤੇ ਗੁਰੂ ਅਮਰਦਾਸ ਜੀ ਮਹਾਰਾਜ ਦਾ ਸਿੰਘਾਸਣ ਗੋਬਿੰਦਵਾਲ ਸਾਹਿਬ ਦੀ ਗੱਲ ਹੈ, ਚੜ੍ਹਨ ਦੀ ਕੋਸ਼ਿਸ਼ ਪਏ ਕਰਦੇ ਸਨ, ਉੱਪਰ ਤਖ਼ਤ ਤੇ ਚੜ੍ਹਨ ਦੀ ਕੋਸ਼ਿਸ਼ ਪਏ ਕਰਦੇ ਸਨ। ਭੱਜੇ ਹੋਏ ਮਾਤਾ ਬਾਨੀ ਜੀ ਆਏ, ਉਹਨਾਂ ਨੇ ਚੁੱਕ ਲਿਆ, ਆਖਿਆ ਲਾਲ ਜੀ ਇਹ ਗੁਰੂ ਨਾਨਕ ਦਾ ਤਖ਼ਤ ਹੈ, ਇਹ ਤੀਜੇ ਗੁਰੂ ਨਾਨਕ ਦਾ ਸਿੰਘਾਸਣ ਹੈ, ਇਸ ਤੇ ਬੈਠਣ ਦੀ ਕੋਸ਼ਿਸ਼ ਨਾ ਕਰਾਂ, ਇਸ ਤੇ ਆਇਂਦਾ ਨਾ ਚੜ੍ਹਨਾ। ਪਿਆਰ ਨਾਲ ਡਾਂਟਦੇ ਆਇਆ ਬੱਚੇ ਨੂੰ ਕਹਿ ਰਿਹਾ, ਬਾਲਕ ਗੁਰੂ ਅਰਜਨ ਦੇਵ ਇਸ ਤਖ਼ਤ ਤੇ ਨਹੀਂ ਬੈਠਣਾ, ਚੜ੍ਹਨ ਦੀ ਕੋਸ਼ਿਸ਼ ਨਾ ਕਰਨੀ, ਇਹ ਗੁਰੂ ਨਾਨਕ ਦਾ ਸਿੰਘਾਸਣ ਹੈ। ਗੁਰੂ ਅਮਰਦਾਸ ਜੀ ਮਹਾਰਾਜ ਸੁਤੇ ਸਿਧਾ ਗਏ। ਬਾਨੀ ਦੇ ਹੱਥੋਂ 2.5 ਸਾਲ ਦੇ ਇਸ ਬੱਚੇ ਨੂੰ ਲੈ ਕੇ ਬਾਲਕ ਗੁਰੂ ਅਰਜਨ ਦੇਵ ਜੀ ਨੂੰ ਸਿੰਘਾਸਣ ਤੇ ਬਿਠਾ ਦਿੱਤਾ, ਆਖਿਆ ਬਹੁਤਾ ਬਾਣੀ ਕਾ ਬਹੁਤਾ, ਇਹ ਤੇ ਬਾਣੀ ਦਾ ਜਹਾਜ਼ ਹੈ, ਜੇ ਇਹ ਨਹੀਂ ਸਿੰਘਾਸਣ ਤੇ ਬੈਠੇਗਾ ਤੇ ਹੋਰ ਕੌਣ ਬੈਠੇਗਾ, ਤੇ ਧੁਰ ਦਰਗਾਹੋਂ ਬੈਠੇ ਹੋਇਆ ਆ, ਇਹਨੂੰ ਤੇ ਰੱਬ ਨੇ ਬਿਠਾਇਆ, ਇਹਨੂੰ ਤੇ ਪ੍ਰਮਾਤਮਾ ਨੇ ਬਿਠਾਇਆ, ਇਹ ਤੇ ਪ੍ਰਭੂ ਦੀ ਗੋਦ ਵਿੱਚ ਹੈ, ਔਰ ਇਸ ਦੇ ਆਸਰੇ ਤੇ ਪਤਾ ਨਹੀਂ ਕਿਤਨਿਆਂ ਨੂੰ ਪ੍ਰਮਾਤਮਾ ਦੀ ਗੋਦ ਹਾਸਲ ਹੋਵੇਗੀ। ਇਹ ਤੇ ਬਹੁਤ ਹੈ, ਇਹ ਤੇ ਜਹਾਜ਼ ਹੈ, ਇਹਦੇ ਆਸਰੇ ਪਤਾ ਨਹੀਂ ਕਿਤਨੇ ਪਾਰ ਹੋਣਗੇ, ਇਹ ਨਹੀਂ ਬੈਠੇਗਾ ਤੇ ਕੌਣ ਬੈਠੇਗਾ। ਜਨਮ ਤੋਂ ਬਜ਼ੁਰਗ ਕੋਈ ਕਰੋੜਾਂ ਚ ਇੱਕ ਅੱਧ ਕਦੀ ਕਦੀ, ਜਨਮ ਸਾਰਿਆਂ ਦੇ ਬੱਚੇ ਦੀ ਤਰ੍ਹਾਂ ਹੁੰਦਾ, ਸਰੀਰਕ ਤੌਰ ਤੇ ਵੀ ਬੱਚੇ, ਦਿਮਾਗੀ ਤੌਰ ਤੇ ਵੀ ਬੱਚੇ, ਨਾ ਸਮਝੀ ਕੁਛ ਵੀ ਪਤਾ ਨਹੀਂ। ਕਦੀ ਕਦਾਈ ਸੰਸਾਰ ਦੇ ਇਤਿਹਾਸ ਵਿੱਚ ਕੋਈ ਬੁੱਢਿਆਂ ਦੀ ਤਰ੍ਹਾਂ ਪੈਦਾ ਹੁੰਦਾ ਹੈ। ਚੀਨ ਦੇ ਚ ਕਥਾ ਹੈ ਬਈ ਲਾਤ ਸੇ ਬੁੱਢਿਆਂ ਦੀ ਤਰ੍ਹਾਂ ਪੈਦਾ ਹੋਇਆ, ਭਾਵ ਜਨਮ ਤੋਂ ਗਹਿਣੇ ਆ। ਕਬੀਰ ਬਾਰੇ ਕਹਿੰਦੇ ਨੇ ਕਮਲ ਤੋਂ ਪੈਦਾ ਹੋਇਆ, ਵਿਸ਼ਨੂੰ ਨੂੰ ਕਹਿੰਦੇ ਨੇ ਕਮਲ ਤੋਂ ਪੈਦਾ ਹੋਇਆ, ਬ੍ਰਹਮੇ ਨੂੰ ਕਹਿੰਦੇ ਨੇ ਕਮਲ ਤੋਂ ਪੈਦਾ ਹੋਇਆ, ਨਹੀਂ ਜਨਮ ਤੋਂ ਕਮਲ ਜੈਸੇ ਸਨ, ਡੁੱਬੇ ਨਹੀਂ, ਗਰਕ ਨਹੀਂ ਹੋਏ, ਸਮਝ ਸੀ। ਜੈਸੇ ਪਾਣੀ ਵਿੱਚ ਕਮਲ ਡੁੱਬਦਾ ਨਹੀਂ, ਜਿਹੜੇ ਮਨੁੱਖ ਸੰਸਾਰ ਵਿੱਚ ਡੁੱਬਣ ਨਾ, ਪਦਾਰਥਾਂ ਵਿੱਚ ਡੁੱਬਣ ਨਾ, ਉਹ ਕਮਲ ਦੀ ਤਰ੍ਹਾਂ ਹੁੰਦੇ ਤੇ ਡੁੱਬੇ ਹੋਏ ਨੇ, ਸਹਿਜੇ ਸਹਿਜੇ ਫਿਰਦੇ। ਤੈਰਨਾ ਤੇ ਨਿਰਲੇਪ ਹੋਣਾ ਸਿੱਖਦੇ ਨੇ, ਪਰ ਕੋਈ ਜਨਮ ਤੋਂ ਵੀ ਨਿਰਲੇਪ ਹੁੰਦਾ, ਉਹਨਾਂ ਨੂੰ ਕਹਿੰਦੇ ਨੇ ਇਹਨਾਂ ਦਾ ਜਨਮ ਤੇ ਕਮਲ ਤੋਂ ਹੈ, ਭਾਉ ਕਮਲ ਜੈਸੇ ਨੇ, ਕਮਲ ਡੁੱਬਦਾ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਹਮ ਦੇ ਖਾਂ ਤੈਂ ਡੁੱਬੇ ਆਏ, ਪਹਿਲੇ ਪਾਤਸ਼ਾਹ ਜੀ ਦਾ ਵਾ, ਮਹਾਰਾਜ ਕਹਿੰਦੇ ਮੈਂ ਤੇ ਦੇਖਦਾ ਡੁੱਬੇ ਪਏ, ਡੁੱਬੇ ਪਏ। ਸੁਤੇ ਸਿੱਧ ਗੱਲ ਆ ਗਈ ਤਾਂ ਮੈਂ ਅਰਜ਼ ਕਰਾਂ, ਪਾਣੀ ਵਿੱਚ ਕੁੱਤੇ ਤੈਰਦੇ ਨੇ, ਗਊਆਂ ਵੀ ਤੈਰਦੀਆਂ ਨੇ, ਮੱਝਾਂ ਵੀ ਤੈਰਦੀਆਂ ਨੇ, ਪਾਣੀ ਵਿੱਚ ਚੀਤੇ ਵੀ ਤੈਰ ਕੇ ਲੰਘ ਜਾਂਦੇ ਨੇ। ਮੈਂ ਕੇਰਲਾ ਵਿੱਚ ਦੇਖ ਕੇ ਦੰਗ ਹੋਇਆ ਸੀ, ਬਹੁਤ ਪੁਰਾਣੀ ਗੱਲ, 60 ਫੁੱਟ ਡੂੰਘਾ ਪਾਣੀ ਹਾਥੀ ਨਹਾਵੇ ਪਿਆ ਕਿ ਨਹਾ ਕੇ ਬਾਹਰ ਨਿਕਲਿਆ, ਹਾਥੀ ਤੈਰ ਰਹੇ, ਪਹਾੜ ਵਰਗਾ ਸਰੀਰ ਤੈਰ ਰਹੇ, ਹਾਥੀ ਤੈਰਦੇ ਨੇ, ਗਊਆਂ ਤੈਰਦੀਆਂ ਨੇ, ਘੋੜੇ ਤੈਰਦੇ ਨੇ, ਮੱਝਾਂ ਤੈਰਦੀਆਂ ਨੇ, ਕੁੱਤੇ ਤੈਰਦੇ ਨੇ, ਸ਼ੇਰ ਤੈਰਦੇ ਨੇ, ਚੀਤੇ ਤੈਰਦੇ ਨੇ, ਮਨੁੱਖ ਡੁੱਬਦੇ ਨੇ, ਬੰਦਾ ਡੁੱਬਦਾ, ਸਿਰਫ ਮਨੁੱਖ ਡੁੱਬਦਾ। ਕਿਆ ਪਾਣੀ ਦਾ ਮਨੁੱਖਾਂ ਨਾਲ ਵੈਰ ਹੈ? ਮੱਝਾਂ ਤੇ ਤੈਰਦੀਆਂ ਨੇ, ਘੋੜੇ ਤੇ ਤੈਰਦੇ ਨੇ, ਹਾਥੀ ਤੇ ਤੈਰਦੇ ਨੇ, ਗਊਆਂ ਤੇ ਤੈਰਦੀਆਂ ਨੇ, ਕੁੱਤੇ ਵੀ ਤੈਰਦੇ ਨੇ, ਬੰਦਾ ਡੁੱਬਦਾ। ਕਿਆ ਪਾਣੀ ਦਾ ਮਨੁੱਖਾਂ ਨਾਲ ਵੈਰ ਹੈ? ਨਹੀਂ, ਮਨੁੱਖ ਵੀ ਜ਼ਿੰਦਾ ਹੀ ਡੁੱਬਦਾ ਹੈ, ਮੁਰਦੇ ਤੇ ਤੈਰਦੇ ਨੇ, ਤੈਰਦੇ ਨੇ।
ਮੁਰਦਾ ਤੇ ਤੈਰਦਾ। ਯੂਪੀ ਦੇ ਅੰਦਰ ਮੱਧ ਭਾਰਤ ਦੇ ਚ ਸਨਾਤਨ ਮੱਧ ਦੇ ਕੋਈ ਹਿੰਦੂ ਸਨ, ਅਗਰ ਚਲਾਣਾ ਕਰ ਜਾਂਦਾ ਦੇਹੀ ਛੱਡ ਜਾਂਦਾ ਉਹਨੂੰ ਜਲ ਪ੍ਰਵਾਹ ਕਰਦੇ ਨੇ, ਦਾਹ ਸੰਸਕਾਰ ਨਹੀਂ ਕਰਦੇ, ਜਲ ਪ੍ਰਵਾਹ ਕਰਦੇ। ਪਰ ਜਦ ਜਲ ਪ੍ਰਵਾਹ ਕਰਦੇ ਨੇ ਤੇ ਮਣ ਮਣ ਦੋ ਦੋ ਮਣ ਦੇ ਨਾਲ ਪੱਥਰ ਬਣਦੇ ਨੇ, ਕਿਉਂ? ਲਾਸ਼ ਤੈਰਨ ਲੱਗ ਪੈਂਦੀ। ਹਾਲਾਂਕਿ ਲਾਸ਼ ਜ਼ਿੰਦਾ ਮਨੁੱਖ ਨਾਲੋਂ ਭਾਰੀ ਹੋ ਜਾਂਦੀ, ਵਜ਼ਨ ਵੱਧ ਜਾਂਦਾ, ਲੇਕਿਨ ਤੈਰਦੀ ਹੈ। ਹੈਰਾਨਗੀ ਹੈ, ਜ਼ਿੰਦਾ ਡੁੱਬਦੇ ਨੇ, ਮੁਰਦੇ ਤੈਰਦੇ। ਪਾਣੀ ਦਾ ਮਨੁੱਖ ਨਾਲ ਵੀ ਵੈਰ ਨਹੀਂ, ਅਗਰ ਮਨੁੱਖ ਨਾਲ ਵੈਰ ਹੈ ਤਾਂ ਫਿਰ ਮੁਰਦੇ ਵੀ ਡੁੱਬਣੇ ਚਾਹੀਦੇ ਸੀ। ਮੁਰਦਾ ਤੇ ਨਹੀਂ ਡੁੱਬਦਾ, ਜੀਵ ਦਾ ਮਨੁੱਖ ਕਿਉਂ ਡੁੱਬਦਾ? ਇਹ ਆਪਣਾ ਬੈਲੈਂਸ ਵਿਗਾੜ ਬੈਠਦਾ, ਤਵਾਜ਼ਨ ਖੋ ਬੈਠਦਾ, ਸੰਤੁਲਨ ਗਵਾ ਬੈਠਦਾ, ਤਾਂ ਡੁੱਬਦਾ। ਲੋਕ ਇਸਦਾ ਤਵਾਜ਼ਨ ਡਾਵਾਂ ਡੋਲ ਕਰ ਦਿੰਦਾ, ਸੀਮਾ ਤੋਂ ਵਧਿਆ ਹੋਇਆ ਅਹੰਕਾਰ ਇਸਦਾ ਬੈਲੈਂਸ ਵਿਗਾੜ ਦਿੰਦਾ, ਸੀਮਾ ਤੋਂ ਵਧੀ ਹੋਈ ਵਾਸ਼ਨਾ ਇਹਦਾ ਸੰਤੁਲਨ ਡਾਵਾਂ ਡੋਲ ਕਰ ਦਿੰਦਾ, ਡੁੱਬ ਜਾਂਦਾ। ਹਮ ਦੇ ਖਾਂ ਤੈ ਡੁੱਬੇ ਆਏ, ਇਹਦੇ ਡੁੱਬ ਗਏ। ਡੁੱਬੇ ਹੋਏ ਦੀ ਪਹਿਚਾਣ ਕੀ ਹੋਵੇਗੀ? ਉਹਦਾ ਨਿਤਨੇਮ ਡੁੱਬ ਗਿਆ ਹੋਵੇਗਾ, ਨਹੀਂ ਕਰਦਾ ਹੋਵੇਗਾ। ਰਹਿਤ ਬੈ ਡੁੱਬ ਗਈ ਹੋਵੇਗੀ, ਅੰਮ੍ਰਿਤ ਵੇਲਾ ਡੁੱਬ ਗਿਆ ਹੋਵੇਗਾ, ਗੁਰੂ ਭਗਤੀ ਡੁੱਬ ਗਈ ਹੋਵੇਗੀ, ਸੀਲ ਸੰਜਮ ਡੁੱਬ ਗਿਆ ਹੋਵੇਗਾ, ਦਇਆ ਵਿਸ਼ਾਲਤਾ ਸਮ ਦ੍ਰਿਸ਼ਟੀ ਡੁੱਬੀ ਹੋਈ ਹੋਵੇਗੀ। ਹਮ ਦੇ ਖਾਂ ਤੈ ਡੁੱਬੇ ਹੋਏ, ਮਹਾਰਾਜ ਕਹਿੰਦੇ ਮੈਂ ਤੇ ਦੇਖਦਾ ਡੁੱਬੇ ਹੋਏ ਨੇ, ਦੁਨੀਆਂ ਡੁੱਬੀ ਹੋਈ ਹੈ, ਗਰਕ ਹੋਈ ਹੈ। ਡੁੱਬੇ ਦੀ ਪਹਿਚਾਣ ਕੀ ਹੈ? ਉਹਦੇ ਕੋਲ ਨਿਤਨੇਮ ਨਹੀਂ ਹੋਵੇਗਾ, ਅੰਮ੍ਰਿਤ ਵੇਲਾ ਨਹੀਂ ਹੋਵੇਗਾ, ਜਪ ਤਪ ਨਹੀਂ ਹੋਵੇਗਾ, ਸੀਲ ਸੰਜਮ ਨਹੀਂ ਹੋਵੇਗਾ, ਦੈਵੀ ਗੁਣ ਨਹੀਂ ਹੋਣਗੇ, ਡੁੱਬਿਆ ਹੋਵੇਗਾ, ਗਰਕ ਹੋਇਆ ਹੋਵੇਗਾ। ਕਦੀ ਕਦਾਈ ਕੋਈ ਇੱਕਦ ਮਨੁੱਖ ਆਪਣਾ ਤਵਾਜ਼ਨ ਆਪਣਾ ਬੈਲੈਂਸ ਠੀਕ ਰੱਖਦਾ ਹੈ, ਡੁੱਬਦਾ ਨਹੀਂ, ਉਸੇ ਨੂੰ ਅਸੀਂ ਕਹਿੰਦੇ ਹਾਂ ਨਿਰਲੇਪ ਹੈ, ਕਮਲ ਦੀ ਤਰ੍ਹਾਂ। ਪਾਣੀ ਵੱਧਦਾ ਹੈ, ਕਮਲ ਹੋਰ ਉੱਪਰ ਉੱਠਦਾ ਹੈ। ਧਨ ਘਰ ਦੇ ਚ ਵਧ ਰਿਹਾ, ਡੁੱਬਦਾ ਨਹੀਂ ਪਿਆ। ਪ੍ਰਭਤਾ ਵੱਧ ਰਹੀ ਹੈ, ਡੁੱਬਦਾ ਨਹੀਂ ਪਿਆ। ਨਹੀਂ ਤੇ ਕੋਈ ਪ੍ਰਭਤਾ ਚ ਡੁੱਬੇ ਹੋਏ ਨੇ, ਕੋਈ ਧਨ ਸੰਪਦਾ ਦੇ ਡੁੱਬੇ ਹੋਏ ਨੇ, ਕੋਈ ਰੂਪ ਰੰਗ ਦੇ ਡੁੱਬੇ ਹੋਏ। ਹਮ ਦੇ ਖਾਂ ਤੈ ਡੁੱਬੇ। ਮਹਾਰਾਜ ਕਹਿੰਦੇ ਮੈਂ ਦੇਖਦਾ ਦੁਨੀਆਂ ਤੇ ਡੁੱਬੀ ਪਈ ਹੈ। ਧਾਰਮਿਕ ਜੀਵਨ ਤੇ ਕੁਝ ਗੁਣਾਂ ਦੇਖਣਾ ਹੈ। ਸੂਰਜ ਆਪਣਾ ਨੂਰ ਵੰਡਦਾ ਹੈ ਸੰਸਾਰ ਵਿੱਚ ਕਿਰਨਾਂ ਦੇ ਰਾਹੀਂ, ਪਰਮਾਤਮਾ ਦਾ ਪ੍ਰਕਾਸ਼ ਹਿਰਦੇ ਚ ਪਹੁੰਚਦਾ ਹੈ ਗੁਣਾਂ ਦੇ ਰਾਹੀਂ। ਤੇ ਗੁਣਾਂ ਤੋਂ ਪਤਾ ਚੱਲਦਾ ਇੱਥੇ ਚਾਨਣਾ ਹੈ। ਸਾਰੀ ਰੋਸ਼ਨੀ ਸੂਰਜ ਦੀ ਏ, ਸਾਰੇ ਗੁਣ ਪਰਮਾਤਮਾ ਦੇ ਨੇ। ਸਭ ਗੁਣ ਤੇਰੇ ਮੈਂ ਨਾਹੀ ਕੋ, ਵਿਣ ਗੁਣ ਕੀਤੇ ਭਗਤ ਨ ਹੋਏ। ਮੇਰੇ ਘਰ ਦੇ ਚ ਚਾਨਣਾ ਹੈ, ਪਰ ਚਾਨਣਾ ਤੇ ਸੂਰਜ ਦਾ ਹੈ, ਮੇਰਾ ਤੇ ਨਹੀਂ। ਅਗਰ ਹਿਰਦੇ ਦੇ ਚ ਗੁਣ ਆ ਜਾਣ, ਗੁਣ ਪਰਮਾਤਮਾ ਦੇ ਨੇ, ਠੀਕ ਹੈ। ਗੁਣ ਰੋਸ਼ਨੀ ਨੇ, ਔਗੁਣ ਅੰਧੇਰਾ ਹੈ। ਜਿਤਨੇ ਔਗੁਣ ਹੋਣਗੇ ਉਤਨਾ ਹੀ ਉਹ ਭਟਕਦਾ ਹੋਇਆ ਮਨੁੱਖ ਹੋਵੇਗਾ, ਅੰਧੇਰਾ ਹੋਵੇਗਾ। ਜਿਤਨਾ ਗੁਣ ਹੋਣਗੇ ਉਤਨਾ ਹੀ ਉਹਦੀ ਜ਼ਿੰਦਗੀ ਦੇ ਚ ਚਾਨਣਾ ਹੋਵੇਗਾ, ਪ੍ਰਕਾਸ਼ ਹੋਵੇਗਾ, ਔਰ ਜੀਵਨ ਸਹੀ ਮਾਰਗ ਤੇ ਚੱਲ ਰਿਹਾ ਹੋਵੇਗਾ। ਤਾਂ ਮੈਂ ਫਿਰ ਦੁਹਰਾਵਾਂ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਹੇ ਪ੍ਰਭੂ ਮੈਂ ਤੇਰੇ ਮਾਰਗ ਤੇ ਚੱਲ ਤੇ ਪਿਆ, ਤਾਂ ਚੱਲਦੀ ਕੀ ਹੈ? ਸੁਰਤ ਚੱਲਦੀ ਹੈ। ਤੁਸੀਂ ਚੱਲ ਕੇ ਆ ਗਏ, ਸਰੀਰ ਚੱਲ ਕੇ ਆ ਗਿਆ, ਪੈਰ ਚੱਲ ਕੇ ਆ ਗਏ ਨੇ, ਇਹਦੇ ਨਾਲ ਹਾਜ਼ਰੀ ਅਸੀਂ ਭਰੀ ਹੈ। ਅਸੀਂ ਗੁਰੂ ਦੀ ਹਜ਼ੂਰੀ ਚ ਨਹੀਂ ਗਏ, ਗੁਰੂ ਦੀ ਹਜ਼ੂਰੀ ਚ ਸੁਰਤ ਜਾਂਦੀ ਹੈ, ਸ਼ਬਦ ਨਾਲ ਸੁਰਤ ਜੁੜੇਗੀ, ਹੱਥ ਪੈਰ ਨਹੀਂ ਜੁੜਦੇ। ਇਸ ਵਾਸਤੇ ਹਾਜ਼ਰੀ ਭਰਨਾ ਹੋਰ ਗੱਲ ਹੈ, ਗੁਰੂ ਦੀ ਹਜ਼ੂਰੀ ਵਿੱਚ ਚਲੇ ਜਾਣਾ ਹੋਰ ਗੱਲ ਹੈ। ਅਗਰ 10,000 ਬੰਦੇ ਹਾਜ਼ਰੀ ਪਏ ਭਰਦੇ ਨੇ, ਗੁਰੂ ਦੀ ਹਾਜ਼ਰੀ ਪਏ ਭਰਦੇ ਨੇ, 1-2 ਬੰਦੇ ਆਉਣਗੇ ਜਿਨ੍ਹਾਂ ਨੂੰ ਗੁਰੂ ਦੀ ਹਜ਼ੂਰੀ ਨਸੀਬ ਹੋਵੇ।
ਕਲਗੀ ਦਰ ਪਿਤਾ ਦੇ ਰਸਨਾ ਤੋਂ ਇਹ ਬੋਲ ਨਿਕਲਿਆ ਸੀ, ਹਾਜ਼ਰ ਗੈਰ ਹਾਜ਼ਰ, ਗੈਰ ਹਾਜ਼ਰ ਹਾਜ਼ਰ। ਸ਼ਾਇਦ ਜਿਨ੍ਹਾਂ ਨੇ ਸਾਖੀ ਸੁਣੀ, ਹਾਜ਼ਰ ਗੈਰ ਹਾਜ਼ਰ, ਗੈਰ ਹਾਜ਼ਰ ਹਾਜ਼ਰ, ਜਿਤਨੇ ਬੈਠੇ ਹੋਏ ਸਨ ਉਹਨਾਂ ਦੀ ਸੁਰਤ ਉੱਥੇ ਨਹੀਂ ਸੀ, ਗਿਆਨ ਉੱਥੇ ਨਹੀਂ ਸੀ, ਸੁਰਤ ਸ਼ਬਦ ਵਿੱਚ ਨਹੀਂ ਸੀ। ਹਾਜ਼ਰ ਗੈਰ ਹਾਜ਼ਰ ਕੁਛ ਨਹੀਂ ਪਹੁੰਚ ਸਕੇ ਸਨ, ਉਹਨਾਂ ਦਾ ਧਿਆਨ ਉੱਥੇ ਸੀ। ਗੈਰ ਹਾਜ਼ਰ ਹਾਜ਼ਰ ਚੱਲਣਾ ਤੇ ਸੁਰਤ ਨੇ ਨਾ, ਸੁਰਤ ਅਗਰ ਸ਼ਬਦ ਦੀ ਤਰਫ ਚੱਲ ਪਈ ਹੈ ਤੇ ਮੈਂ ਇਹ ਵੀ ਦੁਹਰਾ ਦਿਆਂ ਤਾਂ ਕਿ ਗੱਲ ਪੂਰੀ ਸਮਝ ਵਿੱਚ ਆਵੇ। ਸੁਰਤ ਦੇ ਤਿੰਨ ਅਰਥ ਨੇ, ਸੁਰਤ ਸੁਣਨਾ, ਸੁਰਤ ਸਮਝਣਾ, ਸੁਰਤ ਜੋੜਨਾ। ਸਰੋਤੇ ਸ਼ਬਦ ਤੋਂ ਬਣਿਆ ਸੁਰਤ, ਬਈ ਇਹ ਤੇ ਸਰੋਤਾ ਹੈ, ਇਹ ਤੇ ਸੁਰਤ ਦੇ ਚ ਸੁਣ ਰਿਹਾ। ਇੱਕ ਸੈਕਿੰਡ ਦੇ ਚ ਤਿੰਨ ਘਟਨਾਵਾਂ ਘਟਦੀਆਂ ਨੇ ਇੱਕੋ ਹੀ ਸਮੇਂ। ਸੁਰਤ ਸੁਣਨਾ, ਸੁਰਤ ਸਮਝਣਾ, ਸੁਰਤ ਜੁੜਨਾ, ਇਹ ਤੇ ਸਰੋਤਾ ਹੈ, ਸੁਰਤ ਦੇ ਚ ਹੈ। ਅਗਰ ਇਹ ਸੁਰਤ ਦੇ ਚ ਹੈ ਤੇ ਇਹਨੂੰ ਸੁਰਤ ਆ ਜਾਏਗੀ, ਅਗਰ ਸੁਰਤ ਆ ਗਈ ਤਾਂ ਸੁਰਤ ਜੁੜ ਜਾਏਗੀ। ਸੁਰਤ ਸੁਣਨਾ, ਸੁਰਤ ਸਮਝਣਾ, ਸੁਰਤ ਜੁੜਨਾ, ਇਹ ਤਿੰਨ ਘਟਨਾਵਾਂ ਇੱਕ ਸੈਕਿੰਡ ਦੇ ਚ ਘਟਦੀਆਂ ਨੇ। ਜਿਸ ਵਕਤ ਮਨੁੱਖ ਸੁਣਦਾ ਹੈ ਉਸੇ ਵਕਤ ਹੀ ਸਮਝ ਆ ਜਾਂਦੀ ਹੈ, ਉਸੇ ਵਕਤ ਹੀ ਜੁੜ ਜਾਂਦਾ। ਇਹ ਘਟਨਾ ਇੱਕ ਸੈਕਿੰਡ ਵਿੱਚ ਘਟਦੀ, ਇੱਕ ਸੈਕਿੰਡ ਵਿੱਚ ਘਟਦੀ। ਇਧਰ ਜ਼ਬਾਨ ਨੇ ਆਖਿਆ ਵਾਹਿਗੁਰੂ, ਇਧਰ ਮਨ ਨੇ ਸੁਣਿਆ, ਇਧਰ ਮਨ ਨੇ ਸੁਣਿਆ, ਇਧਰ ਮਨ ਨੂੰ ਸਮਝ ਆ ਗਈ, ਇਧਰ ਮਨ ਨੂੰ ਸਮਝ ਆਈ, ਮਨ ਸ਼ਬਦ ਵਿੱਚ ਲੀਨ ਹੋ ਗਿਆ, ਜੁੜ ਗਿਆ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਜੁੜ ਗਿਆ ਜੋਤੀ ਜੋਤ ਰਲੀ ਸੰਪੂਰਨ, ਇਹ ਜੋਤ ਦੇ ਜੋਤ ਹੋ ਗਏ, ਜੀਵਨ ਯਾਤਰਾ ਸੰਪੂਰਨ ਹੋ ਗਈ। ਹੁੰਦੀ ਇੱਕ ਛਿੰਨ ਵਿੱਚ ਹੈ, ਨਿਰਮਾਉਣ ਕੀਰਤਨ ਗਾਵੋ ਕਰ ਤੇਕਾ ਨਿਮਕ ਸਿਮਰਤ ਜਿਤ ਛੂਟ ਹੈ। ਨਿਮਕ ਨਿਮਕ ਇੱਕ ਸੈਕਿੰਡ ਹੈ। ਇੱਕ ਚਿੱਤ ਜੈ ਇੱਕ ਛਿੰਨ ਦੇ ਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਇੱਕ ਛਿੰਨ ਇੱਕ ਨਿਮਕ, ਇਹਨੂੰ ਅਤਕਥਨੀ ਨਾ ਸਮਝ ਲੈਣਾ। ਕਿਸੇ ਕਮਰੇ ਵਿੱਚ 50 ਸਾਲ ਦਾ ਅੰਧੇਰਾ ਹੋਵੇ, ਗੁੱਪ ਅੰਧੇਰਾ ਹੋਵੇ, ਉਸ ਅੰਧੇਰੇ ਨੂੰ ਕੱਢਣ ਵਾਸਤੇ 50 ਸਾਲ ਲੱਗਣਗੇ? ਨਹੀਂ, ਇੱਕ ਸੈਕਿੰਡ ਲੱਗੇਗਾ, ਬੱਤੀ ਜਲਾਈ ਦੇ ਗਿਆ। ਜਨਮਾਂ ਜਨਮਾਂਤਰਾਂ ਦੇ ਪਾਪ ਦੁੱਖ ਸੰਤਾਪ ਤੇ ਅੰਧੇਰਾ, ਇਹਨੂੰ ਕੱਢਣ ਵਾਸਤੇ ਕਈ ਜਨਮ ਲੱਗਣਗੇ? ਨਹੀਂ, ਇੱਕ ਸੈਕਿੰਡ ਲੱਗੇਗਾ। ਟੁੱਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾ, ਇੱਕ ਦਮ ਦੇ ਟਿਕ ਜਾਓ ਖੁਦਾ ਹਾਜ਼ਰ ਨਾਜ਼ਰ, ਤੇ ਇੱਕ ਦਮ ਹੀ ਅੱਜ ਹੈ। ਬਾਬਾ ਫਰੀਦ ਕਹਿੰਦੇ ਨੇ, ਆਜ ਮਿਲਾਵਾ ਸ਼ੇਖ ਫਰੀਦ, ਟਾਕਮ ਗੂੰਜਣੀਆਂ ਮਨੋ ਮਚਿੰਦਰੀਆਂ। ਮੈਂ ਪਾਣੀ ਹੁਣ ਪੀਵਾਂ, ਪਿਆਸ ਕੱਲ ਮਿਟੇਗੀ ਕਿ ਹੁਣੇ ਮਿਟਦੀ? ਮੈਂ ਭੋਜਨ ਹੁਣ ਛਕਾਂ, ਹੁਣੇ ਭੁੱਖ ਮਿਟਦੀ ਹੈ ਜਾਂ ਮਹੀਨੇ ਬਾਅਦ ਮਿਟਦੀ ਹੈ? ਮੈਂ ਨਾਮ ਹੁਣ ਜਪਾਂ, ਫਲ ਅਗਲੇ ਜਨਮ ਵਿੱਚ ਮਿਲੇਗਾ? ਸਾਲ ਦੋ ਸਾਲ ਬਾਅਦ ਮਿਲੇਗਾ? ਇਹਨਾਂ ਗੱਲਾਂ ਨੇ ਮਨੁੱਖ ਨੂੰ ਨਿਰਾਸ਼ ਕੀਤਾ ਹੋਇਆ। ਇਹ ਵੀ ਮੈਂ ਅਰਜ਼ ਕਰਾਂ, ਐਸੀ ਗੱਲ ਨਹੀਂ ਹੈ। ਐਕਰ ਕਰੇ ਸੋ ਐਕਰ ਪਾਏ ਮਹਾਰਾਜ ਗਏ। ਤਤ ਛਿੰਨ ਟੁੱਕ ਦਮ ਕਰਾਰੀ ਜੋ ਕਰੋ, ਇੱਕ ਦਮ ਵਿੱਚ ਕਿਧਰੇ ਟਿਕ ਜਾਓ ਹਾਜ਼ਰ ਹਜ਼ੂਰ ਖੁਦਾ। ਮੈਂ ਪਾਣੀ ਹੁਣ ਪੀਵਾਂ ਤੇ ਪਿਆਸ ਮਹੀਨੇ ਬਾਅਦ ਮਿਟੇਗੀ। ਮੈਂ ਰੋਟੀ ਹੁਣ ਖਾਵਾਂ ਤੇ ਭੁੱਖ ਕੱਲ ਮਿਟੇਗੀ। ਲੋਕੀ ਕਹਿੰਦੇ ਨੇ ਕੋਈ ਨੀ, ਸਹਿਜੇ ਸਹਿਜੇ ਹੋ ਜਾਏਗਾ, ਗਾਸੀ ਲੱਗ ਜਾਂਦੀ ਹੌਲੇ ਹੌਲੇ। ਬੰਦੇ ਨੂੰ ਤਾਪ ਚੜਿਆ ਹੋਵੇ ਬੜਾ ਜ਼ੋਰ ਦਾ ਤੇ ਉਹ ਡਾਕਟਰ ਨੂੰ ਕਹਿੰਦਾ, ਜਰਾ ਹੌਲੇ ਹੌਲੇ ਬੁਖਾਰ ਮੇਰਾ ਉਤਾਰੀ, ਮਹੀਨਾ ਦੋ ਮਹੀਨਾ ਤੜਪਦਾ ਰਹਾਂ। ਕਹਿੰਦੇ ਛੇਤੀ ਕਰ, ਜਲਦੀ ਠੀਕ ਕਰ। ਵਿਕਾਰਾਂ ਦਾ ਅਗਿਆਨਤਾ ਦਾ ਤਾਪ ਮਨ ਨੂੰ ਚੜਿਆ ਹੋਵੇ, ਹੌਲੇ ਹੌਲੇ ਹੋ ਜਾਏਗਾ, ਆਹਿਸਤਾ ਆਹਿਸਤਾ ਹੋ ਜਾਏਗਾ। ਇਹ ਠੀਕ ਨਹੀਂ ਹੋਣਾ ਚਾਹੁੰਦਾ। ਇਹ ਰੋਗੀ ਰੋਗ ਨਾਲ ਵੀ ਮੋਹ ਕਰ ਬੈਠਾ ਹੈ।
मनोचिंतक ऐसा कहने लंबी बीमारी दे जीण वाले मरीज बीमारी नाल सहमत होके जीवन देन और निराश हो जाते हैं भी ठीक नहीं होवांगे। कोई दसे भी सही उन्होंने ऐ दवाई ले लो ऐ दवाई ले लो, उन्होंने अंदर निराशा है। रोग दे जीण की आदत बन गई, विकारा दे जीण का सुभा बन गया, ठीक होने का ख्याल भी नहीं और ठीक हो सकांगे ऐसा भरोसा भी नहीं पाई, नहीं ठीक हो सकांगे ये जीवना पेगा। जैसे जर्मनी के प्रसिद्ध डॉक्टर हो गुजरे फ्रायड ने कहा है हंकार देच, काम देच, क्रोध देच, लोभ देच जीना पेगा, यह कोई इलाज नहीं। थोड़ा जि इन्हों मदन किया जा सकता है, बाकी इन त्याग नहीं हो सकता, जीवन नू छड़ नहीं सकते, इन्हां दे जीवना ही पैगा। यूरोप दे पढ़े लिखे बंदियां नू इस फ्राइड ने बड़ा निराश किया, जीवना ही पैगा, इहदे जीवना पैगा। उन्हें ऐलानिया किया भारत दे संत गलत कहिंदे ने, मन विच राम है, कहिंदा नहीं मन विच काम है, मन विच निरंकार है, कहिंदा कता ही नहीं मन विच हंकार है। कोई इंज कहिंदा कहिंदा मैं मन नूं फोल के देखिया सिवाय हंकार तो होर कुछ भी नहीं है, मैं मन नूं फोल के देखिया सिवाय वासना तो होर कुछ भी नहीं है, मैं मन नूं फोल के देखिया कहिंदा सिवाय काम तो होर कुछ नहीं। एवें कही जांदे राम है मन तू जोत स्वरूप है अपना मूल पछा, एक सीमा तक वो ठीक कहिंदा है, एक सीमा तक। जैसे सागर दे उपर उपर ते लै

ਉਹ ਨਹੀਂ ਹੈ, ਜਿਸ ਨੂੰ ਮੈਂ ਨਹੀਂ ਸਮਝਦਾ ਉਹ ਨਹੀਂ ਹੈ, ਜੋ ਮੇਰੇ ਚੇਤੇ ਚ ਨਹੀਂ ਉਹ ਨਹੀਂ ਹੈ, ਜੋ ਮੇਰੀ ਸਿਮਰਤੀ ਚ ਨਹੀਂ ਉਹ ਨਹੀਂ ਹੈ, ਜੋ ਮੇਰੀ ਸਮਝ ਦੇ ਚ ਨਹੀਂ ਉਹ ਨਹੀਂ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਹੇ ਪ੍ਰਭੂ ਚੱਲ ਤੇ ਪਿਆ ਤੇਰੇ ਮਾਰਗ ਤੇ, ਪਰ ਉਸ ਬੱਚੇ ਦੀ ਤਰ੍ਹਾਂ ਜਿਸਨੇ ਅੱਜ ਚੱਲਣਾ ਸਿੱਖਿਆ। 2 ਸਾਲ ਬਾਅਦ, 2.5 ਸਾਲ ਬਾਅਦ, 1.5 ਸਾਲ ਬਾਅਦ ਬੱਚੇ ਚੱਲਦੇ ਨੇ, ਪੈਰ ਪੁੱਟਦੇ ਨੇ, ਖੜੇ ਹੁੰਦੇ ਨੇ। ਕਿ 4-5 ਸਾਲ ਦਾ ਬੱਚਾ ਹੋਵੇ ਤੇ ਬੱਚਾ ਚੱਲੇ ਨਾ, ਮਾਂ ਬਾਪ ਨੂੰ ਚਿੰਤਾ ਹੋ ਜਾਂਦੀ ਹੈ। ਗੱਲ ਕੀ ਹੈ, ਬੱਚਾ ਖੜਾ ਨਹੀਂ ਹੁੰਦਾ, ਪੈਰ ਨਹੀਂ ਪੁੱਟਦਾ, 4 ਸਾਲ ਦਾ ਹੋ ਗਿਆ, 5 ਸਾਲ ਦਾ ਹੋ ਗਿਆ, ਡਾਕਟਰਾਂ ਕੋਲ ਲੈ ਜਾਂਦੇ ਨੇ, ਵੈਦ ਕੋਲ ਲੈ ਜਾਂਦੇ, 3 ਸਾਲ ਦਾ ਹੋ ਗਿਆ, 4 ਸਾਲ ਦਾ ਹੋ ਗਿਆ, ਮੂੰਹ ਅੱਖਰ ਨਹੀਂ ਨਿਕਲਦਾ, ਬੋਲਦਾ ਨਹੀਂ, ਮਾਂ ਬਾਪ ਨੂੰ ਚਿੰਤਾ ਹੋ ਜਾਂਦੀ ਹੈ। ਜਿਸ ਦਿਨ ਬੱਚੇ ਦੀ ਜ਼ਬਾਨ ਚੋਂ ਪਹਿਲਾ ਬੋਲ ਨਿਕਲਦਾ, ਅਕਸਰ ਮਾਂ ਹੀ ਨਿਕਲਦਾ, ਘਰ ਦੇ ਚ ਖੁਸ਼ੀਆਂ ਮਨਾਈਆਂ ਜਾਂਦੀਆਂ, ਘਰ ਦੇ ਚ ਪ੍ਰਸ਼ਾਦ ਵੰਡਦੇ ਨੇ, ਮਿਠਾਈਆਂ ਵੰਡਦੇ ਨੇ, ਨੱਚਦੇ ਨੇ, ਟੱਪਦੇ ਨੇ, ਬੱਚਾ ਬੋਲਣ ਲੱਗ ਪਿਆ। ਜਿਸ ਦਿਨ ਬੱਚਾ ਕਦਮ ਪੁੱਟੇ, ਬੱਚੇ ਨੇ ਕਦਮ ਪੁੱਟੇ, ਚੱਲਣ ਲੱਗ ਪਿਆ। ਚਲੋ ਇੱਕ ਕਦਮ ਹੀ ਸਹੀ, ਕਦਮ ਤੇ ਪੁੱਟੇ, ਖੜਾ ਤੇ ਹੋਇਆ। ਕੋਈ 30-40 ਸਾਲ ਤੋਂ ਗੁਰਦੁਆਰੇ ਆ ਰਿਹਾ ਹੋਵੇ ਤੇ ਅਜੇ ਵੀ ਸੁਰਤ ਨਹੀਂ ਚੱਲੀ ਸ਼ਬਦ ਦੀ ਤਰਫ, ਯਕੀਨ ਜਾਣੋ ਗੁਰੂ ਨੂੰ ਵੀ ਚਿੰਤਾ ਹੋ ਜਾਂਦੀ ਹੈ। ਗੱਲ ਕੀ ਹੈ, ਇੰਨਾ ਚਿਰ ਹੋ ਗਿਆ ਗੁਰਦੁਆਰੇ ਆਉਂਦੇ, 50 ਸਾਲ ਹੋ ਗਏ ਗੁਰਦੁਆਰੇ ਆਉਂਦਿਆਂ, ਅਜੇ ਵੀ ਅੰਮ੍ਰਿਤ ਵੇਲੇ ਉੱਠ ਕੇ ਰਸਨਾ ਵਾਹਿਗੁਰੂ ਵਾਹਿਗੁਰੂ ਨਹੀਂ ਜਪਦੇ, ਗੁਰੂ ਨੂੰ ਵੀ ਚਿੰਤਾ ਹੋ ਜਾਂਦੀ, ਇਹਨੂੰ ਬੋਲਣਾ ਹੀ ਨਹੀਂ ਆਇਆ। ਬਾਬਾ ਬੋਲ ਨਾ ਕਿਆ ਕਹੀਏ, ਜੈਸੇ ਰਾਮ ਨਾਮ ਰਵ ਰਹੀ, ਇਹਨੂੰ ਬੋਲਣਾ ਹੀ ਨਹੀਂ ਆਇਆ, ਇਹ ਬੋਲਦਾ ਹੀ ਨਹੀਂ। 50 ਸਾਲ ਦਾ ਹੋ ਗਿਆ ਬੋਲਦਾ ਨਹੀਂ ਪਿਆ, ਇਹ 30-35 ਸਾਲ ਹੋ ਗਏ ਨੇ ਇਹਨੂੰ, ਇਹ ਚੱਲਦਾ ਹੀ ਨਹੀਂ। ਚੱਲਣਾ ਤੇ ਸੁਰਤ ਨੇ, ਜਪਣਾ ਤੇ ਰਸਨਾ ਨੇ, ਰਸਨਾ ਨਾਮ ਜਪੋ ਤਬ ਮਥੀਏ ਇਨ ਬਿਦ ਅੰਮ੍ਰਿਤ ਪਾਓ, ਜਪਣਾ ਰਸਨਾ ਨਾਲ ਹੁੰਦਾ। ਔਰ ਜਪਣ ਦੇ ਚ ਜੋ ਢੰਗ ਇਸਤੇਮਾਲ ਕਰਨਾ ਹੈ ਗੁਰੂ ਨਾਨਕ ਨੇ ਦੱਸ ਦਿੱਤਾ ਹੈ, ਗਾਵੀਏ ਸੁਣੀਏ ਮਨ ਰੱਖੀਏ, ਜ਼ਬਾਨ ਗਾਇਨ ਕਰੇ ਤੇ ਮਨ ਸੁਣੇ, ਮਨ ਸਰੋਤਾ ਬਣੇ ਜ਼ਬਾਨ ਵਕਤਾ ਬਣੇ। ਅਗਰ ਜ਼ਬਾਨ ਵਕਤਾ ਬਣ ਕੇ ਮਨ ਸਰੋਤਾ ਬਣ ਗਿਆ, ਇਹ ਪੁਰਸ਼ ਪਹੁੰਚ ਗਿਆ। ਜ਼ਬਾਨ ਵਕਤਾ ਤੇ ਬਣੀ ਹੈ, ਮਨ ਸਰੋਤਾ ਨਹੀਂ ਬਣਿਆ, ਇਹ ਚੱਲ ਤੇ ਪਿਆ, ਚੱਲ ਤੇ ਪਿਆ, ਪਹੁੰਚਿਆ ਕੋਈ। ਜ਼ਬਾਨ ਵਕਤਾ ਹੀ ਨਹੀਂ ਬਣੀ, ਜਪਦਾ ਹੀ ਨਹੀਂ। ਇਹ ਤੇ ਉਸ ਬੱਚੇ ਦੀ ਤਰ੍ਹਾਂ ਹੋਇਆ, 4-5 ਸਾਲ ਦਾ ਹੋ ਗਿਆ, ਮੂੰਹੋਂ ਬੋਲ ਨਹੀਂ ਨਿਕਲਦੇ ਪਏ, ਮਾਂ ਬਾਪ ਨੂੰ ਚਿੰਤਾ। ਗੱਲ ਕੀ ਹੈ, ਬੋਲਦਾ ਨਹੀਂ। ਡਿੱਗਣਾ ਕੀ ਹੈ ਤੇ ਚੱਲਣਾ ਕੀ ਹੈ? ਸਤਸੰਗ ਦੇ ਚ ਆਇਆ, ਚੱਲ ਪਿਆ, ਕੋ ਸੰਗਤ ਦੇ ਚ ਬੈਠਾ ਹੈ, ਡਿੱਗ ਗਿਆ। ਸੱਚ ਬੋਲਿਆ, ਚੱਲ ਪਿਆ, ਝੂਠ ਬੋਲ ਰਿਹਾ, ਡਿੱਗ ਪਿਆ। ਦਾਨ ਕੀਤਾ ਹੈ, ਚੱਲ ਪਿਆ, ਬੇਈਮਾਨੀ ਕਰ ਰਿਹਾ, ਡਿੱਗ ਪਿਆ। ਅੰਮ੍ਰਿਤ ਦੀ ਪਿਆਸ ਪੈਦਾ ਹੋਈ ਹੈ, ਚੱਲ ਪਿਆ, ਸ਼ਰਾਬ ਦੀ ਤਲਬ ਜਾਗ ਪਈ ਹੈ, ਡਿੱਗ ਪਿਆ। ਜ਼ਿੰਦਗੀ ਭਰ ਇਹ ਚੱਲਣਾ ਡਿੱਗਣਾ, ਚੱਲਣਾ ਡਿੱਗਣਾ, ਕਿਆ ਹੀ ਆਉਂਦਾ। ਹੱਥ ਦੇ ਚ ਗੁਟਕਾ ਹੈ, ਚੱਲ ਪਿਆ, ਪਰ ਗੰਦੇ ਗੀਤ ਅਲਾਪ ਰਿਹਾ, ਡਿੱਗ ਪਿਆ। ਤੁਸੀਂ ਦੇਖ ਸਕਦੇ ਹੋ, ਚੱਲਦੇ ਨੇ, ਡਿੱਗਦੇ ਨੇ, ਚੱਲਦੇ ਸਾਰੀ ਜ਼ਿੰਦਗੀ, ਚੱਲ ਪਏ ਨੇ, ਡਿੱਗ ਪਏ ਨੇ। ਕਦਮ ਅੱਗੇ ਦੀ ਤਰਫ ਉੱਠਦੇ, ਡਿੱਗਦੇ ਪਿੱਛੇ ਦੀ ਤਰਫ, ਫਿਰ ਉੱਥੇ ਹੀ ਆ ਜਾਂਦੇ ਨੇ ਜਿੱਥੋਂ ਚੱਲੇ। ਹੁਣ ਸਾਰਾ ਦਿਨ ਕੋਈ ਮਨੁੱਖ ਇੱਕ ਕਦਮ ਅੱਗੇ ਤੇ ਇੱਕ ਕਦਮ ਪਿੱਛੇ ਪੁੱਟੇ, ਕਿੱਥੇ ਪਹੁੰਚੇਗਾ? ਕਿਧਰੇ ਪਹੁੰਚੇਗਾ? ਚੱਲ ਚੱਲ ਕੇ ਥੱਕੇਗਾ, ਚੱਲ ਚੱਲ ਕੇ ਟੁੱਟੇਗਾ, ਪਹੁੰਚੇਗਾ ਕਿਧਰੇ ਨਹੀਂ। ਦਾਵੇ ਨਾਲ ਮੈਂ ਕਹਿ ਸਕਦਾ, 40-40 ਸਾਲ ਤੋਂ ਜਿਹੜੇ ਗੁਰਦੁਆਰੇ ਆ ਰਹੇ ਨੇ, 40 ਸਾਲ ਪਹਿਲੇ ਕ੍ਰੋਧੀ ਸਨ, ਅੱਜ ਵੀ ਕ੍ਰੋਧੀ ਨੇ। 40 ਸਾਲ ਪਹਿਲੇ ਲੋਭੀ ਸਨ, ਅੱਜ ਵੀ ਲੋਭੀ ਨੇ। 40 ਸਾਲ ਪਹਿਲੇ ਝੂਠੇ ਸਨ, ਅੱਜ ਵੀ ਝੂਠੇ ਨੇ। ਔਰ 40 ਸਾਲ ਪਹਿਲੇ ਵਾਸ਼ਨਾ ਦੇ ਭਰੇ ਹੋਏ ਸਨ, ਅੱਜ ਵੀ ਨੇ। ਕੱਲ ਤੇ ਕੁਛ ਵੀ ਨਾ ਬਣੇ,

मेहनत थी बड़ी की थी, थके भी नहीं टूटे भी नहीं। 40 साल पहले हंकारी सनाज भी हंकारी, खेड़ते कुछ भी ना, चले ने चल चल के थके ने टूटे ने पहुंचे किधरे भी नहीं, किधरे भी। हे प्रभु मैं ते चलना ते डिगदा, तू मेर कर तू मेरी बां पकड़, ताई खेड़ बढ़ गए। दास गोविंद फतेह सतगुर की बाहां दे मोहे निस्तार। गुरु गोविंद सिंह जी, हे प्रभु अपनी बां दे, अपनी बां पकड़ा ते डिगण तो बचिए। मेरे कोल ओ कन नहीं जो तेरे बोल सुन सकन। मनुख कोल जिहड़े कन ने ये पुत्र नूं सुन सकदे ने, मित्र नूं सुन सकदे ने, पत्नी नूं सुन सकदे ने, पति नूं सुन सकदे ने, भरा नूं सुन सकदे ने, मित्रां नूं सुन सकदे ने, गुरु नूं नहीं सुन सकदे। ये हकीकत है महाराज। मेरे कोल ओ कन नहीं सतगुर कहिंदे जो तैनूं सुन सकां। मेरे कोलो जबान भी कोई नहीं जो मैं अपने बोल तेरे तक पहुंचा सका। मेरे बोल पुत्रा तक पहुंचते हैं, परिवार तक पहुंचते हैं, मित्रा तक पहुंच जाते हैं, पड़ोसियों तक पहुंच जाते हैं, ये प्रभु तेरे तक नहीं पहुंच। मेरे को इतनी तौफीक ही कोई नहीं कि मैं बोल तेरे तक पहुंचावा। पहुंच दिए गल रब तक भी, दिल से जो बात निकलती है असर रखती है, पर नहीं ताकते प्रवास मगर रखती है। जाका कहा दरगे चले, महाराज कहने जेदा बोलिया होया दरगाह दे चल रहा है, परमात्मा सुन रहा है। गुरु अर्जन देव जी महाराज कहने मैं एवें नहीं बोलना, दे कन सुनो अरदास जीओ, मैं तेरे कन दे च गल करनी है, मैं थोड़ी करनी तो सुन ते मैं बोल। भगत बोलते ने प्रभु सुनदा, क्यों उन्हां दे बोल प्रभु तक पहुंचते हैं। दिल चो निकली हुई गल परमात्मा तक पहुंचती है, जबान तो निकली हुई गल तो सिर्फ कन्ना तक पहुंचती है, नहीं पहुंचती दिल, दिल तक नहीं पहुंचती। दिल से जो बात निकलती है असर रखती है, पर नहीं ताकते परवास मगर रखती है। मेरे कोल ओ अखां भी कोई नहीं जो तेनू वेख सकती है। जो परमात्मा नूं वेखदियां ने वो अखां इतनियां निर्मल हो जांदियां ने, इतनियां पवित्र हो जांदियां ने, इतनियां सुंदर हो जांदियां ने, ओही नेत्र खूबसूरत ने जिन्हां च परमात्मा वसदा है। ओ नेत्र ते करूप ने, मैले ने, जिन्हां दे अंदर वासना है, जिन्हां दे अंदर अनर्थ है। साहिब कहते हैं वो सुंदर नेत्र भी मेरे कोल नहीं जो तेनों देख सकन। गुरु ग्रंथ साहब दे पहले टीकाकार भाई गुरदास ने आपकी ज्ञात लिए अर्ज करा, मेरे देखे मेरी स्टडी दे जो आया गालबन 150 शब्दों के अर्थ भाई गुरदास जी ने आप किए ने। जिड़े जिड़े शब्द अर्थ करन लगे गुणी ज्ञानी भुलेखा खा सकते सन, लोकी धोखा खा सकते सन, भाई गुरदास जी ने उन्होंने खोले। पवन गुरु पाणी पिता माता धरत माता, इस श्लोक नूं भी खोलदे ने। पवन गुरु गुर शब्द है, वाहिगुरु जप मंत्र सुनाया, धरती माता महत कर ओत पोत संजोग बनाया। असी जो बोलते हैं पवन करके बोलते हैं, देही माटी बोले पवन। पवन ना होवे बोल नहीं सकते। देखो लाश पई होंदी पानी ते शरीर च है, मिट्टी का ढांचा भी पिया, पवन नहीं रह गई तो बोलना कोई नहीं, बोलना ही बोलना ते पवन करके। देही माटी बोले पवन, बोलन हार परम गुर ए ही। बोल के ही संबंध जुड़ते ने, बोल के ही संबंध टूटते ने। कुछ ऐसा बोल है, बोल होंदा कि ओपरा बेगाना अपना हो जाता है। कुछ जबान चो ऐसे बोल निकलते हैं मुद्दतों की मित्रता दुश्मनी च बदल जाती। एक बोल, एक बोल, एक बोल ऐसा है बंदे नूं तपा के रख सकता है, शायद सारी रात तड़पता रहे। पर जे एक बोल तड़पा के रख सकता है, एक बोल शांत भी कर सकता है, सुकून भी दे सकता है। खेड़ते सारी बोलां दी
ਮਨੁੱਖੀ ਦੁਨੀਆਂ ਦੀ ਸਾਰੀ ਹਲਚਲ ਬੋਲਚਾਲ ਤੇ ਖੜੀ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ। ਸਾਰੇ ਸੰਬੰਧ ਵੀ ਬੋਲਚਾਲ ਤੇ ਖੜੇ ਨੇ। ਮਨੁੱਖ ਕਹਿ ਦਿੰਦਾ ਉੱਥੇ ਸਾਡੀ ਬੋਲਚਾਲ ਹੈ ਜਿੱਥੇ ਸੰਬੰਧ ਹੋਵੇ, ਜਿੱਥੇ ਸੰਬੰਧ ਨਾ ਹੋਵੇ ਕਹਿੰਦਾ ਉੱਥੇ ਸਾਡੀ ਬੋਲਚਾਲ ਕੋਈ ਨਹੀਂ। ਜਿੱਥੇ ਸੰਬੰਧ ਗੂੜੇ ਹੋਣ ਕਹਿੰਦਾ ਉੱਥੇ ਸਾਡੀ ਬੋਲਚਾਲ ਬੜੀ ਚੰਗੀ ਹੈ, ਜਿੱਥੇ ਨਾ ਹੋਵੇ ਵੀ ਸਾਡੀ ਬੋਲਚਾਲ ਹੀ ਕੋਈ ਨਹੀਂ। ਉੱਥੇ ਸੰਬੰਧ ਜੁੜਦੇ ਨੇ ਬੋਲਣ ਕਰਕੇ ਤੇ ਬੋਲਣਾ ਪਵਨ ਕਰਕੇ। ਇਹਨਾਂ ਪੰਜ ਤੱਤਾਂ ਦੇ ਚੋਂ ਪਵਨ ਨੂੰ ਗੁਰੂ ਨਾਨਕ ਨੇ ਗੁਰੂ ਕਿਹਾ, ਕਿਉਂਕਿ ਇਸ ਕਰਕੇ ਤੇ ਬੋਲਣਾ ਵਾਹਿਗੁਰੂ ਵਾਹਿਗੁਰੂ। ਤਾਂ ਹੀ ਰਸਨਾ ਜਤ ਸਕਦੀ ਅੰਦਰ ਸਵਾਸ ਚੱਲਣ ਪਵਨ ਹੈ। ਭਾਵੇਂ ਪਾਣੀ ਪਿਤਾ ਹੈ ਭਾਵੇਂ ਧਰਤੀ ਮਾਂ ਹੈ, ਪਰ ਪਵਨ ਤੇ ਗੁਰੂ ਹੈ, ਸੰਬੰਧ ਜੋੜਦਾ ਹੈ ਪਰਮਾਤਮਾ ਨਾਲ। ਐਸਾ ਕੁਛ ਬੋਲਣਾ ਹੈ ਮੋਹ ਕੇ ਬੋਲਣ ਬੋਲੀਏ, ਜਿਤ ਸੁਣ ਧਰੇ ਪਿਆਰ। ਕੁਛ ਹੈ ਐਸਾ ਬੋਲਣਾ ਕਿ ਪਰਮਾਤਮਾ ਨਾਲ ਸੰਬੰਧ ਜੁੜਦਾ ਹੈ, ਕੁਛ ਹੈ ਐਸਾ ਬੋਲਣਾ ਸੰਸਾਰ ਨਾਲ ਸੰਬੰਧ ਜੁੜਦਾ ਹੈ, ਪਰਿਵਾਰ ਨਾਲ ਸੰਬੰਧ ਜੁੜਦਾ ਹੈ। ਜਿਹੜੇ ਬੋਲ ਪਰਿਵਾਰ ਨਾਲ ਸੰਬੰਧ ਜੋੜਦੇ ਨੇ ਸੰਸਾਰ ਨਾਲ ਸੰਬੰਧ ਜੋੜਦੇ ਨੇ ਉਹਨਾਂ ਨੂੰ ਕਹਿੰਦੇ ਨੇ ਸ਼ਬਦ, ਤੇ ਜਿਹੜੇ ਬੋਲ ਪਰਮਾਤਮਾ ਨਾਲ ਸੰਬੰਧ ਜੋੜਦੇ ਨੇ ਉਹਨਾਂ ਨੂੰ ਕਹਿੰਦੇ ਨੇ ਗੁਰ ਸ਼ਬਦ। ਰੋਸ਼ਨੀ ਨਾਲ ਭਰੇ ਹੋਏ ਸ਼ਬਦ ਨੇ, ਚਾਨੇ ਨਾਲ ਭਰੇ ਹੋਏ ਸ਼ਬਦ ਨੇ। ਖੈਰ ਸੰਖੇਪ ਵਿੱਚ ਮੈਂ ਅਰਜ਼ ਕਰਾਂ, ਮਨੁੱਖ 90% ਪ੍ਰਗਟ ਵੀ ਬੋਲਾਂ ਤੇ ਹੁੰਦਾ ਹੈ। ਤਾਂ ਮਰਦ ਏ ਸੁਖਨ ਨਾ ਗੁਫਤਾ ਬਾਸ਼ਦ ਐਬੋ ਹੁਨਰ ਨੇ ਹੁਫਤਾ ਬਾਸ਼ਦ। ਜਿੰਨੇ ਚਿਰ ਤੱਕ ਮਨੁੱਖ ਬੋਲੇ ਨਾ ਗੁਣ ਔਗੁਣਾਂ ਦਾ ਪਤਾ ਹੀ ਨਹੀਂ ਚੱਲਦਾ। ਕ੍ਰੋਧੀ ਏ ਕਿ ਸ਼ਾਂਤਮਈ ਹੈ, ਇਹ ਜਲਦਬਾਜ਼ ਹੈ ਕਿ ਧੀਰਜਮਾਨ ਹੈ, ਮੂਰਖ ਹੈ ਕਿ ਸਿਆਣਾ ਹੈ, ਧਾਰਮਿਕ ਹੈ ਕਿ ਅਧਾਰਮਿਕ ਹੈ, ਸਤਸੰਗੀ ਹੈ ਕਿ ਕੁਸੰਗੀ ਹੈ। ਬੋਲ ਦੱਸ ਦਿੰਦੇ ਨੇ, ਹੱਥਾਂ ਤੋਂ ਕੁਛ ਨਹੀਂ ਪਤਾ ਚੱਲਦਾ, ਪੈਰਾਂ ਤੋਂ ਕੁਛ ਨਹੀਂ ਪਤਾ ਚੱਲਦਾ, ਮੂੰਹ ਮੱਥੇ ਤੋਂ ਵੀ ਕੁਛ ਨਹੀਂ ਪਤਾ ਚੱਲਦਾ, ਬੋਲਾਂ ਤੋਂ ਪਤਾ ਚੱਲਦਾ। ਤਾਂ ਮਰਦ ਏ ਸੁਖਨ ਨਾ ਗੁਫਤਾ ਬਾਸ਼ਦ ਐਬੋ ਹੁਨਰ ਨੇ ਹੁਫਤਾ ਬਾਸ਼ਦ। ਜਿੰਨੇ ਚਿਰ ਤੱਕ ਬੰਦਾ ਬੋਲੇ ਨਾ ਕੱਖ ਨਹੀਂ ਪਤਾ ਚੱਲਦਾ। ਕੁਛ ਐਸਾ ਬੋਲਣਾ ਹੈ ਜਿਹਦੇ ਚ ਪਰਮਾਤਮਾ ਹੈ, ਕੁਝ ਐਸਾ ਬੋਲਣਾ ਹੈ ਜਿਹਦੇ ਚ ਲੋਭ ਹੈ, ਕੁਝ ਐਸਾ ਬੋਲਣਾ ਹੈ ਜਿਹਦੇ ਚ ਹੰਕਾਰ ਹੈ, ਕੁਛ ਐਸਾ ਬੋਲਣਾ ਹੈ ਜਿਹਦੇ ਚ ਨਿਰੰਕਾਰ ਹੈ। ਤੋ ਇਸ ਤਰ੍ਹਾਂ ਦੇ ਬਿਖੜੇ ਸ਼ਬਦ ਜਿਨ੍ਹਾਂ ਦੇ ਅਰਥ ਕਰਨ ਲੱਗਿਆਂ ਮਨੁੱਖ ਧੋਖਾ ਖਾ ਸਕਦਾ ਸੀ, ਭੁਲੇਖਾ ਖਾ ਸਕਦਾ ਸੀ, ਭਾਈ ਗੁਰਦਾਸ ਖੋਲ ਲਏ। ਇਸ ਵਾਸਤੇ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਆਖਿਆ ਗਿਆ ਕੁੰਜੀ, ਇਹਦੇ ਤਾਲੇ ਨੂੰ ਖੋਲ ਲਈ, ਸ਼ਬਦਾਂ ਨੂੰ ਖੋਲ ਲਈ। ਇੱਥੇ ਆਖੋ ਸਰੀਰ ਦੀ ਗੱਲ, ਸਰੀਰ ਦੀ ਗੱਲ ਨਹੀਂ। ਮਹਾਰਾਜ ਕਹਿੰਦੇ ਨੇ ਅੱਖਾਂ ਕੋਈ ਨਹੀਂ, ਕੰਨ ਕੋਈ ਨਹੀਂ, ਜ਼ਬਾਨ ਕੋਈ ਨਹੀਂ, ਪੈਰ ਵੀ ਕੋਈ ਨਹੀਂ, ਹੱਥ ਵੀ ਕੋਈ ਨਹੀਂ ਟੁੰਡੇ, ਪੈਰ ਵੀ ਕੋਈ ਨਹੀਂ ਲੰਗੜੇ, ਜ਼ਬਾਨ ਵੀ ਕੋਈ ਨਹੀਂ ਗੁੰਗੇ, ਕੰਨ ਵੀ ਕੋਈ ਨਹੀਂ ਬਹਿਰੇ, ਅੱਖਾਂ ਵੀ ਕੋਈ ਨਹੀਂ ਅੰਧੇ। ਇੱਥੇ ਸਾਰੇ ਅੰਗ ਭੰਗ ਹੋ ਗਏ। ਭਾਈ ਗੁਰਦਾਸ ਜੀ ਧਿਆਨ ਨਾਲ ਸੁਣਨਾ, ਭਾਈ ਸਾਹਿਬ ਕਹਿੰਦੇ ਨੇ ਦੇਖਬੇ ਕੋ ਨਾ ਦ੍ਰਿਸ਼ਟ ਨਾ ਦਰਸ ਦਿਖਾਏ ਬੇ ਕੋ, ਕੈਸੇ ਪ੍ਰੀਏ ਦਰਸ਼ਨ ਦੇਖੀਏ ਦਿਖਾਈਏ। ਹੇ ਗੁਰੂ ਤੈਨੂੰ ਦੇਖ ਸਕਾਂ, ਮੇਰੇ ਕੋਲ ਅੱਖਾਂ ਕੋਈ ਨਹੀਂ, ਤੇ ਜਿਹੜੀਆਂ ਅੱਖਾਂ ਹੈਗੀਆਂ ਨੇ ਇਹਦੇ ਨਾਲ ਤੂੰ ਦਿਖਾਈ ਨਹੀਂ ਦਿੰਦਾ। ਭਾਈ ਗੁਰਦਾਸ, ਦੇਖਬੇ ਕੋ ਨਾ ਦ੍ਰਿਸ਼ਟ ਨਾ ਦਰਸ ਦਿਖਾਏ ਬੇ ਕੋ, ਕੈਸੇ ਪ੍ਰੀਏ ਦਰਸ਼ਨ ਦੇਖੀਏ ਦਿਖਾਈਏ। ਕਹਿਬੇ ਕੋ ਨਾ ਸੁਰਤ ਨਾ ਸਰਵਨ ਸੁਣਬੇ ਕੋ, ਕੈਸੇ ਪ੍ਰੀਏ ਨਿਧ ਗੁਣ ਸੁਣੀਏ ਸੁਣਾਈਏ। ਹੇ ਗੁਰੂ ਤੇਰੇ ਤੱਕ ਮੈਂ ਬੋਲ ਪੁਚਾ ਸਕਾਂ ਜ਼ਬਾਨੀ ਕੋਈ ਨਹੀਂ, ਪਰ ਤੇਰੇ ਬੋਲ ਮੈਂ ਸੁਣ ਸਕਾਂ ਮੇਰੇ ਕੋਲ ਕੰਨ ਨਹੀਂ ਕੋਈ ਨਹੀਂ। ਭਾਈ ਗੁਰਦਾਸ, ਕਹਿਬੇ ਕੋ ਨਾ ਸੁਰਤ ਨਾ ਸਰਵਨ ਸੁਣਬੇ ਕੋ, ਕੈਸੇ ਪ੍ਰੀਏ ਨਿਧ ਗੁਣ ਸੁਣੀਏ ਸੁਣਾਈਏ। ਮਨ ਮੇ ਗੁਰਮਤ ਗੁਰਮਤ ਮੇ ਨਾ ਮਨ, ਨੇਚਲ ਹੋਏ ਕੈਸੇ ਉਨ ਮਨ ਲੇਵਲਾਈਏ। ਅੰਗ ਅੰਗ ਭੰਗ ਰੰਗ ਰੂਪ ਕੁਲਹੀਨ ਦੀਨ, ਕੈਸੇ ਬੋ ਨਾਇਕ ਕੀ ਨਾਇਕਾ ਕਹਾਈਏ। ਭਾਈ ਸਾਹਿਬ ਭਾਈ ਗੁਰਦਾਸ, ਮਨ ਮੇ ਗੁਰਮਤ ਗੁਰਮਤ ਮੇ ਨਾ ਮਨ, ਜੋ ਗੁਰੂ ਦੀ ਮਤ ਹੈ ਇਹ ਮੇਰਾ ਮਨ ਕਬੂਲ ਨਹੀਂ ਕਰਦਾ, ਜੋ ਗੁਰੂ ਦੀ ਸਮਝ ਹੈ ਇਹ ਮੇਰਾ ਮਨ ਕਬੂਲ ਨਹੀਂ ਕਰਦਾ, ਜੋ ਗੁਰੂ ਦੇ ਵਿਚਾਰ ਨੇ ਇਹ ਮੈਨੂੰ ਕਬੂਲ ਨਹੀਂ, ਤੇ ਜੋ ਮੇਰੇ ਵਿਚਾਰ ਨੇ ਗੁਰੂ ਨੂੰ ਕਬੂਲ ਨੇ। ਧਿਆਨ ਨਾਲ ਸੁਣਨ ਵਾਲੀ, ਜੋ ਮੇਰੀ ਸੋਚਣੀ ਹੈ ਗੁਰੂ ਨੂੰ ਪ੍ਰਵਾਨ ਨਹੀਂ,
ਗੁਰੂ ਕਹਿੰਦਾ ਠੀਕ ਨਹੀਂ ਹੈ ਤੇ ਜੋ ਗੁਰੂ ਦੀ ਸੋਚਣੀ ਹੈ ਮੈਨੂੰ ਪ੍ਰਵਾਨ। ਮੈਂ ਅਕਸਰ ਅਰਜ਼ ਕਰਦਾ ਹੁੰਦਾ ਮੱਥਾ ਟੇਕਣ ਦਾ ਮਤਲਬ ਇੰਨਾ ਹੀ ਹੈ ਗੁਰੂ ਮੈਂ ਆਪਣੇ ਵਿਚਾਰ ਇੱਥੇ ਰੱਖਦਾ ਗੱਲ ਖਤਮ। ਮੈਂ ਆਪਣਾ ਵਿਚਾਰਾਂ ਦੇ ਮੁਤਾਬਕ ਜੀ ਕੇ ਦੇਖ ਲਿਆ ਸਿਵਾਏ ਦੁੱਖ ਤੋਂ ਮੇਰੇ ਪੱਲੇ ਹੋਰ ਕੁਛ ਨਹੀਂ ਪਿਆ, ਸਿਵਾਏ ਵਿਪਤਾਵਾਂ ਤੋਂ ਮੇਰੇ ਪੱਲੇ ਹੋਰ ਕੁਛ ਨਹੀਂ ਪਿਆ। ਔਰ ਸਹੀ ਇਹ ਗੁਰੂ ਮੈਂ ਆਪਣੇ ਵਿਚਾਰ ਇੱਥੇ ਰੱਖਦਾ ਤੂੰ ਆਪਣੇ ਵਿਚਾਰ ਮੈਨੂੰ ਦੇ। ਔਰ ਗੁਰੂ ਕਹਿੰਦਾ ਵੀ ਹੈ ਗੁਰ ਕੀ ਮਤ ਤੋਂ ਲੇ ਇਆਂ ਨੇ ਭਗਤ ਬਿਨਾ ਬਹੁ ਡੂਬੇ ਸਿਆਣੇ। ਭਗਤੀ ਤੇ ਗੁਰੂ ਦੀ ਮਤ ਨਾਲ ਹੋਏਗੀ, ਮੇਰੀ ਮਤ ਨਾਲ ਨਹੀਂ ਹੋ ਸਕਦੀ। ਕਹਿੰਦੇ ਨੇ ਮਨੁੱਖ ਨੂੰ ਆਪਣੇ ਸਰੀਰ ਨਾਲ ਧਨ ਸੰਪਦਾ ਨਾਲ ਪਰਿਵਾਰ ਨਾਲ ਵੀ ਇਤਨਾ ਪਿਆਰ ਨਹੀਂ ਆਉਂਦਾ ਜਿਤਨਾ ਆਪਣੇ ਵਿਚਾਰਾਂ ਨਾਲ ਪਿਆਰ ਹੈ। ਆਪਣੇ ਵਿਚਾਰਾਂ ਨਾਲ ਮੋਏ ਮਨੁੱਖ ਕਹਿ ਵੀ ਦਿੰਦਾ ਇਹਨੇ ਮੇਰੇ ਵਿਚਾਰਾਂ ਨੂੰ ਸੱਟ ਮਾਰੀ। ਜਿਸਮ ਨੂੰ ਸੱਟ ਲੱਗ ਜਾਏ ਸ਼ਾਇਦ ਬਰਦਾਸ਼ਤ ਕਰ ਲਵੇ, ਵਿਚਾਰਾਂ ਨੂੰ ਸੱਟ ਲੱਗ ਗਈ ਬਰਦਾਸ਼ਤ ਨਹੀਂ। ਇਹਨੇ ਮੇਰੇ ਵਿਚਾਰਾਂ ਦਾ ਖੰਡਨ ਕੀਤਾ, ਇਹਨੇ ਮੇਰੇ ਵਿਚਾਰਾਂ ਨੂੰ ਚੋਟ ਪਹੁੰਚਾਈ ਗਈ, ਇਹਨੇ ਮੇਰੀ ਸੋਚਣੀ ਨੂੰ ਚੋਟ ਪਹੁੰਚਾਈ ਗਈ, ਇਹਨੇ ਮੈਨੂੰ ਬੜਾ ਦੁਖੀ ਕੀਤਾ। ਇਹਦਾ ਮਤਲਬ ਵਿਚਾਰਾਂ ਨਾਲ ਮਨੁੱਖ ਨੂੰ ਬੜੀ ਭਾਰੀ ਮਮਤਾ ਹੈ, ਜੀਵਨ ਭਰ ਮਮਤਾ ਰਹਿੰਦੀ ਹੈ। ਪਰ ਕਈ ਦਫ਼ਾ ਜਦ ਬਿਰਧ ਹੋ ਜਾਂਦਾ ਹੈ, ਬੁੱਢਾ ਹੋ ਜਾਂਦਾ, ਉਦੋਂ ਕਹਿੰਦਾ ਐ ਗੁਰੂ ਐ ਮੇਰੀ ਮਤ ਹੁਣ ਲੈ ਦੋ, ਤੂੰ ਆਪਣੀ ਮਤ ਮੈਨੂੰ ਦੇ। ਪਰ ਗੁਰੂ ਕਹਿੰਦਾ ਹੁਣ ਤੇਰੇ ਕੋਲ ਮਤ ਰਹੀ ਵੀ ਹੈ ਉਹ ਤੇ ਸਾਰੀ ਗਵਾ ਕੇ ਆ ਗਿਆ। ਸਤਨਾ ਕਾ ਮਤ ਹੀਣ ਅਸੀਆਂ ਕਾ ਵਿਵਹਾਰ ਨਾ ਪਾਵੇ, ਰਹੀ ਕਿੱਥੇ। ਇਸੇ ਵਾਸਤੇ ਤੁਹਾਨੂੰ ਇਹ ਸ਼ੇਰ ਚੇਤੇ ਹੋਵੇਗਾ, ਸ਼ੇਖ ਸਾਦੀ ਸਾਹਿਬ ਨੇ ਕਿਹਾ ਦਰ ਜਵਾਨੀ ਤੌਬਾ ਕਰਦਨ ਸੀਰਤੇ ਪੈਗੰਬਰੀ ਵਕਤੇ ਪੀਰੀ ਗੁਰਗੇ ਜ਼ਾਲਮ ਮੇ ਸ਼ਬਦ ਪਰਹੇਜ਼ਗਾਰ। ਜਿਹੜਾ ਜਵਾਨੀ ਦੇ ਗੁਨਾਹਾਂ ਤੋਂ ਤੌਬਾ ਕਰੇ, ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਉਹਦੀ ਸੀਰਤ ਤੇ ਪੈਗੰਬਰਾਂ ਜੈਸੀ ਹੈ ਤੇ ਪੈਗੰਬਰ ਜਵਾਨੀ ਤੇ ਗੁਨਾਹਾਂ ਤੋਂ ਤੌਬਾ, ਜਵਾਨੀ ਤੇ ਸ਼ੀਲ ਤੇ ਸੰਜਮ, ਜਵਾਨੀ ਤੇ ਆਪਣੇ ਆਪ ਤੇ ਕਾਬੂ, ਇਹਦੀ ਸੀਰਤ ਤੇ ਪੈਗੰਬਰਾਂ ਜੈਸੀ ਹੈ। ਪਰ ਬੁੱਢਾ ਹੋ ਗਿਆ ਤੇ ਕਹਿੰਦਾ ਮੈਂ ਗੁਨਾਹਾਂ ਦਾ ਤਿਆਗੀ, ਇਹ ਫਕੀਰ ਕਹਿੰਦਾ ਮੈਂ ਨਹੀਂ ਮੰਨਦਾ। ਵਕਤੇ ਪੀਰੀ ਗੁਰਗੇ ਜ਼ਾਲਮ ਮੇ ਸ਼ਬਦ ਪਰਹੇਜ਼ ਕਿਉਂ ਨਹੀਂ ਮੰਨਦੇ। ਦਲੀਲ ਦਿੱਤੀ ਹੈ ਇੱਕ ਬੁੱਢਾ ਬਗਿਆੜ ਅਗਰ ਇਹ ਆਖੇ ਇਹ ਭੇਡੋ ਇਹ ਬੱਕਰੀਓ ਤੁਸੀਂ ਮੈਥੋਂ ਡਰੋ ਨਾ, ਮੈਂ ਤੁਹਾਨੂੰ ਪਕੜਨਾ ਛੋੜ ਦਿੱਤਾ, ਪਕੜਨਾ ਨਹੀਂ ਛੋੜਿਆ, ਉਸ ਤੋਂ ਪਕੜੀਆਂ ਹੀ ਨਹੀਂ ਜਾਂਦੀਆਂ। ਗੱਲ ਤੇ ਇੰਨੇ ਬੁੱਢਾ ਬੰਦਾ ਕਹਿੰਦਾ ਮੈਂ ਗੁਨਾਹਾਂ ਦਾ ਤਿਆਗ ਕੀਤਾ, ਕਤਾ ਹੀ ਨਹੀਂ, ਗੁਨਾਹ ਹੀ ਉਸਦਾ ਤਿਆਗ ਕਰਕੇ ਚਲੇ ਗਏ। ਗੁਨਾਹਾਂ ਨੇ ਬੈਠਣਾ ਸੀ ਅੱਖਾਂ ਵਿੱਚ, ਰਸਨਾਂ ਵਿੱਚ, ਕੰਨਾਂ ਵਿੱਚ, ਹੱਥਾਂ ਚ, ਪੈਰਾਂ ਚ, ਇੱਥੇ ਸਾਰੀਆਂ ਕੁਰਸੀਆਂ ਟੁੱਟੀਆਂ ਪਈਆਂ, ਵਿਚਾਰੇ ਗੁਨਾਹ ਕਿੱਥੇ ਬੈਠਣ, ਕਿਹੜੀ ਥਾਂ ਤੇ ਬੈਠਣ। ਕਹਿੰਦਾ ਮੈਂ ਗੁਨਾਹਾਂ ਦਾ ਤਿਆਗੀ, ਕਤਾ ਹੀ ਨਹੀਂ। ਵਕਤੇ ਪੀਰੀ ਗੁਰਗੇ ਜ਼ਾਲਮ ਮੈਂ ਸ਼ਬਦ ਪਰਹੇਜ਼। ਭਾਈ ਸਾਹਿਬ ਕਹਿੰਦੇ ਮਨ ਮੈਂ ਗੁਰਮਤ, ਗੁਰਮਤ ਮੈਂ ਨਾ ਮਨ, ਜੋ ਗੁਰੂ ਦੀ ਮਤ ਹੈ ਉਹ ਮੇਰਾ ਮਨ ਕਬੂਲ ਨਹੀਂ ਕਰਦਾ, ਔਰ ਜੋ ਮੇਰੀ ਮਤ ਹੈ ਉਹ ਗੁਰੂ ਨਹੀਂ ਕਬੂਲ ਕਰਦਾ। ਜੋ ਮੇਰੀ ਸੋਚਣੀ ਹੈ ਇਹ ਗੁਰੂ ਨੂੰ ਪ੍ਰਵਾਨ ਨਹੀਂ ਹੈ, ਔਰ ਜੋ ਗੁਰੂ ਦੀ ਸੋਚਣੀ ਉਹ ਮੈਨੂੰ ਕਬੂਲ ਨਹੀਂ ਹੈ। ਮਨ ਮੈਂ ਗੁਰਮਤ, ਗੁਰਮਤ ਮੈਂ ਨਾ ਮਨ, ਨੇਚਲ ਹੋਏ ਕੈਸੇ ਉਨ ਮਨ ਲੈਵਲ ਆਈਏ, ਅੰਗ ਅੰਗ ਭੰਗ ਰੰਗ ਰੂਪ ਕੁਲਹੀਨ ਦੀਨ, ਕੈਸੇ ਬਹੁ ਨਾਇਕ ਕੀ ਨਾਇਕਾ ਕਹਾਈਏ। ਅੰਗ ਅੰਗ ਟੁੱਟੇ ਹੋਇਆ, ਪੈਰ ਵੀ ਕੋਈ ਨਹੀਂ, ਹੱਥ ਵੀ ਕੋਈ ਨਹੀਂ, ਅੱਖਾਂ ਵੀ ਕੋਈ ਨਹੀਂ, ਕੰਨ ਵੀ ਕੋਈ ਨਹੀਂ, ਜ਼ਬਾਨ ਵੀ ਕੋਈ ਨਹੀਂ। ਇਸ ਵਾਸਤੇ ਮੈਂ ਅਰਜ਼ ਕਰਦਾ ਹੁੰਦਾ ਇਹ ਸਾਰੇ ਗਿਆਨ ਇੰਦਰੇ ਤੇ ਕਰਮ ਇੰਦਰੇ ਨਾ ਹੋਣ ਤੇ ਪੱਥਰ ਤੇ ਬੰਦੇ ਵਿੱਚ ਫਰਕ ਹੀ ਹੈ। ਪੱਥਰ ਵੇਖ ਨਹੀਂ ਸਕਦਾ, ਸੁਣ ਨਹੀਂ ਸਕਦਾ, ਪੱਥਰ ਬੋਲ ਨਹੀਂ ਸਕਦਾ, ਪੱਥਰ ਚੱਲ ਨਹੀਂ ਸਕਦਾ, ਪੱਥਰ ਕੁਛ ਕਰ ਨਹੀਂ ਸਕਦਾ। ਅਗਰ ਮਨੁੱਖ ਪਰਮਾਤਮਾ ਨੂੰ ਵੇਖ ਨਹੀਂ ਸਕਦਾ, ਸੁਣ ਨਹੀਂ ਸਕਦਾ, ਪਰਮਾਤਮਾ ਨਾਲ ਬੋਲ ਨਹੀਂ ਸਕਦਾ, ਆਪਣੇ ਬੋਲ ਪਹੁੰਚਾ ਨਹੀਂ ਸਕਦਾ, ਇਹਦੀ ਸੁਰਤ ਚੱਲੀ ਨਹੀਂ ਪਰਮਾਤਮਾ ਦੇ ਮਾਰਗ ਤੇ, ਕਿ ਕਮ ਸੇ ਕਮ ਧਾਰਮਿਕ ਤਲ ਤੇ ਤੇ ਬੰਦਾ ਪੱਥਰ ਹੀ ਹੋਰ ਕੀ ਹੈ। ਮੈਂ ਦੋ ਸ਼ਬਦਾਂ ਵਾਸਤੇ ਮਾਫ਼ੀ ਮੰਗ ਲਵਾਂ। ਬੜੇ ਬੜੇ ਇਕੱਠ ਧਾਰਮਿਕ ਸੰਮੇਲਨ ਮੈਂ ਦੇਖੇ ਨੇ, ਕੋਈ ਇੱਕ ਅੱਧ ਮਨੁੱਖ ਬੈਠਾ ਹੋਵੇ, ਕੋਈ ਦੋ ਚਾਰ ਬੈਠੇ ਹੋਣ, ਔਖੇ ਨਾ ਹੋਣਾ ਪੱਥਰ ਬੈਠੇ ਦਿਖਾਈ ਦਿੰਦੇ।
इतनी असलियत पहले कंठ तो आई सी मैं थल्ले कीती सी पर हुण इतना उछाल आ गया आउट ऑफ कंट्रोल हो रही मैं कह बैठ पत्थर सुल्तानपुर दे नवाब ने गुरु नानक नु कहा सुनया तुसी कहंदे हो अल्लाह ते राम इक्को ही है सतगुरु कहण लगे केड़ी शक दी गल इक्को ही नहीं ते चलो साडे नाल नमाज पढ़ो फिर चलो महाराज कहण लगे चल हुणे ही चल ईशा दी नमाज पढ़दे आ चल वक्त हो गया इतनी उम्मीद नवाब नु भी नहीं सी चल पैणा चल पैणा सारे सुल्तानपुर दे खबर पहुंच गई बाबा नमाज पढ़न लई जा रहा है नवाब दी मस्जिद और नवाब दे नाल जा रहा है बहुत सारियां नूं ते चिंता हुई बाबे ने मजहब बदल लिया बेबे नानकी मुस्कुरांदी रही कहिंदे ने कृष्ण दी पहली भगतनी जिसका पूरा अटल विश्वास सी वो द्रौपदी सी जिन्हें शरदा लैंदी जिन्हें मुहम्मद साहब ते सब तो पहले शरदा लैंदी वो खदीजा सी उन्हां दी पत्नी सी जिसने सब तो पहले गुरु नानक ते शरदा लैंदी वो बेबे नानकी सी इत्थों सिखी चली खदीजा तो इस्लाम चलिया जे किधरे उसकी पत्नी इनकार कर देंदी इस्लाम नहीं बदलना सी ये भी मैं अर्ज कर दें उन्हें कबूल कर लिया मुहम्मद ये बोल थोड़े नहीं ते खुदा दे लगदे ते मुहम्मद साहब भी कहन लगे खदीजा तू ठीक जानिया मैं ते चुप कर गया बिल्कुल चुप कर गया मैनू ते हुण बोलना ही नहीं आता पता नहीं खुदा की बोलदा गुरु नानक कहिंदे ने हों आपो बोल ना जानदा हों कहा सब हुक्म आओ जियो मैनू बोलना नहीं आउंदा मैं नहीं बोलदा पता नहीं रब की बोलदा पता नहीं परमात्मा की बोलदा जैसे मैं आवे कसम की वाणी कैसड़ा करी ज्ञान वे ला लो ये शरदा सब तो पहले बेबे नानकी दी सी सिखी उत्थों चली खैर बाबा मस्जिद दे च पहुंच गए कतार दे च खड़े हो गए इमाम ने रुकात पढ़नी शुरू की थी सारिया ने सजदा किया गुरु नानक खड़े रहे खड़े रहे जन्म साखी दे बड़े विस्तार नाल एक गाथा लिखी और वक वक ढंग नाल लिखी सुल्तानपुर दे नवाब ने अखां खोल के देख लिया कि बाबे ने सजदा नहीं किया झुके नहीं ने कि नमाज नहीं पढ़ रहे नमाज पढ़न तो बाद समाप्ति तो बाद नवाब कहन लगा सब गल्लां ही गल्लां ने राम इक्को है अल्लाह इक्को है तुसी किया सी साडे नाल नमाज पढ़ोगे तुसी ते नहीं पढ़ी महाराज कहन लगे साडा वायदा सी तेरे नाल नमाज पढ़नी सी तेरे नाल मिलके घोड़े नहीं खरीदने सन तू ते काबुल विच घोड़े पिया खरीद रहा आपां घोड़े नहीं खरीदने आपां ते नमाज पढ़नी सी साडा वायदा ए सी तेरे नाल नमाज पढ़नी है तेरे नाल घोड़े नहीं खरीदने तू घोड़े खरीदा पिया सी कि नमाज पिया पढ़दा सी हैरान हो गया नवाब नमाज पढ़दा घोड़े पिया खरीदा सी कोई मंदिर दे पूजा पाठ करदे अपने घोड़े खरीदा कोई गुरुद्वारे बैठा कथा कीर्तन सुनदे पाठ करदे अपने अपने घोड़े लोग खरीदते हैं कौन गुरु नाल जुड़दा सब अपने अपने घोड़े खरीदते अपनी अपनी गल्लां च उलझे होते अपने अपने झमेलियां विच फसे पए होंदे कदी कदाई कोई पुरुष प्रभु दी उस्तति दे जुड़े हुण इत्थे प्रश्न पैदा होंदा है वो हथ केड़े ने जिहड़े सेवा करदे वो पैर केड़े ने जिहड़े चल पैंदे वो जबान केड़ी वो अखां केड़ियां ने गुरु नानक ने उन्हां दा खुलासा कीता है भय के चरण मनुख दे अंदर समाज दा डर है कानून दा डर है लेकिन परमात्मा दा डर नहीं साहिब कहिंदे टुंड आए दे कोल हाथी कोई नहीं परमात्मा दा ते डर ही नहीं समाज तो डरदा है कानून तो डरदा है रब दा ते कोई डर ही नहीं परमात्मा दा वाकई डर नहीं देखो गोलक नूं भी ताले लाए ना तीन तीन चार चार लाए ना इहदा मतलब चोरी दे इत्थे भी डर है कई दफा ऐसा देखे अगर टिकटां ते जोड़े ना रखो तो पैरी नंगी जाना पैंदा घर जुतियां भी नहीं लगदियां
कोई रब का डर थोड़ी, कानून तो डरदा, पुलिस ते नहीं देख रही, समाज तो डरदा, दुनिया ते नहीं देख रही, परमात्मा तो नहीं डरदा जो हर जगह देखता। बेखत सुनत सदा है संगे, मैं मूर्ख जाने दूरी सदा वेखदा। भय के चरण कर भाव के, पैर भावना दे बना। भावना शब्द दो अवस्थावां तो बनता है, प्रेम तो ते भरोसे तो। जिस ते भरोसा है उस नाल प्रेम है, जिस नाल प्रेम है उस ते भरोसा है। कई दफा बच्चे नाल प्रेम ते बड़ा है, पर बच्चे ते भरोसा नहीं, उदी हर गल ते भरोसा सी थोड़ी कर दे। बच्चा बच्चा है, भरोसा नहीं होने वास्ते। कई दफा किसे ते साडा भरोसा ते पक्का है, भी बंदा काबले एतबार है, भरोसे ही हो गए, इस ते भरोसा किया जा सकता है, पर उहदे नाल कोई प्रेम का संबंध ही नहीं, सिर्फ भरोसे ही हो गए। भरोसा ते प्रेम जब दोवें इकट्ठे होंदे ने उहनू कहिंदे ने भावना। कर भाव के हाथ बना भावना दे, पैर बना भय दे। परमात्मा दा भय होवे पैर गलत पासे नहीं जाणगे, परमात्मा दी भावना होवे हाथ गलत करणगे भी नहीं। भय के चरण कर भाव के, लोयण सुरत करे अखां बना ज्ञान दियां, समझ दियां, सुरत दे ते अर्थ समझ, समझ दियां अखां बना। लोयण सुरत करे नानक कहे सियाणीए इउं कंत मिलावा, इस तरह मिलावा। इकबाल कहिंदे ने दिले भी ना भी कर खुदा से तलब, के आंख का नूर दिल का नूर नहीं। दिले भी ना भी कर खुदा से तलब, के आंख का नूर दिल का नूर नहीं। इलम में भी सरूर है लेकिन ये वो जन्नत है जिसमें हूर नहीं। ठीक है ज्ञान बाहर दा अक्षय ज्ञान, उहदे च भी कोई गल होवेगी पर रस तो ही नहीं, कुछ भी नहीं। ज्ञान ते अनुभव ही होंदा है जो अंदरों जन्मे ते अंदर दी दुनिया नूं बदल देवे। अनुभव प्रकाश लोयण सुरत करे नानक कहे सियाणीए इउं कंत मिलावा होए। जितने चिर तक समझ दी अखां नहीं ने, गुस्ताखी माफ नेत्रहीन है, भावना नहीं है ये टुंडा है, पै नहीं है ये लंगड़ा है, अमृत वेले उठ के जपदा नहीं है ये तो गुंगा है, ये तो गुंगा है। परमात्मा दी बाणी गुरु दे बोल सुन लगे अंदर उत्साह नहीं पैदा होंदा, ये तो बहरा है, ये कितने सुनता है, ये तो बहरा है। महाराज कहंदे ने रोहला टुंडा अंधला क्यों गल लगे धाए, पहला पातशाह वाक सतगुरु नानक देव जी महाराज दा वाक, रोहला टुंडा अंधला क्यों गल लगे धाए। जो लंगड़ा है टुंडा है अंधा है बहरा है गुंगा है इनू परमात्मा कितों नसे। अंग अंग भंग रंग रूप कुलहीन दी, बच्चे कुल अंग नहीं ने, हाथ है कुछ नहीं कर सकता, जबान है नहीं बोल सकता, सहजे सहजे इसनों भोजन मिलता है, दुध मिलता है, खुराक मिलती है, एक दिन इसके हाथों ताकत आती कुछ करन लग पैंदा है, एक दिन इसके पैरों च बल आ जाता है चलन लग पैंदा है, एक दिन कुवत गोयाई मिल जाती है बोलन लग पैंदा है। शरीर दे ये सारे ज्ञान इंद्रे कर्म इंद्रे काम करन लग पैंदे ने भोजन की शक्ति नाल, विकास सारा भोजन ते खड़ा है। रोज रोज भजन कीता जाए अमृत वेले उठ के, हर अमृत वेले वत्ते का बीजया भगत खाए खर्च रहे निखुटे नाए। वाहेगुरु वाहेगुरु जपद्या जपद्या एक दिन वाहेगुरु दिखाई देन लग पैंदा है, एक दिन उसदे बोल चारों पासे सुनाई देन लग पैंदा है, एक दिन उसका दामन हत्थां दे चा जांदा है, एक दिन ऐसा महसूस होंदा सी ते परमात्मा दी गोद च बैठे। ये सारी तौफीक मिलती है भजन नाल, जैसे शरीर दा सारा बल की है भोजन, भोजन ना मिले कोई इंद्रा विकसित नहीं होएगा, मनुख दा शरीर मर जाएगा, पर भजन रोज रोज ना होवे ओ अखां नहीं मिलणगियां जो परमात्मा नूं वेख सकदियां,
وہ کن بھی نہیں ملن گے جو سن سکتے ہیں، وہ زبان بھی نہیں ملے گی جو بھجن دا رس مان سکتی ہے۔ یہ بھی میں عرض کر دیا، بھوجن دی برکی منہ تے رکھدے ہیں سواد آ گیا، واہگرو واہگرو جپدے ہیں رس نہیں آیا، کیوں؟ اجے زبان دے چو توفیق نہیں ہے، ورنہ واہگرو آکھن دا بھی اپنا رس ہے، تے جنوں واہگرو آکھدے ہیں رس آوے، صاحب کہندے پرماتما دی رسنا تے وسے ہے، پرب جی بسے سادھ کی رسنا، نانک جن کا داسن دسنا، واہگرو تے دی زبان تے، کیوں؟ اے واہگرو آکھدا ہے رس نال بھر جاندا ہے، اے بانی جپدا ہے رس نال بھر جاندا ہے، بانی تے دی رسنا تے وس گئی، نام تے اس دی رسنا تے وس گیا۔ جنہیں چر تک واہگرو واہگرو آخدیا رس نہ آوے، اجے واہگرو رسنا تے نہیں وسیا، تے جتنے چر تک رسنا تے نہیں وسیا اکھاں نال دکھائی بھی کچھ نہیں دے گا، پرماتما نے دکھائی دے گا، سنسار دکھائی دے گا، کنا نال سنائی بھی نہیں دے گا۔ پہلے گل رس دی، بھوجن پہلے زبان دا رس بنتا ہے، خون بعد دچ بنتا ہے، ماس بعد دچ بنتا ہے، ہڈیاں دی طاقت بعد دچ بنتا ہے، اندریاں دی شکتی بعد دچ بنتا ہے، رس پہلے بھوجن دی برکی دا رس آ گیا، سواد تے پہلے آ گیا، ہوں سہجے سہجے اے برکی پچے گی، پچ کے خون بنے گی، منج بنے گی، ماس بنے گی، شریر دی طاقت بنے گی۔ واہگرو آخدیاں جد رس آ جائے تو سمجھ لینا واہگرو رسنا تے دیواس ہے، اجے روحانی شکتی نہیں ہے، اجے اکھاں دے وچ بھی توفیق نہیں ہے کہ پربھو نو دیکھ سکن، اجے اے سلسلہ وکست ہوئے گا، پر اتنی گل تے سپشٹ ہو گئی زبان تے، اے پہلا قدم ہے۔ بانی پڑھ رہے ہیں کوئی رس نہیں ہے، واہگرو واہگرو جپ رہے ہیں کوئی رس نہیں ہے، اجے رسنا تے بھی نہیں وسیا، اجے ہنوز دلی دو رست، روحانی بل روحانی شکتی، اجے ویکھنا اس پربھو نو سننا سمجھنا انبھو پرکاش، وہ تے لمبی گل ہے، اجے تے آخدے ہیں رس بھی نہیں ہے۔ پرب جی بسے سادھ کی رسنا، جیسے رس آن لگ پیندا ہے رسنا تے پربھو وس جاندا ہے، تے رسنا وچ برکتاں آ جاندیاں، بولاں وچ برکتاں آ جاندیاں، ایک دن ہتھاں چ برکتاں آ جاندیاں جپدیاں جپدیاں، ایک دن قدماں وچ کرانتی آ جاندی ہے، یہ سب کچھ جپدیاں جپدیاں ہوندا ہے۔ مہاراج کہندے نے ایسے بھی ہتھ نے بالکل بے برکتے، جے او کنچن نو ہتھ لاوے کھیو سیتی رل گیا، سونے نو ہتھ پاندا مٹی ہو جاندی، بندے ہوئے کم نو ہتھ پاندا ڈہ ڈھیری ہو جاندا، پر ایسے بھی ہتھ نے مٹی نو چھوندے نے سونا، بگڑے ہوئے کام نو ہاتھ پاندے نے سرے چڑھتا ہے۔ مہاراج کہندے نے ہتھاں چ برکت، پیراں دے ستے ہے، یہ تاں ہوندا ہے جد پہلے بولاں چ برکت آ جائے، پربھو دا نام رسنا تے ٹک جائے، صاحب رحمت کرن بخشش کرن، اے سوغات ساڈی چولی چ پوے تاکہ اس پرم آنند نو اسی مان سکیے۔ اتنی وچاراں پروان، بول چک دی شمع، واہگرو جی کا خالصہ۔ Thank you.